0: talks about the self, that one is the truth. Kiya sabsat, its creation is true because it emanates, undulates from that one. And it does all of this at its own pleasure. When it so pleases, it expands into diversity. Tis prabhti sagli utpad, tis pave ta kare bistar. Bistar is expansion. Tis pave ta ekankar, when it chooses, it reverts back to its undifferentiated state, where it is just pure consciousness. Anikala lakhi nah jai. Its power is beyond our comprehension. And so therefore, we have to rely on its grace. When grace comes, it offers a glimpse into itself. Jis paave tis le milaye. So if all is in its will, we can't really judge who is near, who is far, because it's only the one that is prevailing in everything. As the Guru goes on to say, Sarabhabhut apevartara, the essence of all elements. Sarabhanen apekhanahara, it is the sight that sees through all eyes. Sagal samagri jaka tana, it has woven creation out of its own substance, its own tana is thread. Apan jas apahisuna, all praise belongs to that one. Avan jan ik khel banaya, agyakari kini maya. So coming and going is a cosmic drama that it is performing and is being performed by its servant maya, agyakari kini maya. Sabke mad alipto rahe. So you see, again, the idea that the essence is in the midst of everything, yet it remains aloof and untouched. Agya ave, agya jai. It comes and goes. Everything comes and goes by its command. So how could anything be uncalled for when all that happens is its will? This too is so nahi bura. Ore kahu kine kich kara. There's not nobody else that's doing anything. Its actions are noble. Its very nature is that of goodness. Ore kaho kine kich pala aap pala kartut atiniki. Kartut is action. Atiniki, goodness. And it is good. And its actions are goodness. Appe jaane apne ji ki, it knows its own mind. And it is the truth. Again, the Guru brings the metaphor of weaving. O tapot apan sangaraj, it is interwoven, intermingled. And this is a state that no one can describe. So, this ka kiya sab parwan, Gur Prasad Nanak Ihjan. Understand this, that everything is the doing of the One. So you see, we are talking about oneness, the fact that there is only one, the illusion of a separate self being a center of experience, that is to say, is the illusion we have to get rid of. Those who realize this truth of the Supreme Self find bliss in their lives. Jo jane, tis sada sukh hoy. You see, they are truly wealthy, he says. Ohe dhanavant, they are of good pedigree, of good lineage. Dhanavant, kulvant, and patvant, honorable. Why? Because they've attained self-realization. Jivan mukat, tis hriday bhagavant. They are self-realized. They're emancipated even as they are constrained within a body. And the Guru says in conclusion, tan, tan, तन जन आया जिस प्रसाद सब जगत तराया. Three times blessed is the arrival into the world of such a devotee servant, a self-realized being, that is to say, for they show others the way. And the Guru says, I bow myself to such a devotee servant, the one who is serving humanity, the one who is self-realized. So that is our goal, self-realization and service of humanity. We have to get over this mistaken notion that we are the actors or the creators. We have to understand our role as being the medium through which this force, this essence is acting. So it behooves us to understand, to have discernment of the intent of the Creator, is to swim with the flow, not against it. Because when we act out of the ego, we are swimming upstream. And that, as you all know, is foolish. On that note, until the next time, Waheguru Ji Ka Khalsa,
1: Waheguru Ji Ka Khalsa,
0: Waheguru Ji Ki Fateh. Welcome to the segment of Khoj Gurbani's A Shabad A Day. Today we recite the concluding Ashtapadi of Gauri Sukhmani Mahalla Panjama. And it has been our honor and privilege to be able to recite and reflect with you Sukhmani, the pearl of peace, the jewel of peace, the psalm of peace. And in the concluding Ashtapadi, the fifth Nanak, Arjun, Guru Arjun, tells us about the impact of following the instruction of the good enlightener, of the Guru. So let's together recite the 24th Ashtapadi of Sukhmani Sahib. Salok Pura Prab Aradhaya Pura Jaka Nao Nanak Pura Paya Pure Ke Gun Gao. When I worshipped the perfect Prab Self, Pura Prab Aradhaya. So this is when I, Aradhana means to worship, to appease or please somebody. So you could read it as when I pleased the perfect Prab Self. But we have chosen to translate the word Aradhya as worshipped. When I worshipped or glorified the perfect Prab Self, Pura Jaka Nao. Now here is creation, because everywhere we look is creation. So when I worship the perfect Prab Self, whose creation is also perfect, I found perfection. Nanak Pura Paya. And so the instruction to us is, Pure Ke Gun Gao, says Nanak, glorify that perfect one. What does glorification mean? So in the system of bhakti, devotion, there are certain practices which are mentioned here. One of them is singing the praises, which we call kirtan. So kirtan is an important aspect of bhakti and of gurmat. So when the guru says, Pure Ke Gun Gao, the essential message is that kirtan is a form of transforming the self. So engage in kirtan collectively in sangat. And now to the Ashtapadi, the first stanza. Pure Gur Ka Sun Upadesh Par Brahm Nikat Kar Pekh. When I followed the instruction of the perfect Guru Enlightener, what happened? I presenced the Supreme Being, Par Brahm. Presencing means experiencing. Saas Saas Simro Gobind Man Antar Ki Uttar Chind. Saas Saas. And so with every breath, I became mindfully aware of Gobind. In other words, my awareness of Gobind
1: became more perfected, and my mind's anxiety dissipated. Aase anat tyago tarang sant jana ki tur man mang. Aas anit tyago tarang. Do not heed the mind's impulse, because the mind is impulsive. The patterns of behavior that the mind has, ignore them. Instead, the guru says, I asked for a place at the feet of enlightened beings. Sant jana ki tur man mang. Aap chod benti karo. Overcome this ego of I-ness. Don't pray for I, but pray for sadhusanga. Agnasagar taro. Pray for the company of the sadh, the good enlightener, so that you can be carried across. In such a way, the guru says, Har dhan ke bhar leho bandar. Fill the storehouse of your heart with the treasure of Har. And says Nanak, I bow to that perfect good enlightener. Nanak gur pure namaskar. So you see where this is going. I read out the entire first stanza of the Ashtapadi deliberately because I wanted to set up the idea within this Ashtapadi. So it is to the good enlightener, to the guru that we have to go, that we have to reach out to. That is both within and without, as we have seen. And then what happens? He begins to describe lasting happiness, well-being, poise, and bliss, he says, will arise within when, in the company of the good enlightener, we meditate on Paramanand, the source of that bliss. Khem kusal anand sadh sang paj Paramanand. So the guru says, flee hell and be saved. How do you do it? By imbibing the qualities of Gobind, the master, who is one but with many colors. And then furthermore, Gopal Damodar Deen Dayal Dukh Panjan Puran Kripal. He now addresses the self both as Gopal and Damodar, the sustainer and the one that encompasses its creation. Damodar, Damo is encasing within, literally the stomach. So Gopal the mother, the sustainer and one who encompasses creation, is always compassionate, is always merciful. So therefore, fill the mind with self-knowledge. Uttam salok sadke bachane amulik lal eh ratan. Sublime are the words of the sadh, the good enlightener. They are like priceless jewels. So listen and act on them. Swim across the ocean of life and ferry others with you. Sunat kamavat hot udhar aap tare loke nistar. And that is a safal jivan, safalata ka sang. Fruitful is that life, and fruitful is keeping company with such a life that is infused with self-knowledge. And then it speaks about the musical harmony of the universe. Jai jai sabad anahat vajai. So there is a musical harmony which is not audible. What is meant by that is that there is a cosmic law that causes things to move in proportion, that make this existence possible and sustain it. That is the self doing it. And then Gopal, the sustainer self, is made manifest by the teachings of the Mahant, which is the Guru Enlightener. It's used for the Guru Enlightener. Again, Nanak says, I was saved by the Guru Enlightener. Nanak udare tinke sang. Who? Prakte Gopal Mahant ke mathe. Mahant is someone of great deeds and actions. Here it is the good enlightener. So seek the protection of the one. Sarana jog suna sarani aye. We came because we heard of the one. So when you come to the Guru Enlightener and you follow the instruction of the Guru Enlightener, all animosity begins to disappear. Humility prevails. Mit gaye bair, bhaye sabrein, amrit naam sadh sanglein, and self-knowledge gets revealed by the Guru Enlightener. And the Gurudev, the Guru Enlightener again, is pleased when you accomplish the task. So prasanna bhaye Gurudev, puran hoi sevak ki sev. So what is that puran hoi? You escape the entanglements and vices of the mind. You get shielded by them. So by coming to the Guru Enlightener, Nanak says, I have shielded, secured myself. Nanak nibeh khep hamari. Prab ki ustati karo sant meet, savadhan ekagar cheet, sukh mani sahaj gobind gun naam, jis man base so hot nidhan. So with the friendly sant, the Guru Enlightener, I sang to the glory of my Prab self with single-minded devotion. That's the key. Because the qualities of Gobind, which were narrated to me, contained in its naam, knowledge, they are pearls of wisdom, the Guru says. The mind that contains them, in other words, the mind that has assimilated the qualities of Gobind, is a treasure trove. Because within that mind, all desire is fulfilled, meaning you become absent from desire because you're fulfilled. Because universal consciousness has been made manifest, sabste ujpaye asthan. Pradhan purukh pragate sabkoi. Pradhan purukh again, that supreme consciousness, the highest state of consciousness is made manifest in such a mind. The Guru then again reiterates, Khem sant rid nav nid buddh gyan sarb teh sidh vidya tap jog prab dhyan gyan shresht uttam isnan char padarth kamal pragas sabke mad sagal te udas sundar chatur tat ka beta samdarsi ek drishteta. So he's listed out the impact, what happens. Lasting happiness, peace. Your powers are refined. Your capacities are refined. You have access to all perfection. You cultivate discernment. You get knowledge of higher faculties. Learning. All learning, all penances, all yoga, and all concentration is contained in the teachings of the Guru Enlightener. Sublime benefits of purifying ablutions, the primary substance, the unfolding of the inner lotus. So he is actually listing out the end state of all the systems of Indian systems of thought and philosophy. All of these, he says, are contained in the instruction of the Guru Enlightener. So the wealth of self-knowledge contains all of these things. Eh nidhan jape man koe sab jug mein taki gat hoye. So this treasure, when realized, delivers emancipation in all ages. Self-knowledge, which are the qualities of Gobind, will begin to resonate. And they resonate in the bani, in the utterance of the guru. It resonates in the Vedas, the Shastras, and the Smriti texts. What the Guru is saying is that the crux of all faith is Naam. Of all the formulas, only Naam, or self-knowledge, is primary. It is fundamental. And it manifests in the hearts of the devoted, devotee servant, sevak. So the tutelage of the Enlightener is what corrects us a million times. And it is its mercy that releases us from the grip of those who receive its grace. And in conclusion, the Guru tells us that the mind that listens and absorbs with love the teachings of the Guru Enlightener what happens to such a mind? Jis man basay sunay lae preet, tis jan aave har prabjeet. That mind, such a mind, comes to abide with the Prab Self. In other words, it completely identifies with its essence. Janam maranata ka dukh nivare dulab deh tatkal udare. Such a mind is emancipated from the sufferings of birth and death, and this precious body actually achieves its proper end. Nirmal soba amrit taki bani ek naam man mahe samani. Such a mind is brilliant, without impurities of the ego. Its words are ambrosial. Such a mind is absorbed in the One. Dukh rog bin se pai param sad naam nirmal ta ke karam. Such a mind experiences no pain and disease, fear or doubt. Such a mind is unblemished, perfected by self-knowledge. Sabte ooch ta ki soba bani Nanak egun naam sukhmani. So Nanak, these are the qualities of naam, self-knowledge, by virtue of which the mind is made like it crystallizes into a jewel. And sukhmani, at the beginning, he told us, was actually naam. It is sukhmani. And that is why this composition is called sukhmani. On that note, until the next time, Waheguru Ji Ka Khalsa, Waheguru Ji Ki Fateh.
2: Wahe Guru Ji Ka Khalsa, Wahe Guru Ji Ki Fateh. Jis Tan Tan Sri Guru Gobind Singh Ji Kalgitar Sache Padsha, ਜਿਹਦੇ ਪਰਿਵਾਰ ਬਾਤ ਆਪਾਂ ਇਤਿਹਾਸ ਸਾਂਝਾ ਕਰਨਾ ਆਪਾਂ 13 ਦਿਨ ਆਪਾਂ ਪਹਿਲਾਂ ਅੱਜ ਜਿਤਨਾ ਕੁ ਯਤਨ ਕਰ ਸਕਦੇ ਜਿਤਨਾ ਵੀ ਸੱਚੇ ਪਾਤਸ਼ਾਹ ਜੀ ਬਲ ਬਖਸ਼ਣ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਹੇ ਸੱਚੇ ਪਾਤਸ਼ਾਹ ਜੀ ਤੂੰ ਸਮਰੱਥ ਵੱਡਾ ਆਓ ਵਾਹਿਗੁਰੂ ਜੀ ਆਓ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਯੂ ਆਰ ਓ ਪਾਵਰਫੁਲ ਮੇਰੀ ਮਤ ਥੋੜੀ ਰਾਮ ਮਾਈ ਇੰਟਲੈਕਟ ਇਜ਼ ਵੈਰੀ ਲੋ ਪਰ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਪਰ ਜੇ ਤੁਸੀਂ ਨਾ ਕਿਤੇ ਹੱਥ ਧਰ ਦੋ ਸਿਰ ਉੱਪਰ ਫਿਰ ਤੁਸੀਂ ਭਾਈ ਬਚਿੱਤਰ ਸਿੰਘ ਵਰਗਿਆਂ ਕੋਲੋਂ ਵੀ ਇੱਕ ਮਸਤ ਹਾਥੀ ਦਾ ਤੁਸੀਂ ਸੱਚੇ ਪਾਤਸ਼ਾਹ ਮੁਕਾਬਲਾ ਕਰਾ ਸਕਦੇ ਹੋ ਸੋ ਐਵੇਂ ਹੀ ਸੱਚੇ ਪਾਤਸ਼ਾਹ ਜੀ ਅਸੀਸ ਬਖਸ਼ਣ ਵਿੱਚ ਆਪ ਵਰਤ ਕੇ ਇਹ 13 ਦਿਨ ਸੱਚੇ ਪਾਤਸ਼ਾਹ ਜੀ ਇਤਿਹਾਸ ਆਪ ਹੀ ਕਿਰਪਾ ਕਰਕੇ ਵਿੱਚ ਵਰਤ ਕੇ ਸੁਣਾਉਣ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਲੈਟਸ ਜਸਟ ਗੈਟ ਟੂ ਨੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅ ਲਿਟਲ ਬਿਟ ਥਰੂ ਦੇ ਓਨ ਗੁਰਬਾਣੀ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਥੋੜਾ ਜਿਹਾ ਆਪਾਂ ਯਤਨ ਕਰੀਏ ਵੇਖਣ ਵਾਸਤੇ ਉਹਨਾਂ ਦੀ ਆਪ ਦੀ ਹੀ ਬਾਣੀ ਦੇ ਵਿੱਚੋਂ ਉਹਨਾਂ ਦੀ ਆਪ ਦੀ ਹੀ ਬਾਣੀ ਦੇ ਰਾਹੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਿਸ ਸਮੇਂ ਨਾ ਉਹਨਾਂ ਨੇ ਜ਼ਫਰਨਾਮਾ ਲਿਖਿਆ ਦੈਟ ਮੋਮੈਂਟ ਦੈਟ ਟਾਈਮ ਵਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰੋਟ ਦਾ ਜ਼ਫਰਨਾਮਾ ਭਾਵ ਜ਼ਫਰਨਾਮੇ ਦਾ ਅਰਥ ਹੀ ਇਹ ਹੈ ਇੱਕ ਵਿਜੇ ਦੀ ਚਿੱਠੀ ਵਿਜੇ ਮੀਨਿੰਗ ਵਿਕਟਰੀ ਇਟਸ ਅ ਲੈਟਰ ਆਫ ਵਿਕਟਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਦੋਂ ਉਸ ਸਮੇਂ ਔਰੰਗਜ਼ੇਬ ਨੂੰ ਜਦੋਂ ਭੇਜਿਆ ਨਾ ਜ਼ਫਰਨਾਮਾ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੀ ਸਿਫਤ ਲਿਖੀ ਪਰ ਜਿਹੜੀ ਉਹ ਸਿਫਤ ਲਿਖੀ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਅਕਾਲ ਪੁਰਖ ਦੀ ਉਹ ਅੰਦਰ ਦੇ ਮਨ ਨੂੰ ਨਾ ਗੁਰਸਿੱਖ ਪਿਆਰਿਓ ਉਹ ਐਨ ਛੋਣ ਵਾਲੀ ਹੈ ਦਾ ਸਿਫਤ ਦਾ ਪ੍ਰੇਜ਼ ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰੋ ਅਬ ਅਕਾਲ ਪੁਰਖ ਜੀ ਵਾਹਿਗੁਰੂ ਜੀ ਵੈਨ ਦੀ ਰੋ ਦੈਟ ਲੈਟਰ ਟੂ ਔਰੰਗਜ਼ੇਬ ਵਿਚ ਵੀ ਨੋ ਐਜ਼ ਦ ਜ਼ਫਰਨਾਮਾ ਦੋਜ਼ ਵਰਡਸ ਦੈਟ ਦੇ ਯੂਜ਼ ਟੂ ਡਿਸਕ੍ਰਾਈਬ ਵਾਹਿਗੁਰੂ ਜੀ ਟੱਚ ਆਵਰ ਹਾਰਟਸ ਵੈਨ ਵੀ ਲਿਸਨ ਟੂ ਦੈਮ carefully with detail guru gobind singh ji paatsh ne shuru kita ta kehne lage kehnde kamal karamat qayam kareem raza bakhsho razik rihakun rahim pehla apa ede vich hi vekhiye let's just look into this first ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਰਾਈਟਿੰਗ ਇਨ ਫਾਰਸੀ ਫਾਰਸੀ ਵਿਚ ਉਸ ਅਕਾਲ ਪੁਰਖ ਦੀ ਸਿਫਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਸਟ ਗੈਟ ਟੂ ਨੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅ ਲਿਟਲ ਬਿਟ ਟੂਡੇ ਬਿਫੋਰ ਵੀ ਸਪੀਕ ਅਬਾਊਟ ਦੈਮ ਫਾਰ ਦ ਅਦਰ 12 ਡੇਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਪ੍ਰੇਜ਼ਿੰਗ ਵਾਹਿਗੁਰੂ ਜੀ ਸਿੰਘ ਕਮਾਲ ਕਰਾਮਾਤ ਦ ਵਰਡ ਕਮਾਲ ਮੀਨਸ ਪਰਫੈਕਟ ਦ ਵਰਡ ਕਮਾਲ ਮੀਨਸ ਕੰਪਲੀਟ ਉਹ ਕਹਿੰਦੇ ਉਸ ਅਕਾਲ ਪੁਰਖ ਨੂੰ ਕਹਿੰਦੇ ਉਹ ਵਾਹਿਗੁਰੂ ਜੀ ਤੁਸੀਂ ਕਮਾਲ ਹੋ ਯੂ ਆਰ ਕੰਪਲੀਟਲੀ ਪਰਫੈਕਟ ਕਮਾਲ ਕਰਾਮਾਤ ਦੇ ਸਰ ਉਹ ਵਾਹਿ ਕਰਾਮਾਤ ਦਾ ਅਰਥ ਹੈ ਸ਼ਕਤੀ ਦ ਉਹ ਵਾਹਿਗੁਰੂ ਜੀ ਦ ਸ਼ਕਤੀ ਦ ਪਾਵਰ ਦੈਟ ਯੂ ਹੈਵ ਇਜ਼ ਕੰਪਲੀਟ ਪਰ ਸੱਚ ਕਰਕੇ ਮੰਨਿਓ ਗੁਰਸਿੱਖ ਪਿਆਰਿਓ ਦਾਸ ਸੋਚ ਰਿਹਾ ਸੀਗਾ ਮਨ ਵਿੱਚ ਇੱਕ ਖਿਆਲ ਆਇਆ ਦੀਜ ਵਰਡਸ ਦੈਟ ਗੁਰੂ ਗੋਬਿੰਦ ਸਿੰਘ ਜੀ ਹੈਵ ਯੂਜ਼ਡ ਟੂ ਡਿਸਕ੍ਰਾਈਬ ਐਂਡ ਟੂ ਪ੍ਰੇਜ਼ ਵਾਹਿਗੁਰੂ ਜੀ ਸੱਚ ਕਰਕੇ ਮੰਨਿਓ ਇਹ ਇੱਕ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਆਪ ਤੇ ਵੀ ਹੀ ਟੁਕਦਾ ਹੈ ਇਹ ਗੱਲ ਸਮਝਿਓ ਵਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਇੰਗ ਟੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਮਾਲ ਕਰਾਮਾਤ ਕਾਇਮ ਕਰੀਮ ਦਾ ਕਾਇਮ ਮੀਨਸ ਦਾ ਤੁਸੀਂ ਨਹਿਚਲ ਹੋ ਦਾ ਉਹ ਵਾਹਿਗੁਰੂ ਜੀ ਤੁਸੀਂ ਅਟਲ ਹੋ ਕਾਇਮ ਦਾ ਭਾਵ ਜਿਹੜਾ ਕਾਇਮ ਰਹਿਣ ਵਾਲਾ ਹੋਵੇ ਤੂੰ ਸਦਾ ਸਲਾਮਤ ਨਿਰੰਕਾਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਅਕਾਲ ਪੁਰਖ ਬਾਰੇ ਕਿਹਾ ਸਲਾਮਤ ਮੀਨਿੰਗ ਦੇ ਸੇਇੰਗ ਟੂ ਉਹ ਵਾਹਿਗੁਰੂ ਜੀ ਤੁਸੀਂ ਕਾਇਮ ਹੋ ਤੁਸੀਂ ਅਟਲ ਹੋ ਤੁਸੀਂ ਨਹਿਚਲ ਹੋ ਉਹ ਵਾਹਿਗੁਰੂ ਜੀ ਯੂ ਆਰ ਨੈਵਰ ਗੋਇੰਗ ਟੂ ਲੀਵ ਤੁਸੀਂ ਹਰ ਸਮੇਂ ਰਹਿਣ ਵਾਲੇ ਹੋ ਕਰਕੇ ਤੁਸੀਂ ਹੈ ਭੀ ਸੱਚ ਵੀ ਹੋ ਪਰ ਤੁਸੀਂ ਨਾਨਕ ਹੋ ਸੀ ਭੀ ਸੱਚ ਵੀ ਹੋ ਤਾਂ ਯੂ ਆਰ ਗੋਇੰਗ ਟੂ ਰਿਮੇਨ ਆਲ ਦ ਟਾਈਮ ਇਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਰ ਸੇਇੰਗ ਦੀਜ਼ ਵਰਡਸ ਫੋਰ ਅਕਾਲ ਪੁਰਖ ਵਾਹਿਗੁਰੂ ਜੀ ਦੈਨ ਬਲੀਵ ਦਿਸ ਗੁਰਸਿੱਖ ਪਿਆਰੋ ਈਚ ਵਰਡ ਆਫ ਦਿਸ ਪ੍ਰੇਜ਼ ਟੂਵਰਡਸ ਵਾਹਿਗੁਰੂ ਜੀ ਗੋਜ਼ ਟੂ ਗੁਰੂ ਗੋਬਿੰਦ ਸਿੰਘ ਜੀ ਐਸ ਵੈਲ ਇਹ ਇੱਕ ਇੱਕ ਸਿਫਤ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਾਸਤੇ ਵੀ ਢੁਕਦੀ ਆ ਕਿ ਕਮਾਲ ਕਰਾਮਾਤ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪ ਕਮਾਲ ਨਹੀਂ ਇਜ਼ਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਪਰਫੈਕਟ ਇਜ਼ਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਕੰਪਲੀਟ ਕਮਾਲ ਕਰਾਮਾਤ ਦਾ ਕੰਪਲੀਟ ਪਾਵਰ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਆਪ ਵੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਐਂਡ ਆਪਾਂ ਕਈ ਵਾਰੀ ਮਨ ਵਿੱਚ ਸੋਚਦੇ ਹਾਂ ਹੱਥ ਵੀ ਖਿੰਫੇ ਕਈਆਂ ਦੇ ਮਨ ਵਿੱਚ ਕਰਕੇ ਇਹ ਗੱਲ ਆ ਜਾਂਦੀ ਹੈ ਗੁਰਸਿੱਖ ਪਿਆਰਿਓ ਕਿ ਆਪਾਂ ਕਿਵੇਂ ਆਖ ਸਕਦੇ ਹਾਂ ਕਿ ਆਪਣਾ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਿ ਜਿੰਨੀ ਸ਼ਕਤੀ ਉਸ ਅਕਾਲ ਪੁਰਖ ਵਿੱਚ ਹੈ ਆਪਾਂ ਕਿਵੇਂ ਆਖ ਸਕਦੇ ਹਾਂ ਕਿ ਉਨੀ ਹੀ ਸ਼ਕਤੀ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਿੱਚ ਹੈ ਸਮਟਾਈਮਸ ਵੀ ਮਾਈਟ ਥਿੰਕ ਇਨ ਆਵਰ ਮਾਈਂਡਸ ਹਾਊ ਕੈਨ ਇਟ ਬੀ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਜ਼ ਗਾਟ ਦ ਸੇਮ ਅਮਾਊਂਟ ਆਫ ਪਾਵਰ ਦੈਟ ਸੇਮ ਅਮਾਊਂਟ ਆਫ ਕਲਾ ਐਜ਼ ਅਕਾਲ ਪੁਰਖ ਵਾਹਿਗੁਰੂ ਜੀ ਪਰ ਆਪਾਂ ਇਸ ਗੱਲ ਨੂੰ ਸਮਝਣ ਵਾਸਤੇ ਨਾ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੀ ਵੱਲ ਫੇਰ ਵੇਖੀਏ ਬਚਿੱਤਰ ਨਾਟਕ ਵੱਲ ਇਫ ਵੀ ਲੁੱਕ ਐਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਣੀ ਅਗੇਨ ਇਨ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਇਹ ਬਿਦ ਕਰਤ ਤਪੱਸਿਆ ਭਇਓ ਕਹਿੰਦੇ ਦਵੈਤੇ ਏਕ ਰੂਪ ਹਵੈ ਗਇਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਜਦੋਂ ਮੈਂ ਐਵੇਂ ਜਦੋਂ ਤਪੱਸਿਆ ਕੀਤੀ ਨਾ ਕਿਵੇਂ ਤਪੱਸਿਆ ਕੀਤੀ ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਤ ਹੈ ਤਹਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਜਦੋਂ ਮੈਂ ਹੇਮਕੁੰਟ ਸਾਹਿਬ ਜਦੋਂ ਸੀਗਾ ਨਾ ਮੈਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਡਿਸਕ੍ਰਾਈਬਿੰਗ ਦੈਟ ਟਾਈਮ ਬਿਫੋਰ ਦੇ ਕੇਮ ਅਪਾਨ ਦਿਸ ਅਰਥ ਐਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਤ ਹੈ ਤਹਾਂ ਕਹਿੰਦੇ ਦੈਟ ਪਲੇਸ ਕਹਿੰਦੇ ਦੇ ਵੇ ਦੇ ਆਰ ਦੋ ਸੈਵਨ ਪੀਕਸ ਆਫ ਮਾਊਂਟੇਨਸ ਦੈਟ ਲੁੱਕ ਬਿਊਟੀਫੁਲ ਕਹਿੰਦੇ ਸਪਤ ਸਰੰਗ ਕਹਿੰਦੇ ਸਪਤ ਸਿੰਘ ਤੇ ਨਾਮ ਕਹਾਵਾਂ ਕਹਿੰਦੇ ਦੇ ਆਫ ਖੋਦ ਦੀਜ਼ ਮਾਊਂਟੇਨਸ ਆਰ ਖੋਦ ਐਂਡ ਦੇ ਗਾਟ ਦੈਟ ਨੇਮ ਆਫ ਸਪਤ ਸਰਿੰਗ ਮੀਨਿੰਗ ਸਪਤ ਮੀਨਿੰਗ ਸੈਵਨ ਸਰਿੰਗ ਮੀਨਿੰਗ ਪੀਕਸ ਵੇ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਪੰਡ ਰਾਜ ਜਿਹੇ ਯੋਗ ਕਮਾਵਾਂ ਤੇ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਜਿੱਥੇ ਅਸੀਂ ਤਹਾਮ ਅਧਿਕ ਤਪੱਸਿਆ ਸਾਧੀ ਵੇਅਰ ਆਫ ਅਬਜ਼ੋਰਬਡ ਇਨ ਮੈਡੀਟੇਸ਼ਨ ਕਹਿੰਦੇ ਇਨ ਦੈਟ ਪਲੇਸ ਵੈਨ ਆਫ ਅਬਜ਼ੋਰਬਡ ਇਨ ਮੈਡੀਟੇਸ਼ਨ ਕਹਿੰਦੇ ਫੇ ਉਹ ਵੀ ਸਮਾਂ ਆਇਆ ਕਹਿੰਦੇ ਮੇਰਾ ਚਿੱਤ ਨਹੀਂ ਸੀਗਾ ਕਰਦਾ ਕਹਿੰਦੇ ਇੱਥੇ ਆਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਰ ਆਈ ਡੋਂਟ ਵਾਂਟ ਟੂ ਕਮ ਹੇਅਰ ਵਾਈ ਕਰਕੇ ਕਹਿਣ ਲੱਗੇ ਆਪ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਣਾ ਕੀਤਾ ਕਿ ਕਹਿੰਦੇ ਇਹ ਬਿਦ ਕਰਤ ਤਪੱਸਿਆ ਪਿਓ ਦਵੈ ਤੇ ਕਹਿੰਦੇ ਫਰੋਮ ਬੀਂਗ ਟੂ ਕਹਿੰਦੇ ਦਵੈ ਹੋਣ ਦੇ ਵਿੱਚ ਕਹਿੰਦੇ ਫਸਟ ਵਾਸ ਟੂ ਦੇਰ ਵਾਸ ਦ ਇਲੂਜ਼ਨ ਦੇਰ ਵਾਸ ਦਿਸ ਇਲੂਜ਼ਨ ਆਫ ਬੀਂਗ ਦਿਸ ਮੀ ਐਂਡ ਦਿਸ ਯੂ ਕਹਿੰਦੇ ਦਵੈ ਤੇ ਏਕ ਰੂਪ ਹਵੈ ਗਿਓ ਕਹਿੰਦੇ ਮੈਂ ਤਾਂ ਉਸ ਅਕਾਲ ਪੁਰਖ ਦੇ ਨਾਲ ਕਹਿੰਦੇ ਇੱਕ ਰੂਪ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਇੰਗ ਵਾਸਟ ਆਈ ਵਾਸ ਅਬਜ਼ੋਰਬਡ ਇਨ ਡੀਪ ਮੈਡੀਟੇਸ਼ਨ ਇਨ ਹੇਮਕੁੰਟ ਸਾਹਿਬ ਵਿਦ ਅਕਾਲ ਪੁਰਖ ਜੀ ਆਈ ਵਾਸ ਅਬਜ਼ੋਰਬਡ ਇਨ ਅਕਾਲ ਪੁਰਖ ਜੀ ਚਰਨ ਕਹਿੰਦੇ ਆਈ ਬਿਕੇਮ ਵਨ ਕਹਿੰਦੇ ਕੋਈ ਫਰਕ ਨਹੀਂ ਰਿਹਾ ਮੇਰੇ ਵਿੱਚ ਤਾਂ ਉਸ ਅਕਾਲ ਪੁਰਖ ਵਿੱਚ ਅਸੀਂ ਇੱਕ ਰੂਪ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪ ਨੂੰ ਆਪ ਇਹ ਗੱਲ ਦੱਸਣਾ ਕੀਤੀ ਆ। ਸੋ ਦੇ ਟੋਲਡ ਅਸ ਦਿਸ ਥਿੰਗਸ। ਸੋ ਦੈਨ ਵੈਨ ਵੀ ਲੁੱਕ ਐਟ ਦਿਸ ਨਾਓ, ਫੇ ਆਪਾਂ ਹੁਣ ਕਹਿ ਸਕਦੇ ਹਾਂ ਨਾ, ਜੇ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਆਪ ਹੀ ਦੱਸ ਦਿੱਤਾ ਕਿ ਮੈਂ ਇੱਕ ਰੂਪ ਹੋ ਗਿਆ ਉਸ ਅਕਾਲ ਪੁਰਖ ਦੇ ਨਾਲ, ਹੁਣ ਜੋ ਆਪਾਂ ਕਵਾਂਗੇ ਕਿ ਕਮਾਲ ਕਰਾਮਾਤ ਕਾਇਮ ਕਰੀਮ ਹੁਣ ਢੁਕਦਾ ਹੈ ਨਾ, ਜੇ ਆਪਾਂ ਕਵਾਂਗੇ ਕਿ ਇਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਾਸਤੇ ਵੀ ਇਹ ਢੁਕਦਾ ਸਭ ਕੁਛ, ਕਿ ਉਹ ਗੁਰੂ ਗੋਬਿੰਦ ਸਿੰਘ ਜੀ ਸੱਚਿਆ ਪਾਤਸ਼ਾਹ ਜੀ ਕਿ ਤੁਸੀਂ ਆਪ ਵੀ ਕਿ ਕਮਾਲ ਕਰਾਮਾਤ ਕਾਇਮ ਕਰੀਮ, ਕਰੀਮ ਦਾ ਭਾਵ ਉਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਖਸ਼ਿਸ਼ ਕਰਨ ਵਾਲੇ ਨੇ। ਗੁਰੂ ਕਰੀਮ ਮੀਨਸ ਕਮਸ ਫਰੋਮ ਦ ਵਰਡ ਕਿਰਪਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਲੈਸ ਇਜ਼ ਦੇ ਸ਼ਾਵਰ ਦੇ ਗ੍ਰੇਸ ਅਪੋਨ ਅਸ ਦੈਮਸੈਲਵਸ, ਦੈਨ ਦੇ ਸੇ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ ਰਹੀਮ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਰਜ਼ਾ ਦਾ ਭਾਵ ਇੱਥੇ ਰਜ਼ਾ ਮੀਨਸ ਦਾ ਪਰਸਨ ਦਾ ਇਜ਼ ਪਲੀਜ਼ਿੰਗ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਦਾ ਪਰਸਨ ਦਾ ਇਜ਼ ਪਲੀਜ਼ਿੰਗ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਰਜ਼ਾ ਬਖਸ਼ੋ, ਦੈਨ ਵਾਟ ਇਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਲੈਸ ਦਮ ਵਿਦ, ਕਹਿੰਦੇ ਰਜ਼ਾ ਬਖਸ਼ੋ ਰਾਜ਼ਿਕ ਰਾਜ਼ਿਕ ਰਿਹਾਕੁਨ ਰਹੀਮ। ਰਾਜ਼ਿਕ ਭਾਵ ਉਹ ਗੁਰੂ ਗੋਬਿੰਦ ਸਿੰਘ ਜੀ ਹੀ ਪਾਤਸ਼ਾਹ ਜੀ ਆਪ ਹੀ ਹਨ ਜਿਹੜੀ ਸਾਨੂੰ ਰੋਜ਼ੀ ਬਖਸ਼ਦੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਆਰ ਦ ਨਰਿਸ਼ਰਸ, ਆਰ ਦ ਵਨਸ ਦੈਟ ਸਸਟੇਨ ਅਸ ਐਂਡ ਟੇਕ ਕੇਅਰ ਆਫ ਅਸ। ਕਹਿੰਦੇ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ, ਦ ਵਰਡ ਰਿਹਾਕੁਨ ਕਮਸ ਫਰੋਮ ਰਿਹਾ ਕਰਨਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਦੈਟ ਲਿਬਰੇਟਰ, ਰਿਹਾਕੁਨ ਮੀਨਸ ਦ ਲਿਬਰੇਟਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਆਰ ਦ ਲਿਬਰੇਟਰਸ ਕਰਕੇ, ਅਸਲ ਵਿੱਚ ਨਾ ਜਦੋਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਦੋਂ ਸੀਸ ਜਦੋਂ ਮੰਗਿਆ ਸੀਗਾ ਨਾ, ਜਦੋਂ ਸੀਸ ਦੀ ਮੰਗ ਕੀਤੀ ਕਿ ਸਤਿਗੁਰ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਭਾਵੇ, ਕਿ ਜੇ ਸਤਿਗੁਰ ਜੀ ਨੂੰ ਇਹੀ ਪਾਉਂਦਾ ਆ ਨਾ ਕਿ ਸਤਿਗੁਰ ਜੀ ਪਾਤਸ਼ਾਹ ਨੂੰ ਕੀ ਪਾਉਂਦਾ, ਵਟ ਇਜ਼ ਪਲੀਜ਼ਿੰਗ ਟੂ ਦ ਗੁਰੂ, ਗੁਰੂ ਵਟ ਪਲੀਜ਼ਿਜ਼ ਦ ਗੁਰੂ ਇਜ਼ ਵੈਨ ਵੀ ਗਿਵ ਆਵਰ ਹੈਡ ਟੂ ਦ ਗੁਰੂ, ਕਿ ਸਤਿਗੁਰ ਅੱਗੇ ਸੀਸ ਭੇਟ ਦਿਓ। ਗਿਵਿੰਗ ਆਵਰ ਹੈਡ, ਆਪਣੇ ਗੁਰੂ ਅੱਗੇ ਸੀਸ ਭੇਟ ਕਰਨਾ, ਇਹ ਹੀ ਗੁਰਸਿੱਖ ਪਿਆਰਿਓ ਗੁਰੂ ਨੂੰ ਪਾਉਂਦਾ ਆ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਨੇ ਜਦੋਂ ਉਸ ਸਮੇਂ ਇੱਕ ਜਦੋਂ ਸੀਸ ਮੰਗਿਆ ਨਾ, ਸੱਚ ਕਰਕੇ ਮੰਨਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲਿਬਰੇਟਡ ਭਾਈ ਦਇਆ ਰਾਮ, ਆਈ ਮੇਡ ਦੇਮ ਇਨ ਟੂ ਭਾਈ ਦਇਆ ਸਿੰਘ, ਦੇ ਟੁੱਕ ਅਵੇ ਦੇ ਕਾਸਟ, ਦੇ ਟੁੱਕ ਅਵੇ ਐਵਰੀਥਿੰਗ ਫਰੋਮ ਦੇਅਰ ਪਾਸਟ ਲਾਈਫ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪ ਹੀ ਹਨ ਕਿ ਉਹ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ ਰਹੀਮ, ਰਹੀਮ ਮੀਨਿੰਗ ਵਾਹਿਗੁਰੂ ਜੀ, ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਇਜ਼ ਮਰਸੀਫੁਲ। ਗੁਰੂ ਗੋਬਿੰਦ ਸਿੰਘ ਜੀ ਆਪ ਹੀ ਹਨ ਦਾ ਜਿਹੜੀ ਰਜ਼ਾ, ਜਿਹੜੀ ਆਪਣੇ ਉੱਪਰ ਗੁਰਸਿੱਖ ਪਿਆਰਿਓ ਜਿਹੜੀ ਕਿਰਪਾ ਕਰਨ ਵਾਲੇ ਨੇ, ਜਿਹੜੇ ਰਹਿਮ ਕਰਦੇ ਨੇ, ਜਿਹੜੇ ਸਾਡੇ ਵੱਲ ਵੇਖ ਕੇ ਤਰਸ ਖੜਦੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਹਿਣਾ ਕੀਤਾ, ਕਹਿੰਦੇ ਆਮਾ ਬਖਸ਼ ਬਖਸ਼ ਬਖਸ਼ਿੰਦ ਉਹ ਦਸਤ ਗੀਰ। ਭਾਈ ਯਾਦ ਰੱਖੋ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਹ ਕਹਿ ਰਹੇ ਨੇ ਉਸ ਅਕਾਲ ਪੁਰਖ ਨੂੰ, ਕਹਿੰਦੇ ਰਜ਼ਾ ਬਖਸ਼ ਬਖਸ਼ਿੰਦ ਹੈ ਉਹ ਦਸਤਗੀਰ। ਕਹਿੰਦੇ ਉਹ ਵਾਹਿਗੁਰੂ ਜੀ, ਇੱਥੇ ਰਜ਼ਾ ਦਾ ਅਰਥ ਕੀਤਾ ਗਿਆ ਆ ਦਾ ਵਾਹਿਗੁਰੂ ਜੀ ਜਿਹੜੀਆਂ ਖੁਸ਼ੀਆਂ ਬਖਸ਼ਣ ਵਾਲਾ ਆ। ਕਹਿੰਦੇ ਰਜ਼ਾ ਬਖਸ਼ ਬਖਸ਼ਿੰਦ ਹੈ, ਯੂ ਆਰ ਦ ਵਨ ਦੈਟ ਫਰਗਿਵਸ ਅਸ ਐਂਡ ਇੰਬਰੇਸਿਸ ਅਸ ਐਂਡ ਟੇਕਸ ਅਸ ਇਨ। ਕਹਿੰਦੇ ਰਜ਼ਾ ਬਖਸ਼ ਬਖਸ਼ਿੰਦ ਉਹ ਦਸਤਗੀਰ, ਤਾਂ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹੜੀ ਸਾਡੀ ਦਸਤਗੀਰ ਦਾ ਭਾਵ ਬਾਂਹ ਫੜਨ ਵਾਲੇ ਨੇ। ਦਸਤ ਮੀਨਸ ਆਵਰ ਹੈਂਡ, ਦ 10 ਫਿੰਗਰਸ ਆਨ ਆਵਰ ਹੈਂਡਸ। ਦਸਤਗੀਰ ਗੀਰ ਮੀਨਸ ਵੈਨ ਸਮਬਡੀ ਟੇਕਸ ਹੋਲਡ ਆਫ ਆਵਰ ਹੈਂਡ, ਸਮਬਡੀ ਗ੍ਰਿਪਸ ਅਸ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਦੈਟ ਵਨ ਦੈਟ ਟੇਕਸ ਹੋਲਡ ਆਫ ਅਸ ਐਂਡ ਗ੍ਰਿਪਸ ਅਸ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਯਾਦ ਕਰਕੇ ਰੱਖਿਓ ਦਾ ਸਾਨੂੰ ਐਵੇਂ ਪਕੜਦੇ ਨੇ, ਸਾਨੂੰ ਇੰਨਾ ਘੁੱਟ ਕੇ ਪਕੜਦੇ ਨੇ ਨਾ, ਕੇਵਲ ਫਿਰ ਇੱਥੇ ਇਸ ਸੰਸਾਰ ਵਿੱਚ ਨਹੀਂ ਸਾਡੀ ਬਾਂਹ ਫੜ ਕੇ ਰੱਖਦੇ। ਪੁੱਛੋ ਭਾਈ ਨੰਦ ਲਾਲ ਜੀ ਵਰਗਿਆਂ ਨੂੰ, ਵੈਨ ਵੀ ਆਸਕ ਸਮਰੀ ਲਾਈਕ ਭਾਈ ਨੰਦ ਲਾਲ ਜੀ, ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੇਵਲ ਸਾਡੀ ਇਸ ਸੰਸਾਰ ਵਿੱਚ ਰੱਖਿਆ ਕਰਦੇ ਨੇ, ਕੇਵਲ ਇਸ ਜੀਵਨ ਵਿੱਚ ਸਾਡੀ ਰੱਖਿਆ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ? ਤੇ ਜੇ ਇਫ ਵੀ ਆਸਕ ਦਿਸ ਕੁਐਸਚਨ ਟੂ ਭਾਈ ਨੰਦ ਲਾਲ ਜੀ, ਉਹ ਭਾਈ ਨੰਦ ਲਾਲ ਜੀ ਉਹ ਨੇ ਜਿਹੜੇ ਅੱਤ ਦੇ ਪਿਆਰ ਪ੍ਰੇਮ ਵਿੱਚ ਭਿੱਜੇ ਨੇ ਉਸ ਕਲਗੀਧਰ ਪਾਤਸ਼ਾਹ ਜੀ ਵਾਸਤੇ। ਇਫ ਵੀ ਆਸਕ ਭਾਈ ਨੰਦ ਲਾਲ ਜੀ, ਇਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਵਨ ਦਾ ਓਨਲੀ ਟੇਕਸ ਆਵਰ ਆਰਮ ਇਨ ਦਿਸ ਵਰਲਡ, ਦਾ ਭਾਈ ਨੰਦ ਲਾਲ ਜੀ ਨਾ ਪਹਿਲਾਂ ਉਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਸਿਫਤ ਕਰਕੇ, ਫਿਰ ਸਾਨੂੰ ਉਸ ਸਿਫਤ ਕਰਦੇ ਕਰਦੇ ਸਾਨੂੰ ਉਹਦੇ ਵਿੱਚ ਦੱਸਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਪਿਆਰਿਓ ਕੇਵਲ ਇਸ ਸੰਸਾਰ, ਕੇਵਲ ਇਸ ਜੀਵਨ ਵਿੱਚ ਨਹੀਂ ਕੱਲੀ ਆਪਣੀ ਬਾਂਹ ਫੜਦੇ ਕਰਕੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਜਿਹੜੀ ਪਕੜ ਆ ਨਾ, ਉਹ ਬਹੁਤ ਦੂਰ ਤੱਕ ਪਹੁੰਚਦੀ ਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੋਲਡ ਇਟ ਰੀਚ ਇਜ਼ ਵੈਰੀ ਫਾਰ। ਤਾਂ ਭਾਈ ਨੰਦ ਲਾਲ ਜੀ ਨਾ ਪਿਆਰ ਵਿੱਚ ਆ ਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਕਹਿਣਗੇ, ਕਹਿੰਦੇ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ। ਕਹਿੰਦੇ ਹੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਕਹਿੰਦੇ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ। ਕਹਿੰਦੇ ਹੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਤੁਸੀਂ ਉਹ ਨੇ ਜਿਹੜਾ ਕਿਸੇ ਦੀ ਨੀ ਬਾਂਹ ਫੜਦਾ, ਜਿਹੜਾ ਕਿਸੇ ਨੂੰ ਨੀ ਪੁੱਛਦਾ ਨਾ, ਜਿਹੜਾ ਸੰਸਾਰ ਜਿਹਨਾਂ ਤੋਂ ਮੁੱਖ ਮੋੜ ਲੈਣ। ਕਿਉਂ ਕਰਕੇ ਉਹਨਾਂ ਦੀ ਜਾਤ ਨੀਵੀ ਆ, ਕਿਉਂ ਕਰਕੇ ਉਹਨਾਂ ਦਾ ਕੰਮ ਨੀਵਾ ਆ, ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਹਨਾਂ ਦੀ ਵੀ ਬਾਂਹ ਫੜਦੇ ਨੇ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ। ਗੁਰ ਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਏਜ਼ ਦੀ ਮਨਜ਼ੂਰ, ਮਨਜ਼ੂਰ ਮੀਨ ਸਮਰੀ ਦਾ ਇਜ਼ ਐਕਸੈਪਟਿਡ। ਕਹਿੰਦੇ ਉਸ ਅਕਾਲ ਪੁਰਖ ਨੇ ਨਾ ਏਜ਼ ਦੀ ਦਾ ਇੱਥੇ ਅਰਥ ਆ ਅਕਾਲ ਪੁਰਖ ਵਾਹਿਗੁਰੂ ਜੀ। ਕਹਿੰਦੇ ਏਜ਼ ਦੀ ਮਨਜ਼ੂਰ, ਕਹਿੰਦੇ ਵਾਹਿਗੁਰੂ ਜੀ ਐਕਸੈਪਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੰਪਲੀਟਲੀ। ਕਹਿੰਦੇ ਏਜ਼ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾ ਗੰਜੂਰ। ਗੁਰ ਗੋਬਿੰਦ ਸਿੰਘ ਦ ਵਰਡ ਹੱਕ, ਹੱਕ ਮੀਨਸ ਟਰੂਥ, ਟਰੂਥ ਹੀ ਹੈ ਮੀਨਿੰਗ ਵਾਹਿਗੁਰੂ ਜੀ ਦ ਅਲਟੀਮੇਟ ਟਰੂਥ। ਉਸ ਅਕਾਲ ਪੁਰਖ ਨੂੰ ਇੱਥੇ ਹੱਕ ਗਿਆ, ਹੱਕ ਦਾ ਕਰਕੇ ਅਰਥ ਬਣਦਾ ਸੱਚ। ਜਿਵੇਂ ਆਪਾਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਇੱਕ ਓਂਕਾਰ ਸਤ ਨਾਮ, ਉਹ ਜਿਹੜਾ ਇੱਕ ਅਕਾਲ ਪੁਰਖ ਹੈ ਨਾ, ਅਸਲ ਵਿੱਚ ਉਹੀ ਕੇਵਲ ਸੱਚ ਆ। ਕਰਕੇ ਅਸਲ ਵਿੱਚ ਨਾ ਜੋ ਵੀ ਆਪਾਂ ਨੂੰ ਇੱਥੇ ਦਿਸ ਰਿਹਾ ਹੈ ਨਾ, ਉਹ ਇੱਕ ਦਿਨ ਨਾਸ਼ ਹੋ ਜਾਣਾ। ਦ ਟਰੂਥ ਇਜ਼ ਵਾਟ ਐਵਰ ਵੀ ਸੀ ਵਿਦ ਆਵਰ ਆਈਜ਼ ਹੇਅਰ ਜੋ ਦੀਸੇ ਸੋ ਚਾਲਨ ਹਾਰ, ਵਨ ਡੇ ਇਟ ਵਿਲ ਲੀਵ, ਬਟ ਦੇਰ ਇਜ਼ ਵਨ ਥਿੰਗ ਦਿਸ ਦਾ ਅਕਾਲ ਪੁਰਖ ਦਾ ਇਸ ਸੱਤ ਦਾ ਵਿਲ ਆਲਵੇਜ਼ ਰਿਮੇਨ, ਜਿਹਨੇ ਕਦੀ ਵੀ ਨਹੀਂ ਗੁਰਸਿੱਖ ਪਿਆਰਿਓ ਨਾਸ਼ ਹੋਣਾ ਉਸ ਅਕਾਲ ਪੁਰਖ ਨੇ। ਗੁਰੂ ਉਹ ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਹੱਕ ਉਸ ਅਕਾਲ ਪੁਰਖ ਨੂੰ ਹੱਕ ਕਹਿਣਾ ਕੀਤਾ। ਕਹਿੰਦੇ ਹੱਕ, ਕਹਿੰਦੇ ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ। ਗੰਜੂਰ ਦਾ ਭਾਵ ਹੁੰਦਾ ਆ ਇੱਕ ਖਜ਼ਾਨਾ, ਖਜ਼ਾਨਾ ਕਾਹਦਾ ਇੱਥੇ, ਖਜ਼ਾਨਾ ਗੁਰਸਿੱਖ ਪਿਆਰਿਓ ਗੁਣਾਂ ਦਾ। ਇਹ ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਅਕਾਲ ਪੁਰਖ ਨੇ ਇੱਕ ਖਜ਼ਾਨਚੀ ਬਣਾ ਦਿੱਤਾ। ਕਹਿੰਦੇ ਦੇ ਮੇਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਨ ਟੂ ਦ ਟ੍ਰੈਜਰ। ਸੋ ਵਾਹਿਗੁਰੂ, ਸੋ ਭਾਈ ਨੰਦ ਲਾਲ ਜੀ ਸੇਇੰਗ ਦਾ ਗੁਰੂ ਗੋਬਿੰਦ ਸਿੰਘ ਜੀ ਇਜ਼ ਦ ਟ੍ਰੈਜਰ ਫੋਰ ਵਾਹਿਗੁਰੂ ਜੀ। ਗੁਰੂ ਗੋਬਿੰਦ ਸਿੰਘ ਜੀ ਹੋਲਡਸ ਆਲ ਦ ਕੁਆਲਿਟੀਜ਼, ਆਲ ਦ ਗੁਣ। ਸੱਚ ਕਰਕੇ ਮੰਨਿਓ, ਜੇ ਆਪਾਂ ਚਾਹੁੰਦੇ ਨਾ ਕਿ ਆਪਾਂ ਗੁਣਾਂ ਨਾਲ ਭਰ ਜਾਈਏ, ਦੈਨ ਵੀ ਹੈਵ ਟੂ ਗੋ ਟੂ ਦ ਟ੍ਰੈਜਰ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਕਰਕੇ ਉਸ ਅਕਾਲ ਪੁਰਖ ਨੇ ਸੌਂਪਿਆ ਗੁਰੂ ਗੋਬਿੰਦ ਸਿੰਘ ਜੀ ਨੂੰ, ਪਾਤਸ਼ਾਹ ਆਪ ਇੱਕ ਖਜ਼ਾਨਚੀ ਬਣਾਇਆ। ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਦ ਨੂਰ। ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਭਾਈ ਨੰਦ ਲਾਲ ਜੀ ਕਹਿਣ ਲੱਗੇ, ਜੁਮਲਾ ਦਾ ਅਰਥ ਹੁੰਦਾ ਸਾਰੇ ਸਭ। ਕਹਿੰਦੇ ਜੁਮਲਾ ਫੈਜ਼, ਫੈਜ਼ ਦਾ ਭਾਵ ਹੁੰਦਾ ਗੁਰਸਿੱਖ ਪੈਰੋਂ ਕਿਰਪਾ ਕਰਨੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਦਾ ਵਨ ਦੈਟ ਸ਼ਾਵਰਸ ਦੇ ਗ੍ਰੇਸ ਅਪਨ ਆਲ। ਏਦਾਂ ਨਹੀਂ ਕਿ ਉਹ ਕਿਸੇ ਤੇ ਗੁਰਸਿੱਖ ਪੈਰੋਂ ਉਹ ਕਿਰਪਾ ਕਰਦੇ ਨੇ। ਕਰਕੇ ਕਈਆਂ ਦੇ ਮਨਾਂ ਵਿੱਚ ਵੀ ਭੁਲੇਖਾ ਹੁੰਦਾ, ਸਮ ਪੀਪਲ ਹੈਵ ਡਾਊਟਸ ਇਨ ਦੇ ਮਾਇੰਡ। ਕਈ ਸੋਚਦੇ ਨੇ ਨਾ, ਬਹੁਤ ਜਾਣੇ ਨੇ ਜਿਹੜੇ ਆਖਦੇ ਨੇ, ਕਹਿੰਦੇ ਜਦੋਂ ਸਤਿਗੁਰ ਜੀ ਪਾਤਸ਼ਾਹ ਜੀ ਦੋ ਕਿਰਪਾ ਕਰਨਗੇ ਨਾ, ਤਾਂ ਅਸੀਂ ਉਸ ਦਿਨ ਅਸੀਂ ਵੀ ਉਸ ਸਤਿਗੁਰ ਜੀ ਅਕਾਲ ਪੁਰਖ ਜੀ ਦੇ ਅਸੀਂ ਚਰਨੀ ਲੱਗ ਜਾਵਾਂਗੇ। ਆਪਾਂ ਗੁਰਸਿੱਖ ਪੈਰ ਸੋਚਦੇ, ਭਾਈ ਨੰਦ ਲਾਲ ਜੀ ਤਾਂ ਕਹਿਣ ਲੱਗੇ, ਕਹਿੰਦੇ ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਸ਼ਾਵਰ ਦੇ ਨੂਰ, ਨੂਰ ਮੀਨਿੰਗ ਦੇ ਲਾਈਟ, ਦੇ ਲਾਈਟ ਆਫ ਗ੍ਰੇਸ ਅਪਨ ਆਲ। ਕਹਿੰਦੇ ਉਹ ਤਾਂ ਸਾਰਿਆਂ ਉੱਪਰ ਆਪਣੀ ਗੁਰਸਿੱਖ ਪਿਆਰਿਓ ਉਹ ਕਿਰਪਾ ਦਾ ਮੀਂਹ ਵਰਸਾਉਂਦੇ ਨੇ। ਪਰ ਕਈ ਇਹ ਆਖਦੇ ਨੇ ਨਾ, ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮੇਤੇ ਕਿਰਪਾ ਕਰਨਗੇ, ਤਾਂ ਅਸੀਂ ਵੀ ਉਹਦੇ ਉਦੋਂ ਲੜ ਲੱਗ ਜਾਵਾਂਗੇ। ਨਹੀਂ ਗੁਰਸਿੱਖ ਪਿਆਰਿਓ, ਸੱਚ ਕਰਕੇ ਮੰਨਿਓ, ਜਦੋਂ ਵੀ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਆਪਾਂ ਤੁਰ ਕੇ ਆਉਂਦੇ ਹਾਂ, ਵੈਨ ਐਵਰ ਵੀ ਕਮ ਇਨ ਟੂ ਦ ਚਰਨ ਆਫ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਤਾਂ ਹਰ ਸਮੇਂ ਉਹ ਕਿਰਪਾ ਦੀ ਮੀਂਹ ਵਰਸਾ ਰਹੇ ਨੇ। ਵੈਨ ਐਵਰ ਵੀ ਕਮ ਹੇਅਰ, ਦਿਸ ਆਲਵੇਜ਼ ਅ ਕੰਸਟੈਂਟ ਫਲੋ ਆਫ ਗ੍ਰੇਸ ਕਮਿੰਗ ਫਰੋਮ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ। ਬਸ ਇੱਕ ਗੱਲ ਮੰਨਿਓ, ਦੁਨੀਆਂ ਦੇ ਉਸ ਸੰਸਾਰ ਦੇ ਲੋਕਾਂ ਨੇ ਆਖਿਆ ਸੀਗਾ ਕਿ ਰੱਬ ਦੇ ਘਰ ਕਦੀ ਵੀ ਹਨੇਰਾ ਨਹੀਂ। ਦ ਵਰਲਡ ਪੀਪਲ ਆਫ ਦ ਵਰਲਡ ਸੈਡ, ਇਹ ਬਸ ਸੰਸਾਰ ਦੀ ਗੱਲਾਂ ਨੇ ਗੁਰਸਿੱਖ ਪਿਆਰਿਓ। ਸੰਸਾਰ ਨੇ ਕਿਹਾ ਕਿ ਉਸ ਅਕਾਲ ਪੁਰਖ ਰੱਬ ਦੇ ਘਰ ਦੇ ਵਿੱਚ ਕਹਿੰਦੇ ਕਦੀ ਵੀ ਹਨੇਰਾ ਨਹੀਂ, ਦਿਸ ਨੈਵਰ ਡਾਰਕਨੈਸ ਇਨ ਦ ਹਾਊਸ ਆਫ ਗੋਡ। ਕਹਿੰਦੇ ਪਰ ਸ਼ਾਇਦ, ਕਹਿੰਦੇ ਮਿਲਣ ਵਿੱਚ ਸ਼ਾਇਦ ਦੇਰੀ ਹੋਵੇ, ਸੰਸਾਰ ਦੇ ਲੋਕ ਆਖਦੇ ਨੇ। ਕਹਿੰਦੇ ਬਸ ਇੱਥੇ ਕਿਰਪਾ ਹੋਣ ਵਾਸਤੇ ਨਾ, ਕਹਿੰਦੇ ਸ਼ਾਇਦ ਦੇਰੀ ਹੋਵੇ, ਕਹਿੰਦੇ ਪਰ ਇੱਥੇ ਕੋਈ ਹਨੇਰਾ ਨਹੀਂ, ਦਿਸ ਨੋ ਡਾਰਕਨੈਸ, ਬਟ ਦੇ ਮਾਈਟ ਬੀ ਅ ਲਿਟਲ ਡਿਲੇਅ। ਤਾਂ ਗੁਰਸਿੱਖ ਪਿਆਰਿਓ, ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ ਉਹ ਬਚਨ ਕਰਦੇ ਸਨ, ਕਹਿੰਦੇ ਨਹੀਂ ਭੁੱਲਿਓ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਕਹਿੰਦੇ ਨਾ ਹੀ ਹਨੇਰਾ ਆ, ਕਹਿੰਦੇ ਇਨ ਦਾ ਹਾਊਸ ਆਫ ਗੁਰੂ ਨਾਨਕ ਦੇਰ ਇਜ਼ ਨੋ ਡਾਰਕਨੈਸ, ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਰਪਾ ਵਾਸਤੇ ਕਹਿੰਦੇ ਨਾ ਹੀ ਕਹਿੰਦੇ ਇੱਥੇ ਹਨੇਰਾ ਆ, ਤਾਂ ਸੱਚ ਕਰਕੇ ਮੰਨਿਓ ਨਾ ਹੀ ਇੱਥੇ ਕੋਈ ਦੇਰੀ ਆ, ਕਹਿੰਦੇ ਇੱਥੇ ਕੋਈ ਕਹਿੰਦੇ ਦੇਰੀ ਵੀ ਨਹੀਂ, ਦਿਸ ਨੋ ਡਿਲੇਈ, ਕਹਿੰਦੇ ਨਾ ਹੀ ਹਨੇਰਾ ਨਾ ਹੀ ਦੇਰੀ, ਕਹਿੰਦੇ ਬਸ ਸਿੱਖਾਂ ਬਸ ਤੇਰੇ ਡਿੱਗਣ ਵਿੱਚ ਕਹਿੰਦੇ ਦੇਰੀ ਆ। ਬਾਬਾ ਨਾਨਕ ਸਿੰਘ ਜੀ ਦੇ ਬਚਨ ਨੇ, ਬਾਬਾ ਨਾਨਕ ਸਿੰਘ ਜੀ ਸਰ ਕਹਿੰਦੇ ਸਿੱਖਾ ਦਿਸ ਨੋ ਡਾਰਕਨੈਸ ਇਨ ਦਾ ਹਾਊਸ ਆਫ ਗੁਰੂ ਨਾਨਕ, ਕਹਿੰਦੇ ਸਿੱਖਾ ਕਹਿੰਦੇ ਦਿਸ ਨੋ ਡਿਲੇਈ ਇਨ ਦਾ ਹਾਊਸ ਆਫ ਗੁਰੂ ਨਾਨਕ, ਕਹਿੰਦੇ ਇਫ ਦਿਸ ਅ ਡਿਲੇਈ ਦਿਸ ਅ ਡਿਲੇਈ ਇਨ ਯੂ ਫੋਲਿੰਗ ਇਨ ਦਾ ਫੀ ਆਫ ਗੁਰੂ ਨਾਨਕ। ਕਹਿੰਦੇ ਜਿੱਦਣ ਆਪਾਂ ਅੰਦਰੋਂ ਅਸਲ ਵਿੱਚ ਡਿੱਗੇ ਨਾ, ਜਿੱਦਣ ਆਪਾਂ ਅੰਦਰੋਂ ਵਿੱਚ ਝੋਲੀ ਬਣਾ ਲਈ, ਕਹਿੰਦੇ ਸੱਚ ਕਰਕੇ ਮੰਨਿਓ ਕਹਿੰਦੇ ਉਦਨ ਹੀ ਕਿਰਪਾ ਹੋ ਜਾਣੀ ਆ। ਵੀ ਥਿੰਕ ਦੈਟ ਵਨ ਡੇ ਵੇ ਵੇਟਿੰਗ ਫੋਰ ਦੈਟ ਕਿਰਪਾ, ਨਹੀਂ ਗੁਰਸਿੱਖ ਪਿਆਰੋ, ਕਿਤੇ ਆਪਾਂ ਜਦੋਂ ਨੀਵੇਂ ਹੋ ਕੇ ਆਈਏ ਨਾ ਤਾਂ ਉਦਨ ਹੀ ਕਿਰਪਾ ਹੋ ਜਾਣੀ ਆ। ਭਾਈ ਨੰਦ ਲਾਲ ਜੀ ਕਹਿਣ ਲੱਗੇ ਕਹਿੰਦੇ ਜੁਮਲਾ ਫੈਜ ਨੂਰ ਗੁਰ ਗੋਬਿੰਦ ਸਿੰਘ, ਹੱਥ ਹੱਥ ਆਗਾ ਗੁਰ ਗੋਬਿੰਦ ਸਿੰਘ। ਕਹਿੰਦੇ ਇਫ ਦੇਰ ਇਜ਼ ਐਨੀਵਨ ਦੈਟ ਹੈਜ਼ ਗਾਟ ਟੂ ਨੋ ਵਾਹਿਗੁਰੂ ਜੀ, ਕਹਿੰਦੇ ਜੇ ਕੋਈ ਹੈ ਨਾ ਜਿਸ ਨੇ ਉਸ ਅਕਾਲ ਪੁਰਖ ਨੂੰ ਪਛਾਣਿਆ, ਭਾਈ ਨੰਦ ਲਾਲ ਜੀ ਕਹਿੰਦੇ ਉਸ ਹੱਥ ਨੂੰ ਸੱਚ ਨੂੰ ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਹਿੰਦੇ ਪਛਾਣਿਆ ਕਹਿੰਦੇ ਉਸ ਅਕਾਲ ਪੁਰਖ ਨੂੰ। ਕਹਿੰਦੇ ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਕਹਿਣ ਲੱਗੇ ਕਹਿੰਦੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਇਜ਼ ਦ ਕਿੰਗ ਆਫ ਕਿੰਗਸ, ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ, ਕਹਿੰਦੇ ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਇੱਥੇ ਭਾਈ ਨੰਦ ਲਾਲ ਜੀ ਨੇ ਦੱਸਣਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਾਤਸ਼ਾਹ ਜੀ ਦੀ ਪਹੁੰਚ ਕੇਵਲ ਇਸ ਸੰਸਾਰ ਤੱਕ ਨਹੀਂ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਪਹੁੰਚ ਕੇਵਲ ਇਸ ਜੀਵਨ ਤੱਕ ਨਹੀਂ, ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕੇਵਲ ਇਸ ਧਰਤੀ ਦੇ ਰਾਜਾ ਨਹੀਂ ਪਰ ਬਰ ਦੋ ਆਲਮ ਸ਼ਾਹ, ਉਹ ਦੋ ਆਲਮਾਂ ਦੇ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਦਾ ਕਿੰਗ ਆਫ ਟੂ ਵਰਲਡਸ, ਮੀਨਿੰਗ ਨਾਟ ਓਨਲੀ ਇਨ ਦਿਸ ਵਰਲਡ, ਪਰ ਸੱਚ ਕਰਕੇ ਮੰਨਿਓ ਜਿਨ੍ਹਾਂ ਨੇ ਵੀ ਇਸ ਸੰਸਾਰ ਇਸ ਜੀਵਨ ਵਿੱਚ ਆਪਣੀ ਬਾਂਹ ਕਲਗੀਧਰ ਪਾਤਸ਼ਾਹ ਨੂੰ ਫੜਾਈ ਹੋਵੇ, ਹੂ ਐਵਰ ਹੈਜ਼ ਗਿਵਨ ਦੇ ਆਰਮ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਨ ਦਿਸ ਲਾਈਫ, ਜਿੱਦਣ ਆਪਾਂ ਇਸ ਸੰਸਾਰ ਤੋਂ ਅੱਖਾਂ ਮੀਟ ਗਏ ਤਾਂ ਯਾਦ ਰੱਖਿਓ ਕਰਕੇ ਉਹ ਕੇਵਲ ਸ਼ਾਹ ਇਸ ਸੰਸਾਰ ਦਾ ਨਹੀਂ, ਕੇਵਲ ਇਸ ਜੀਵਨ ਦਾ ਨਹੀਂ, ਉਹ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਅੱਖਾਂ ਮੀਟਣ ਤੋਂ ਬਾਅਦ ਵੀ ਉੱਥੇ ਖੜੇ ਹੋਣਗੇ। ਪਰ ਵੈਨ ਵੀ ਕਲੋਜ਼ ਆਵਰ ਆਈਜ਼ ਫਰੋਮ ਦਿਸ ਵਰਲਡ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਿਲ ਬੀ ਦੇਅਰ ਟੂ ਹੋਲਡ ਆਵਰ ਆਰਮ ਇਨ ਦਾ ਨੈਕਸਟ ਲਾਈਫ ਐਜ਼ ਵੈਲ, ਕਿ ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਅਮਾ ਬਖਸ਼ ਬਖਸ਼ ਬਖਸ਼ਿੰਦੇ ਉਹ ਦਸਤਗੀਰ, ਖਸਤਾ ਬਖਸ਼ ਰਾਜ਼ਕ ਦੇਹੋ ਦਿਲ ਪਜ਼ੀਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ, ਕਹਿੰਦੇ ਖਤਾ ਬਖਸ਼, ਖਤਾ ਦਾ ਅਰਥ ਹੁੰਦਾ ਗੁਰਸਿੱਖ ਪਿਆਰਿਓ ਜਿਹੜਾ ਪਾਪ ਕਮਾਉਂਦਾ ਹੋਵੇ, ਖਤਾ ਮੀਨਸ ਆਵਰ ਸਿੰਸ, ਜਿਹੜੇ ਆਪਣੇ ਅੰਦਰ ਪਾਪ ਪਏ ਆ ਨਾ, ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਉਹ ਅਕਾਲ ਪੁਰਖ ਜੀ ਉਹ ਨੇ ਕਹਿੰਦੇ ਖਤਾ ਬਖਸ਼, ਕਹਿੰਦੇ ਉਹ ਆਪਣੇ ਅੰਦਰ ਦੇ ਪਾਪਾਂ ਨੂੰ ਵੀ ਬਖਸ਼ ਦਿੰਦਾ ਹੈ। ਜੇ ਇੱਥੇ ਆਪਾਂ ਨੇ ਗੁਰਸਿੱਖ ਪਿਆਰਿਓ ਸ਼ਰਧਾ ਭਾਵਨਾ ਦੇ ਨਾਲ ਆਈਏ, ਭਾਵੇਂ ਕੋਈ ਅੱਤ ਦਾ ਪਾਪੀ ਹੋਵੇ, ਕੋਈ ਭਾਵੇਂ ਕਹਿੰਦਾ ਹੋਵੇ ਨਾ ਕਿ ਮੈਨੂੰ ਸਤਿਗੁਰੂ ਜੀ ਪਾਤਸ਼ਾਹ ਜੀ ਬਖਸ਼ ਲੈਣਗੇ, ਤਾਂ ਸੱਚ ਕਰਕੇ ਮੰਨਿਓ ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉੱਚੀ ਆਵਾਜ਼ ਵਿੱਚ ਆਖਣਗੇ ਕਹਿੰਦੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਕਹਿੰਦੇ ਮੈਂ ਤੇਰੇ ਸਾਰੇ ਪਿਛਲੇ ਔਗਣ ਬਖਸ਼ ਦਵਾਂਗਾ, ਤੂੰ ਜਿੰਨੇ ਮਰਜ਼ੀ ਇੱਥੇ ਔਗਣ ਲੈ ਕੇ ਆ ਜਾਵਾ ਪਰ ਮੈਂ ਸਾਰਿਆਂ ਨੂੰ ਸਾੜ ਕੇ ਰੱਖ ਦੂੰਗਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਖਤਾ ਬਖਸ਼ ਰਾਜ਼ਕ ਦੇਹੋ ਦਿਲ ਪਜ਼ੀਰ, ਕਹਿੰਦੇ ਤੂੰ ਹੈ ਹੀ ਇਹੋ ਜਿਹਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਕਹਿੰਦੇ ਤੂੰ ਸਾਡੇ ਦਿਲਾਂ ਨੂੰ ਪਜ਼ੀਰ ਚੰਗਾ ਲੱਗਣ ਵਾਲਾ ਆ। ਹਾਊ ਕੈਨ ਇਟ ਬੀ ਦੈਟ ਵੈਨ ਵੀ ਗੈਟ ਟੂ ਨੋ ਵਾਹਿਗੁਰੂ ਜੀ ਦੈਟ ਵਾਹਿਗੁਰੂ ਜੀ ਡਸਨਟ ਸਟੀਲ ਆਵਰ ਹਾਰਟ ਅਵੇ। ਸੱਚ ਕਰਕੇ ਮੰਨਿਓ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਇਹੋ ਜਿਹੇ ਨੇ ਕਿ ਖਤਾ ਬਖਸ਼, ਉਹ ਸਾਡੀਆਂ ਵੀ ਖਤਾ ਭਾਵ ਗਲਤੀਆਂ ਬਖਸ਼ਣ ਵਾਲੇ ਨੇ। ਕਦੀ ਵੀ ਇਹ ਮਨ ਵਿੱਚ ਗੱਲ ਨਹੀਂ ਲਿਆਉਣੀ ਕਿ ਮੈਂ ਅੱਤ ਦਾ ਪਾਪੀ ਹਾਂ, ਕਿ ਮੈਨੂੰ ਗੁਰੂ ਗਲੇ ਨਾਲ ਨਹੀਂ ਲਗਾਉਣਗੇ। ਪਰ ਯਾਦ ਰੱਖਿਓ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਨਾ ਜਦੋਂ ਸਿੱਖਾਂ ਨੂੰ ਆਖਿਆ ਸੀਗਾ, ਕਹਿਣ ਲੱਗੇ ਕਹਿੰਦੇ ਸਿੱਖੋ ਕਹਿੰਦੇ ਬੱਚਾ ਇੱਕ ਰੋਂਦਾ ਪਿਆ ਆ, ਉਹਨੂੰ ਚੱਕ ਕੇ ਲੈ ਕੇ ਆਓ। ਉਹ ਬੱਚੇ ਨੂੰ ਜਦੋਂ ਚੱਕ ਕੇ ਲੈ ਕੇ ਆਉਂਦਾ ਨਾ ਸਿੱਖਾਂ ਨੇ, ਤਾਂ ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿੰਦੇ ਇਸ ਬੱਚੇ ਨੂੰ ਮੇਰੇ ਬਾਹਾਂ ਵਿੱਚ ਤੁਸੀਂ ਰੱਖ ਦਿਓ। ਤਾਂ ਉਹ ਸਿੱਖ ਕਹਿਣ ਲੱਗੇ ਕਹਿੰਦੇ ਪਾਤਸ਼ਾਹ ਕਹਿੰਦੇ ਇਹ ਬੱਚਾ ਤਾਂ ਕਹਿੰਦੇ ਅੱਠ ਦਾ ਕਹਿੰਦੇ ਕੁਥਰਾ ਆ, ਕਹਿੰਦੇ ਇਹ ਬੱਚਾ ਤਾਂ ਕਹਿੰਦੇ ਅੱਠ ਦਾ ਗੰਦਾ ਜੇ ਪਾਤਸ਼ਾਹ ਜੀ, ਕਹਿੰਦੇ ਤੁਹਾਡਾ ਵੀ ਕਹਿੰਦੇ ਸੋਹਣਾ ਪੋਸ਼ਾਕ ਕਹਿੰਦੇ ਗੰਦਾ ਕਰੇਗਾ, ਪਾਤਸ਼ਾਹ ਕਹਿੰਦੇ ਕਹਿੰਦੇ ਸਿੱਖੋ ਤੁਸੀਂ ਬਚਨ ਮੰਨੋ, ਕਹਿੰਦੇ ਇਸ ਬੱਚੇ ਨੂੰ ਮੇਰੇ ਕਹਿੰਦੇ ਬਾਹਾਂ ਵਿੱਚ ਰੱਖੋ। ਉਸ ਬੱਚੇ ਨੂੰ ਜਿਹਨਾਂ ਨੇ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਨੇ ਆਖਿਆ ਸੀਗਾ ਕੋਈ ਕੁਥਰਾ ਆਇਆ, ਕੁਥਰਾ ਮੀਨਸ ਡੈਥ ਹੀ, ਇਮਫਿਓ ਕਹਿੰਦੇ ਪਾਤਸ਼ਾਹ ਜੀ ਦਿਸ ਬੱਚਾ ਦਿਸ ਚਾਈਲਡ ਇਜ਼ ਇਮਫਿਓ, ਹੀ ਵਿਲ ਮੇਕ ਯੂ ਬਿਊਟੀਫੁਲ ਚੋਲਾ ਡੈਥ ਹੀ। ਪਾਤਸ਼ਾਹ ਜੀ ਸੇ ਡੋਂਟ ਵਰੀ ਅਬਾਊਟ ਦੈਟ, ਜਸਟ ਪੁੱਟ ਹਿਮ ਇਨਟੂ ਮਾਈ ਆਰਮਸ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਆਪਣੇ ਬਾਹਾਂ ਜਦੋਂ ਬਾਹਾਂ ਉਡਾਈਆਂ ਨਾ, ਉਸ ਬੱਚੇ ਨੂੰ ਉਹਨਾਂ ਦੇ ਬਾਹਾਂ ਵਿੱਚ ਰੱਖਿਆ, ਪਾਤਸ਼ਾਹ ਜੀ ਨੇ ਆਪਣਾ ਹੀ ਪੱਲਾ ਲੈ ਕੇ ਨਾ ਗੱਲ ਦਾ ਉਸ ਬੱਚੇ ਦਾ ਚਿਹਰਾ ਸਾਫ਼ ਕੀਤਾ। ਤਾਂ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿੰਦੇ ਕੌਣ ਕਹਿੰਦੇ ਕਹਿੰਦੇ ਇਹ ਕੁਥਰਾ, ਕਹਿੰਦੇ ਇਹ ਤਾਂ ਪਿਆਰੇ ਹੋ, ਕਹਿੰਦੇ ਸੁਥਰਾ ਜੇ ਸੁਥਰਾ। ਪਰ ਗੁਰਸਿੱਖ ਪਰ ਮੇਰੇ ਗੁਰੂ ਦਾ ਬਿਰਦ ਹੀ ਇਹ ਹੈ ਕਿ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ, ਘੱਟ ਘੱਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ। ਗੁਰਸਿੱਖ ਪਿਆਰੇ ਮੇਰੇ ਗੁਰੂ ਦਾ ਬਿਰਦ ਹੀ ਇਹ ਹੈ, ਖਾਤਾ ਬਖਸ਼ ਰਾਜਕ ਦਿਓ ਦਿਲ ਪਜ਼ੀਰ। ਕਿ ਕਿਵੇਂ ਹੋ ਸਕਦਾ ਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕੋਲ ਜਦੋਂ ਆਵਾਂਗੇ ਨਾ, ਉਹ ਸਾਡੇ ਵੀ ਪਾਪ ਨਾਸ਼ ਕਰਕੇ ਰੱਖ ਦੂਗਾ। ਜਦੋਂ ਸਾਡੇ ਪਾਪ ਨਾਸ਼ ਕਰਕੇ ਰੱਖ ਦੂਗਾ ਕਿ ਸਾਡੇ ਦਿਲ ਨੂੰ ਨਹੀਂ ਦਿਓ ਦਿਲ ਪਜ਼ੀਰ, ਸਾਡੇ ਦਿਲ ਨੂੰ ਵੀ ਉਹ ਫੇਰ ਪਿਆਰਾ ਲੱਗਣ ਲੱਗ ਪੂਗਾ। ਗੁਰਸਿੱਖ ਪਿਆਰਿਓ, ਸੋ ਅੱਜ ਵਾਸਤੇ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਆਪਾਂ ਕੰਨ ਤੋਂ ਲੈ ਕੇ ਨਾ, ਸੋ ਅੱਜ ਆਲ ਆਈ ਵਾਂਟ ਟੂ ਡੂ ਟੂਡੇ ਵਾਸ ਜਸਟ ਗਲੋਰੀਫਾਈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਲੁੱਕ ਐਟ ਦ ਸਿਫਟ, ਲੁੱਕ ਐਟ ਦ ਪ੍ਰੇਜ਼ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਰੋਮ ਅ ਗੁਰਸਿੱਖ ਪਿਆਰਾ ਲਾਈਕ ਭਾਈ ਨੰਦ ਲਾਲ ਜੀ, ਐਂਡ ਜਸਟ ਲੁੱਕ ਐਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਣੀ ਲੈ ਓਬੇ। ਐਂਡ ਵਾਟ ਵੀ ਗੋਇੰਗ ਟੂ ਡੂ ਫਾਰ ਦੀਸ 12 ਡੇਜ਼ ਇਜ਼, ਵੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੈਡ ਦਾ ਚਿਤਨਾ ਪਿਓ ਹਮਰੋ ਆਵਨ ਕਹਿ ਚੁਬੀ ਰਹੀ ਸਰੁੱਤ ਪ੍ਰਭ ਚਰਨਨ ਮੈਂ। ਆਪਾਂ ਬਸ 12 ਦਿਨ ਇਹ ਵੇਖਣਾ ਆ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਜੀਵਨ ਦੇ ਵਿੱਚ ਕੀ ਕੁਝ ਆਇਆ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਜੀਵਨ ਵਿੱਚ ਵਾਟ ਕੇਮ ਇਨ ਫਰੰਟ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਨ ਦੇ ਲਾਈਫ, ਪਰ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪਰ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਸੁਰਤੀ ਪ੍ਰਭੂ ਦੀ ਚਰਨਾਂ ਵਿੱਚ ਜੁੜੀ ਹੀ ਰਹੀ। ਜੋ ਮਰਜ਼ੀ ਹੋ ਗਿਆ, ਗੁਰੂ ਪਾਤਸ਼ਾਹ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਕਟਾ ਲਿਆ, ਪਰ ਯਾਦ ਰੱਖਿਓ, ਪਰ ਮੰਨ ਲਈਓ ਇਸ ਗੱਲ ਨੂੰ ਕਿ ਚੁਬੀ ਰਹੀ ਪ੍ਰਭ ਚਰਨਨ ਮੈਂ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਨਾ ਜਿਹੜੀ ਬਿਰਤੀ ਸੀ, ਜਿਹੜਾ ਉਹ ਪ੍ਰੇਮ ਸੀ, ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਫੇਰ ਵੀ ਚੁਬੀ ਰਹੀ, ਉਹਨਾਂ ਦੀ ਸੁਰਤ ਕਦੀ ਖਿੰਡੀ ਨਹੀਂ, ਜੋ ਮਰਜ਼ੀ ਹੋਇਆ ਉਹਨਾਂ ਦੇ ਅੱਖਾਂ ਦੇ ਸਾਹਮਣੇ। ਦੈਟਸ ਵਾਟ ਵੀ ਗੋਇੰਗ ਟੂ ਟ੍ਰਾਈ ਐਂਡ ਲੁੱਕ ਐਟ ਫਾਰ ਦ ਨੈਕਸਟ 12 ਡੇਜ਼।

वाहे गुरु जी का खालसा, वाहे गुरु जी की फतेह। कल दे दवाना अंदर आपां ओ भिजी हुई रूह भाई नंद लाल जी उन्हां दे राही आपां धन श्री गुरु गोबिंद सिंह जी पातशाह जी की सिफत सुनी सबना ने। Yesterday, we all listened to the praise of Guru Gobind Singh Ji Pathshah Ji through the eyes of Bhai Nandlal Ji. And today again, we're just going to start off again by looking at the glory and praise of Guru Gobind Singh Ji Pathshah Ji, but this time by somebody very unique, by somebody that we wouldn't even expect to be praising Guru Gobind Singh Ji Pathshah Ji. This person that praised Dhan Sri Guru Gobind Singh Ji Kalgithar Sache Patshah Ji, his words, what did he say about Guru Gobind Singh Ji? How much love did he have in his heart for Guru Gobind Singh Ji Patshah Ji? And he says, Kartar ki saugand, Nanak ki kasam, jitni pi ho Gobind ki tarif vahu kam. This person that said these words, this person that said these words, his name is Mirza Allah Yar Khan Jogi. And why did I say that this person is very unique and somebody that we wouldn't even expect to be praising Guru Gobind Singh Ji Patshah? Somebody that is born in the late 1800s, but is born, Guru Sikh Pyaryo, into a Muslim household. And himself, aap bhi ek Musliman Guru Sikh Pyaryo hoke, aur likhda kiya, what is he saying? A Musliman that is born in the late 1800s, he said, Kartar ki saugand. He said, I swear on God's life. He said, I swear on God, because Kartar ki kasam, Nanak ki. Kartar ki saugand, Nanak ki kasam. And he said, I also swear on Guru Nanak Patshah. Because jitni pi ho Gobind ki. Because how much ever we do of Guru Gobind Singh Ji Patshah. We do what of Guru Gobind Singh Ji Patshah Ji. ਉਹ ਕਹਿਣ ਲੱਗਾ ਇੱਕ ਪਿਆਰ ਭਰੀ ਰੂਹ ਕਹਿਣ ਲੱਗੀ ਕਹਿੰਦੇ ਜਿਤਨੀ ਪੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਬਿਕੋਜ਼ ਹਾਊ ਮਚ ਐਵਰ ਵੀ ਪ੍ਰੇਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਟਸ ਨੈਵਰ ਗੋਇੰਗ ਟੂ ਬੀ ਅਨਫ ਉਹ ਕਹਿਣ ਲੱਗਾ ਜਿੰਨੀ ਵੀ ਆਪਾਂ ਸਿਫਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੀ ਕਰੀਏ ਨਾ ਕਹਿੰਦੇ ਉਹ ਘੱਟ ਹੀ ਹੋਵੇਗੀ ਅਸਲ ਵਿੱਚ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਗੁਣ ਆਪਾਂ ਅਸਲ ਵਿੱਚ ਗਾ ਨਹੀਂ ਸਕਦੇ ਕਰਕੇ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਯੂ ਹੈਵ ਸੋ ਮੈਨੀ ਕੁਆਲਿਟੀਜ਼ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮੈਂ ਇਸ ਉਸ ਇੱਕ ਨੂੰ ਵੀ ਨਹੀਂ ਮੈਂ ਜਾਣ ਸਕਦਾ ਇਹ ਇੰਨੀ ਪਿਆਰ ਦੀ ਰੂਹ ਗੁਰਸਿੱਖ ਪਿਆਰੋ ਹੀ ਮੂਵਡ ਵੈਨ ਹੀ ਵਾਸ ਅ ਯੰਗ ਚਾਈਲਡ ਛੋਟੀ ਉਮਰ ਵਿੱਚ ਉਹ ਲਾਹੌਰ ਆ ਕੇ ਟਿਕ ਗਏ ਨੇ ਇਹ ਅੱਲਾ ਯਾਰ ਖਾਂ ਜੋਗੀ ਇਹ ਮੁਸਲਮਾਨ ਹੀ ਕਮਸ ਐਂਡ ਸੈਟਲਸ ਇਨ ਲਾਹੌਰ ਦ ਫਰਸਟ ਵੈਨ ਹੀ ਹੈਡ ਦ ਗਲੋਰੀ ਆਫ ਗੁਰੂ ਨਾਨਕ ਪਾਤਸ਼ਾਹ ਜੀ ਹਾਊਸ ਦ ਫਰਸਟ ਪੋਇਟਰੀ ਹੀ ਰੋਟ ਵਾਸ ਅਬਾਊਟ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸ਼ਹੀਦੀ ਐਂਡ ਇਨ ਲਾਹੌਰ ਇਟਸੈਲਫ ਉਦੋਂ ਕਰਕੇ ਗੁਰਸਿੱਖ ਪਿਆਰੋ ਪਾਕਿਸਤਾਨ ਨਹੀਂ ਸੀ ਬਣਿਆ ਉਦੋਂ ਸਾਰਾ ਹੀ ਹਿੰਦੁਸਤਾਨ ਸੀਗਾ ਹੀ ਵੈਨ ਉਹ ਗੁਰੂ ਸਾਹਿਬਾਨ ਦੇ ਅਸਥਾਨਾਂ ਤੇ ਜਾ ਕੇ ਅੱਲਾ ਯਾਰ ਖਾਂ ਜੋਗੀ ਉਹ ਆਪਣੀ ਜਿਹੜੀ ਸ਼ਾਇਰੀ ਲਿਖਦਾ ਹੈ ਨਾ ਉਹ ਗੁਰਸਿੱਖ ਪਿਆਰੋ ਗੁਰਸੰਗਤਾਂ ਦੇ ਸਾਹਮਣੇ ਉਹ ਪੇਸ਼ ਕਰਦਾ ਆ ਹੀ ਸੈਜ਼ ਹੀ ਸਿੰਗਸ ਹਿਜ਼ ਪੋਇਟਰੀ ਇਨ ਫਰੰਟ ਆਫ ਦ ਸੰਗਤ ਅਬਾਊਟ ਵਾਟ ਹੀ ਰੋਟ ਅਬਾਊਟ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਪਰ ਉਹ ਇੰਨੇ ਪਿਆਰ ਦੇ ਨਾਲ ਲਿਖਦਾ ਆ ਨਾ ਤਾਂ ਆਪਣਾ ਇਤਿਹਾਸ ਬੋਲਦਾ ਕਿ ਸੰਗਤਾਂ ਭੇਟਾ ਦਾ ਉੱਥੇ ਢੇਰ ਲਾ ਦਿੰਦੀਆਂ ਨੇ ਉਹਨਾਂ ਦੇ ਸਾਹਮਣੇ ਅੱਲਾ ਯਾਰ ਖਾਂ ਜੋਗੀ ਦੇ ਹੀ ਬਿਕਮ ਸੋ ਨੋਨ ਬਾਈ ਰਾਈਟਿੰਗ ਅਬਾਊਟ ਪੋਇਟਰੀ ਬਾਈ ਗੁਰੂ ਸਾਹਿਬ ਜੀ ਵਿਦ ਸੋ ਮਚ ਲਵ ਹੀ ਸਟਾਰਟਸ ਗੈਟਿੰਗ ਕੋਲਡ ਟੂ ਅਦਰ ਅਸਥਾਨਸ ਐਜ਼ ਵੈਲ ਉਹ ਫਿਰ ਪੰਜਾਬ ਦੀ ਧਰਤੀ ਤੇ ਵੀ ਆਇਆ ਅੱਲਾ ਯਾਰ ਖਾਂ ਜੋਗੀ ਉਹ ਫਤਿਹਗੜ੍ਹ ਸਾਹਿਬ ਜਾ ਕੇ ਚਮਕੌਰ ਸਾਹਿਬ ਜਾ ਕੇ ਇਹ ਅੱਲਾ ਯਾਰ ਖਾਂ ਜੋਗੀ ਨੀ ਫਿਰ ਉਹਨੇ ਨਾ ਪਹਿਲਾਂ He wrote about the shahidi of the Chhote Sahibzade. He wrote poetry about the Chhote Sahibzade shahidi. But Gursikh Pyaro, oh aap likhda aya. He writes himself, we'll find in his own writing, he says, that main likhunga vadde Sahibzadeyan di vi shahidi bare. Oh likhda, I'll write about the Sahibzade, the vadde Sahibzade shahidi as well. Kenda par ek saal thehar ke. But he says one year later, why? ਉਹ ਕਹਿਣ ਲੱਗਾ ਕਰਕੇ ਕਹਿੰਦਾ ਇਸ ਵੇਲੇ ਜੋ ਮੈਂ ਲਿਖ ਰਿਹਾ ਆ ਨਾ ਉਹ ਕਹਿੰਦਾ ਉਹ ਇੰਨਾ ਦੁੱਖ ਭਰਿਆ ਆ ਨਾ ਹੀ ਸੈਡ ਦੇਅਰ ਇਜ਼ ਸੋ ਮਚ ਪੇਨ ਇਨ ਵਾਟ ਆਮ ਰਾਈਟਿੰਗ ਹੀ ਸੈਡ ਆਈ ਵੋਂਟ ਬੀ ਅਬਲ ਟੂ ਪਿਕ ਅਪ ਦ ਪੈਨ ਅਗੇਨ ਫਾਰ ਐਟ ਲੀਸਟ 1 ਈਅਰ ਟੂ ਰਾਈਟ ਅਬਾਊਟ ਸੋ ਮਚ ਪੇਨ ਅਗੇਨ ਅਬਾਊਟ ਦ ਵੱਡੇ ਸਾਹਿਬਜ਼ਾਦੇ
ਕਹਿੰਦਾ ਕਰਕੇ ਇੰਨਾ ਕਹਿੰਦਾ ਦੁੱਖ ਲੱਗਦਾ ਨਾ, ਕਹਿੰਦਾ ਅੰਦਰੋਂ ਇੰਨਾ ਨਾ ਕਹਿਣ ਲੱਗੇ ਮੇਰਾ ਅੰਦਰੋਂ ਦੁੱਖ ਦਾ, ਕਹਿੰਦੇ ਜਦੋਂ ਮੈਂ ਲਿਖਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ, ਕਹਿੰਦਾ ਮੇਰਾ ਮਨ ਤਾਂ ਚਾਹੁੰਦਾ ਹੈ ਮੈਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਬਾਰੇ ਵੀ ਲਿਖਾਂ, ਕਹਿੰਦਾ ਪਰ ਸੱਚ ਆ ਕਿ ਕਹਿੰਦਾ ਪਰ ਮੇਰਾ ਇੰਨਾ ਇੰਨੋ ਇੰਨਾ ਦੁਖਿਆ ਹੋਇਆ, ਕਹਿੰਦਾ ਮੈਂ ਇੱਕ ਸਾਲ ਬਾਅਦ ਲੈ ਲਿਖੂੰਗਾ। ਗੁਰਸਿੱਖ ਪਿਆਰਿਓ, ਉਹ ਜਦੋਂ ਉਹਦੀ ਉਮਰ ਜਦੋਂ ਲੰਮੇਰੀ ਹੋਈ, ਜਦੋਂ ਵਡੇਪੇ ਵਿੱਚ ਉਹ ਆਇਆ, ਵਿਦ ਇਸ ਅੱਲਾ ਯਾਰ ਖਾਂ ਜੋਗੀ ਵੈਨ ਹੀ ਰੀਚਡ ਓਲਡ ਏਜ, ਉਦੋਂ ਨਾ ਇੱਕ ਮੁੱਲਾ ਆਇਆ, ਅ ਕਾਜ਼ੀ ਖੇਮ ਅਪ ਟੂ ਹਿਮ, ਅ ਕਾਜ਼ੀ ਖਮਸ ਟੂ ਅੱਲਾ ਯਾਰ ਖਾਂ ਜੋਗੀ ਐਂਡ ਹੀ ਸੇਜ਼, ਕਹਿੰਦੇ ਮੈਂ ਚਾਹੁੰਦਾ ਆ ਤੂੰ ਇੱਕ ਵਾਰੀ ਨਾ ਆਪਣੀਆਂ ਭੁੱਲਾਂ ਬਖਸ਼ਾ ਲਾ, ਕਹਿੰਦਾ ਤੈਨੂੰ 30 ਸਾਲ ਹੋ ਗਏ ਨੇ, ਕਹਿੰਦੇ ਤੂੰ ਮਸਜਿਦ ਵਿੱਚ ਨੀ ਤੈਨੂੰ ਵੜਨ ਦਿੱਤਾ, ਕਹਿੰਦੇ ਇਟਸ ਬੀਨ 30 ਈਅਰਸ, ਯੂ ਹੈਵ ਨਾਟ ਬੀਨ ਅਲਾਊਡ ਟੂ ਗੋ ਇਨ ਟੂ ਅ ਮੋਸਕ, ਵਾਈ ਹੈਜ਼ਨਟ ਹੀ ਬੀਨ ਅਲਾਊਡ ਟੂ ਗੋ ਇਨ ਟੂ ਅ ਮੋਸਕ। ਗੁਰਸਿੱਖ ਪਿਆਰਿਓ, ਤਾਂ ਉਹ ਮੁੱਲਾ ਉਹ ਕਾਜ਼ੀ ਕਹਿਣ ਲੱਗਾ, ਅ ਵਾਈ ਜਸਟ ਬਿਫੋਰ ਯੂ ਡਾਈ ਅ ਵਾਈ ਟੂ ਆਸਕ ਫੋਰ ਫੋਰਗਿਵਨੈਸ ਐਂਡ ਬਿਕਮ ਅ ਮੁਸਲਿਮ ਅਗੇਨ। ਉਹ ਭਾਵੇਂ ਉਹਨੇ ਆਪਣੇ ਵੱਲੋਂ ਨਹੀਂ ਸੀ ਛੱਡਿਆ ਗੁਰਸਿੱਖ ਪਿਆਰਿਓ, ਉਹ ਫੇ ਹੀ ਵਾਜ਼ ਅ ਮੁਸਲਿਮ, ਬਟ ਇਨ ਦਾ ਆਈਜ਼ ਆਫ ਦੋਜ਼ ਕਾਜ਼ੀਸ he's saying come back, ask for forgiveness, it's been 30 years you've not been able to come into a mosque। othe allah yaar khan jogi ne hath jode, oh kehn laga kehnda qazi ji kehnda mainu pehla tusi ek var eh mainu dassna karo ki main kis waste kehnda main bhulna bakshawa, what do I need to ask for forgiveness for, main kita kiya tusi mainu dasso ta sahi। othe qazi bolya kehnda tu kehnde ek guru gobind singh ji paach di kehnde tu sift kiti aa, ਕਹਿੰਦੇ ਤੂੰ ਬਿਕਾਜ਼ ਯੂ ਰੋਟ ਦ ਪ੍ਰੇਜ਼ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਯੂ ਬਿਕਮ ਅ ਕਾਫਿਰ, ਯੂ ਆਰ ਕਲਾਸ ਨਾਓ ਐਜ਼ ਅ ਨਨ ਬਲੀਵਰ। ਕਹਿੰਦਾ ਅਸੀਂ ਨਹੀਂ ਚਾਹੁੰਦੇ, ਵੀ ਡੋਂਟ ਵਾਂਟ ਦ ਡੋਰਸ ਆਫ ਹੈਵਨ ਟੂ ਬੀ ਕਲੋਜ਼ਡ ਫਾਰ ਯੂ, ਕਹਿੰਦਾ ਅਸੀਂ ਨਹੀਂ ਚਾਹੁੰਦੇ ਕਿ ਬਹਿਸ਼ਤ ਦੀਆਂ ਦਰਵਾਜ਼ੇ ਤੇਰੇ ਵਾਸਤੇ ਬੰਦ ਹੋਣ। ਕਹਿੰਦੇ ਤੂੰ ਇੱਕ ਵਾਰੀ ਆ ਵਾਪਸ, ਤੂੰ ਕਹਿ ਕਿ ਮੇਰੇ ਵਾਸਤੇ ਕੇਵਲ ਮੁਹੰਮਦ ਸਾਹਿਬ ਨੇ, ਤਾਂ ਕਹਿੰਦੇ ਅਸੀਂ ਵੀ ਚਾਹੁੰਦੇ ਹਾਂ ਕਿ ਤੇਰੇ ਵਾਸਤੇ ਕਹਿੰਦੇ ਦਰਵਾਜ਼ੇ ਖੁੱਲੇ ਹੋਣ। ਉੱਥੇ ਗੁਰਸਿੱਖ ਪਿਆਰਿਓ, ਉਹ ਭਿੱਜੀ ਹੋਈ ਰੂਹ ਕਹਿਣ ਲੱਗੀ ਅੱਲਾ ਯਾਰ ਖਾਂ ਜੋਗੀ, ਉਹਨੇ ਨਾਲੇ ਤਾਂ ਜੋੜੇ ਹੱਥ, ਕਹਿੰਦੇ ਇੱਕ ਗੱਲ ਸੁਣ ਲਓ ਤੁਸੀਂ, ਕਹਿੰਦੇ ਮੈਂ ਨਾ ਕੀਤੀ ਕੋਈ ਗਲਤੀ, ਮੈਂ ਨਾ ਹੀ ਕਹਿੰਦੇ ਕੋਈ ਗੱਲ ਵਾਸਤੇ ਮਾਫ਼ੀ ਮੰਗਣੀ ਆ, ਕਹਿੰਦਾ ਮੈਨੂੰ ਜਿੰਨੇ ਮਰਜ਼ੀ ਦੁਆਰਾ ਜਨਮ ਵੀ ਭਾਵੇਂ ਲੈਣੇ ਪੈਣ, ਕਹਿੰਦੇ ਮੈਂ ਉਸ ਕਲਗੀਧਰ ਪਾਤਸ਼ਾਹ ਦੀ ਸਿਫਤ ਲਿਖਣੀ ਨਹੀਂ ਹਟੂੰਗਾ।

ਨੇ ਬਾਹਰ ਖੋਲ ਕੇ ਉਹ ਗੁਰਸਿੱਖ ਪਿਆਰ ਉਹ ਅਵਸਥਾ ਜੇ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਕਿ ਦਰ ਦਰਸ਼ਨ ਦਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਕਿਆ। ਉਹ ਕਹਿਣ ਲੱਗਾ ਉਹ ਤਾਂ ਗੁਰਸਿੱਖ ਪਿਆਰੋ ਇੱਕ ਪਿਆਰ ਦੀ ਭਿੱਜੀ ਹੋਈ ਰੂਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਸਿਫਤ ਲਿਖਣ ਵਾਲਾ। ਉਹਨੇ ਇੱਥੇ ਤੱਕ ਵੀ ਕਹਿ ਦਿੱਤਾ ਹੀ ਈਵਨ ਸੈਡ ਦਾ ਹੀ ਸੈਡ ਉਹ ਕਹਿਣ ਲੱਗਾ ਕਹਿੰਦੇ ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ ਹੀ ਸੈਡ ਇਨ ਹਿੰਦੁਸਤਾਨ ਦੇਰ ਇਜ਼ ਓਨਲੀ ਵਨ ਪਲੇਸ ਆਫ ਪਿਲਗ੍ਰਿਮੇਜ ਕਹਿੰਦਾ ਬਸ ਏਕ ਤੀਰਥ ਹੈ ਬਸ ਕਹਿੰਦੇ ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੀ ਲੀਏ ਕਹਿੰਦੇ ਵਾ ਇਜ਼ ਦਾ ਪਲੇਸ ਕਹਿੰਦੇ ਜੇ ਤੁਸੀਂ ਮੈਨੂੰ ਪੁੱਛੋ ਕਹਿੰਦੇ ਦੇਰ ਇਜ਼ ਓਨਲੀ ਵਨ ਪਲੇਸ ਇਨ ਹਿੰਦੁਸਤਾਨ ਟੂ ਗੋ ਔਨ ਪਿਲਗ੍ਰਿਮੇਜ ਕਹਿੰਦੇ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੀ ਲੀਏ ਕਹਿੰਦੇ ਵੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਟਾਏ ਬਾਪ ਨੇ ਬੇਟੇ ਕਹਿੰਦੇ ਜਿੱਥੇ ਉਸ ਬਾਪ ਨੇ ਕਲਗੀਧਰ ਪਾਤਸ਼ਾਹ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੇਟਿਆਂ ਨੂੰ ਕਟਾਇਆ ਕਹਿੰਦੇ ਉਸ ਖੁਦਾ ਦੇ ਵਾਸਤੇ ਕਹਿੰਦੇ ਮੇਰੇ ਵਾਸਤੇ ਤਾਂ ਕਹਿੰਦੇ ਤੀਰਥ ਯਾਤਰਾ ਹੀ ਉਹ ਹੈ। ਭਾਵ ਉਹਨੇ ਚਮਕੌਰ ਗੜੀ ਵੱਲ ਇਸ਼ਾਰਾ ਕੀਤਾ। ਇਹੋ ਜਿਹੀਆਂ ਪ੍ਰੇਮ ਪਿਆਰ ਦੇ ਨਾਲ ਭਿੱਜੀਆਂ ਹੋਈਆਂ ਰੂਹਾਂ ਇਹਨਾਂ ਬਾਰੇ ਅੱਲਾ ਯਾਰ ਖਾਂ ਜੋਗੀ ਬਾਰੇ ਜ਼ਿਕਰ ਕਿਉਂ ਕਰਨਾ ਪਿਆ ਕਰਕੇ ਤਾਂ ਗੁਰਸਿੱਖ ਪਿਆਰਿਓ ਕਰਕੇ ਸੱਚ ਇਹ ਹੈ ਜਦੋਂ ਪੋਹ ਦਾ ਮਿੰਨਾ ਚੜ੍ਹਦਾ ਆ ਨਾ ਜਿਹੜਾ ਵੀ ਕਥਾਕਾਰ ਭਾਵੇਂ ਹੋਵੇ ਜਿਹੜਾ ਵੀ ਸਟੇਜ ਤੋਂ ਬੋਲਣ ਵਾਲਾ ਹੋਵੇ ਜਿਹੜਾ ਵੀ ਸਰਹੰਦ ਸਾਕੇ ਬਾਰੇ ਬੋਲਦਾ ਆ ਜਿਹੜਾ ਵੀ ਚਮਕੌਰ ਦੇ ਸਾਕੇ ਬਾਰੇ ਬੋਲਦਾ ਆ ਤਾਂ ਗੁਰਸਿੱਖ ਪਿਆਰੋ ਉਹ ਅੱਲਾ ਯਾਰ ਖਾਂ ਜੋਗੀ ਦਾ ਜੋ ਉਹਦਾ ਲਿਖਤ ਮਿਲਦਾ ਆ ਨਾ ਜੋ ਉਹਨੇ ਸ਼ਾਇਰੀ ਲਿਖੀ ਆ ਉਹ ਜ਼ਰੂਰ ਉਹਦੇ ਕੰਮ ਨੂੰ ਵਰਤਦਾ ਆ। ਹੂ ਐਵਰ ਸਪੀਕਸ ਅਬਾਊਟ ਦਿਸ ਥਾਈਮ ਦੇ ਓਲਵੇਜ਼ ਯੂਜ਼ ਅੱਲਾ ਯਾਰ ਖਾਂ ਜੋਗੀ ਵਰਡਸ ਕਰਕੇ ਉਹ ਪਿਆਰ ਦੇ ਨਾਲ ਭਰਿਆ ਪਿਆ ਜਿਹੜਾ ਇਤਿਹਾਸ ਉਹਨੇ ਲਿਖਿਆ। ਗੁਰਸਿੱਖ ਪਿਆਰਿਓ ਅੱਜ ਆਪਾਂ ਨਾ ਇਸ ਗੱਲ ਦਾ ਵਿਚਾਰ ਕਰਨੀ ਆਪਣੇ ਮਨਾਂ ਵਿੱਚ ਟੁਡੇ ਵੀ ਵਾਂਟ ਟੂ ਥਿੰਕ ਅਬਾਊਟ ਦਿਸ ਇਨ ਆਵਰ ਮਾਈਂਡ ਕਿਉਂ ਇਹ ਸਭ ਕੁਝ ਹੋਇਆ ਵਾਈ ਡਿਡ ਆਲ ਆਫ ਦਿਸ ਹੈਪਨ ਇਹ ਸਾਕੇ ਹੋਏ ਕਿਉਂ ਇਹ ਚਮਕੌਰ ਦਾ ਸਾਕਾ ਕਿਉਂ ਹੋਇਆ ਇਹ ਸਭ ਕੁਝ ਹੋਇਆ ਕਿਉਂ ਗੁਰੂ ਅਰਜਨ ਦੇਵ ਜੀ ਸੱਚਿਆਂ ਪਾਤਸ਼ਾਹ ਨੂੰ ਤੱਤੀ ਤਵੀ ਉੱਪਰ ਬੈਠਣਾ ਕਿਉਂ ਪਿਆ ਇਹ ਹੋਇਆ ਕਿਉਂ ਤਾਂ ਗੁਰਸਿੱਖ ਪਿਆਰ ਇਸ ਦਾ ਜੋ ਆਪਾਂ ਜੇ ਆਪਾਂ ਸਵਾਲ ਖੜਾ ਕਰੀਏ ਨਾ ਵਾਈ ਡਿਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਵ ਟੂ ਸੀ ਸੋ ਮਚ ਇਨ ਦੇ ਲਾਈਫ ਵਾਈ ਡਿਡ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਹੈਵ ਟੂ ਸੇ ਔਨ ਅ ਹੌਟ ਬਰਨਿੰਗ ਫਲੇਮ ਇਫ ਵੀ ਵਾਂਟ ਟੂ ਨੋ ਦ ਆਨਸਰ ਟੂ ਦਿਸ ਵਾਈ ਆਲ ਆਫ ਦਿਸ ਹੈਪਨ ਦੈਨ ਵੀ ਵਿਲ ਹੈਵ ਟੂ ਆਸਕ ਭਾਈ ਗੁਰਦਾਸ ਜੀ ਫਿਰ ਆਪਾਂ ਨੂੰ ਇਹਦਾ ਜਿਹੜਾ ਜਵਾਬ ਹੈ ਨਾ ਭਾਈ ਗੁਰਦਾਸ ਜੀ ਦੇਣਗੇ ਤਾਂ ਭਾਈ ਗੁਰਦਾਸ ਜੀ ਆਪਾਂ ਨੂੰ ਦੱਸੂਗੇ ਤਾਂ ਇਹ ਸਭ ਕੁਝ ਹੋਇਆ ਕਰਕੇ ਇੱਕ ਸ਼ੇਰ ਆਇਆ ਇਸ ਧਰਤੀ ਤੇ ਗੁਰਸਿੱਖ ਪਿਆਰਿਓ ਉਹ ਜਦੋਂ ਸ਼ੇਰ ਜਦੋਂ ਆ ਕੇ ਇੱਥੇ ਇੱਕ ਗੱਜਿਆ ਨਾ ਉਹ ਗੁਰਸਿੱਖ ਪਿਆਰ ਜਿਹੜੇ ਝੂਠੇ ਨੇ ਅੰਦਰੋਂ ਦੋਜ ਪੀਪਲ ਦਾ ਆ ਫਾਲਸ ਫਰਮ ਇਨਸਾਈਡ ਵਾਈ ਇਜ਼ ਇਟ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਵ ਟੂ ਵਿਟਨੈਸ ਦੇਅਰ ਓਨ ਸਨਸ ਬੀਇੰਗ ਕਟ ਐਂਡ ਬੀਇੰਗ ਚੀਟ ਐਂਡ ਬੀਇੰਗ ਰਿਪਡ ਅਪਾਰਟ ਇਨ ਫਰੰਟ ਆਫ ਦੇਅਰ ਓਨ ਆਈਜ਼ ਦ ਰੀਜ਼ਨ ਫੋਰ ਦੈਟ ਭਾਈ ਗੁਰਦਾਸ ਜੀ ਟੈਲ ਅਸ ਬਿਕਾਜ਼ ਦੇਅਰ ਇਜ਼ ਅ ਲਾਇਨ ਦੈਟ ਕੇਮ ਅਪਨ ਦਿਸ ਅਰਥ The roar of that lion could not be endured by those people that are false from inside. Those people that are empty from inside, us haar nahi sake, to us baat Bhai Gurdas ji kehne lage, kehnde Sat Gur Nanak pragatya, mitti dhund jag chanan hoa, jo kar suraj niklya, tare chhape andher paloa. Bhai Gurdas ji kehne lage, kehnde ek singh aaya, ਇੱਕ ਗੁਰਸਿੱਖ ਪਿਆਰੋ ਭਾਈ ਗੁਰਦਾਸ ਜੀ ਸਿੰਘ ਅ ਲਾਇਨ ਕੇਮ ਅਪਨ ਦਿਸ ਅਰਥ ਹੀ ਰੋਡ ਸੋ ਮਚ ਭਾਈ ਗੁਰਦਾਸ ਜੀ ਵਰਡਸ ਆ ਕਹਿੰਦੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਹਾ ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਕਹਿੰਦੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਕਹਿੰਦੇ ਸਿੰਘ ਦਾ ਅਰਥ ਹੁੰਦਾ ਗੁਰਸਿੱਖ ਪਿਆਰੋ ਸਿੰਘ ਮੀਨਸ ਅ ਲਾਇਨ ਕਹਿੰਦੇ ਸਿੰਘ ਬੁੱਕੇ ਬੁੱਕੇ ਮੀਨਸ ਟੂ ਰੋ ਬਿਕਾਜ਼ ਦਿਸ ਸਿੰਘ ਕੇਮ ਅਪਨ ਦਿਸ ਅਰਥ ਸਿੰਘ ਬੁੱਕੇ ਮਿਰਗਾਵਲੀ ਮਿਰਗਾਵਲੀ ਮੀਨਸ ਡੇਅਰਸ Dears referring to those people that are false, those people that are empty from inside. Jadon eh sher aaya ta gajja na eh sher is dharti te aake singh bukke mirgavli na panni jaye. Kende panni na teer throwa they could not enjoy the roar of Guru Nanak Dev Ji Sache Patshah. What was this roar? Eh garj asal vich hai ki si? Guru Nanak Dev Ji Patshah ne apno aap dassya. ke eh jehdi garj si na oh garj di vajak hai ki si? Kende sach ki bani Nanak aakhe. ਸੱਚ ਸੁਣਾਈ ਸੀ ਸੱਚ ਕੀ ਬੇਲਾ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਆਪ ਹੀ ਦੱਸਣਾ ਕੀਤਾ ਕਹਿੰਦੇ ਉਹ ਗਰਜ ਇਹ ਸੀ ਕਹਿੰਦੇ ਸੱਚ ਕੀ ਬਾਣੀ ਦੇ ਵਰ ਵਰਡਸ ਆਫ ਟਰੂਥ ਕਰਕੇ ਗੁਰੂ ਨਾਨਕ ਪਾਤਸ਼ਾਹ ਆ ਕੇ ਜਦੋਂ ਸੱਚ ਬੋਲੇ ਨਾ ਜਿਹੜੇ ਝੂਠੇ ਸਨ ਗੁਰਸਿੱਖ ਪਿਆਰੋ ਭਾਵੇਂ ਉਸ ਸਮੇਂ ਤੇ ਜਿਹੜੇ ਰਾਜ ਕਰਨ ਵਾਲੇ ਹੋਣ ਭਾਵੇਂ ਬਾਬਰ ਵਰਗੇ ਹੋਣ ਗੁਰਸਿੱਖ ਪਿਆਰਿਓ ਭਾਵੇਂ ਸਿਕੰਦਰ ਵਰਗੇ ਹੋਣ ਭਾਵੇਂ ਉਹ ਕੋਈ

ਕੰਡੇ ਤੋਂ ਹੋਵੇ ਤਾਂ ਅੰਦਰੋਂ ਹੋਵੇ ਖਾਲੀ। ਉਹ ਜਦੋਂ ਸਿੰਘ ਜਦੋਂ ਗਰਜਿਆ ਸੱਚ ਦੀ ਆਵਾਜ਼ ਜਦੋਂ ਉਠਾਈ ਨਾ, ਅਸਲ ਵਿੱਚ ਇਹ ਸਾਰੇ ਸਾਕੇ ਹੋਈ ਤਾਂ ਕਰਕੇ ਸੱਚ ਦੀ ਆਵਾਜ਼ ਉਠਾਈ ਗੁਰੂ ਨਾਨਕ ਪਾਤਸ਼ਾਹ ਨੇ। ਵਾਈ ਡਿਡ ਆਲ ਆਫ ਦਿਸ ਹੈਪਨ? ਆਲ ਆਫ ਦਿਸ ਹੈਪਨ ਵਾਈ? ਬਿਕਾਜ਼ ਗੁਰੂ ਨਾਨਕ ਪਾਤਸ਼ਾਹ ਜੀ ਰੋਡ ਦ ਵੋਇਸ ਆਫ ਟਰੂਥ, ਰੋਡ ਦ ਵਰਡਸ ਆਫ ਟਰੂਥ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਸੱਚ ਸੁਣਾਈ ਸੀ, ਸੱਚ ਕੀ ਬੇਲਾ ਕਰਕੇ ਕਹਿੰਦੇ ਹੁਣ ਸਮਾਂ ਆ ਗਿਆ ਕਹਿੰਦੇ ਸੱਚ ਸੁਣਾਉਣ ਵਾਸਤੇ। ਬਿਕਾਜ਼ ਐਵਰੀਬਾਡੀ ਹੈਜ਼ ਗੋਨ ਟੂ ਸਲੀਪ, ਨੋਬਡੀ ਇਜ਼ ਸਪੀਕ ਇਨ ਦਿਸ ਵੋਇਸ ਆਫ ਟਰੂਥ ਐਨੀ ਮੋਰ। ਉਹ ਸੱਚ ਦੀ ਗੁਰਸਿੱਖ ਪੈਰੋਂ ਆਵਾਜ਼ ਕੀ ਸੀ? ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗਏ ਨੇ ਨਾ ਅਹਿਮਦਾਬਾਦ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਗਏ ਨੇ ਜਦੋਂ ਸੁਲਤਾਨਪੁਰ ਤੋਂ ਜਦੋਂ ਤੁਰੇ ਨੇ ਬੇਬੇ ਨਾਨਕੀ ਨੂੰ, ਜਦੋਂ ਉਸ ਪਾਸੇ ਜਦੋਂ ਬੇਬੇ ਨਾਨਕੀ ਨੇ ਅੱਤ ਦਾ ਜਦੋਂ ਵਿਰਾਗ ਕੀਤਾ ਸੁਲਤਾਨਪੁਰ ਤੋਂ ਜਦੋਂ ਤੁਰ ਕੇ ਪਹਿਲਾਂ ਅਹਿਮਦਾਬਾਦ ਗਏ, ਭਾਈ ਲਾਲੋ ਦੇ ਘਰ ਜਾ ਕੇ ਬੈਠੇ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ, ਵੈਂਟ ਇਨ ਸੈਟ ਐਟ ਦ ਹਾਊਸ ਆਫ ਭਾਈ ਲਾਲੋ, ਵਾਟ ਇਜ਼ ਦੈਟ ਵੋਇਸ, ਵਾਟ ਆਰ ਦੋਜ਼ ਵਰਡਸ ਆਫ ਟਰੂਥ? ਗੁਰੂ ਨਾਨਕ ਪਾਤਸ਼ਾਹ ਜੀ ਸਾਹਿਬ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਇਹ ਸੀ ਅਸਲ ਵਿੱਚ ਗੁਰਸਿੱਖ ਪੈਰੋਂ ਸੱਚ ਦੀ ਆਵਾਜ਼। ਦਿਸ ਇਜ਼ ਦ ਵੋਇਸ ਆਫ ਟਰੂਥ ਦੈਟ ਰੋਡ ਥਰੂ ਦ ਮੈਪ ਆਫ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਹਿਣ ਲੱਗੇ, ਕਹਿੰਦੇ ਉਹ ਸੱਚ ਦੀ ਆਵਾਜ਼ ਕੀ ਸੀ? ਕਹਿੰਦੇ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠਣ ਕੁੱਤੇ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸੈਦ, when Guru Nanak Dev Ji Pachi Ji saying these words of truth, it was piercing people from inside. They could not tolerate the truth. Guru Nanak Dev Ji Pachi Singh Rajeshi Mukaddam Kutte, they said the kings of this time, they were, Guru Nanak Dev Ji Singh was saying this right out to people like Babar. Can they, the kings of this time have become like tigers. Can they, Rajeshi Mukaddam Kutte, and their officials are like dogs. Jaye Jagayan Baithe Sutte. Can they are going, can they, oh jere Ram Nam Sutte Paine. ਭਾਵ ਜਿਹੜਾ ਕਿਸੇ ਨੂੰ ਨੀ ਕੋਈ ਸਤਾਉਂਦਾ ਨਾ, ਜਾਏ ਜਗਾਇਨ ਉਹਨਾਂ ਨੂੰ ਜਾ ਕੇ ਤੰਗ ਕਰਦੇ ਨੇ, ਜਾਏ ਜਗਾਇਨ ਬੈਠੇ ਸੁੱਤੇ, ਜਿਹੜੇ ਸੁੱਤੇ ਪਏ ਨੇ, ਭਾਵ ਦੋਸ ਪੀਪਲ ਦਾ ਜਸਟ ਗੈਟ ਇਨ ਆਨ ਵਿਦ ਦੇ ਲਾਈਵਸ, ਦੀਸ ਕਿੰਗਸ ਆਫ ਦੈਟ ਟਾਈਮ ਉਹਨਾਂ ਨੂੰ ਜਾ ਕੇ ਸਤਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ। ਕਰਕੇ ਉਹਨਾਂ ਨੇ ਇਹ ਸੱਚ ਦੀ ਆਵਾਜ਼ ਉਠਾਈ। ਗੁਰੂ ਨਾਨਕ ਪਾਤਸ਼ਾਹ ਜੀ ਨਾ ਇਸ ਸਮੇਂ ਬਾਬਤ ਖੁੱਲ੍ਹ ਕੇ ਬੋਲੇ, ਤਾਂ ਉਸ ਸਮੇਂ ਤੇ ਜਿਹੜੇ ਉਸ ਸਮੇਂ ਦੇ ਸਨ ਉਹਨਾਂ ਤੋਂ ਸਹਾਰ ਨਹੀਂ ਸਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ। ਅਸਲ ਵਿੱਚ ਗੱਲ ਹੀ ਇਹ ਹੈ, ਪਰ ਜਦੋਂ ਫਿਰ ਉਹ ਸਮਾਂ ਆਇਆ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਤਾਂ ਨਾ ਇਹ ਵੀ ਕਹਿਣਾ ਕਿੱਦਾਂ, ਕਹਿੰਦੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਕਹਿਣ ਲੱਗੇ ਕਹਿੰਦੇ ਆਪੇ ਦੋਸਤ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਏਤੀ ਮਾਰ ਪਈ ਕਰਲਾਣੇ, ਕਹਿੰਦੇ ਤੈਂ ਕੀ ਦਰਦ ਨਾ ਆਇਆ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਉਸ ਅਕਾਲ ਪੁਰਖ ਨੂੰ ਵੀ ਕਹਿਣਾ ਕੀਤਾ, ਕਹਿੰਦੇ ਐਤੀ ਮਾਰ ਪਈ ਕਰਲਾਣੇ, ਕਹਿੰਦੇ ਜਦੋਂ ਬਾਬਰ ਆਇਆ ਜੇ, ਕਹਿੰਦੇ ਇੰਨੀ ਮਾਰ ਪਈ ਕਹਿੰਦੇ ਉਸ ਸਮੇਂ ਲੋਕਾਂ ਤੇ, ਕਹਿੰਦੇ ਐਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੂੰ ਅੰਦਰੋਂ ਦਰਦ ਨਹੀਂ ਆਇਆ? ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸੇਇੰਗ ਲੁੱਕ ਐਟ ਦ ਸਟੇਟ ਆਫ ਦ ਵਰਲਡ, ਪੀਪਲ ਆਰ ਬੀਇੰਗ ਕਿਲਡ ਇਨਸੈਂਟਲੀ, ਵਿਮਨ ਆਰ ਬੀਇੰਗ ਰੇਪਡ, ਦ ਚਿਲਡਰਨ ਆਰ ਬੀਇੰਗ ਰਿਪਡ ਆਊਟ ਆਫ ਦੇਅਰ ਨੈਕਸ। ਤੇ ਗੁਰੂ ਨਾਨਕ ਪਾਤਸ਼ਾਹ ਸਿੰਘ, ਓ ਵਾਹਿਗੁਰੂ ਜੀ, ਆਰ ਯੂ ਫੀਲਿੰਗ ਐਨੀ ਪੇਨ ਫੋਰ ਵਾਟ ਇਜ਼ ਗੋਇੰਗ ਔਨ? ਵੈਨ ਦਿਸ ਵੋਇਸ ਵਾਸ ਰੋਰਿੰਗ, ਉਹੀ ਹੁਣ ਗੁਰਸਿੱਖ ਪਿਆਰਿਓ ਨਾ, ਉਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਜੋਤ ਆ ਹੁਣ, ਲਹਿਣੇ ਦੀਪੇ ਰਾਈਏ ਨਾਨਕਾ ਦੋਹੀ ਖੱਟੀਏ, ਜੋਤ ਉਹਾਂ ਜੁਗਤ ਸਾਇੰਸੇ ਕਾਹਿਆ ਫਿਰ ਪਲਟੀਏ। ਉਹ ਗੁਰੂ ਨਾਨਕ ਪਾਤਸ਼ਾਹ ਨੇ ਨਾ ਆਪਣਾ ਬਾਹਰ ਦਾ ਜਾਮਾ ਜਦੋਂ ਬਦਲਿਆ, ਤਾਂ ਜਾ ਕੇ ਜਦੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਵਿੱਚ ਜਦੋਂ ਜਾ ਕੇ ਬੈਠ ਗਏ ਨੇ, ਨਾਉ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਗੋਜ਼ ਐਂਡ ਸਿਟਸ ਇਨਸਾਈਡ ਆਫ ਭਾਈ ਲਹਿਣਾ ਜੀ, ਵਿਚ ਦੈਨ ਬਿਕੇਮ ਗੁਰੂ ਅੰਗਦ ਦੇਵ ਜੀ। ਵੀ ਜਸਟ ਲੁੱਕ ਇਨ ਐਟ ਵਾਈ ਵਾਜ਼ ਇਟ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਡ ਟੂ ਸੀ ਆਲ ਆਫ ਦਿਸ ਇਨ ਫਰੰਟ ਆਫ ਦੇਅਰ ਆਈਜ਼, ਬਿਕਾਜ਼ ਦੇਅਰ ਵਾਜ਼ ਦਿਸ ਵੋਇਸ ਆਫ ਟਰੂਥ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ, ਇਹ ਜਿਹੜਾ ਆ ਗੁਰਸਿੱਖ ਪਿਆਰੋ ਜਿਹੜਾ ਸੀਨ ਆ ਨਾ, ਇਸ ਸਮੇਂ ਨੂੰ ਆਪਣੇ ਅੱਖਾਂ ਦੇ ਜ਼ਰੂਰ ਸਾਹਮਣੇ ਲੈ ਕੇ ਆਉਣਾ। ਖਡੂਰ ਸਾਹਿਬ ਦੀ ਧਰਤੀ ਆ, ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਤਖ਼ਤ ਉੱਪਰ ਬਰਾਜੇ ਨੇ, ਪਰ ਦੇਖੋ ਪਿਆਰਿਓ ਉਹ ਕਿਹੋ ਜਿਹਾ ਸੀਨ ਹੋਊਗਾ ਜਿਹੜਾ ਆਪ ਗੁਰੂ ਬਹਿ ਕਰਕੇ ਤਾਂ ਗੁਰਮੁਖੀ ਅੱਖਰ ਬੱਚਿਆਂ ਨੂੰ ਪੜ੍ਹਾਉਂਦਾ ਹੋਊਗਾ। ਉਹ ਕਿਤੇ ਨਾ ਗੁਰਸਿੱਖ ਪਿਆਰਿਓ ਆਪ ਗੁਰੂ ਪੜ੍ਹਾਉਂਦਾ ਗੁਰਮੁਖੀ ਦੇ ਅੱਖਰ ਬੱਚਿਆਂ ਨੂੰ ਇੰਨੇ ਪਿਆਰ ਦੇ ਨਾਲ। ਗੁਰੂ ਸਾਹਿਬ ਜੀ ਟੀਚਿੰਗ the letters of Gurmukhi themselves to children in Khadur Sahib. What time, what type of time must have that been?
ਉਹ ਜਿਹਨੇ ਨੇ ਗੁਰਸਿੱਖ ਆਪਣੇ ਅੱਖਾਂ ਨੇ ਅੱਖਾਂ ਦੇ ਨਾਲ ਜਿਹੜੇ ਉਹ ਸੀਨ ਵੇਖਿਆ। ਪਰ ਉਸ ਸਮੇਂ ਨਾ ਜਦੋਂ ਬਾਬਰ ਗਿਆ ਆ ਤਾਂ ਹਮਾਯੂ ਆਇਆ ਉਹ ਆਇਆ ਮਿਲਣ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਸੱਚਿਆ ਪਾਤਸ਼ਾਹ ਨੂੰ। ਉਹ ਉਡੀਕ ਕਰਦਾ ਪਿਆ ਆ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ ਮਿਲਣ ਵਾਸਤੇ। ਉਹ ਕਿਹੜੀ ਸੱਚ ਦੀ ਆਵਾਜ਼ ਆ ਜਿਹੜੀ ਗੱਜਦੀ ਪਈ ਆ ਜਿਹੜਾ ਉਹਨਾਂ ਤੋਂ ਸਹਾਰ ਨਹੀਂ ਹੋਇਆ। ਉੱਥੇ ਖੜਾ ਹਮਾਯੂ ਤੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਆਪਣਾ ਅੱਖ ਚੱਕ ਕੇ ਉਹਦੇ ਵੱਲ ਵੇਖਿਆ ਨਹੀਂ। ਗੁਰੂ ਅੰਗਦ ਦੇਵ ਜੀ ਫੇਰ ਵੀ ਰੁੱਝੇ ਹੋਏ ਨੇ ਬੱਚੇ ਨੂੰ ਸਿਖਾਲਣ ਵਾਸਤੇ। ਗੁਰਸਿੱਖ ਪੈਰੋਂ ਵੇਖੋ ਕਿੰਨੀ ਕੀਮਤੀ ਹੋ ਗਈ ਇਹ ਗੁਰਮੁਖੀ। ਜਦੋਂ ਉਸ ਸਮੇਂ ਦਾ ਬਾਦਸ਼ਾਹ ਖੜਾ ਗੁਰੂ ਦੇ ਦਰਬਾਰ ਵਿੱਚ, ਪਰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਆਪਣੀ ਅੱਖ ਬੱਚਿਆਂ ਤੋਂ ਨਹੀਂ ਚੱਕੀ। ਉਹ ਕੁਝ ਸਮਾਂ ਉਹ ਠਹਿਰਦਾ ਉੱਥੇ, ਉਹਨੇ ਉਡੀਕ ਕੀਤੀ, ਪਰ ਜਦੋਂ ਕੁਝ ਸਮਾਂ ਲੰਘਾ ਨਾ ਉਡੀਕ ਕਰਕੇ ਉਹਦੇ ਮਨ ਵਿੱਚ ਹੰਕਾਰ ਪੈਦਾ ਹੋਇਆ। ਉਹ ਸੋਚਦਾ ਵੀ ਮੈਂ ਇਸ ਧਰਤੀ ਦਾ ਬਾਦਸ਼ਾਹ ਤੇ ਇਹ ਇੱਕ ਫਕੀਰ ਨੇ ਮੇਰੇ ਵੱਲ ਅੱਖ ਚਮਕ ਕੇ ਵੀ ਨਹੀਂ ਵੇਖਿਆ। ਤਾਂ ਉਹਨੇ ਗੁਰਸਿੱਖ ਪੈਰੋਂ ਆਪਣੀ ਤਲਵਾਰ ਦੀ ਮੁੱਠੀ ਤੇ ਹੱਥ ਪਾਇਆ। ਜਿਸ ਸਮੇਂ ਆਪਣੀ ਤਲਵਾਰ ਦੀ ਮੁੱਠੀ ਤੇ ਉਹਨੇ ਜਦੋਂ ਹੱਥ ਪਾਇਆ ਨਾ ਤਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਓਏ ਹਮਾਯੂ, ਕਹਿੰਦੇ ਜਿੱਥੇ ਇਹ ਚੱਲਣੀ ਸੀ ਉੱਥੇ ਤਾਂ ਚੱਲੀ ਨਹੀਂ। ਕਹਿੰਦੇ ਉੱਥੇ ਜਦੋਂ ਸ਼ੇਰ ਸ਼ਾਹ ਸੂਈ ਦੇ ਸਾਹਮਣੇ ਕਹਿੰਦੇ ਕੀ ਹੋਇਆ ਸੀਗਾ, ਕਹਿੰਦੇ ਉੱਥੇ ਤੇਰੀ ਤਲਵਾਰ ਖੁੰਡੀ ਹੋ ਗਈ ਸੀ। ਕਹਿੰਦੇ ਵਾਟ ਹੈਪਨ ਦੇ, ਯੂ ਜਸਟ ਲੋਸਟ ਅ ਬੈਟਲ, ਯੂ ਜਸਟ ਲੋਸਟ ਅ ਬੈਟਲ ਅਗੇਂਸਟ ਸ਼ੇਰ ਸ਼ਾਹ ਸੂਈ, ਵਾਟ ਹੈਪਨ ਟੂ ਯੂ ਤਲਵਾਰ ਦੇਨ, ਡਿਡ ਇਟ ਗੋ ਬਲੰਟ ਦੇ, ਦੈਟ ਵਾਸ ਦਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਦੈਟ ਵਾਸ ਦਾ ਵੋਇਸ ਦੈਟ ਆਈ ਕੁਡ ਨਾਟ ਇੰਜੂ। ਪਰ ਗੁਰਸਿੱਖ ਪਿਆਰਿਓ, ਉਹੀ ਜਿਹੜੀ ਜੋਤ ਨੇ ਹੁਣ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪਣੀ ਬਾਣੀ ਅੰਦਰ ਆਪ ਹੀ ਜ਼ਿਕਰ ਕਰਦੇ ਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਫਿਰ ਇੱਕ ਉਹ ਸਮਾਂ ਆਇਆ, ਕਹਿੰਦੇ ਜਦੋਂ ਮੈਂ ਉਸ ਅਕਾਲ ਪੁਰਖ ਦੇ ਕਹਿੰਦੇ ਸਨਮੁਖ ਖੜਾ ਸਾਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਹੀ ਕਹਿੰਦੇ ਦਿਸ ਮੀਨ ਦੇ ਵਾਸ ਮੀ ਸਟੈਂਡਿੰਗ ਇਨ ਫਰੰਟ ਆਫ ਧੰਨ ਦਾ ਅਕਾਲ ਪੁਰਖ ਵਾਹਿਗੁਰੂ ਜੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ, ਕਹਿੰਦੇ ਮੈਂ ਹੱਥ ਮੇਰੇ ਜੋੜੇ ਹੋਏ ਸਨ, ਕਹਿੰਦੇ ਤੇ ਮੇਰਾ ਜਿਹੜਾ ਸੀਗਾ ਨਾ ਸੀਸ ਥੋੜਾ ਜਿਹਾ ਨੀਵਾਂ ਸੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਨ ਆਊਟ ਸਟੈਂਡਿੰਗ ਰਾਈਟ ਇਨ ਫਰੰਟ ਆਫ ਅਕਾਲ ਪੁਰਖ ਵਾਹਿਗੁਰੂ ਜੀ, ਮਾਈ ਹੈਂਡਸ ਵਰ ਕਲੈਪਸ ਟੁਗੈਦਰ ਐਂਡ ਗੁਰੂ ਗੋਬਿੰਦ ਸਿੰਘ ਜੀ ਸੈਡ ਮਾਈ ਹੈਡ ਵਾਸ ਡਾਊਨ। ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਠਾੜ ਪਿਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ। ਕਹਿੰਦੇ ਠਾੜ ਮੀਨਸ ਟੂ ਸਟੈਂਡ, ਠਾੜ ਪਿਓ ਮੈਂ ਜ਼ੋਰ ਕਰ, ਕਰ ਮੀਨਸ ਹੈਂਡਸ, ਜ਼ੋਰ ਮੀਨਸ ਟੁਗੈਦਰ, ਦੇ ਸੈਡ ਮਾਈ ਹੈਂਡਸ ਵਰ ਟੁਗੈਦਰ, ਠਾੜ ਪਿਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ। ਕਹਿੰਦੇ ਮੈਂ ਉਸ ਅਕਾਲ ਪੁਰਖ ਦੇ ਨਾਲ ਇੱਕ ਬਚਨ ਕੀਤਾ, ਕਹਿੰਦੇ ਪਰ ਮੇਰਾ ਸਿਰ ਨੀਵਾਂ ਕਰਕੇ ਪਾਵਿਕ ਨਿਮਰਤਾ ਦੇ ਵਿੱਚ ਆ ਕੇ। ਅਸਲ ਵਿੱਚ ਸਾਨੂੰ ਜਾਚ ਸਿਖਾਈ ਗੁਰਸਿੱਖ ਪਿਆਰਿਓ ਉਸ ਅਕਾਲ ਪੁਰਖ ਨਾਲ, ਜੇ ਆਪਾਂ ਮੇਰੇ ਆਪਣੇ ਗੁਰੂ ਕੋਲ ਜਿਹਦੇ ਕੋਈ ਬੇਨਤੀ ਕਰਨੀ ਆ ਨਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਹਾ, ਜੇ ਤੁਸੀਂ ਝੋਲੀਆਂ ਭਰਾਉਣੀਆਂ ਨਾ ਬਸ ਆਇਆ ਜਾਚ, ਕਹਿੰਦੇ ਹੱਥ ਜੋੜ ਕੇ ਨੀਵੇਂ ਹੋ ਕੇ ਆਈਓ ਇੱਥੇ। ਗੁਰੂ ਗੋਬਿੰਦ ਸਿੰਘ ਜੀ ਕਹਿਣਗੇ, ਕਹਿੰਦੇ ਠਾੜ ਪਿਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ। ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਭਾਵੇਂ ਕਹਿੰਦੇ ਮੇਰਾ ਤਾਂ ਚਿੱਤ ਨਹੀਂ ਕਰਦਾ, ਕਹਿੰਦੇ ਚਿੱਤ ਨਾ ਪਿਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਣ ਮੈਂ, ਕਹਿੰਦੇ ਮੇਰੀ ਤਾਂ ਕਹਿੰਦੇ ਸੁਰਤੀ ਚੁਬੀ ਹੋਈ ਤੁਹਾਡੇ ਚਰਨਾਂ ਵਿੱਚ, ਮੇਰਾ ਤਾਂ ਨਹੀਂ ਦਿਲ ਕਰਦਾ ਜਾਣ ਵਾਸਤੇ। ਕਹਿੰਦੇ ਜੇ ਤੁਸੀਂ ਮੈਨੂੰ ਭੇਜਦੇ ਹੋ ਨਾ, ਕਹਿੰਦੇ ਫਿਰ ਬਸ ਇੱਕ ਗੱਲ ਕਰੀ ਹੋ ਮੇਰੇ ਵਾਸਤੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ, ਕਹਿੰਦੇ ਤੁਸੀਂ ਮੇਰੇ ਨਾਲ ਹਰ ਸਮੇਂ ਹਰ ਸਾਹ ਦੇ ਨਾਲ ਤੁਸੀਂ ਮੇਰਾ ਸਾਥ ਨਹੀਂ ਛੱਡਣਾ ਜਦੋਂ ਜਿਹੜਾ ਇਹ ਪੰਥ ਚਲਾਉਣ ਵਾਸਤੇ ਤੁਸੀਂ ਮੈਨੂੰ ਭੇਜਣ ਲੱਗੇ ਹੋ। ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਕਿਸ ਢੰਗ ਦੇ ਨਾਲ ਮੈਨੂੰ ਕੀ ਬਣਾ ਕੇ ਕਹਿੰਦੇ ਭੇਜਿਆ। ਕਹਿੰਦੇ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਮੈਨੂੰ ਫਿਰ ਉਹਨੇ ਉਸ ਅਕਾਲ ਪੁਰਖ ਨੇ ਆਪਣਾ ਇੱਕ ਪੁੱਤਰ ਬਣਾ ਕੇ ਭੇਜਿਆ ਇਸ ਧਰਤੀ ਤੇ। ਕਹਿੰਦੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਹੀ ਕਹਿੰਦੇ ਵਾਹਿਗੁਰੂ ਜੀ ਮੇਡ ਮੀ ਇਟ ਦੇ ਓਨ ਸਨ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਟੂ ਗੋ ਐਂਡ ਸਟਾਰਟ ਦਿਸ ਪੰਥ ਆਫ। ਕਹਿੰਦੇ ਜਾਹੇ ਤਾਂ ਕਹਿ ਧਰਮ ਚਲਾਏ, ਕਹਿੰਦੇ ਜਿੱਥੇ ਜਾ ਕੇ ਤੁਸੀਂ ਇਹ ਧਰਮ ਇੱਕ ਚਲਾਉਣਾ ਆ, ਜਾਹੇ ਤਾਂ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ, ਕਹਿੰਦੇ ਉਸ ਧਰਤੀ ਤੇ ਜਾ ਕੇ ਯੂ ਕੈਨ ਸਟਾਪ ਪੀਪਲ ਫਰੋਮ ਸਿਨਿੰਗ। ਗੁਰਸਿੱਖ ਪਿਆਰਿਓ, ਪਟਨਾ ਸ਼ਹਿਰ ਵਿਖੇ ਭਵ ਲਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਦੋਂ ਆਏ ਨਾ ਪਟਨਾ ਸ਼ਹਿਰ, ਸੱਚ ਕਰਕੇ ਮੰਨਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾਲ ਕਵੀ ਸੰਤੋਖ ਸਿੰਘ ਜੀ ਹੁਣੀ ਲਿਖਦੇ ਨੇ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੇਵਲ 3 ਮਹੀਨਿਆਂ ਦੀ ਉਮਰ ਵਿੱਚ ਨਾ ਸਾਰਿਆਂ ਨੂੰ ਆਉਣ ਦੇ ਸਮੇਂ ਬਾਰੇ ਦੱਸ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਆਪਾਂ ਹੁਣ ਸੋਚੋਗੇ ਉਹ ਕਿਵੇਂ, ਗੋਬਿੰਦ ਰਾਏ ਜੀ ਕੇਵਲ 3 ਮਹੀਨਿਆਂ ਦੀ ਉਮਰ, ਓਨਲੀ 3 ਮੰਥਸ ਓਲਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ,
and they're telling people about the time to come. ਉਹ ਸਮਾਂ ਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਦੋਂ ਆਏ ਪਟਨਾ ਸਾਹਿਬ ਸ਼ਹਿਰ ਦੀ ਧਰਤੀ ਉੱਪਰ, ਇੱਕ ਭੀਖਣ ਸ਼ਾਹ ਕਰਕੇ ਜਦੋਂ ਇੱਕ ਫਕੀਰ ਚੱਲ ਕੇ ਆਇਆ, ਸਭਨਾਂ ਨੂੰ ਇਹਨਾਂ ਇਤਿਹਾਸ ਦੇ ਜਾਣੂ ਨੇ, ਭੀਖਣ ਸ਼ਾਹ ਇੱਕ ਫਕੀਰ ਆਇਆ ਜਦੋਂ ਪਟਨੇ ਪਹੁੰਚਣ ਕੁੜਾਮ ਤੋਂ, ਬੜੀ ਗੁਰਸਿੱਖ ਪਿਆਰਿਓ ਲੰਬੀ ਵਾਟ ਤੋਂ ਆਇਆ, ਜਦੋਂ ਪਹੁੰਚਿਆ ਤਾਂ ਮਾਮਾ ਕਿਰਪਾਲ ਚੰਦ ਨੂੰ ਜਦੋਂ ਮਿਲ ਕੇ ਨਾ, ਤਾਂ ਮਾਮਾ ਕਿਰਪਾਲ ਚੰਦ ਨੂੰ ਜਦੋਂ ਕਹਿਣ ਲੱਗੇ ਭੀਖਣ ਸ਼ਾਹ, ਕਹਿੰਦੇ ਮੈਂ ਜਿਹੜਾ ਇਸ ਜਿਸ ਬੱਚੇ ਨੇ ਕੁਝ ਕੁ 3 ਮਹੀਨੇ ਪਹਿਲਾਂ ਇੱਥੇ ਜਨਮ ਲਿਆ ਨਾ, ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਬੇਨਤੀ ਨੂੰ ਸਮਝਿਓ ਗੁਰੂ ਗੋਬਿੰਦ ਸਿੰਘ ਜੀ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਉਹ ਚੋਜ ਕਰਦੇ ਨੇ ਗੁਰਸਿੱਖ ਪਿਆਰਿਓ ਬਾਲ ਅਵਸਥਾ ਦੇ ਵਿੱਚ, ਤਾਂ ਆਉਣ ਦੇ ਸਮੇਂ ਬਾਰੇ ਦੱਸ ਰਹੇ ਨੇ ਸਾਰਿਆਂ ਨੂੰ। ਇੱਥੇ ਜਦੋਂ ਮਾਮਾ ਕਿਰਪਾਲ ਚੰਦ ਹੈਜ਼ ਗੋਨ ਇਨਸਾਈਡ, ਤੋ ਕਹਿਣ ਲੱਗੇ ਕਹਿੰਦੇ ਮਾਤਾ ਗੁਜਰੀ ਨੂੰ, ਕਹਿੰਦੇ ਮਾਤਾ ਗੁਜਰੀ ਇੱਕ ਫਕੀਰ ਆਇਆ ਬਾਹਰ, ਇੱਕ ਮੁਸਲਮਾਨ ਫਕੀਰ, ਉਹ ਕਹਿੰਦਾ ਨੇ ਕਿ ਕਹਿੰਦਾ ਜੇ ਕਿ ਉਹਨੇ ਦਰਸ਼ਨ ਕਰਨੇ ਗੋਬਿੰਦ ਰਾਏ ਦੇ। ਪਰ ਮਾਤਾ ਗੁਜਰੀ ਜੀ ਕਹਿਣ ਲੱਗੇ ਕਹਿੰਦੇ ਕੀ ਪਤਾ, ਕਹਿੰਦੇ ਔਰੰਗਜ਼ੇਬ ਦਾ ਸਮਾਂ ਆ, ਕਹਿੰਦੇ ਵੇਖੋ ਕਹਿੰਦੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਵੀ ਇਨਕਾਰ ਕਰ ਦਿੱਤਾ ਸੀਗਾ, ਤੋ ਉਹਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਦਰਸ਼ਨ ਨਹੀਂ ਦਿੱਤੇ ਔਰੰਗਜ਼ੇਬ ਨੂੰ। ਕੀ ਪਤਾ ਇਹ ਔਰੰਗਜ਼ੇਬ ਨੇ ਹੀ ਕਿਤੇ ਕਿਸੇ ਨੂੰ ਭੇਜਿਆ ਹੋਵੇ ਕਿ ਆਪਾਂ ਐਵੇਂ ਕਰੀਏ। ਗੁਰੂ ਤੇਗ ਬਹਾਦਰ ਜੀ ਵੀ ਨਹੀਂ ਇੱਥੇ, ਜਦੋਂ ਸਤਿਗੁਰੂ ਜੀ ਉਹਨੂੰ ਜਾ ਕੇ ਪਿਆਰ ਦੇ ਨਾਲ ਕਿਤੇ ਬੇਨਤੀ ਕਰ ਦਿਓ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਆਉਣਗੇ ਤਾਂ ਉਹ ਵਾਪਸ ਮੁੜ ਕੇ ਉਦੋਂ ਆ ਕੇ ਦਰਸ਼ਨ ਕਰ ਲਵੇ। ਮਾਤਾ ਗੁਜਰੀ ਸਿੰਘ ਗੋਨ ਸਾਹਿਬ ਦਾ ਫਕੀਰ ਦਾ ਵਿਦ ਮਚ ਲਵ, ਵੈਨ ਗੁਰੂ ਤੇਗ ਬਹਾਦਰ ਜੀ ਰਿਟਰਨ, ਹੀ ਕੈਨ ਦੈਨ ਕਮ ਬੈਕ ਐਂਡ ਹੈਵ ਦਰਸ਼ਨ। ਮਾਮਾ ਕਿਰਪਾਲ ਚੰਦ ਜੀ ਆਏ ਨੇ ਬਾਹਰ, ਤੋ ਕਹਿਣ ਲੱਗੇ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਜੀ ਆਉਣਗੇ ਤੁਸੀਂ ਉਦੋਂ ਜ਼ਰੂਰ ਆ ਕੇ ਦਰਸ਼ਨ ਕਰਿਓ, ਹੁਣ ਠੰਡ ਦਾ ਸਮਾਂ ਆ, ਹਲੇ ਬੱਚਾ ਛੋਟਾ ਆ, 3 ਮਹੀਨਿਆਂ ਦਾ ਵੀ ਨਹੀਂ ਹਲੇ ਮਸਾ ਹੀ ਹੋਇਆ, ਤਾਂ ਹਲੇ ਮਾਤਾ ਜੀ ਚਾਹੁੰਦੇ ਨਹੀਂ ਬਾਹਰ ਕੱਢਣ ਵਾਸਤੇ, ਤਾਂ ਗੁਰਸਿੱਖ ਪਿਆਰਿਓ। ਤਾਂ ਉਹ ਕਹਿਣ ਲੱਗੇ ਮਾਮਾ ਕਿਰਪਾਲ ਚੰਦ, ਜਿੰਨਾ ਵੀ ਤੁਸੀਂ ਭੋਜਨ ਮੰਗਦੇ ਹੋ ਅਸੀਂ ਤੁਹਾਨੂੰ ਭੋਜਨ ਦਿੰਦੇ ਹੋ, ਜਿੰਨੇ ਵੀ ਜੋ ਤੁਹਾਨੂੰ ਕੱਪੜਾ ਚਾਹੀਦਾ, ਲੀੜਾ ਚਾਹੀਦਾ ਕਰਕੇ ਆਮ ਕਰਕੇ ਜਿਹੜੇ ਆਮ ਸਾਧੂ ਫਕੀਰ ਨੇ ਉਹ ਚਾਹੁੰਦੇ ਨੇ ਬਸ ਕੁਛ ਖਾਣ ਵਾਸਤੇ ਮਿਲ ਜਾਵੇ, ਕੁਛ ਪਹਿਨਣ ਵਾਸਤੇ ਮਿਲ ਜਾਵੇ, ਉਹਨਾਂ ਨੇ ਸਮਝ ਕੇ ਸ਼ਾਇਦ ਉਹਨਾਂ ਦੇ ਵਿੱਚੋਂ ਆ। ਪਰ ਗੁਰਸਿੱਖ ਪਿਆਰੋ ਇੱਕ ਸ਼ਰਧਾ ਦੇ ਭਰਿਆ ਹੋਇਆ ਉਹ ਕਹਿਣ ਲੱਗਾ ਭੀਖਣ ਸ਼ਾਹ, ਕਹਿੰਦਾ ਮੈਨੂੰ ਇੱਕ ਚੀਜ਼ ਬਸ ਚਾਹੀਦੀ ਆ ਤੁਹਾਡੇ ਕੋਲ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਤੁਸੀਂ ਦੱਸੋ, ਕਹਿੰਦੇ ਜੇ ਤੁਹਾਡੇ ਕੋਲ ਨਾ ਖੁਦਾ ਦੇ ਦਰਸ਼ਨਾਂ ਦੇ ਬਰਾਬਰ ਦੀ ਕੋਈ ਚੀਜ਼ ਹੈਗੀ ਉਹ ਮੈਨੂੰ ਲੈ ਕੇ ਦੇ ਦਿਓ। ਕਹਿੰਦੇ ਇਫ ਯੂ ਗਾਟ ਸਮਥਿੰਗ ਫੋਰ ਮੀ ਦੈਟ ਇਜ਼ ਇਕੁਇਵਲੈਂਟ ਟੂ ਹੈਵਿੰਗ ਦਰਸ਼ਨ ਆਫ ਵਾਹਿਗੁਰੂ ਜੀ, ਕਹਿੰਦੇ ਬਾ ਆਈ ਨੋ, ਕਹਿੰਦੇ ਮੇਰਾ ਦਿਲ ਜਾਣਦਾ ਆ ਜਿਹੜਾ ਬੱਚਾ ਇੱਥੇ ਆਇਆ ਨਾ ਉਹ ਖੁਦਾ ਦੇ ਬਰਾਬਰ ਹੈ, ਬਸ ਕਿ ਮੈਨੂੰ ਕੇਵਲ ਉਹਦੇ ਹੀ ਦਰਸ਼ਨ ਚਾਹੀਦੇ। ਉਹ ਕਹਿੰਦਾ ਮੈਂ ਇੱਥੇ ਬਹਿਣ ਲੱਗਾ, ਨਾ ਮੈਂ ਕਿਤੇ ਜਾਣਾ, ਨਾ ਮੈਂ ਭੋਜਨ ਛਕਣਾ, ਨਾ ਮੈਨੂੰ ਕੋਈ ਕੱਪੜਾ ਚਾਹੀਦਾ, ਇਸ ਇਜ਼ ਆਈ ਡੋਂਟ ਵਾਂਟ ਟੂ ਈਟ ਐਨੀਥਿੰਗ। ਗੁਰਸਿੱਖ ਪਿਆਰੋ ਇੱਕ ਭੀਖਣ ਸ਼ਾਹ, ਇੱਕ ਮੁਸਲਮਾਨ ਫਕੀਰ ਹੋ ਕੇ, ਇੱਕ ਅੱਲਾ ਯਾਰ ਖਾਂ ਜੋਗੀ ਵਾਲਾ ਵਰਗਾ ਹੋ ਕੇ ਗੁਰਸਿੱਖ ਪਿਆਰਿਓ ਉਹ ਇਤਨਾ ਅੱਤ ਦਾ ਪਿਆਰ ਕਰਦੇ ਕਲਗੀਧਰ ਪਾਤਸ਼ਾਹ ਨਾਲ, ਆਪਾਂ ਵੀ ਅਰਦਾਸ ਕਰੀ ਕਿ ਕਿਨਕਾ ਏਕ ਜਿਸ ਜੀਪ ਸਾਵੇ, ਤਾਂ ਕਿ ਮਹਿਮਾ ਗਣੀ, ਬਸ ਸਾਨੂੰ ਸੱਚਿਆਂ ਪਾਤਸ਼ਾਹ ਕਿਨਕਾ ਹੀ ਦੇ ਦਿਓ, ਜੋ ਭੀਖਣ ਸ਼ਾਹ ਜੋ ਅੱਲਾ ਯਾਰ ਖਾਂ ਜੋਗੀ ਤੋਂ ਜਿਹੜਾ ਪਿਆਰ ਸੀ ਨਾ ਕਲਗੀਧਰ ਪਾਤਸ਼ਾਹ ਵਾਸਤੇ, ਜੇ ਕਿਤੇ ਆਪ ਨੂੰ ਇੱਕ ਕਿਨਕਾ ਵੀ ਮਿਲ ਜਾਵੇ ਨਾ ਗੁਰਸਿੱਖ ਪਿਆਰੋ ਉਹਦੀ ਮਹਿਮਾ ਨਹੀਂ ਹੋ ਸਕਦੀ। ਉਹ ਭੀਖਣ ਸ਼ਾਹ ਕਹਿੰਦਾ ਕਹਿੰਦਾ ਮੈਂ ਕੁਛ ਖਾਵਾਂਗਾ ਨਹੀਂ, ਕਹਿੰਦਾ ਜਦੋਂ ਤੁਸੀਂ ਤਿਆਰ ਹੋਵੋਗੇ ਕਹਿੰਦੇ ਮੈਂ ਇੱਥੇ ਬੈਠਾਂਗਾ, ਕਹਿੰਦੇ ਮੈਨੂੰ ਉਦੋਂ ਦਰਸ਼ਨ ਕਰਵਾ ਦਿਓ। ਬਸ ਇਤਨੀ ਗੱਲ ਤੇ ਗੁਰਸਿੱਖ ਪਿਆਰੋ ਆਪਾਂ ਨੂੰ ਸਮਾਪਤੀ ਵੱਲ ਚੱਲਣਾ ਆ। ਉਹ ਜਦੋਂ ਨਾ ਉਹਨਾਂ ਨੇ ਕਿਹਾ ਕਿ ਲੱਗਦਾ ਤਾਂ ਬੜਾ ਸ਼ਰਧਾ ਵਾਲਾ ਆ, ਕਹਿੰਦੇ ਆਪਾਂ ਚੱਲ ਮਾਤਾ ਜੀ ਨੂੰ ਮਨਾ ਲਿਆ, ਆਪਾਂ ਦਰਸ਼ਨ ਕਰਵਾਈਏ। ਜਦੋਂ ਉਹ ਬਾਹਰ ਲੈ ਕੇ ਆਏ ਨਾ ਗੋਬਿੰਦ ਰਾਏ ਨੂੰ, ਉਸ ਬਾਲ ਉਸ ਬੱਚੇ ਨੂੰ ਗੁਰਸਿੱਖ ਪਿਆਰਿਓ, ਤਾਂ ਉਹਨੇ ਨਾ ਇੱਕ ਦੋ ਕੁੱਜੇ ਜੇ ਮੋਹਰੇ ਕੀਤੇ, ਇੱਕ ਵਿੱਚ ਦੁੱਧ ਜੇ ਤੇ ਇੱਕ ਵਿੱਚ ਗੁਰਸਿੱਖ ਪਿਆਰੋ ਪਾਣੀ ਜੇ। ਹੀ ਫੋਰ ਟੂ ਪੋਟਸ ਇਨ ਫੋਰ ਇਨ ਫਰੰਟ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਉਹ ਕਹਿਣ ਲੱਗਾ ਜੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਜੇ ਦੁੱਧ ਵਾਲੇ ਘੜੇ ਨੂੰ ਜੇ ਹੱਥ ਪਾਉਣਗੇ, ਇਹਦਾ ਮਤਲਬ ਆ ਕਿ ਇਹ ਹਿੰਦੂਆਂ ਵਾਸਤੇ ਆਇਆ ਜੇ। ਤੇ ਕਹਿਣ ਲੱਗੇ ਕਹਿੰਦੇ ਜੇ ਪਾਣੀ ਵੱਲ, ਮਾਫ ਕਰਨਾ, ਕਹਿੰਦੇ ਜੇ ਦੁੱਧ ਵੱਲ ਹੱਥ ਪਾਉਣਗੇ ਤਾਂ ਇਹ ਮੁਸਲਮਾਨਾਂ ਵਾਸਤੇ ਆਇਆ, ਕਹਿੰਦੇ ਜੇ ਪਾਣੀ ਵਾਲੇ ਕੁੱਜੇ ਨੂੰ ਹੱਥ ਪਾਉਣਗੇ ਤਾਂ ਇਹ ਹਿੰਦੂਆਂ ਵਾਸਤੇ ਆਇਆ। ਤਾਂ ਗੁਰਸਿੱਖ ਪਿਆਰਿਓ ਉਸ ਚੋਜੀ ਬੱਚੇ ਨੇ ਆਪਣੇ ਪਿਆਰੇ ਛੋਟੇ ਛੋਟੇ ਚਰਨ ਲੈ ਕੇ ਨਾ ਇੱਕ ਹੋਈ ਵਾਰੇ ਉਹਨਾਂ ਨੇ ਆਪਣੇ ਚਰਨਾਂ ਦੇ ਨਾਲ ਦੋਨੇ ਕੁੱਜੇ ਹੀ ਥੱਲੇ ਨੂੰ ਸਿੱਟ ਦਿੱਤੇ। ਜਦੋਂ ਥੱਲੇ ਨੂੰ ਦੋਨੇ ਕੁੱਜੇ ਜਦੋਂ ਸਿੱਟੇ ਨਾ ਗੁਰਸਿੱਖ ਪਿਆਰਿਓ,
ਜਿਹੜਾ ਦੁੱਧ ਸੀ ਤਾਂ ਪਾਣੀ ਸੀ ਉਹ ਇੱਕ ਮਿੱਕ ਹੋ ਗਿਆ, ਉਹ ਆਪਸ ਵਿੱਚ ਰਲ ਮਿਲ ਗਏ, ਉਹ ਪਾਣੀ ਹੁਣ ਦਿਸਣ ਵਿੱਚ ਹੀ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਟ ਦ ਏਜ 3 months old ਦੇ ਕਿਕਡ ਬੋਥ ਆਫ ਦ ਪੋਟਸ ਡਾਊਨ ਦ ਮਿਲਕ ਐਂਡ ਦ ਵਾਟਰ ਹੈਜ਼ ਮਰਜਡ ਇਨਟੂ ਈਚ ਅਦਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਮੈਂ ਹੁਣ ਇਹੋ ਜਿਹਾ ਪੰਥ ਤਿਆਰ ਕਰਾਂਗਾ ਜਿਹੜਾ, ਗੁਰਸਿੱਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਮੈਂ ਇੱਕ ਪੰਥ ਤਿਆਰ ਕਰਾਂਗਾ ਜਿਹੜਾ ਹੁਣ ਜਿਹੜੇ ਦੋ ਨੇ ਨਾ ਇਹਨਾਂ ਨੂੰ ਰਲਾ ਕੇ ਮੈਂ ਇੱਕ ਖਾਲਸਾ ਪੰਥ ਤਿਆਰ ਕਰਾਂਗਾ ਜਿਹੜਾ ਸਾਰਿਆਂ ਨਾਲ ਪਿਆਰ ਕਰਨ ਵਾਲੇ ਹੋਣਗੇ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਵੀ ਸ੍ਰੀ ਰਾਗ ਵਿੱਚ ਦੱਸਿਆ ਨਾ, ਕਹਿੰਦੇ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਕਹਿੰਦੇ ਆ ਵਟਨ ਆਪੇ ਖਵੇ, ਕਹਿੰਦੇ ਦੁੱਧ ਕੋ ਖੱਪਣ ਨਾ ਦੇ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਬਾਣੀ ਇਹਦੇ ਅਰਥ ਕਰਨ ਵਾਸਤੇ ਹੁਣ ਸਮਾਂ ਨਹੀਂ ਗੁਰਸਿੱਖ ਪਿਆਰਿਓ, ਪਰ ਇਹਦਾ ਅਰਥ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੱਸ ਰਹੇ ਸੀ ਕਿ ਮੈਂ ਇੱਕ ਨਿਰਾਲਾ ਪੰਥ ਤਿਆਰ ਕਰਨਾ ਹੋਇਆ ਹੁਣ ਜਿਹੜਾ ਇੱਕ ਪੰਥ ਸਾਰਿਆਂ ਨਾਲ ਪਿਆਰ ਕਰੂਗਾ ਜਿਵੇਂ ਇੱਕ ਪਾਣੀ ਦੁੱਧ ਦੇ ਨਾਲ ਪਿਆਰ ਕਰਦਾ ਆ। ਕਿਵੇਂ ਦੁੱਧ ਦੇ ਨਾਲ ਪਿਆਰ ਕਰਦਾ? ਇੱਕ ਜਦੋਂ ਆਪਾਂ ਘੜੇ ਵਿੱਚ ਜਦੋਂ ਪਾਈਏ ਨਾ ਗੁਰਸਿੱਖ ਪਿਆਰੋ, ਉਹਦੇ ਵਿੱਚ ਭਾਵੇਂ ਥੋੜਾ ਜਿਹਾ ਪਾਣੀ ਹੋਵੇ ਦੁੱਧ ਨਾਲ ਭਰਿਆ ਹੋਵੇ, ਪਰ ਯਾਦ ਰੱਖਿਓ ਉਹ ਸੇਕ ਜਦੋਂ ਆਪਾਂ ਉਹਨੂੰ ਲਾਉਂਗੇ ਉਹ ਸੇਕ ਪਹਿਲਾਂ ਦੁੱਧ ਨੂੰ ਨਹੀਂ ਲੱਗੂਗਾ, ਪਹਿਲਾਂ ਪਾਣੀ ਨੂੰ ਸੇਕ ਲੱਗੂਗਾ। ਜਦੋਂ ਪਾਣੀ ਆਪਣਾ ਆਪ ਜਦੋਂ ਵਾਰਦੂਗਾ ਨਾ ਤਾਂ ਸੇਕ ਦੁੱਧ ਨੂੰ ਉਦੋਂ ਹੀ ਲੱਗੂਗਾ। ਇਤਨਾ ਪਿਆਰ ਆ ਪਾਣੀ ਦਾ ਦੁੱਧ ਦੇ ਨਾਲ। ਗੁਰੂ ਸਾਹਿਬ ਜੀ ਕਹਿਣਗੇ, ਕਹਿੰਦੇ ਆਵਣ, ਕਹਿੰਦੇ ਉਹ ਆਪਣਾ ਜਿਹੜਾ ਸੇਕ ਹੈ ਨਾ ਆਪ ਨਾ ਖਵੇ, ਕਹਿੰਦੇ ਇਟ ਡਜ਼ਨਟ ਲੈਟ ਦ ਮਿਲਕ ਟੋਲਰੇਟ ਦ ਹੀਟ, ਦ ਵਾਟਰ ਟੇਕਸ ਐਵਰੀਥਿੰਗ ਔਨ ਇਟਸੈਲਫ। ਤਾਂ ਗੁਰੂ ਗੋਬਿੰਦ ਸਿੰਘ ਜੀ ਆਉਣ ਦੇ ਸਮੇਂ ਬਾਰੇ ਕਹਿਣ ਲੱਗੇ, ਕਹਿੰਦੇ ਮੇਰਾ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ, ਉਹ ਸਾਰਿਆਂ ਦੇ ਨਾਲ ਪ੍ਰੇਮ ਕਰਨ ਵਾਲਾ ਆਉਣਗੇ। ਉਹ ਦੁੱਧ ਭਾਵੇਂ ਜਿਹੜੇ ਮੁਸਲਮਾਨ ਨੇ ਤਾਂ ਕਹਿੰਦੇ ਉਹ ਜਿਹੜਾ ਪਾਣੀ ਆ ਨਾ, ਕਹਿੰਦੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੇ, ਕਹਿੰਦੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਉਹ ਪਾਣੀ ਰੂਪ ਕਹਿੰਦੇ ਆਪਣੇ ਆਪ ਨੂੰ ਵਾਰ ਦੂਗੇ, ਕਹਿੰਦੇ ਇੱਕ ਹੋਰ ਕਹਿੰਦੇ ਕਿਸੇ ਦੇ ਧਰਮ ਦੇ ਵਾਸਤੇ, ਕਹਿੰਦੇ ਦਾ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਵਿਲ ਸੈਕਰੀਫਾਈਸ ਹਿਮਸੈਲਫ ਫਾਰ ਅਨਦਰ ਧਰਮ। ਕਹਿੰਦੇ ਇੱਥੇ ਕਹਿੰਦੇ ਇੱਕ ਉਹ ਪੰਥ ਤਿਆਰ ਕਰਨਾ ਸਭਨਾ ਦੇ ਨਾਲ ਸਾਂਝਾ ਪਿਆਰ ਕਰਨ ਵਾਲਾ। ਇਹ ਕਲਗੀਧਰ ਪਾਤਸ਼ਾਹ ਜੀ ਆਪਣੇ ਬਾਲ ਅਵਸਥਾ ਵਿੱਚ ਚੋਜ ਕਰਦੇ ਨੇ। ਸੋ ਗੁਰਸਿੱਖ ਪਿਆਰਿਓ, ਬਸ ਇੱਕ ਛੋਟੀ ਜਿਹੀ ਤੁਹਾਡੇ ਨਾਲ ਨਾ ਇੱਕ ਗੱਲ ਸਾਂਝੀ ਕਰਕੇ ਬਸ ਹੁਣ ਸਮਾਪਤੀ, ਬਸ 2 ਮਿੰਟ ਵਿੱਚ ਨਾ ਗੱਲ ਕਹਿਣ ਵਾਸਤੇ ਜ਼ਰੂਰੀ ਆ ਕਰਕੇ ਫਿਰ ਆਪਾਂ ਗਾਂਹ ਨੂੰ ਕੱਲ ਨੂੰ ਗਾਂਹ ਤੁਰਨਾ ਜੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਜਦੋਂ ਦੌੜ ਕੇ ਘਰ ਆਏ ਨੇ ਤਾਂ ਮਾਤਾ ਜੀ ਮਾਤਾ ਗੁਜਰੀ ਜੀ ਕਹਿਣ ਲੱਗੇ, ਕਹਿੰਦੇ ਲਾਲ ਜੀ, ਕਹਿੰਦੇ ਤੂੰ ਗਿਆ ਤਾਂ ਕਹਿੰਦੇ 2 ਕੰਗਣਾਂ ਦੇ ਨਾਲ ਸੀਗਾ, ਕਹਿੰਦੇ ਤੂੰ ਆਇਆ ਹੁਣ 1 ਕੰਗਣ ਲੈ ਕੇ ਆ। ਤਾਂ ਉੱਥੇ ਗੁਰੂ ਗੋਬਿੰਦ ਰਾਏ ਜੀ ਕਹਿਣ ਲੱਗੇ, ਕਹਿੰਦੇ ਆ ਮਾਤਾ ਚੱਲ ਮੈਂ ਤੈਨੂੰ ਵਿਖਾਵਾਂ ਮੇਰਾ ਪਹਿਲਾ ਕੰਗਣ ਕਿੱਥੇ ਆ। ਕਹਿੰਦੇ ਤੂੰ ਕਿਤੇ ਗਵਾਇਆ ਆ, ਤੂੰ ਕਿਤੇ ਸਿੱਟ ਆਇਆ। ਤਾਂ ਗੋਬਿੰਦ ਰਾਏ ਨੇ ਉਹ ਬਾਲੇ ਪ੍ਰੀਤਮ ਨੇ ਮਾਤਾ ਗੁਜਰੀ ਨੂੰ ਆਪਣੀ ਉਂਗਲ ਫੜਾ ਕੇ ਤੇ ਨਾਲ ਚੱਲੇ ਨੇ। ਤਾਂ ਦੂਸਰਾ ਵੀ ਲਾ ਕੇ ਜਦੋਂ ਵਗਾ ਕੇ ਜਦੋਂ ਗੰਗਾ ਵਿੱਚ ਜਦੋਂ ਸਿੱਟਿਆ ਨਾ ਤੇ ਕਹਿੰਦੇ ਮਾਂ, ਕਹਿੰਦੇ ਉਹ ਵੇਖੋ ਮਾਂ, ਕਹਿੰਦੇ ਮੇਰਾ ਦੂਸਰਾ ਕੰਗਣ ਵੀ ਉੱਥੇ ਜੇ। ਉਹ ਅਸਲ ਵਿੱਚ ਉਹ ਦੱਸ ਕੀ ਰਹੇ ਨੇ, ਗੋਬਿੰਦ ਰਾਏ ਜੀ ਆਉਣ ਦਾ ਸਮਾਂ ਦੱਸ ਰਹੇ ਨੇ। ਕਹਿਣ ਲੱਗੇ, ਕਹਿੰਦੇ ਮਾਂ ਅੱਜ ਤੇ ਮੈਂ 2 ਸੋਨੇ ਦੇ ਕੰਗਣ ਮੈਂ ਮੇਰੇ ਸਰੀਰ ਤੋਂ ਜੁਦਾ ਕੀਤੇ ਨੇ, ਕਹਿੰਦੇ ਪਰ ਇੱਕ ਦਿਨ ਉਹ ਆਉਣਾ ਜੇ, ਕਹਿੰਦੇ ਮੇਰੇ ਪਿਤਾ ਨੇ ਇੱਕ ਆਪ ਹੱਥੀ ਜਿਹੜਾ ਘਰ ਤਿਆਰ ਕਰਨਾ ਆਨੰਦਪੁਰ ਸਾਹਿਬ, ਕਹਿੰਦੇ ਉਹਦੇ ਵਿੱਚ ਕਹਿੰਦੇ ਅਮੁੱਲ ਵਸਤੂਆਂ ਪਈਆਂ ਹੋਣਗੀਆਂ, ਕਹਿੰਦੇ ਪਰ ਮੈਂ ਇੱਕ ਦਿਨ ਉਹਨੂੰ ਛੱਡ ਕੇ ਜਾਣਾ, ਪਰ ਮੈਂ ਵਾਪਸ ਉਹਦੇ ਵੱਲ ਵੇਖਣਾ ਨਹੀਂ। ਕਹਿੰਦੇ ਮਾਂ ਅੱਜ ਤਾਂ ਮੈਂ ਕੇਵਲ ਇਹ 2 ਕੰਗਣ ਛੱਡੇ ਨੇ ਨਾ, ਇੱਕ ਦਿਨ ਮੈਂ ਇੱਕ ਘਰ ਬਾਹਰ ਛੱਡਣਾ। ਮਾਤਾ ਇਹ ਕੰਗਣ ਦਾ ਮਤਲਬ ਇਹ ਆ ਕਿ ਇੱਕ ਦਿਨ ਮਾਂ ਤੁਹਾਡੇ ਕੋਲ ਇੱਕ ਜੋੜਾ ਹੋਊਗਾ ਇੱਕ ਕੰਗਣਾ ਦਾ, ਕਿ ਮਾਂ ਇੱਕ ਦਿਨ ਮੇਰੇ ਕੋਲ ਇੱਕ ਕੰਗਣ ਹੋਊਗੇ, ਕਹਿੰਦੇ ਇੱਕ ਜੋੜੇ ਦਾ। ਕਹਿੰਦੇ ਮਾਂ, ਕਹਿੰਦੇ ਇੱਕ ਦਿਨ ਤੂੰ ਵੀ ਕਹਿੰਦੇ ਉੱਚੀ ਜਗ੍ਹਾ ਵਿੱਚ ਬੈਠ ਕੇ ਠੰਡੇ ਬੁਰਜ ਵਿੱਚ ਕਹਿੰਦੇ ਤੂੰ ਆਪਣੇ ਕੰਗਣ ਛੱਡਣੇ ਨੇ ਆਪਣੇ ਹੱਥੀ। ਕਹਿੰਦੇ ਮਾਂ ਇੱਕ ਦਿਨ ਕਹਿੰਦੇ ਮੈਂ ਵੀ ਮਮਟੀ ਵਿੱਚ ਬਹਿ ਕੇ ਚਮਕੌਰ ਦੀ ਗਲੀ ਵਿੱਚ ਇੱਕ ਵੀ ਮੈਂ ਵੀ ਮੇਰੇ ਕੰਗਣ ਛੱਡਣੇ ਹੱਥੋਂ। ਗੁਰੂ ਗੋਬਿੰਦ ਰਾਏ ਜੀ ਦੱਸ ਰਹੇ ਨੇ, ਕਹਿੰਦੇ ਅਜੇ ਇਸ ਗਨ ਖਮ, ਕਹਿੰਦੇ ਆਮ ਗਨ ਹੈਵ ਦੀਸ ਪ੍ਰੈਸ਼ਸ ਬੈਂਗਲਸ, ਦੀਸ ਪ੍ਰੈਸ਼ਸ ਬੈਂਗਲਸ ਆਰ ਵਾਟ। ਕਹਿੰਦੇ ਇੱਕ ਜੋੜਾ ਮਾਂ ਤੇਰੇ ਕੋਲ ਹੋਣਾ, ਤੇਰੇ ਕੋਲ ਹੋਣਾ ਜ਼ੋਰਾਵਰ ਸਿੰਘ, ਤੇਰੇ ਕੋਲ ਹੋਣਾ ਫਤਿਹ ਸਿੰਘ, ਮਾਂ ਮੇਰੇ ਕੋਲ ਹੋਣਾ ਅਜੀਤ ਸਿੰਘ ਤਾਂ ਜੁਝਾਰ ਸਿੰਘ। ਕਹਿੰਦੇ ਜਿਵੇਂ ਅੱਜ ਮੈਂ ਵਗਾ ਕੇ ਮਾਰੇ ਨਾ ਕੰਗਣ, ਕਹਿੰਦੇ ਮਾਂ ਇੱਕ ਦਿਨ ਉਹ ਆਉਣਾ, ਆਪਾਂ ਵੀ ਜੋੜੇ ਇੱਕ ਦਿਨ ਆਪਣੇ ਹੱਥੀ ਛੱਡਣੇ ਨੇ ਆਪਣੇ ਪੁੱਤਰ ਰੂਪ ਕੰਗਣ। ਗੁਰਸਿੱਖ ਪਿਆਰਿਓ, ਉਹ ਗੋਬਿੰਦ ਬਾਲੇ ਪ੍ਰੀਤਨ ਮੇ ਚੋਜੀ ਮੇਰੇ, ਗੋਬਿੰਦਾ ਚੋਜੀ ਮੇਰੇ ਪਿਆਰੇ ਹਰ ਤਾਂ ਮੇਰਾ ਚੋਜੀ ਜੀਓ। ਆਉਣ ਦੇ ਸਮੇਂ ਬਾਰੇ ਦੱਸਿਆ, ਕੱਲੂ ਤੋਂ ਆਪਾਂ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਵਿਛੋੜਾ ਪਿਆ ਆ, ਕਿਸ ਢੰਗ ਦੇ ਨਾਲ ਪਿਆ, ਜਿਹੜਾ ਘੇਰਾ ਪਿਆ, ਆਪਾਂ ਉਸ ਵੱਲ ਚੱਲਣਾ। ਤਾਂ ਥੋੜ੍ਹਾ ਜਿਹਾ ਕੁਝ ਸਮਾਂ ਅੱਜ ਵੱਧ ਵੀ ਲੱਗ ਗਿਆ ਕਰਕੇ ਜ਼ਰੂਰੀ ਸੀ ਆਪਾਂ ਇੱਥੇ ਤੱਕ ਕਰੀਏ ਕਿ ਕੱਲ੍ਹ ਨੂੰ ਆਪਾਂ ਫਿਰ ਗਾਂਹ ਵੀ ਤੁਰ ਸਕੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਜਦੋਂ ਆਪਾਂ ਉਹਨਾਂ ਦੇ ਜੀਵਨ ਵਿੱਚ ਝਾਤੀ ਮਾਰਦੇ ਹਾਂ, ਮੁਮਿਲੁਕ ਲਾਈਫ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। 5 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟੇਡ ਇਨ ਪਟਨਾ ਸਾਹਿਬ ਟਿਲ ਦੀ ਏਜ ਆਫ 5। 5 ਸਾਲ ਦੀ ਉਮਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੋਬਿੰਦ ਰਾਏ ਦੇ ਰੂਪ ਵਿੱਚ ਮਾਤਾ ਗੁਜਰੀ ਉਹਨਾਂ ਦੇ ਨਾਲ ਉਥੋਂ ਤੁਰੇ ਨੇ ਤਾਂ ਅਨੰਦਪੁਰ ਸਾਹਿਬ ਵੱਲ ਨੂੰ ਆਏ ਨੇ। ਤਕਰੀਬਨ 6 ਸਾਲ ਦੀ ਉਮਰ ਹੋ ਗਈ ਜਦੋਂ ਅਨੰਦਪੁਰ ਸਾਹਿਬ ਆਏ ਪਾਤਸ਼ਾਹ। There were 6 years of age when they reached Anandpur Sahib, Guru Gobind Singh Ji Patshah. ਤਕਰੀਬਨ 3 ਸਾਲ ਗੋਬਿੰਦ ਰਾਏ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਨੰਦ ਮਾਣਿਆ। ਫੋਰ 3 ਈਅਰਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੋਬਿੰਦ ਰਾਏ ਗਟ ਐਕਸਪੀਰੀਅੰਸ ਐਂਡ ਹੈਵ ਦਾ ਬਲੈਸ ਆਫ ਦ ਚਰਨ ਆਫ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ। 9 ਸਾਲ ਦੀ ਉਮਰ ਹੋਈ ਤਾਂ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੇ ਪੁੱਛਣਾ ਕੀਤਾ, ਕਹਿੰਦੇ ਪੁੱਤਰ ਜੇ ਮੈਂ ਜਾਵਾਂਗਾ ਦਿੱਲੀ ਨੂੰ ਤਾਂ ਮੈਂ ਜੇ ਸੀਸ ਮੇਰਾ ਭੇਟ ਕਰਾਂਗਾ, ਇਹ ਜਿਹੜੇ ਆਏ ਨੇ ਚੱਲ ਕੇ ਹਾਰ ਕੇ, ਦੁੱਖ ਭਰੇ ਇਹਨਾਂ ਨੇ, ਇਹਨਾਂ ਦੇ ਅੰਦਰ ਦੁੱਖ ਭਰੇ ਹੋਏ ਨੇ ਇਸ ਕਸ਼ਮੀਰੀ ਪੰਡਤਾਂ ਦੇ ਅੰਦਰ। ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਇਫ ਆਈ ਗੋ ਨਾਓ ਐਂਡ ਗਿਵ ਮਾਈ ਹੈਡ ਫੋਰ ਦੀਸ ਪੀਪਲ ਦੈਨ ਦੇ ਸੇਡ ਯੂ ਬੀ ਲੈਫਟ ਅਲੋਨ, ਤੂੰ ਇਕੱਲਾ ਇਕੱਲਾ ਰਹਿ ਜੂੰਗਾ। ਤਾਂ ਉੱਥੇ ਗੁਰਸਿੱਖ ਪਿਆਰੋ ਗੋਬਿੰਦ ਰਾਏ ਜੀ ਨੇ ਜਵਾਬ ਦਿੱਤਾ। ਗੋਬਿੰਦ ਰਾਏ ਜੀ ਕਹਿਣ ਲੱਗੇ, ਕਹਿੰਦੇ ਪਿਤਾ ਜੀ, ਕਹਿੰਦੇ ਮੈਂ ਤਾਂ ਇਕੱਲਾ ਰਹਿ ਜੂੰਗਾ, ਕਹਿੰਦੇ ਪਰ ਤੁਹਾਡੇ ਜਾਣ ਦੇ ਨਾਲ ਕਹਿੰਦੇ ਫਾਇਦਾ ਬੜਾ ਹੋਊਗਾ, ਕਹਿੰਦੇ ਕਰਕੇ ਜਿਹੜੇ ਹੋਰ 11 ਬੱਚੇ ਨੇ ਨਾ ਉਹਨਾਂ ਦੇ ਸਿਰ ਉੱਪਰ ਉਹਨਾਂ ਦੇ ਪਿਤਾ ਜੀ ਬਚ ਜਾਣਗੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਹਿਤ ਦੇ ਸਿਰ ਉਹ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਉਹ ਸੈਂਗ ਦਾ ਅੰਗਨ ਬੀ ਲੈਫਟ ਅਲਾਊਨ ਇਫ ਯੂ ਗੋ ਟੂ ਦਿੱਲੀ ਨਾਓ ਐਂਡ ਗਿਵ ਯੂਰ ਹੈਡ ਫੋਰ ਦੀਸ ਪੀਪਲ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਸਿਰ ਓ ਫਾਦਰ ਇਟਸ ਓਨਲੀ ਗੋਇੰਗ ਟੂ ਬੀ ਵਨ ਦੈਟ ਇਜ਼ ਗੋਇੰਗ ਟੂ ਬੀ ਲੈਫਟ ਫਾਦਰਲੈਸ, ਕਹਿੰਦੇ ਇਫ ਯੂ ਗੋ ਟੂਡੇ ਦੇਰ ਇਜ਼ ਗੋਇੰਗ ਟੂ ਬੀ ਥਾਊਜ਼ੈਂਡਸ ਆਫ ਚਿਲਡਰਨ ਦੈਟ ਆਰ ਗੋਇੰਗ ਟੂ ਰਿਮੇਨ ਵਿਦ ਦੇਅਰ ਫਾਦਰ ਅਬਵ ਦੇਅਰ ਹੈਡ, ਕਹਿੰਦੇ ਇਹਦਾ ਫਾਇਦਾ ਹੋਊਗਾ ਨਾ ਪਿਤਾ ਜੀ। 9 ਸਾਲ ਦੀ ਉਮਰ ਵਿੱਚ ਪਿਤਾ ਜੀ ਨੂੰ ਆਪ ਹੱਥੀ ਤੋਰਿਆ, 3 ਸਾਲ ਕੇਵਲ ਆਨੰਦ ਮਾਣਿਆ ਆਪਣੇ ਪਿਤਾ ਜੀ ਦੇ ਚਰਨਾਂ ਦਾ ਕਰਕੇ। ਤਕਰੀਬਨ ਜਦੋਂ ਪਟਨਾ ਸਾਹਿਬ ਦੀ ਧਰਤੀ ਉੱਪਰ ਰਹੇ ਨੇ 5 ਸਾਲ ਗੁਰੂ ਤੇਗ ਬਹਾਦਰ ਜੀ ਜ਼ਿਆਦਾ ਕਰਕੇ ਬਾਹਰ ਹੀ ਰਹੇ ਨੇ ਪ੍ਰਚਾਰ ਦੇ ਉੱਪਰ, ਪ੍ਰਚਾਰ ਕਰਦੇ ਹੋਏ। ਫਰੋਮ ਦ ਏਜ ਆਫ 9 ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਪਹਿਲਾਂ ਢਹਿੰਦੀ ਕਲਾ ਦੇ ਵਿੱਚ ਨਹੀਂ ਗਏ, ਦੀ ਰਿਮੇਨਡ ਇਨ ਚੜ੍ਹਦੀ ਕਲਾ, ਦੀ ਰਿਮੇਨਡ ਇਨ ਫੋਰਐਵਰ ਰਾਈਜ਼ਿੰਗ ਸਪਿਰਿਟਸ ਐਂਡ ਦੇ ਸਟਾਰਟ ਟੂ ਫੋਰਮ ਐਨ ਆਰਮੀ। ਉੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇੱਕ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ 9 ਸਾਲ ਦੀ ਉਮਰ ਦੇ ਵਿੱਚ ਹੀ। ਤਾਂ ਗੁਰਸਿੱਖ ਪਿਆਰਿਓ, ਤੇ ਇਹੋ ਜਿਹੀ ਫੌਜ ਤਿਆਰ ਕੀਤੀ ਕਲਗੀਧਰ ਪਾਤਸ਼ਾਹ ਜੀ ਨੇ, ਤਾਂ ਸੱਚ ਕਰਕੇ ਮੰਨਿਓ ਕਿ ਭਾਵੇਂ ਸਰਕਾਰ ਚੜ ਕੇ ਆ ਜਾਵੇ ਕਿ ਇਹੋ ਜਿਹੀ ਫੌਜ ਤਿਆਰ ਕੀਤੀ, ਕੋਈ ਜਿੱਤ ਨਹੀਂ ਸਕਿਆ ਉਸ ਫੌਜ ਨੂੰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਅਰੇਂਜ ਐਂਡ ਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕ੍ਰੀਏਟ ਸੱਚ ਐਨ ਆਰਮੀ ਦੈਟ ਨੋ ਮੈਟਰ ਹੂ ਕੇਮ ਇਨ ਫਰੰਟ ਆਫ ਦੈਟ ਆਰਮੀ ਨੋਬਡੀ ਕੁਡ ਗੁਰਸਿੱਖ ਪੈਰੋ ਡਿਫੀਟ ਦੈਟ ਆਰਮੀ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕ੍ਰੀਏਟ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤਕਰੀਬਨ ਕੇਵਲ ਹਾਲੇ 16 ਤੋਂ 18 ਸਾਲ ਦੀ ਉਮਰ ਆ ਉਹਨਾਂ ਦੀ, ਹੁਣ ਬਸ ਆਪਾਂ ਇਹ ਵੇਖਣਾ ਆ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨਾ ਤਕਰੀਬਨ 16 ਸਾਲ ਦੀ ਉਮਰ ਤੋਂ ਲੈ ਕਰਕੇ ਤਾਂ 38 ਸਾਲ ਦੀ ਉਮਰ ਤੱਕ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਰੋਮ ਅਰਾਊਂਡ ਅਬਾਊਟ ਦ ਏਜ ਆਫ 16 ਈਅਰਸ ਓਲਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਓਲਡ ਵੇ ਟਿਲ ਦੇ ਵਰ 38 ਈਅਰਸ ਓਲਡ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਆਪਣੀ 20 ਸਾਲ ਦੀ ਉਮਰ ਤਕਰੀਬਨ ਗੁਰਸਿੱਖ ਪੈਰੋ ਜੰਗਾਂ ਦੇ ਵਿੱਚ ਹੀ ਨਿਕਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਸਪੈਂਡ 20 ਈਅਰਸ ਆਫ ਦ ਏਜ ਇਨ ਬੈਟਲਸ, they fought 14 battles from the age of about 16 all the way till 38 and they were battling in during those years. Guru Gobind Singh ji Patshah ji, because to understand ejra Anandpur Sahib jera ghera paya, when they surrounded Anandpur Sahib na, to understand how did it get to that state ke utthe tak kam kaive pahunchya, Guru Gobind Singh ji Patshah ne pehla kinniyan ke jangaan ladiyan,
ਪਾਉਂਟਾ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਪਣੀ ਪਹਿਲੀ ਜੰਗ ਲੜੀ ਆ, ਭੰਗਾਣੀ ਦਾ ਜੰਗ ਜਿਹਨੂੰ ਆਪਾਂ ਕਹਿੰਦੇ ਹਾਂ। ਇਹਦਾ ਜੰਗ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਭੀਮ ਚੰਦ ਦੇ ਨਾਲ ਉਹ ਜੰਗ ਹੋਈ ਆ। ਉੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇੱਕ ਹਰੀਚੰਦ ਰਾਜ ਨੂੰ ਲਲਕਾਰਦੇ ਹੋਏ ਪਾਤਸ਼ਾਹ ਜੀ ਉਹਨਾਂ ਦੇ ਨਾਲ ਬਚਨ ਹੋਏ ਸੀਗੇ। ਪਾਤਸ਼ਾਹ ਨੇ ਆਪਣੀ ਹੀ ਬਾਣੀ ਵਿੱਚ ਜ਼ਿਕਰ ਕੀਤਾ ਬਚਿੱਤਰ ਨਾਟਕ ਵਿੱਚ, ਜਦੋਂ ਪਾਤਸ਼ਾਹ ਨੇ ਕਿਹਾ ਸੀਗਾ ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਨ ਦਾ ਫਸਟ ਬੈਟਲ ਦੇ ਓਨਲੀ ਇਨ ਦੇ ਯੂਥ ਅਬਾਊਟ 17-18 ਈਅਰਸ ਆਫ ਏਜ ਇਨ ਪਾਉਂਟਾ ਸਾਹਿਬ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਵੇ ਬਾਣ ਲਾਗਿਓ ਵੈਨ ਆਈ ਵਾਸ ਸਟ੍ਰਕ ਵਿਦ ਦਾ ਐਰੋ, ਕਹਿੰਦੇ ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ, ਦੈਨ ਆਈ ਵਾਸ ਅਵੇਕਨਡ ਵਿਦ ਦਿਸ ਰੇਜ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਕਰਨ ਲੈ ਕਮਾਣ, ਕਹਿੰਦੇ ਮੈਂ ਮੇਰੇ ਹੱਥਾਂ ਵਿੱਚ ਉਦੋਂ ਕਮਾਨ ਫੜੀ, ਕਹਿੰਦੇ ਕਰਨ ਲੈ ਕਮਾਣ ਹਣੰਗ ਬਾਣ ਤਾਣ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਆਪਣੀ ਬਾਣੀ ਦੇ ਦੇਖੋ ਕਿੰਨਾ ਜੋਸ਼ ਭਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਬਾਣੀ ਵਿੱਚ। ਕਹਿੰਦੇ ਕਰਨ ਲੈ ਕਮਾਣ, ਕਹਿੰਦੇ ਮੈਂ ਆਪਣੇ ਹੱਥ ਵਿੱਚ ਇੱਕ ਕਮਾਨ ਫੜੀ, ਕਰਨ ਲੈ ਕਮਾਣ ਹਣੰਗ ਬਾਣ ਤਾਣ, ਕਹਿੰਦੇ ਮੈਂ ਇੱਕ ਖਿੱਚ ਕੇ ਤੀਰ ਮਾਰਿਆ, ਕਹਿੰਦੇ ਉਸ ਸਮੇਂ ਕਹਿੰਦੇ ਹਰੀਚੰਦ ਵੱਲ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਡਿਸਕ੍ਰਾਈਬ ਦੇ ਓਨ ਬੈਟਲਸ ਇਨ ਦੇ ਓਨ ਵਰਡਸ, ਪਹਿਲੀ ਜੰਗ ਭੰਗਾਣੀ ਦੀ ਜੰਗ ਲੜੀ ਗੁਰੂ ਗੋਬਿੰਦ ਸਿੰਘ ਜੀ ਸੱਚਿਆ ਪਾਤਸ਼ਾਹ ਨੇ। ਪਰ ਫਿਰ ਗੁਰਸਿੱਖ ਪਿਆਰਿਓ ਉਹ ਸਮਾਂ ਆਇਆ, ਸਭਨਾਂ ਨੂੰ ਪਤਾ ਇਨ 1699 ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਦੋਂ ਸੀਸ ਮੰਗੇ, ਭਾਈ ਦਇਆ ਸਿੰਘ ਜੀ ਜਦੋਂ ਅੱਗੇ ਆਏ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਆਪਣੇ ਉਹਨਾਂ ਨੇ ਸੀਸ ਭੇਟ ਕੀਤੇ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਨਾ ਗੁਰਸਿੱਖ ਪਿਆਰੋ, ਉਦੋਂ ਜਿਹੜੇ ਪਹਾੜੀ ਰਾਜੇ ਸੀ ਨਾ ਉਹ ਅੰਦਰੋਂ ਨਾ ਅੰਦਰੋਂ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਏ। ਮੈਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੋ ਖੰਡੇ ਬਾਟੇ ਦਾ ਅੰਮ੍ਰਿਤ ਵੇਂਦੇ ਛਕਾਟ ਅੰਮ੍ਰਿਤ, ਦੋਸ ਹਿਲ ਚੀਫਸ ਦੇ ਸਟਾਰਟ ਟੂ ਬਰਨ ਇਨ ਜੈਲਸੀ ਵੈਨ ਦੇ ਸਟਾਰਟ ਟੂ ਸੀ ਦ ਗਲੋਰੀ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਵੈਨ ਦੇ ਸੋ ਦੈਟ ਦੇ ਆਰਮੀ ਇਜ਼ ਗਰੋਇੰਗ ਸੋ ਮਚ, ਵੈਨ ਦੇ ਸੋ ਦੈਟ ਦੇ ਗਲੋਰੀ ਇਜ਼ ਗਰੋਇੰਗ ਸੋ ਮਚ, ਦੇ ਹਿਲ ਚੀਫਸ ਸਟਾਰਟ ਟੂ ਵਰੀ ਫਰੋਮ ਇਨਸਾਈਡ। ਉਹਨਾਂ ਨੇ ਮਨ ਵਿੱਚ ਸੋਚਿਆ, ਉਹ ਵੀ ਗਏ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ, ਤਾਂ ਉਹਨਾਂ ਨੇ ਵੀ ਆਖਿਆ ਸੀਗਾ ਪਾਤਸ਼ਾਹ ਜੀ ਅਸੀਂ ਵੀ ਅੰਮ੍ਰਿਤ ਛਕਾਂਗੇ। ਦੇ ਸੈਡ, ਉਦੋਂ ਜਿਹੜੇ ਰਾਜਪੂਤ ਰਾਜੇ ਸੀ, ਦੇ ਸੈਡ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਦੇ ਸੈਡ ਵੀ ਵਿਲ ਟੇਕ ਅੰਮ੍ਰਿਤ ਟੂ ਓਨਲੀ ਇਫ ਯੂ ਮੇਕ ਅ ਫਿਊ ਚੇਂਜਿਸ, ਕਹਿੰਦੇ ਬਸ ਥੋੜੀ ਜਿਹੀ ਤੁਸੀਂ ਨਾ ਇੱਥੇ ਸਾਡੇ ਵਾਸਤੇ ਅਦਲੀ ਬਦਲੀ ਕਰੋ, ਕਹਿੰਦੇ ਮੇਕ ਅ ਫਿਊ ਚੇਂਜਿਸ ਫੋਰ ਅਸ। ਕਹਿੰਦੇ ਪਹਿਲੀ ਤਾਂ ਗੱਲ, ਕਹਿੰਦੇ ਤੁਸੀਂ ਇਹ ਨਾ ਕਹੋ ਕਹਿੰਦੇ ਸਾਨੂੰ ਕੇਸ ਰੱਖਣ ਵਾਸਤੇ, ਤਾਂ ਦੂਸਰੀ ਗੱਲ ਇਹਨਾਂ ਨੇ ਇਹ ਕਿਹਾ ਸੀਗਾ ਅਸੀਂ ਜਿਹੜੀਆਂ ਨੀਵੀਆਂ ਜਾਤਾਂ ਨੇ ਨਾ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਵਿੱਚੋਂ ਉਹਨਾਂ ਦੇ ਨਾਲ ਉਹ ਨਹੀਂ, ਕਹਿੰਦੇ ਅਸੀਂ ਬਾਟੇ ਵਿੱਚੋਂ ਅੰਮ੍ਰਿਤ ਛਕਣਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਨੋ ਚੇਂਜਿਸ ਕੈਨ ਬੀ ਮੇਡ ਇਨ ਦਾ ਅੰਮ੍ਰਿਤ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੈਂਟ ਦੇਮ ਅਵੇ। ਉਦੋਂ ਉਹਨਾਂ ਨੇ ਫਿਰ ਕੀ ਕੀਤਾ, ਜਦੋਂ ਸੰਨ 1700 ਆਇਆ, ਇਨ ਦ ਈਅਰ ਆਫ 1700 ਦ ਹਿਲ ਚੀਫਸ ਵਾਟ ਦੇ ਡਿਸਾਈਡਡ ਟੂ ਡੂ, ਉਹਨਾਂ ਨੇ ਕੁਝ ਕਾਜ਼ੀਆਂ ਨੂੰ ਚੱਕਿਆ, ਕੁਝ ਵੈਨ ਦੇ ਸਪੋਕ ਟੂ ਸਮ ਕਾਜ਼ੀਸ, ਦੇ ਸੈਡ ਇਟਸ ਬੈਸਟ ਦੈਟ ਨਾਓ ਯੂ ਸੈਂਡ ਲੈਟਰਸ ਟੂ ਔਰੰਗਜ਼ੇਬ, ਕਹਿੰਦੇ ਤੁਸੀਂ ਹੁਣ ਚਿੱਠੀਆਂ ਭੇਜੋ ਔਰੰਗਜ਼ੇਬ ਨੂੰ, ਕਾਜ਼ੀਆਂ ਨੂੰ ਕਹਿਣ ਲੱਗੇ ਉਹ ਜਿਹੜੇ ਸੀਗੇ ਪਹਾੜੀ ਰਾਜੇ। ਕਹਿੰਦੇ ਟੈਲ ਔਰੰਗਜ਼ੇਬ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਗਰੋਇੰਗ ਸੋ ਮਚ ਨਾਓ, ਇਟਸ ਕੈਨ ਬੀ ਬੈਸਟ ਫੋਰ ਯੂ ਦੈਟ ਯੂ ਡੂ ਸਮਥਿੰਗ ਅਬਾਊਟ ਦਿਸ। ਕਹਿੰਦੇ ਉਹਨਾਂ ਨੇ ਚਿੱਠੀਆਂ ਲਿਖਵਾਈਆਂ ਉਸ ਪਹਾੜੀ ਰਾਜਿਆਂ ਨੇ ਕਈ ਕਾਜ਼ੀਆਂ ਕੋਲੋਂ, ਔਰੰਗਜ਼ੇਬ ਨੂੰ ਚਿੱਠੀਆਂ ਤੁਸੀਂ ਲਿਖ ਕੇ ਭੇਜੋ ਕਿ ਕਹੋ ਕਿ ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਰੋਕੋ, ਇਹ ਕੁਝ ਜ਼ਿਆਦਾ ਹੀ ਵਧੀ ਜਾਂਦੇ ਨੇ। ਤਾਂ ਗੁਰਸਿੱਖ ਪੈਰੋ ਕੁਝ ਸਮੇਂ ਬਾਅਦ ਨਾ ਔਰੰਗਜ਼ੇਬ ਨੇ ਉਹਨਾਂ ਨੇ ਫਿਰ ਦੱਸਿਆ ਸੀਗਾ ਕਿ ਸਰਹੰਦ ਦੇ ਸੂਬੇ ਨੂੰ ਕਿਹਾ ਸੀਗਾ ਤੁਸੀਂ ਇਹਦੇ ਬਾਰੇ ਬਾਬਤ ਕੁਝ ਕਰੋ। ਦੇ ਸੈਡ ਟੂ ਦ ਗਵਰਨਰ ਆਫ ਸਰਹੰਦ ਦੈਟ ਯੂ ਮਸਟ ਡੂ ਸਮਥਿੰਗ ਅਬਾਊਟ ਦਿਸ ਨਾਓ, ਗੋ ਟੂ ਅਨੰਦਪੁਰ ਸਾਹਿਬ ਨਾਓ, ਤੁਸੀਂ ਆਪਣੇ ਕੋਈ ਜਰਨੈਲਾਂ ਨੂੰ ਭੇਜੋ ਉੱਥੇ ਅਨੰਦਪੁਰ ਸਾਹਿਬ। ਉੱਥੇ ਫਿਰ ਉਹਨੇ ਦੋ ਜਰਨੈਲ ਭੇਜੇ ਸੀਗੇ, ਇੱਕ ਦਾ ਨਾਮ ਸੀ ਦੀਨਾ ਬੇਗ ਤੇ ਦੂਸਰੇ ਦਾ ਨਾਮ ਸੀ ਪੈਂਦਾ ਖਾਨ। ਇਹ ਦੂਸਰਾ ਪੈਂਦਾ ਖਾਨ ਹੋਇਆ ਕਰਕੇ ਇੱਕ ਤਾਂ ਉਹ ਸੀ ਨਾ ਜਿਹੜਾ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਸਮੇਂ ਤੇ ਹੋਇਆ, ਪਰ ਦਿਸ ਵਾਜ ਦ ਸੈਕਿੰਡ ਵਨ, ਹੀ ਵਾਜ਼ ਅ ਜਨਰਲ ਇਨ ਸਰਹੰਦ ਵਿੱਚ ਵਜ਼ੀਰ ਖਾਨ ਸੈਂਟ ਹਿਮ। ਸੋ ਦ ਫਸਟ ਬੈਟਲ, ਇਹ ਫਿਰ ਪਹਿਲੀ ਜੰਗ ਹੋਈ ਸੀ ਗੁਰਸਿੱਖ ਪਿਆਰਿਓ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ। ਇਹ ਜਦੋਂ ਆਏ ਨਾ, ਜਦੋਂ ਇਹਨਾਂ ਨੇ ਪਹਿਲੀ ਜੰਗ ਕੀਤੀ ਅਨੰਦਪੁਰ ਆ ਕੇ, ਉੱਥੇ ਪੈਂਦਾ ਖਾਨ ਗੁਰਸਿੱਖ ਪਿਆਰਿਓ ਇੱਕ ਸੂਰਮਾ ਉਹਨੂੰ ਮੰਨਿਆ ਜਾਂਦਾ ਸੀਗਾ, ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਖੇਮ ਆਊਟ ਦ ਬੈਟਲ ਫੀਲਡ ਹਿਮਸੈਲਫ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਹੀ ਵਾਜ਼ ਫਿਲਡ ਵਿਦ ਆਰਮਰ, ਹੀ ਵਾਜ਼ ਫਿਲਡ ਵਿਦ ਮੈਟਲ ਆਰਮਰ, ਐਂਡ ਦੇਰ ਵਾਜ਼ ਨੋ ਵੇ ਦੈਟ ਐਨ ਐਰੋ ਕੁਡ ਗੋ ਐਂਡ ਹਿਟ ਹਿਮ ਐਨੀਵੇਅਰ ਔਨ ਹਿਸ ਬੋਡੀ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਵੇਖ ਕੇ ਨਾ ਕਿ ਭਾਵੇਂ ਉਹਦੇ ਸਾਰੇ ਉੱਪਰ ਸਰੀਰ ਉੱਪਰ ਗੁਰਸਿੱਖ ਪੈਰੋ ਲੋਹੇ ਦੇ ਨਾਲ ਭਰਿਆ ਪਿਆ,
ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਨੇ ਦੇਖਿਆ ਨਾ, ਕਹਿੰਦੇ ਇੱਕ ਜਗ੍ਹਾ ਹੈ ਖਾਲੀ ਤਾਂ ਪਾਤਸ਼ਾਹ ਨੇ ਦੇਖੇ ਉਹਦਾ ਕੰਨ ਆ, ਦੇ ਸੋ ਦੈਟ ਹਿਸ ਈਅਰ ਇਜ਼ ਨਾਟ ਕਵਰਡ ਵਿਦ ਐਨੀ ਮੈਟਲ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇੱਕ ਤੀਰ ਛੱਡ ਕੇ ਮਾਰਿਆ ਉਹਦੇ ਕੰਨ ਵਿੱਚ, ਐਂਡ ਹੀ ਵੈਂਟ ਥਰੂ ਹਿਸ ਏਅਰ ਥਰੂ ਹਿਸ ਹੈਡ। ਗੁਰਸਿੱਖ ਪਿਆਰਿਓ, ਤਾਂ ਪੈਂਦੇ ਖਾਨ ਦੀ ਉੱਥੇ ਹੀ ਮੌਤ ਹੋ ਗਈ ਸੀ। ਵੈਨ ਦ ਰੈਸਟ ਸੋ, ਵੈਨ ਪੀਪਲ ਆਰ ਦੀਨਾ ਬੇਗ ਸੋ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੇ ਇੰਨੇ ਤਕੜੇ ਨੇ, ਉਹ ਹੋਰ ਸਾਰੇ ਫਿਰ ਡਰ ਕੇ, ਗੁਰਸਿੱਖ ਪਿਆਰ ਡਰ ਦੇ ਮਾਰੇ ਉਹ ਆਪ ਫਿਰ ਸਾਰੇ ਭੱਜ ਗਏ ਸਨ। ਇਹ ਪਹਿਲੀ ਜੰਗ ਹੋਈ ਆ ਅਨੰਦਪੁਰ ਸਾਹਿਬ ਤਕਰੀਬਨ ਸਨ 1700 ਦੇ ਵਿੱਚ। ਫਿਰ ਜਿਹੜੀ ਦੂਸਰੀ ਜੰਗ ਹੋਈ ਆ, ਪਹਾੜੀ ਰਾਜਿਆਂ ਨੇ ਵੇਖਿਆ ਕਿ ਇੱਥੇ ਤਾਂ ਹੁਣ ਹੋਰ ਕੋਈ ਕੁਝ ਕਰ ਹੀ ਨਹੀਂ ਰਿਹਾ, ਹੋਰ ਕੋਈ ਹੁਣ ਚੜ ਕੇ ਆ ਹੀ ਨਹੀਂ ਰਿਹਾ, ਕਿ ਉਹ ਅਸੀਂ ਤਾਂ ਕਿਹਾ ਵੀ ਸੀ ਔਰੰਗਜ਼ੇਬ ਨੂੰ। ਫਿਰ ਪਹਾੜੀ ਰਾਜੇ ਨੇ ਉਹਨਾਂ ਨੇ ਆਪਣੇ ਹੱਥ ਇਹ ਸਭ ਕੁਝ ਲਿਆ, ਦਿੰਦ ਪਹਾੜੀ ਦਿੰਦ ਹਿਲ ਚੀਫਸ, ਦੈਨ ਦੇ ਡਿਸਾਈਡਡ ਟੂ ਗੋ ਟੂ ਅਨੰਦਪੁਰ ਸਾਹਿਬ ਟੂ ਅਟੈਕ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਫਿਰ ਆਪ ਜਿਹੜੇ ਪਹਾੜੀ ਰਾਜੇ ਨੇ ਉਹ ਆਪ ਗਏ ਨੇ ਅਨੰਦਪੁਰ ਸਾਹਿਬ, ਉਹਨਾਂ ਨੇ ਫਿਰ ਆਪ ਹੱਲਾ ਬੋਲਿਆ ਗੁਰਸਿੱਖ ਪਿਆਰਿਓ। ਪਰ ਜਦੋਂ ਸਿੱਖਾਂ ਨੂੰ ਜਦੋਂ ਪਤਾ ਲੱਗਾ ਨਾ, ਜਿਹੜੇ ਬਾਹਰਲੇ ਵੀ ਜਿਹੜੇ ਸਿੱਖ ਰਹਿੰਦੇ ਸੀਗੇ ਉਹ ਵੀ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਚੱਲ ਕੇ, ਤੇ ਇੱਕ ਪਾਸਿਓਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅੰਦਰੋਂ ਤੀਰਬਾਜ਼ੀ ਕਰਦੇ ਨੇ, ਤੇ ਦੂਸਰੇ ਪਾਸਿਓਂ ਦੂਸਰੇ ਸਿੱਖ ਆ ਗਏ ਨੇ ਉਹ ਉਧਰੋਂ ਪਾਸਿਓਂ ਤੀਰਬਾਜ਼ੀ ਕਰਦੇ ਨੇ, ਤਾਂ ਉਹਨਾਂ ਨੂੰ ਪਹਾੜੀ ਰਾਜ ਨੂੰ ਉੱਥੇ ਵੀ ਔਖਾ ਹੋ ਗਿਆ। ਪਰ ਕੁਝ ਸਮੇਂ ਬਾਅਦ ਨਾ, ਉਸ ਈਵਨ ਇਨ ਦ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ, ਦੇ ਮੈਨੇਜ ਟੂ ਸਰਾਊਂਡ ਅਨੰਦਪੁਰ ਸਾਹਿਬ, ਉਹਨਾਂ ਨੇ ਘੇਰ ਲਿਆ ਸੀਗਾ ਅਨੰਦਪੁਰ ਦੀ ਧਰਤੀ ਨੂੰ, ਗੁਰਸਿੱਖ ਪਿਆਰਿਓ, ਅਨੰਦਪੁਰ ਦੇ ਕਿਲੇ ਨੂੰ। ਪਰ ਕੇਵਲ 2 ਮਹੀਨੇ ਉਹ ਘੇਰਾ ਰਿਹਾ ਸੀਗਾ। When only 2 months remained when they surrounded Anandpur Kila at that time, Gursikh Pyareo, jadon unhan ne vekhya na, sada ta itthe kuch hun vas nahi chalda pya. When able to beat Guru Gobind Singh Ji Paatsh Ji, odon fe, it was the second battle of Anandpur Sahib, unhan ne fe ek hathi nu sharab pila ke na, ek mast hathi nu fe bhejya siga, ke tusi is kile da ja ke darwaja ke is hathi nu bhejya siga, ke ek kile da darwaja ja ke tu bhan de। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਕਿਹਾ ਸੀਗਾ, ਕਹਿੰਦੇ ਸਿੱਖੋ ਤੁਸੀਂ ਫਿਕਰ ਨਾ ਕਰੋ, ਕਰਕੇ ਆਪਣੇ ਪਾਸ ਵੀ ਇੱਕ ਹਾਥੀ ਹੈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੈਡ ਟੂ ਦ ਸਿੱਖਸ, ਦੇ ਸੇ ਡੋਂਟ ਵਰੀ, ਕਹਿੰਦੇ ਵੀਵ ਗਾਟ ਹਾਥੀ, ਵੀਵ ਗਾਟ ਐਨ ਐਲੀਫੈਂਟ ਐਸ ਵੈਲ। ਦੇ ਸੇ ਡੋਂਟ ਵਰੀ ਦੈਟ ਇਜ਼ ਐਨ ਇੰਟੋਕਸੀਕੇਟਡ ਐਲੀਫੈਂਟ ਕਮਿੰਗ ਦਿਸ ਵੇ ਟੂ ਬ੍ਰੇਕ ਡਾਊਨ ਦ ਡੋਰਸ ਆਫ ਦਿਸ ਫੋਰਟ। ਪਰ ਗੁਰਸਿੱਖ ਪੈਰੋ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਨਾ ਇਸ਼ਾਰਾ ਸੀਗਾ ਦੁਨੀ ਚੰਦ ਵੱਲ। ਦੁਨੀ ਚੰਦ ਵੀ ਬੜਾ ਉਹਦਾ ਭਾਰਾ ਸਰੀਰ ਸੀਗਾ, ਪਰ ਗੁਰਸਿੱਖ ਪੈਰੋ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਭੇਜਣਾ ਉਸ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਉਹ ਡਰਦੇ ਮਾਰੀ ਨਾ, ਉਹਦਾ ਸਰੀਰ ਥੋੜਾ ਜਿਹਾ ਭਾਰਾ ਸੀਗਾ, ਉਹਨੇ ਨਾ ਉਸ ਗੁਰਸਿੱਖ ਕਿਲੇ ਦੀ ਕੰਧ ਟੱਪ ਕੇ ਨਾ ਉਹਨੇ ਦੌੜਨ ਦਾ ਯਤਨ ਕੀਤਾ, ਪਰ ਕੰਧ ਟੱਪਦਾ ਦੂਜੇ ਪਾਸੇ ਨੂੰ ਜਦੋਂ ਉਹ ਜਦੋਂ ਗਿਆ ਨਾ, ਤਾਂ ਉਹ ਥੱਲੇ ਨੂੰ ਡਿੱਗ ਪਿਆ, ਤਾਂ ਉਹਦੀ ਇੱਕ ਲੱਤ ਟੁੱਟ ਗਈ। ਉਹ ਮੌਤ ਤੋਂ ਡਰਦਾ ਗੁਰਸਿੱਖ ਪਿਆਰਿਓ ਦੌੜਿਆ ਉੱਥੋਂ, ਪਰ ਉਹਦੀ ਇੱਕ ਲੱਤ ਟੁੱਟ ਗਈ। ਪਰ ਕਿਸੇ ਤਰ੍ਹਾਂ ਆਪਣੇ ਘਰ ਫੇਰ ਵੀ ਪਹੁੰਚ ਗਿਆ। ਪਰ ਗੁਰਸਿੱਖ ਪਿਆਰਿਓ ਘਰ ਪਹੁੰਚ ਕੇ ਦੂਸਰੇ ਦਿਨ ਨਾ ਉਹਨੂੰ ਸੱਪ ਲੜ ਕੇ ਉਹਦੀ ਮੌਤ ਫਿਰ ਵੀ ਹੋ ਗਈ। ਦੁਨੀ ਚੰਦ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੈਡ ਹੀ ਵਿਲ ਫਾਈਟ ਦਿਸ ਇੰਟੋਕਸੀਕੇਟਡ ਐਲੀਫੈਂਟ, ਬਟ ਹੀ ਰੈਨ ਅਵੇ ਵਿਦ ਫੀਅਰ। As he was jumping the wall, he broke his leg. When he got back home, when he laid down on his bed, a snake came and bit him and he died with that bite anyway. Same kithe gursikh pyareo, unne guru kalgitar paatshah de charna vich shahidi paave prapt karni si. Par odon phir guru kalgitar paatshah ne na ਉਸ ਭਾਈ ਬਚਿੱਤਰ ਸਿੰਘ ਦੇ ਸਿਰ ਉੱਪਰ ਹੱਥ ਧਰ ਕੇ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਲੇਸ ਤੇ ਹੈਨ ਔਨ ਭਾਈ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ ਨੂੰ ਇੱਕ ਨਾਗਨੀ ਆਪ ਦਿੱਤੀ ਤੇ ਇੱਕ ਘੋੜੇ ਤੇ ਬਿਠਾ ਕੇ, ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਥਾਪੀ ਦਿੱਤੀ ਭਾਈ ਬਚਿੱਤਰ ਸਿੰਘ ਨੂੰ, ਕਰਕੇ ਪਹਿਲਾਂ ਭਾਈ ਬਚਿੱਤਰ ਸਿੰਘ ਤਾਂ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਮੇਰਾ ਕੱਦ ਤਾਂ ਵੇਖੋ, ਬਿਕਾਜ਼ ਹੀ ਇਜ਼ ਵੈਰੀ ਸ਼ੋ ਇਨ ਹਾਈ, ਕਹਿੰਦੇ ਮੈਂ ਕਿਵੇਂ ਲੜੂੰਗਾ। ਪਰ ਜਦੋਂ ਕਲਗੀਧਰ ਪਾਤਸ਼ਾਹ ਨੇ ਥਾਪੀ ਦਿੱਤੀ ਨਾ, ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਤਾਂ ਭਾਈ ਬਚਿੱਤਰ ਸਿੰਘ ਦੇ ਅੰਦਰ ਹੌਂਸਲਾ ਹੋ ਗਿਆ, ਕਹਿੰਦੇ ਪਾਤਸ਼ਾਹ ਹੁਣ ਮੈਂ ਜ਼ਰੂਰ ਕਹਿੰਦੇ ਲੜ ਸਕਦਾ ਹਾਂ। ਗੁਰਸਿੱਖ ਕਰਕੇ ਸੱਚ ਹੀ ਇਹ ਹੈ, ਜਦੋਂ ਆਪਾਂ ਤੋਂ ਕਿਤੇ ਗੁਰੂ ਦਾ ਥਾਪੜਾ ਹੋਵੇ ਨਾ, ਤਾਂ ਗੁਰੂ ਸਾਹਿਬ ਜੀ ਆਪਾਂ ਨੂੰ ਵੀ ਗੁਰਸਿੱਖ ਪੈਰੋਂ ਆਪਣੇ ਅੰਦਰ ਬਲ ਪੈਦਾ ਕਰ ਦਿੰਦੇ ਨੇ, ਕਾਮ ਕਰੋ ਲੋਭ ਮੋਹਕਾਰ ਦੇ ਨਾਲ ਲੜਨ ਵਾਸਤੇ। ਭਾਈ ਬਚਿੱਤਰ ਸਿੰਘ ਗਿਆ, ਉਹਨੇ ਨਾ ਗੁਰਸਿੱਖ ਪੈਰੋਂ ਘੋੜੇ ਤੇ ਚੜ ਕੇ ਨਾ ਘੋੜੇ ਨੂੰ ਦੌੜਾਇਆ ਉਸ ਹਾਥੀ ਵੱਲ, ਤੇ ਨਾਗਨੀ ਆਪਣੇ ਹੱਥ ਵਿੱਚ ਲਈ, ਤਾਂ ਗੁਰਸਿੱਖ ਪੈਰੋਂ ਉਹਨੇ ਇੱਕ ਜਕਾਰਾ ਗਜਾ ਕੇ ਨਾ, ਤੇ ਦੋ ਪੈਰ ਇੱਕ ਪਾਸੇ ਨੂੰ ਕਰਕੇ, ਤਾਂ ਜੋ ਨਾ ਉਹਨੇ ਮੱਥੇ ਵਿੱਚ ਉਸ ਨਾਗਨੀ ਨੂੰ ਮਾਰੇ ਉਸ ਹਾਥੀ ਵਿੱਚ, ਤਾਂ ਹਾਥੀ ਨਾ ਗੁਰਸਿੱਖ ਪਿਆਰਿਓ
ਦੂਸਰੇ ਪਾਸੇ ਨੂੰ ਹੋ ਕੇ ਤਾਂ ਪਹਾੜੀ ਰਾਜਿਆਂ ਉੱਪਰ ਹੀ ਚੜ ਗਿਆ, ਉੱਥੇ ਵੀ ਉਹਨਾਂ ਦੀ ਹਾਰ ਹੋਈ। ਲੁੱਕ ਐਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਹਾਊ ਡਿਡ ਇਟ ਮੈਨੇਜ ਟੂ ਹੈਪਨ ਕਿ ਉਹਨਾਂ ਨੇ ਘੇਰਾ ਪਾਇਆ ਇੰਨਾ 8 ਮਹੀਨੇ ਉੱਥੇ ਆਨੰਦਪੁਰ ਤੇ। ਸੈਕਿੰਡ ਬੈਟਲ ਦੇਵ ਲੋਸਟ ਇਜ਼ ਵੈਲ, ਦੇਵ ਰਿਟਰਨ, ਦੇਵ ਗੋਨ ਹੋਮ। ਕੁਝ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਹਰ ਨਿਕਲੇ ਨੇ, ਜਦੋਂ ਬਾਹਰ ਨਿਕਲੇ ਨਾ ਆਨੰਦਪੁਰ ਸਾਹਿਬ, ਫੇਰ ਵੀ ਉੱਥੇ ਜੰਗਾਂ ਹੁੰਦੀਆਂ ਰਹੀਆਂ। ਉੱਥੇ ਇੱਕ ਹੋਰ ਜੰਗ ਹੋਈ, ਨਿਰਮੋਹੀ ਦੀ ਜੰਗ ਹੋਈ, ਇੱਕ ਬਸਾਲੀ ਦੀ ਜੰਗ ਹੋਈ। ਉੱਥੋਂ ਮੁੜਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਸ ਸਮੇਂ ਹੀ ਚਮਕੌਰ ਦੀ ਜਿਹੜੀ ਧਰਤੀ ਸੀ ਉਸ ਸਮੇਂ ਹੀ ਦੇਖ ਗਏ ਸਨ। ਵਾਪਸ ਜਦੋਂ ਆਨੰਦਪੁਰ ਨੂੰ ਜਦੋਂ ਮੁੜਦੇ ਸੀ ਨਾ ਪਾਤਸ਼ਾਹ ਜੀ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਦੋਂ ਹੀ ਦੇਖ ਗਏ ਸੀ ਚਮਕੌਰ ਦੀ ਜਿਹੜੀ ਧਰਤੀ ਸੀਗੀ। ਵਾਪਸ ਜਦੋਂ ਆਨੰਦਪੁਰ ਸਾਹਿਬ ਆਏ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਉਦੋਂ ਔਰੰਗਜ਼ੇਬ ਨੇ ਫਿਰ ਜਦੋਂ ਸੋਚਿਆ ਕਹਿੰਦੇ ਨਹੀਂ ਕੁਛ ਕਰੀਏ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਰੇ, ਉਹਨੇ ਫਿਰ ਇੱਕ ਸੋਚਿਆ ਇੱਕ ਹਮਲਾ ਕਰਨ ਵਾਸਤੇ। ਉਹਨੇ ਫਿਰ ਇੱਕ ਉਹਨੇ ਸੈਦ ਖਾਨ ਨੂੰ ਭੇਜਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤੇ ਚੜ੍ਹਾਈ ਕਰਨ ਵਾਸਤੇ, ਇੱਕ ਜਰਨੈਲ। ਹੀ ਸੈਂਡ ਅਨਦਰ ਜਨਰਲ ਸੈਦ ਖਾਨ ਟੂ ਗੁਰੂ ਗੋਬਿੰਦ ਸਿੰਘ ਜੀ, ਕਰਕੇ ਉਹਨੂੰ ਪਤਾ ਸੀਗਾ ਸੈਦ ਖਾਨ ਹੈਗਾ ਆ ਪੀਰ ਬੁੱਧੂ ਸ਼ਾਹ ਦੇ ਜਿਹੜਾ ਘਰਵਾਲੀ ਆ ਨਸੀਰਾ ਉਹਦਾ ਭਰਾ। ਉਹਨੇ ਸੋਚਿਆ ਕਿ ਉਹ ਫਿਰ ਬੁੱਧੂ ਸ਼ਾਹ ਨੂੰ ਵੀ ਰੋਕ ਸਕਦਾ ਕਿ ਕਲਗੀਧਰ ਪਾਤਸ਼ਾਹ ਦੇ ਨਾਲ ਨਾ ਰਲੇ। ਐਸ ਸੈਦ ਖਾਨ ਇਸ ਜਨਰਲ, ਹੀ ਵਾਂਟਸ ਟੂ ਪਲੀਜ਼ ਔਰੰਗਜ਼ੇਬ, ਹੀ ਇਜ਼ ਲੈਫਟ ਗੁਰਸਿੱਖ ਪਿਆਰਿਓ, ਹੀ ਇਜ਼ ਲੈਫਟ ਔਰੰਗਜ਼ੇਬ ਟੂ ਗੋ ਅਟੈਕ ਗੁਰੂ ਗੋਬਿੰਦ ਸਿੰਘ ਜੀ। ਪਰ ਰਸਤੇ ਵਿੱਚ ਨਾ ਉਹ ਸੋਚਦਾ ਚੱਲ ਮੈਂ ਮੇਰੀ ਪਹਿਲਾਂ ਭੈਣ ਨੂੰ ਮਿਲਿਆ ਵਾਂ, ਤੇ ਨਾਲੇ ਮੈਂ ਬੁੱਧੂ ਸ਼ਾਹ ਨੂੰ ਵੀ, ਮੈਂ ਪੀਰ ਬੁੱਧੀ ਸ਼ਾਹ ਨੂੰ ਵੀ ਕਹਿ ਦੇਵਾਂ ਕਿ ਤੂੰ ਹਟ ਪਰੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲੋਂ। ਪਰ ਜਦੋਂ ਨਸੀਰਾ ਨੂੰ ਜਦੋਂ ਮਿਲਣ ਗਿਆ ਨਾ ਗੁਰਸਿੱਖ ਪਿਆਰਿਓ, ਨਸੀਰਾ ਨੇ ਉਹਨੂੰ ਪ੍ਰੇਮ ਭਰੀਆਂ ਗੱਲਾਂ ਦੱਸੀਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ, ਉਹਦਾ ਮਨ ਰਿਹਾ ਨਹੀਂ ਗਿਆ। ਹਿਜ਼ ਮਾਇੰਡ ਖੁਦ ਨਾ ਹੈਲਪ ਗੁਰਸਿੱਖ ਪਿਆਰਿਓ ਟੂ ਬੀ ਇੰਟਾਈਸ ਵੈਨ ਹੀ ਹੈਡ ਦ ਸਟੋਰੀਜ਼ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਬਟ ਹੀ ਇਜ਼ ਥਿੰਕਿੰਗ ਮੈਂ ਹੁਣ ਜਿਹੜੀ ਮੇਰੀ ਫੌਜ ਹੈ ਉਹਨਾਂ ਨੂੰ ਤਾਂ ਗਾਂਹ ਭੇਜ ਹੀ ਦਿੱਤਾ ਆਨੰਦਪੁਰ ਵੱਲ, ਹੁਣ ਮੈਂ ਉਹਨਾਂ ਨੂੰ ਰੋਕਾਂ ਕਿਵੇਂ। ਪਰ ਮਨ ਉਹਦਾ ਗੁਰਸਿੱਖ ਪਿਆਰਿਓ ਡਾਮਾ ਡੋਲਿਆ, ਕਰਕੇ ਇੱਕ ਭੈਣ ਦੀਆਂ ਗੱਲਾਂ ਸੁਣ ਕੇ ਉਹਦਾ ਮਨ ਵੀ ਪਿਘਲ ਗਿਆ ਅੰਦਰ ਪਾਤਸ਼ਾਹ ਵਾਸਤੇ, ਤਾਂ ਦੂਸਰੇ ਪਾਸੇ ਸੋਚਦਾ ਮੈਂ ਔਰੰਗਜ਼ੇਬ ਤੋਂ ਵੀ ਇਨਾਮ ਲੈਣਾ ਆ। ਪਰ ਉਹ ਵੀ ਫਿਰ ਆਨੰਦਪੁਰ ਨੂੰ ਚਲ ਗਿਆ। ਪਰ ਗੁਰਸਿੱਖ ਪਿਆਰਿਓ ਨਾ ਜਦੋਂ ਸੈਦ ਖਾਨ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤੇ ਚੜ੍ਹਾਈ ਕਰਨੇ ਆ, ਪਰ ਜਦੋਂ ਉਹਨੇ ਦਰਸ਼ਨ ਕੀਤੇ ਨਾ ਕਲਗੀਧਰ ਸੱਚੇ ਪਾਤਸ਼ਾਹ ਦੇ, ਉਹ ਕਲਗੀਧਰ ਸੱਚੇ ਪਾਤਸ਼ਾਹ ਜਿਹੜੇ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਜਦੋਂ ਦੇਖੇ ਨਾ ਤੇਜ ਕਲਗੀਧਰ ਪਾਤਸ਼ਾਹ ਦੇ ਚਿਹਰੇ ਉੱਪਰ, ਤਾਂ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਦਰਸ਼ਨ ਕਰਕੇ ਨਾ ਗੁਰਸਿੱਖ ਪਿਆਰਿਓ ਅੰਦਰੋਂ ਉਹ ਨਿਹਾਲ ਹੋ ਗਿਆ। ਉਹਨੇ ਹੁਣ ਆਪਣੇ ਮਨ ਵਿੱਚ ਇੱਕ ਗੱਲ ਧਾਰਨ ਕੀਤੀ, ਕਹਿੰਦੇ ਹੇ ਕਲਗੀਧਰ ਸੱਚੇ ਪਾਤਸ਼ਾਹ ਜੀ, ਮੈਂ ਤੁਹਾਨੂੰ ਇੱਕ ਪੂਰਨ ਪੀਰ ਤਾਂ ਮੰਨਾਂਗਾ ਜੇ ਤੁਸੀਂ ਮੇਰੇ ਅੱਗੇ ਨਾ ਆਪਣੇ ਸ਼ਸਤਰ ਥੱਲੇ ਨੂੰ ਕਰਕੇ ਆਉਂਗੇ ਤਾਂ ਮੈਨੂੰ ਤੁਸੀਂ ਇਸ ਢੰਗ ਦੇ ਨਾਲ ਦਰਸ਼ਨ ਦਿਓਗੇ। ਸੈਦ ਖਾਨ ਇਸ ਕਮ ਟੂ ਟੈਕ ਗੁਰੂ ਗੋਬਿੰਦ ਸਿੰਘ ਜੀ, ਮੇਰੀ ਵੈਨ ਹੀ ਸੀਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫੇਸ ਲੇ ਅਪ ਐਂਡ ਰੇਡੀਅਨ, ਉਹ ਗੁਰਸਿੱਖ ਪੈਰੀਸ ਇਨਸਾਈਡ ਮੈਲਟ ਐਂਡ ਹੀ ਸਿੰਕਿੰਗ, ਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਕਮ ਐਂਡ ਗਿਵ ਮੀ ਦਰਸ਼ਨ ਔਨ ਦਿਸ ਬੈਟਲਫੀਲਡ ਬਟ ਵਿਦ ਯੋਰ ਵੈਪਨਸ ਡਾਊਨ। ਇਹ ਹੱਲੇ ਮਨ ਵਿੱਚ ਗੱਲ ਉਹਨੇ ਸੋਚੀ ਹੀ ਆ ਕਿ ਕਲਗੀਧਰ ਪਾਤਸ਼ਾਹ ਮੈਨੂੰ ਦਰਸ਼ਨ ਦੇਣ ਆਪਣੇ ਸ਼ਸਤਰ ਨੀਵੇਂ ਕਰਕੇ, ਤੇ ਇੱਕ ਦਨ ਆਪਣਾ ਚਿਹਰਾ ਉੱਪਰ ਨੂੰ ਕਰਦਾ ਗੁਰਸਿੱਖ ਪੈਰੋਂ ਤੋਂ, ਉਹਦੇ ਸਾਹਮਣੇ ਕਲਗੀਧਰ ਪਾਤਸ਼ਾਹ ਆਪਣੇ ਘੋੜੇ ਉੱਪਰ ਉਹਨੂੰ ਦਰਸ਼ਨ ਦੇ ਰਹੇ ਨੇ, ਪਰ ਕਲਗੀਧਰ ਪਾਤਸ਼ਾਹ ਨੇ ਆਪਣੇ ਸ਼ਸਤਰ ਜਿਹੜੇ ਨੇ ਉਹਨਾਂ ਨੇ ਹੱਥ ਵਿੱਚ ਨਹੀਂ ਪਕੜੇ ਹੋਏ, ਕੇਵਲ ਪਹਿਨੇ ਹੋਏ ਆ। ਉਹਦੇ ਮਨ ਵਿੱਚ ਨਾ ਉਹਨੂੰ ਸੋਚਣ ਦਾ ਵੀ ਨਹੀਂ ਵਕਤ ਮਿਲਿਆ, ਉਹਨੂੰ ਪਤਾ ਹੀ ਲੱਗਾ ਉਹਦੇ ਸਰੀਰ ਨੂੰ ਹੋਇਆ ਕਿ, ਤੇ ਇੱਕ ਦਮ ਨਾ ਉਹਦਾ ਸਰੀਰ ਇੱਕ ਸਜਦੇ ਦੇ ਨਾ ਰੂਪ ਵਿੱਚ ਹੋ ਗਿਆ। ਹੀ ਡਿਡਨਟ ਇਵਨ ਨੋ ਵਾਟ ਹੈਪਨਡ। ਯੂ ਨੋ ਵੈਨ ਆਵਰ ਮੁਸਲਿਮ ਬ੍ਰਦਰਸ ਪ੍ਰੇ, ਯੂ ਨੋ ਦ ਪੋਜੀਸ਼ਨ ਦੈਟ ਦੇ ਗੈਟ ਇਨਟੂ ਵੈਨ ਦੇ ਨੀਜ਼ ਆਰ ਔਨ ਦ ਫਲੋਰ ਐਂਡ ਦੇ ਹੈਂਡਸ ਆਰ ਰੌਕ ਪ੍ਰੇਇੰਗ ਟੂ ਅੱਲਾਹ। He didn't even realize when he saw Guru Gobind Singh Ji Paatshah Ji, he fell to the ground, his knees on the floor and his arms were up, and the Guru Gobind Singh Ji Paatshah Ji wal vekh reya kehne laga, kehnda wah, kehnde tu Allah hai ke tu koi banda hai. He saying, what are you, oh Guru Gobind Singh Ji Paatshah Ji, are you Allah, are you God himself, or are you a man, what is it that's happened to my body? ਗੁਰਸਿੱਖ ਪਿਆਰਿਓ ਉਹ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗਾ, ਕਹਿੰਦੇ ਸੱਚਿਆਂ ਪਾਤਸ਼ਾਹ ਬਸ ਤੁਸੀਂ ਮੈਨੂੰ ਹੁਣ ਆਪਣੇ ਚਰਨਾਂ ਵਿੱਚ ਰੱਖ ਲਓ। ਸੈਦ ਖਾਨ ਕਹਿਣ ਲੱਗਾ, ਕਹਿੰਦੇ ਹੁਣ ਮੈਨੂੰ ਕਿਤੇ ਭੇਜੋ ਨਾ, ਮੈਨੂੰ ਇੱਥੇ ਆਨੰਦਪੁਰ ਹੀ ਰੱਖ ਲਓ ਤੁਸੀਂ। ਪਰ ਕਲਗੀਧਰ ਪਾਤਸ਼ਾਹ ਨੇ ਨਾ ਉਹਨੂੰ ਕੁਝ ਸਮੇਂ ਕਾਂਗੜੇ ਭੇਜਿਆ ਕਿ ਨਹੀਂ ਤੂੰ ਸੈਦ ਖਾਨ, ਤੂੰ ਉਸ ਹੁਣ ਰੱਬ ਦਾ
ਉਹਦਾ ਜਸ ਗਾਂ ਜਾ ਕੇ ਹੁਣ ਤੂੰ ਕੋਈ ਪਹਾੜੀ ਇਲਾਕੇ ਦੇ ਵਿੱਚ ਦੇ ਸੈਂਟ ਇਨ ਟੂ ਪਲੇਸ ਕੋਲ ਕਾਂਗੜਾ, ਪਰ ਉਹ ਵਾਪਸ ਆਇਆ ਸਾਬੋ ਕੀ ਤਲਵੰਡੀ ਜਦੋਂ ਗੁਰੂ ਪਾਤਸ਼ਾਹ ਜਦੋਂ ਸਾਬੋ ਕੀ ਤਲਵੰਡੀ ਆਏ ਨੇ ਤਾਂ ਉਹ ਨੰਦੇੜ ਸਾਹਿਬ ਦੀ ਧਰਤੀ ਉੱਪਰ ਨਾਲ ਗਿਆ ਉਹ ਗੁਰੂ ਦਾ ਨਾਲ ਗੁਰਸਿੱਖ ਪਿਆਰਿਓ ਕਿੱਥੇ ਆਇਆ ਚੜ੍ਹ ਕੇ, ਪਰ ਉਹ ਗੁਰੂ ਦਾ ਹੀ ਬਣ ਕੇ ਰਹਿ ਗਿਆ। ਪਰ ਉਹਦੇ ਜਿਹੜੇ ਹੋਰ ਵੀ ਨਾਲ ਦੇ ਸੀ ਨਾ, ਹੋਰ ਫਿਰ ਬਹੁਤ ਨਾਲ ਦੇ ਵੀ ਗੁਰੂ ਦੇ ਬਣ ਕੇ ਰਹਿ ਗਏ ਉਸ ਸਮੇਂ। ਪਰ ਜਦੋਂ ਇਹ ਕੁਝ ਵੇਖਿਆ ਨਾ, ਹੁਣ ਪਹਾੜੀ ਰਾਜੇ ਤਾਂ ਸੋਚਣ ਲੱਗੇ, ਪਰ ਉਹਨਾਂ ਦੇ ਮਨ ਵਿੱਚ ਵੇਖੋ ਆਇਆ ਕੀ। ਪਰ ਇਹ ਉਹ ਪਹਾੜੀ ਰਾਜੇ ਨੇ, ਯਾਦ ਰੱਖਿਓ, ਉਹਨਾਂ ਵਿੱਚੋਂ ਜਿਹੜੀ ਦੂਸਰੀ ਜੰਗ ਹੋਈ ਸੀ ਨਾ, ਉਹਨਾਂ ਨੇ ਕਲਗੀ ਧਰਨਾ ਪਤਾ ਕਿਉਂ ਜੰਗ ਕੀਤੀ ਸੀ? ਉਹਨਾਂ ਨੇ ਕਿਹਾ ਸੀਗਾ ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਤੁਸੀਂ ਸਾਨੂੰ ਕਿਰਾਇਆ ਦਿਓ ਇਸ ਧਰਤੀ ਦਾ ਆਨੰਦਪੁਰ ਸਾਹਿਬ ਦਾ, ਇਹ ਕਰਕੇ ਸਾਡੀ ਜਗ੍ਹਾ ਆ, ਸਾਡੇ ਪਿੱਛੇ ਸਾਡੇ ਬਜ਼ੁਰਗਾਂ ਦੀ ਇਹ ਜਗ੍ਹਾ ਆ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਅਸੀਂ ਤੁਹਾਨੂੰ ਕੋਈ ਕਿਰਾਇਆ ਨਹੀਂ ਦੇਣਾ, ਸਾਡੇ ਪਿਤਾ ਨੇ ਇਹ ਆਪ ਜਗ੍ਹਾ ਇੱਕ ਇਹ ਮੁੱਲ ਖਰੀਦੀ ਆ। ਕਰਕੇ ਗੁਰਸਿੱਖ ਪਿਆਰਿਓ ਨਾ, ਇੱਕ ਰਾਜਾ ਸੀਗਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਗਵਾਲੀਅਰ ਤੋਂ ਛਡਾਇਆ ਸੀਗਾ, ਉਹਦਾ ਨਾਮ ਸੀਗਾ ਰਾਜਾ ਤਾਰਾ ਚੰਦ। ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਨਾ ਉਹਨੂੰ ਗਵਾਲੀਅਰ ਤੋਂ ਛਡਾਇਆ ਸੀ। ਦੇ ਲਿਬਰੇਟਡ ਰਾਜਾ ਕੋਲ ਤਾਰਾ ਚੰਦ ਫਰੋਮ ਗਵਾਲੀਅਰ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ। ਵੈਨ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਵਾਸ ਟਰੈਵਲਿੰਗ, ਦੇ ਹੈਡ ਅ ਲੈਟਰ ਫੋਰ ਵੈਨ ਤਾਰਾ ਚੰਦ ਪਾਸਡ ਅਵੇ, ਹਿਸ ਵਾਈਫ ਸੈਂਟ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਅ ਲੈਟਰ ਟੂ ਸੇ ਵਿਲ ਯੂ ਕਮ ਐਂਡ ਸੀ ਮੀ, ਵਿਲ ਯੂ ਕਮ ਟੂ ਦ ਭੋਗ ਆਫ ਮਾਈ ਹਸਬੈਂਡ। ਗੁਰੂ ਤੇਗ ਬਹਾਦਰ ਜੀ ਉਹਦੀ ਬੇਨਤੀ ਮਨਜ਼ੂਰ ਕਰਕੇ ਉਸ ਧਰਤੀ ਤੇ ਗਏ ਸੀ ਜਿਹੜੀ ਹੁਣ ਧਰਤੀ ਆਨੰਦਪੁਰ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ। ਗੁਰਸਿੱਖ ਪੈਰੋਂ ਉਹਦਾ ਪਿੰਡ ਸੀਗਾ, ਉੱਥੇ ਇੱਕ ਪਿੰਡ ਪੈਂਦਾ ਸੀ ਮਾਖੋਵਾਲ। ਮਾਖੋਵਾਲ ਦਾ ਪਿੰਡ ਜਦੋਂ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਗਏ ਨੇ ਨਾ, ਤਾਂ ਉਹਦਾ ਤਾਰਾ ਚੰਦ ਦਾ ਇਹਦਾ ਇੱਕ ਜਿਹੜਾ ਪੁੱਤਰ ਆ ਉਹਦਾ ਨਾਮ ਆ ਦੀਪ ਚੰਦ। ਦੀਪ ਚੰਦ ਤਾਂ ਉਹਦੀ ਮਾਤਾ ਨਾ, ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਹਾ ਉੱਥੇ ਉਹ ਜਗ੍ਹਾ ਦੇਖ ਕੇ, ਸੋਹਣੀ ਜਗ੍ਹਾ ਪਹਾੜੀ ਇਲਾਕਾ ਆ, ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਕਹਿੰਦੇ ਅਸੀਂ ਇੱਥੇ ਕੁਝ ਜਗ੍ਹਾ ਖਰੀਦਣੀ ਆ। ਉਹ ਜਿਹੜਾ ਰਾਜਾ ਤਾਰਾ ਚੰਦ ਦਾ ਜਿਹੜੀ ਘਰ ਵਾਲੀ ਸੀ ਉਹ ਕਹਿੰਦੀ ਪਾਤਸ਼ਾਹ ਨੂੰ, ਕਹਿੰਦੇ ਪਾਤਸ਼ਾਹ ਜੀ ਤੁਸੀਂ ਖਰੀਦਣੀ ਨਹੀਂ ਜਗ੍ਹਾ, ਮੈਂ ਤੁਹਾਨੂੰ ਇਹ ਆਪ ਇੱਕ ਪਿੰਡ ਦਊਂਗੀ ਜਿਹੜਾ ਮਾਖੋਵਾਲ ਦਾ ਪਿੰਡ ਆ। ਪਰ ਗੁਰੂ ਤੇਗ ਬਹਾਦਰ ਜੀ ਨੇ ਉਹਨੂੰ ਮਨਜ਼ੂਰ ਨਹੀਂ ਸੀ ਕੀਤਾ। ਗੁਰੂ ਤੇਗ ਬਹਾਦਰ ਜੀ ਡਿਡ ਨੋਟ ਐਕਸੈਪਟ। ਗੁਰੂ ਤੇਗ ਬਹਾਦਰ ਜੀ ਸਰ ਇਟਸ ਆਪਣੇ ਲਿਖਤ ਵਿੱਚ ਮਿਲਦਾ ਇਤਿਹਾਸ ਵਿੱਚ, ਗੁਰੂ ਗੋਬਿੰਦ ਸਿੰਘ ਨੇ ਉਹ ਜਗ੍ਹਾ ਫਿਰ 500 ਰੁਪਈਆਂ ਦੇ ਨਾਲ ਖਰੀਦੀ ਸੀਗੀ। ਕਰਕੇ ਪਾਤਸ਼ਾਹ ਨੂੰ ਪਤਾ ਸੀਗਾ ਆਉਣ ਦਾ ਸਮਾਂ ਕਿਹੋ ਜਿਹਾ ਹੋਣਾ ਆ। ਪਰ ਦੇਖੋ ਗੁਰਸਿੱਖ ਪਿਆਰਿਓ, ਜਿਹੜੇ ਤਾਰੇ ਚੰਦ ਰਾਜੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਛਡਾਇਆ, ਉਹਦਾ ਜਿਹੜਾ ਪੁੱਤਰ ਆ ਦੀਪ ਚੰਦ ਇੰਨੀ ਸ਼ਰਧਾ ਰੱਖਦਾ ਗੁਰੂ ਤੇਗ ਬਹਾਦਰ ਵਿੱਚ, ਉਹ ਕਹਿੰਦੇ ਤੁਸੀਂ ਇਹ ਜਗ੍ਹਾ ਆਪ ਹੀ ਤੁਸੀਂ ਲੈ ਲਓ, ਤੁਸੀਂ ਇਹਦੇ ਵਾਸਤੇ ਕੋਈ ਪੈਸਾ ਨਾ ਦਿਓ। ਪਰ ਗੁਰੂ ਤੇਗ ਬਹਾਦਰ ਜੀ ਨੇ ਫੇਰ ਵੀ ਪੈਸੇ ਦੇ ਕੇ ਉਹ ਜਗ੍ਹਾ ਲਈ। ਪਰ ਉਹਦਾ ਜਿਹੜਾ ਗਾਂ ਪੁੱਤਰ ਹੋਇਆ ਆ ਨਾ, ਦੀਪ ਚੰਦ ਦਾ ਪੁੱਤਰ ਹੋਇਆ ਫਿਰ ਅਜਮੇਰ ਚੰਦ, ਉਹ ਅਜਮੇਰ ਚੰਦ ਉਸ ਪਹਾੜੀਆਂ ਰਾਜਿਆਂ ਵਿੱਚੋਂ ਗੁਰਸਿੱਖ ਪਿਆਰਿਓ ਜਿਹੜਾ ਚੌਥੀ ਆਨੰਦਪੁਰ ਸਾਹਿਬ ਦੀ ਜੰਗ ਆ ਉਹ ਨਾਲ ਚੜ੍ਹ ਕੇ ਚੜ੍ਹਾਈ ਉਹਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤੇ। ਵੇਖ ਲਓ ਇਹ ਸਭ ਕੁਝ ਭੁੱਲ ਗਏ ਕਿ ਗੁਰੂ ਪਾਤਸ਼ਾਹ ਨੇ ਸਾਡੇ ਵਾਸਤੇ ਕੀਤਾ ਕੀ, ਪਰ ਤਾਰੇ ਚੰਦ ਦਾ ਆਪ ਹੀ ਜਿਹੜਾ ਪੋਤਰਾ ਆਇਆ ਉਹ ਆਪ ਹੁਣ ਚੜ੍ਹ ਕੇ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਉੱਤੇ। ਦੇ ਡਿਡ ਨਾਟ ਅਪਰੀਸ਼ੀਏਟ ਐਂਡ ਦੇ ਫੋਰਗੋਟ ਐਵਰੀਥਿੰਗ ਦੈਟ ਦ ਗੁਰੂਜ਼ ਹਾਊਸ ਦੈਟ ਡਿਡ ਫੋਰ ਦੈਮ। ਇਹਨੂੰ ਹੀ ਕਹਿੰਦੇ ਨਾ ਅਕਿਰਤ ਕੰਮ, ਜਿਹਨੂੰ ਭੁੱਲ ਜਾਣਾ, ਜਿਹੜਾ ਭੁੱਲ ਜਾਂਦਾ ਹੈ ਸਾਡੇ ਵਾਸਤੇ ਕਿਸੇ ਨੇ ਕੁਝ ਜਦੋਂ ਕੀਤਾ ਹੋਵੇ। ਇਨ ਦਾ ਫੋਰਥ ਬੈਟਲ ਆਪ ਫਿਰ ਇਹਨਾਂ ਨੇ ਪਹਾੜੀਆਂ ਰਾਜਿਆਂ ਨੇ ਨਾ ਫਿਰ ਚਿੱਠੀਆਂ ਲਿਖੀਆਂ ਔਰੰਗਜ਼ੇਬ ਨੂੰ। ਔਰੰਗਜ਼ੇਬ ਨੂੰ ਕਹਿਣ ਲੱਗੇ ਕਹਿੰਦੇ ਹੁਣ ਯੂ ਮਸਟ ਡੂ ਸਮਥਿੰਗ, ਦੇਖ ਲੋ ਲੁੱਕ ਹਾਊ ਪਾਵਰਫੁਲ ਹੀ ਇਜ਼ ਬਿਕਮ, ਸੋ ਮਨੀ ਪੀਪਲ ਹੈਵ ਟ੍ਰਾਈਡ ਵਿਦ ਹਿਮ, ਦੇ ਆਰ ਨਾਟ ਏਬਲ ਟੂ ਸਪੀਕ ਗੁਰੂ ਗੋਬਿੰਦ ਸਿੰਘ ਜੀ। ਫਿਰ ਔਰੰਗਜ਼ੇਬ ਨੇ ਭੇਜੀਆਂ ਚਿੱਠੀਆਂ ਗੁਰਸਿੱਖ ਪਿਆਰਿਓ ਲਾਹੌਰ ਨੂੰ, ਲਾਹੌਰ ਦਾ ਸੂਬਾ ਸੀਗਾ ਜ਼ਬਰਦਸਤ ਖਾਨ, ਉਹਨੂੰ ਕਿਹਾ ਤੂੰ ਵੀ ਆਪਣੀ ਫੌਜ ਲੈ ਕੇ ਜਾ ਹੁਣ ਆਨੰਦਪੁਰ ਨੂੰ। ਉਹਨੇ ਵਜ਼ੀਰ ਖਾਨ ਨੂੰ ਚਿੱਠੀ ਲਿਖੀ ਕਿ ਵਜ਼ੀਰ ਖਾਨ ਹੁਣ ਤੂੰ ਐਤਕੀ ਆਪ ਜਾਂ ਅੱਗੇ ਤੂੰ ਪੈਂਦੇ ਖਾਨ ਨੂੰ ਭੇਜਿਆ ਸੀ, ਤੂੰ ਹੁਣ ਆਪ ਆਪਣੀ ਫੌਜ ਲੈ ਕੇ ਜਾ। ਉੱਥੇ ਫਿਰ ਜੰਮੂ ਦੇ ਵੀ ਗੁਰਸਿੱਖ ਪਿਆਰਿਓ ਉੱਥੇ ਵੀ ਸੂਬੇ ਨੂੰ ਕਿਹਾ, ਜੰਮੂ ਵੀ ਵਾਲੇ ਸੂਬੇ ਵੀ ਗਏ ਤੇ ਨਾਲ ਉੱਥੇ ਮੁਲਤਾਨ ਵਾਲੇ ਵੀ ਗਏ। ਦਿਸ ਫੋਰ ਨਾਉ ਡਿਫਰੈਂਟ ਪਲੇਸਿਸ ਦੈਟ ਹੈਵ ਗੋਨ ਟੂ ਆਨੰਦਪੁਰ ਸਾਹਿਬ। ਇੱਕ ਕਲਗੀਧਰ ਸੱਚੇ ਪਾਤਸ਼ਾਹ ਦੀ ਇੱਕ ਫੌਜ ਨੂੰ ਉਹ ਹਾਰ ਨਹੀਂ ਸਕੇ ਗੁਰਸਿੱਖ ਪਿਆਰਿਓ, ਹਰਾ ਨਹੀਂ ਸਕੇ। ਨਾਉ ਦਿਸ ਫੋਰ ਪਲੇਸਿਸ ਹੈਵ ਗੋਨ, ਬਹੁਤ ਬੇਅੰਤ ਰਾਜੇ ਵੀ ਪਹਾੜੀ ਰਾਜੇ ਵੀ ਸ਼ਾਮਿਲ ਹੋਏ ਇਸ ਲੜਾਈ ਦੇ ਵਿੱਚ। But when this fourth battle happened of Anandpur Sahib, Gursikh Pyareo, jadon ohna ne dekhya na saadi fauj da ta bahut nuksan ho reha aa, ke this so much money being paid out, because remember they all bought out, karke eh sare na Gursikh Pyareo, they're all on a wage,
ਸੋ ਉਹਨਾਂ ਦੀ ਤਨਖਾਹ ਬਹੁਤ ਲੱਗ ਰਹੀ ਸੀਗੀ, ਪਰ ਜਦੋਂ ਉਹਨਾਂ ਨੇ ਦੇਖਿਆ ਸਾਡੀ ਕੋਈ ਪੇਸ਼ ਨਹੀਂ ਨਾ ਚੱਲ ਰਹੀ, ਫਿਰ ਉਹਨਾਂ ਨੇ ਗੁਰਸਿੱਖ ਪਰ ਉਦੋਂ ਘੇਰਾ ਪਾਇਆ ਆਨੰਦਪੁਰ ਸਾਹਿਬ ਦਾ। ਜਦੋਂ ਉਹ ਘੇਰਾ ਜਦੋਂ ਪਾਇਆ ਨਾ, ਪਰ ਅੰਦਰ ਦੇ ਜਿਹੜੇ ਸਿੰਘ ਸੀ ਨਾ, ਫੇਰ ਵੀ ਉਹ ਡਟੇ ਰਹਿ ਗੁਰਸਿੱਖ ਪਿਆਰਿਓ। ਜਦੋਂ ਦੇਖਿਆ ਇਹਨਾਂ ਨੇ ਇਹ ਇੰਨਾ ਫੇਰ ਵੀ ਡਟੇ ਰਹੇ ਆ ਨਾ, ਉਹਨਾਂ ਨੇ ਫੇਰ ਕੀ ਕੀਤਾ, ਜਿਹੜਾ ਅੰਦਰ ਰਾਸ਼ਨ ਜਾਂਦਾ ਸੀਗਾ ਉਹ ਵੀ ਬੰਦ ਕਰਾ ਦਿੱਤਾ। ਦ ਫੂਡ ਦੈਟ ਵੁੱਡ ਗੋਇੰਗ ਟੂ ਆਨੰਦਪੁਰ ਸਾਹਿਬ ਦੇ ਕਲੋਜ਼ ਦਾ ਆਫ ਅਜ਼ ਵੈਲ, ਕਿ ਕੋਈ ਖਾਣਾ ਨਾ ਜਾ ਸਕੇ। ਪਰ ਗੁਰਸਿੱਖ ਆਪਣਾ ਇਤਿਹਾਸ ਲਿਖਦਾ ਫਿਰ ਕੋਈ ਬੀਬੀਆਂ ਨਾ ਅੰਦਰੋਂ ਜਾ ਕੇ ਉਹ ਥੋੜਾ ਜਿਹਾ ਰਾਸ਼ਨ ਪਾਣੀ ਲੈ ਆਉਂਦੀਆਂ ਨੇ, ਪਰ ਕੁਝ ਸਮੇਂ ਬਾਅਦ ਨਾ ਕੁਝ ਸੁੱਕੇ ਛੋਲਿਆਂ ਉੱਪਰ ਉਹ ਗੁਜ਼ਾਰਾ ਕਰਦੇ ਨੇ। ਇਤਿਹਾਸ ਜ਼ਿਕਰ ਕਰਦਾ ਜੇ ਚਾਰ ਸਿੰਘ ਬਾਹਰ ਜਾਂਦੇ ਨੇ ਨਾ ਕਿਤੇ ਜਾ ਕੇ ਚੜ੍ਹਾਈ ਕਰਕੇ ਜੋ ਖਾਣਾ ਲੈਣ ਜਾਂਦੇ, ਕੇਵਲ ਦੋ ਮੁੜਦੇ ਨੇ ਕਰਕੇ ਦੋ ਰਾਸਤੇ ਵਿੱਚ ਸ਼ਹੀਦ ਹੋ ਜਾਂਦੇ ਨੇ। ਇਹ ਫੋਰ ਸਿੰਘਸ ਆਰ ਗੋਇੰਗ ਆਊਟ ਨਾਓ ਟੂ ਗੈਟ ਫੂਡ, ਓਨਲੀ ਟੂ ਵੁੱਡ ਰਿਟਰਨ ਬਿਕਾਜ਼ ਟੂ ਵੁੱਡ ਗੈਟ ਸ਼ਹੀਦ ਔਨ ਰੂਟ। ਗੁਰਸਿੱਖ ਪੈਰੋ ਪਰ ਇੱਥੇ ਨਾ ਜਦੋਂ ਘੇਰਾ ਉਹਨਾਂ ਨੇ ਇੰਨਾ ਫਿਰ ਕੱਸ ਕੇ ਕੀਤਾ ਨਾ, ਪਰ ਨਾ ਕੋਈ ਸਿੰਘ ਜਾ ਸਕੇ ਬਾਹਰ, ਨਾ ਕੋਈ ਖਾਣਾ ਅੰਦਰ ਆ ਸਕੇ। ਫਿਰ ਅੰਦਰ ਗੁਰਸਿੱਖ ਪਿਆਰਿਓ 8 ਮਹੀਨੇ ਘੇਰਾ ਪਿਆ ਰਿਹਾ। ਫਿਰ ਉਸ ਅੰਦਰ ਨਾ ਉਹ ਸਮਾਂ ਵੀ ਆਇਆ ਗੁਰਸਿੱਖ ਪਿਆਰਿਓ, ਇਹ ਉਹ ਸਮਾਂ ਵੀ ਦੇਖਣਾ ਪਿਆ ਕਲਗੀਧਰ ਸੱਚਿਆਂ ਪਾਤਸ਼ਾਹ ਨੂੰ। ਇੱਕ ਜਿਹੜਾ ਨਾ ਪ੍ਰਸ਼ਾਦੀ ਹੱਥ ਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕੀਤਾ, ਉਹ ਇੱਕ ਹਾਥੀ ਹੋ ਕੇ ਕਿੰਨਾ ਪ੍ਰੇਮ ਕਰਦਾ ਕਲਗੀਧਰ ਪਾਤਸ਼ਾਹ ਜੀ ਨੂੰ। ਕਲਗੀਧਰ ਪਾਤਸ਼ਾਹ ਜੀ ਆਪਣੇ ਤੀਰ ਛੱਡਦੇ ਨੇ, ਤੇ ਕੋਈ ਆਖਦਾ ਜੇ ਗੁਰਸਿੱਖ ਪਿਆਰਿਓ ਕਿ ਕਲਗੀਧਰ ਦੇ ਕਈ ਤੀਰ 3-3 ਮੀਲ ਦੂਰ ਜਾਂਦੇ ਨੇ, 3-3 ਮੀਲ ਦੂਰ ਜਾਂਦੇ ਨੇ ਇੱਕ ਇੱਕ ਤੀਰ ਕਲਗੀਧਰ ਪਾਤਸ਼ਾਹ ਦਾ। ਉਹ ਹਾਥੀ ਇੰਨਾ ਪਿਆਰ ਕਰਦਾ ਪਾਤਸ਼ਾਹ ਨੂੰ, ਉਹ ਪਾਤਸ਼ਾਹ ਦੇ ਤੀਰ ਚੱਕ ਚੱਕ ਕੇ ਵਾਪਸ ਮੁੜ ਕੇ ਲਿਆਉਂਦਾ, ਤਾਂ ਉਸ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਦਾ। ਉਹ ਆਪਣੀ ਸੁੰਡ ਵਿੱਚ ਨਾ ਗੁਰਸਿੱਖ ਪਿਆਰਿਓ ਉਹ ਪਾਣੀ ਲੈ ਕੇ ਨਾ ਆਪਣੀ ਸੁੰਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਾਸਤੇ ਪਾਣੀ ਲੈ ਕੇ ਆਉਂਦਾ। ਉਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਆਪਣੇ ਸੁੰਡ ਦੇ ਪਾਣੀ ਦੇ ਨਾਲ ਪਾਤਸ਼ਾਹ ਦੇ ਚਰਨ ਧੋਂਦਾ ਉਹ ਹਾਥੀ। ਉਹ ਹਾਥੀ ਨਾ ਆਪਣੇ ਸੁੰਡ ਵਿੱਚ ਚੌਰ ਲੈ ਕੇ ਤਾਂ ਕਲਗੀਧਰ ਸੱਚਿਆਂ ਪਾਤਸ਼ਾਹ ਦੇ ਸੀਸ ਉੱਪਰ ਚੌਰ ਕਰਦਾ ਹਾਥੀ। ਪਰ ਗੁਰਸਿੱਖ ਪਿਆਰਿਓ ਉਹ ਹਾਥੀਆਂ ਨੂੰ ਵੀ ਨਹੀਂ ਕੁਝ ਖਾਣ ਵਾਸਤੇ ਮਿਲਿਆ, ਤਾਂ ਉਹ ਹਾਥੀ ਵੀ ਅੱਤ ਦਾ ਪ੍ਰੇਮ ਕਰਨ ਵਾਲੇ ਪਾਤਸ਼ਾਹ ਦੇ ਨਾਲ ਭੁੱਖ ਦੇ ਮਾਰੀ ਪਾਤਸ਼ਾਹ ਦੇ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਉਹ ਪ੍ਰਸ਼ਾਦੀ ਹਾਥੀ ਵੀ ਮਰ ਗਿਆ। ਗੁਰਸਿੱਖ ਪਿਆਰਿਓ ਬਹੁਤ ਘੋੜਿਆਂ ਦੀ ਵੀ ਮੌਤ ਹੋਈ ਪਾਤਸ਼ਾਹ ਉਸ ਆਨੰਦਪੁਰ ਕਿਲੇ ਦੇ ਵਿੱਚ। ਉਸ ਸਮੇਂ ਕਈ ਸਿੱਖਾਂ ਦੇ ਕਈ ਸਿੰਘਾਂ ਦੇ ਕੇਵਲ ਹੱਡ ਰਹਿ ਗਏ ਨੇ, ਕਰਕੇ ਸਿੰਘ ਕਹਿੰਦੇ ਨੇ ਕਿ ਕਰਕੇ ਜਿਹੜੀਆਂ ਪਾਤਸ਼ਾਹ ਜੀ ਦੀਆਂ ਜਿਹੜੀਆਂ ਮਹਿਲਾਂ ਨੇ ਨਾ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ, ਬਜ਼ੁਰਗ ਮਾਤਾ ਗੁਜਰੀ ਜੀ, ਕਰਕੇ ਮਾਤਾ ਗੁਜਰੀ ਦੀ ਤਕਰੀਬਨ ਉਮਰ ਉਸ ਸਮੇਂ 80 ਸਾਲ ਦੇ ਤਕਰੀਬ 80 ਸਾਲ ਦੀ ਉਮਰ ਮਾਤਾ ਗੁਜਰੀ ਦੀ। ਉਹ ਸਿੰਘ ਕਹਿੰਦੇ ਨੇ ਪਹਿਲਾਂ ਮਾਤਾਵਾਂ ਨੂੰ ਖਾਣਾ ਕੁਝ ਮਿਲਣਾ ਚਾਹੀਦਾ, ਕਰਕੇ ਕਈ ਸਿੰਘਾਂ ਨੇ ਕਿੰਨਾ ਸਮਾਂ ਲੰਘ ਗਿਆ, ਉਹਨਾਂ ਨੇ ਕੁਝ ਖਾਧਾ ਨਹੀਂ, ਉਹਨਾਂ ਦੇ ਕੇਵਲ ਪਿੰਜਰ ਰਹਿ ਗਏ ਨੇ, ਤਾਂ ਕਈ ਸਿੰਘ ਵੀ ਭੁੱਖ ਦੇ ਮਾਰੀ ਉੱਥੇ ਤੇ ਸ਼ਹੀਦ ਹੋ ਗਏ ਨੇ। ਗੁਰਸਿੱਖ ਪਿਆਰਿਓ ਇਹ ਹਾਲਤ ਹੋਈ ਅੰਦਰੋਂ, ਉਹ ਸੋਚਦੇ ਨੇ ਬਾਹਰ ਕਿ ਇਹ ਹੁਣ ਵੀ ਕਿਲਾ ਛੱਡੂ ਗਏ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੀ ਸਵੇਰ ਨੂੰ ਬਾਣੀ ਪੜ੍ਹਦੇ ਨੇ ਕਿ ਕੇਤਿਆਂ ਦੁੱਖ ਭੂਖ ਸਦ ਮਾਰ ਏ ਪੀ ਦਾਤ ਤੇਰੀ ਦਾਤਾਰ, ਕਿ ਹੇ ਸੱਚਿਆਂ ਪਾਤਸ਼ਾਹ ਹੇ ਅਕਾਲ ਪੁਰਖ ਜੀਓ, ਕਿ ਅਸੀਂ ਇਹਨੂੰ ਵੀ ਦਾਤ ਮੰਗਦੇ ਜੇ ਸਾਨੂੰ ਸਾਡੇ ਕੋਲ ਭੁੱਖ ਆ ਜਾਵੇ, ਅਸੀਂ ਇਹਨੂੰ ਵੀ ਦਾਤ ਆਖਦੇ ਜੇ। ਉਹ ਗੁਰਸਿੱਖ ਪਿਆਰੇ ਉਹ ਸਿੱਖ ਕਹਿੰਦੇ ਨੇ ਕਿ ਪਾਤਸ਼ਾਹ ਜੀ ਈਵਨ ਇਫ ਯੂ ਗਿਵ ਅਸ ਹੰਗਰ ਵੀ ਟੇਕ ਦੈਟ ਐਜ਼ ਅ ਗਿਫਟ ਆਫ ਯੂਰਸ ਐਜ਼ ਵੈਲ, ਕੇਤਿਆਂ ਦੁੱਖ ਨੋ ਮਾ ਹਾਊ ਮਚ ਪੇਨ ਯੂ ਗਿਵ ਅਸ, ਤੁਸੀਂ ਭਾਵੇਂ ਸਾਨੂੰ ਦੁੱਖ ਦੇਵੋ ਪਾਤਸ਼ਾਹ, ਪਰ ਅਸੀਂ ਉਹਨੂੰ ਵੀ ਇੱਕ ਦਾਤ ਆਖ ਕੇ ਅਸੀਂ ਉਹਨੂੰ ਵੀ ਦਾਤ ਆਖਦੇ ਹਾਂ। ਕਹਿੰਦੇ ਕੇਤਿਆਂ ਦੁੱਖ ਭੂਖ ਸਦ ਮਾਰ, ਕਹਿੰਦੇ ਭਾਵੇਂ ਸਾਨੂੰ ਇੰਜ ਪ੍ਰਤੀਤ ਹੋਵੇ ਕਿ ਸਾਡੇ ਉੱਪਰ ਸਦਾ ਹੀ ਮਾਰ ਪੈਂਦੀ ਜੇ ਕਰ, ਕਹਿੰਦੇ ਪਰ ਅਸੀਂ ਉਹਨੂੰ ਵੀ ਇੱਕ ਦਾਤ ਕਹੋਂਗੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅੰਦਰ ਉਹ ਤਾਂ ਕੀਰਤਨ ਕਰਦੇ ਨੇ ਕਿ ਜੇ ਸੁੱਖ ਦੇਹ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਈ, ਕਿ ਜੇ ਸੱਚਿਆਂ ਪਾਤਸ਼ਾਹ ਤੁਸੀਂ ਸਾਨੂੰ ਸੁੱਖ ਦੇਵੋਗੇ ਤਾਂ ਅਸੀਂ ਤੈਨੂੰ ਹੀ ਅਰਾਧੂਗੇ, ਪਰ ਦੁੱਖ ਪੀ ਤੁਝੇ ਧਿਆਈ, ਪਰ ਅਸੀਂ ਦੁੱਖ ਵਿੱਚ ਵੀ ਤੇਰਾ ਹੀ ਧਿਆਨ ਰੱਖੂਗੇ, ਕਿ ਜੇ ਭੁੱਖ ਦੇਹ ਤਾਂ ਇੱਤ ਹੀ ਰਾਜਾਂ, ਕਿ ਜੇ ਉਹ ਸਾਨੂੰ ਭੁੱਖ ਦੇਵੇਗਾ ਅਸੀਂ ਫੇਰ ਵੀ ਅੰਦਰੋਂ ਰੱਜੇ ਹੋਵੋਗੇ, ਕਰਕੇ ਉਹਨੇ ਸਾਨੂੰ ਭੁੱਖ ਦਿੱਤੀ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ ਅਸੀਂ ਤਾਂ ਦੁੱਖ ਵਿੱਚ ਵੀ ਸੁੱਖ ਮਨਾਉਣ ਵਾਲੇ ਹੋ। ਉਹਨਾਂ ਨੂੰ ਕੀ ਪਤਾ ਗੁਰਸਿੱਖ ਪਿਆਰੋ ਕਿ ਇਹ ਤਾਂ ਤਿਆਰ ਬੈਠੇ ਨੇ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਪਹਿਲਾਂ ਹੀ ਪੂਰਨੇ ਪਾ ਗਏ ਨੇ, ਕਰਕੇ ਸਾਡੇ ਗੁਰੂ ਦੀ ਤਾਂ ਬਾਣੀ ਉਹ ਜੇ ਗੁਰਸਿੱਖ ਪਿਆਰਿਓ
ਗੁਰੂ ਕੇਵਲ ਬਾਣੀ ਉਚਾਰਦਾ ਨਹੀਂ, ਪਹਿਲਾਂ ਗੁਰੂ ਆਪਣੇ ਸਰੀਰ ਤੇ ਹੰਡਾਉਂਦਾ ਤਾਂ ਫੇਰ ਸਿੱਖਾਂ ਨੂੰ ਵਿਖਾਉਂਦਾ ਕਿ ਪਿਆਰਿਓ ਐਵੇਂ ਬਾਣੀ ਦੇ ਉੱਪਰ ਅਮਲ ਕਰਨਾ। ਜੇ ਕਹਿੰਦੇ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ ਕਰਕੇ ਉਹਨਾਂ ਨੇ ਗੁਰਸਿੱਖ ਪਿਆਰੋ ਉਹਨਾਂ ਦੀ ਹਿੰਮਤ ਨਹੀਂ ਹਾਰੀ, ਉਹ ਫੇਰ ਵੀ ਸੇਵਾ ਕਰਦੇ ਨੇ, ਉਹ ਫੇਰ ਵੀ ਗੁਰਸਿੱਖ ਪਿਆਰੋ ਪਾਤਸ਼ਾਹ ਜੀ ਉੱਪਰ ਪੱਖਾ ਫੇਰੀ ਪਾਣੀ ਢੋਵਾ, ਉਹ ਫੇਰ ਵੀ ਸੇਵਾ ਵਿੱਚ ਗੁਰਸਿੱਖ ਪਿਆਰੋ ਰੁੱਝੇ ਨੇ, ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੋ ਖਾਈ, ਜੋ ਵੀ ਮਿਲੂਗਾ ਜੋ ਵੀ ਉਹ ਅਕਾਲ ਪੁਰਖ ਨੂੰ ਪਾਉਂਦਾ ਜੋ ਵੀ ਉਹ ਦਿੰਦੇ ਨੇ ਉਹ ਖਾਂਦੇ ਨੇ, ਭਾਵੇਂ ਉਹਨਾਂ ਨੂੰ ਹੁਣ ਗੁਰਸਿੱਖ ਪਿਆਰੋ ਦਰਖਤਾਂ ਦੀਆਂ ਛਿੱਲੜਾਂ ਖਾਣੀਆਂ ਪੈਣ, ਜੋ ਦੇਵੇ ਸੋ ਖਾਈ। ਗੁਰਸਿੱਖ ਪਿਆਰਿਓ ਉਹ ਇਸ ਅਵਸਥਾ ਵਿੱਚ ਨਾਨਕ ਗਰੀਬ ਢਹਿ ਪਿਆਰੇ ਹਰ ਲੈ ਹਰ ਮੇਲ ਲਿਹੋ ਵਡਿਆਈ। ਸੋ ਇਤਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ ਉਹਨਾਂ ਨੇ ਨਾ ਗੁਰਸਿੱਖ ਪਿਆਰਿਓ, ਉਹ ਅੰਦਰ ਫੀ ਵੀ ਇਸ ਉਹ ਫੇ ਵੀ ਮਜ਼ਬੂਤ ਰਹੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਬ ਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ, ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਇਹੋ ਜਿਹੀ ਨੀਵ ਧਰ ਕੇ ਗਏ ਨੇ ਕਿ ਅਬ ਚਲ ਨੀਵ ਗੁਰੂ ਨਾਨਕ ਪਾਤਸ਼ਾਹ ਜੀ ਲੇਡ ਡਾਊਨ ਸੱਚ ਅ ਫਾਊਂਡੇਸ਼ਨ ਦੈਟ ਇਜ਼ ਅਬ ਚਲ ਦੈਟ ਕੈਨ ਨੈਵਰ ਬੀ ਮੂਵਡ ਅਗੇਨ। ਇਟਸ ਐਨ ਅਮੂਵੇਬਲ ਫਾਊਂਡੇਸ਼ਨ ਦੈਟ ਗੁਰੂ ਨਾਨਕ ਪਾਤਸ਼ਾਹ ਜੀ ਲਈ। ਉਹ ਸੋਚਦੇ ਸੀਗੇ ਕਿ ਇਹ ਜਿਹੜੀ ਨੀਂਹ ਰੱਖੀ ਆ ਗੁਰੂ ਨਾਨਕ ਪਾਤਸ਼ਾਹ ਨੇ ਖਾਲਸਾ ਪੰਥ ਦੀ, ਕਿ ਅਸੀਂ ਇਹਨਾਂ ਨੂੰ ਉਜਾੜ ਕੇ ਰੱਖ ਦੂੰਗੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿ ਗਏ ਨੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਨੀਂਹ ਰੱਖੀ ਤਾਂ ਹੋਈ ਤਾਂ ਉਹ ਤਾਂ ਹੈ ਅਬ ਚਲ। ਕਹਿੰਦੇ ਅਬ ਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ, ਕਿ ਮੇਰੀ ਗੁਰੂ ਨਾਨਕ ਦੀ ਜਿਹੜੀ ਨੀਂਹ ਆ ਨਾ ਉਹ ਹੋਰ ਵੀ ਮਜ਼ਬੂਤ ਹੋ ਰਹੀ ਆ। ਕਰਕੇ ਸੱਚ ਇਹ ਹੈ ਕਿ ਜਿੰਨਾ ਜ਼ਿਆਦਾ ਦੁੱਖ ਸਿੱਖਾਂ ਉੱਪਰ ਆਉਂਦਾ ਉਹ ਉਨੇ ਹੀ ਗੁਰਸਿੱਖ ਪੈਰੋਂ ਅੰਦਰ ਉਹਨਾਂ ਦੇ ਅੰਦਰ ਤਾਕਤ ਵੱਧਦੀ ਜਾਂਦੀ ਆ। ਸੋ ਕੱਲ ਤੋਂ ਆਪਾਂ ਇੱਥੋਂ ਹੀ ਇਤਿਹਾਸ ਜਾਰੀ ਰੱਖਣਾ ਆ। ਸੱਚ ਇਹ ਆ ਮੇਰੇ ਮਨ ਵਿੱਚ ਪਹਿਲਾਂ ਭੈ ਸੀਗਾ ਕਿ 13 ਦਿਨ ਮਨਾ ਕਥਾ ਕਰਨੀ ਆ, ਕਿ 13 ਦਿਨ ਮੈਂ ਕਥਾ ਕਿਵੇਂ ਕਰੂੰਗਾ, ਪਰ ਗੁਰੂ ਦਾ ਇਤਿਹਾਸ ਇੰਨਾ ਡੂੰਘਾ ਇੰਨਾ ਲੰਬਾ ਗੁਰਸਿੱਖ ਪਿਆਰਿਓ ਸੱਚ ਇਹ ਆ ਆਪਾਂ ਭਾਵੇਂ ਪੂਰਾ ਸਾਲ ਲਾ ਦਈਏ ਗੁਰੂ ਦਾ ਇਤਿਹਾਸ ਫੇਰ ਵੀ ਨਹੀਂ ਮੁੱਕਣਾ। ਸੋ ਗੁਰਸਿੱਖ ਪਿਆਰਿਓ ਇਤਨੀਆਂ ਬੇਨਤੀਆਂ ਅੱਜ ਵਾਸਤੇ ਪ੍ਰਵਾਨ ਕਰਨੀਆਂ,

वाहे गुरु जी का खालसा, वाहे गुरु जी की फतेह। सो कल आपां इतिहास चमकौर दी गड़ी तक भावें आपां पहुंचना, पर चौथी जंग जिहड़ी आनंदपुर साहब जदों आनंदपुर दे किले नूं जदों घेरा पिया तकरीब 8 महीने। सो वी रीच यस्टरडे, when we're going through the itihas, going through the history, and we reach that point when Satguru Ji Patsha Ji is in now the fourth battle of Anandpur Sahib. To utthe Satguru Ji Patsha Ji Patsha de akhan de samne us prashadi hathi di maut hui, kai ghodiyan di vi maut hui, ਭੁੱਖ ਦੇ ਮਾਰੀ ਕਈ ਸਿੰਘਾਂ ਦੀ ਵੀ ਉੱਥੇ ਗੁਰਸਿੱਖ ਪਿਆਰਿਓ ਉਹ ਵੀ ਸ਼ਹੀਦੀਆਂ ਪਾ ਗਏ। ਪਰ ਹੁਣ ਜਿਹੜੇ ਬਾਹਰ ਜਿਹਨਾਂ ਨੇ ਘੇਰਾ ਪਾਇਆ ਸੀਗਾ ਉਹ ਵੀ ਹੁਣ ਔਖੇ ਨੇ, ਕਰਕੇ ਹੁਣ ਸਮਾਂ ਬਹੁਤ ਹੋ ਗਿਆ, ਕਰਕੇ ਵਜ਼ੀਰ ਖਾਨ ਵਰਗਿਆਂ ਨੇ, ਜ਼ਬਰਦਸਤ ਖਾਨ ਵਰਗਿਆਂ ਨੇ ਉਹਨਾਂ ਨੇ ਕਰਕੇ ਤਨਖਾਹਾਂ ਵੀ ਦੇਣੀਆਂ। ਹੁਣ ਇੰਨਾ ਸਮਾਂ ਲੰਘ ਗਿਆ ਤਨਖਾਹਾਂ ਦੇਣੀਆਂ, ਤਾਂ ਹੁਣ ਠੰਡ ਦੇ ਦਿਨ ਵੀ ਆ ਗਏ ਨੇ, ਪੋਹ ਦਾ ਮਹੀਨਾ ਵੀ ਆ ਖੜਾ। ਸੋ ਨਾਉ ਇਟਸ ਦ ਡੇਜ਼ ਆਫ ਵਿੰਟਰ ਹੈਵ ਅਰਾਈਵਡ ਟੂ, ਸੋ ਇਟਸ ਡਿਫੀਕਲਟ ਈਵਨ ਫੋਰ ਦੋਸ ਫੋਰ ਦ ਰੋਇਲ ਆਰਮੀ, ਇਟਸ ਡਿਫੀਕਲਟ ਫੋਰ ਦੈਮ ਟੂ ਬੀ ਗਿਵਨ ਆਊਟ ਸੋ ਮਚ ਵੇਜਿਸ ਫੋਰ ਸੋ ਲੋਂਗ, ਇਟਸ ਨਾਟ ਈਜ਼ੀ ਫੋਰ ਦੈਮ ਐਜ਼ ਵੈਲ। ਸੋ ਡਿਊ ਟੂ ਦੈਟ ਰੀਜ਼ਨ ਉਹਨਾਂ ਨੇ ਆਪਣੇ ਮਨ ਵਿੱਚ ਸੋਚਿਆ ਕਿ ਅਸੀਂ ਵੀ ਹੁਣ ਕੁਛ ਕਰੀਏ, ਕਰਕੇ ਇਵੇਂ ਸਾਡਾ ਵੀ ਨਹੀਂ ਹੁਣ ਸਰਨਾ। ਸੋ ਗੁਰਸਿੱਖ ਪਿਆਰਿਓ ਉਹਨਾਂ ਨੇ ਮਨ ਵਿੱਚ ਇਹ ਗੱਲ ਧਾਰਨ ਕੀਤੀ ਕਿ ਜਿਹੜੇ ਪਹਾੜੀ ਰਾਜੇ ਸਨ, ਜਿਹੜੇ ਹਿੰਦੂ ਮਤ ਦੇ ਨਾਲ ਸੰਬੰਧ ਰੱਖਦੇ ਸਨ, ਉਹ ਕਹਿਣ ਲੱਗੇ ਆਪਾਂ ਕੋਈ ਨਾ ਆਪਾਂ ਕੋਈ ਬ੍ਰਹਮਣ ਨੂੰ, ਕੋਈ ਪੰਡਿਤ ਨੂੰ ਆਪਾਂ ਅੰਦਰ ਭੇਜੀਏ, ਆਟੇ ਦੀਆਂ ਆਟੇ ਵਿੱਚੋਂ ਗਾਂ ਬਣਾ ਕੇ ਨਾ ਆਪਾਂ, ਤਾਂ ਆਪਾਂ ਜਾ ਕੇ ਉਹਨਾਂ ਨੂੰ ਕਹੀਏ ਕਿ ਅਸੀਂ ਇਸ ਗਾਂ ਦੀ ਕਹਿੰਦੇ ਅਸੀਂ ਸੌਂ ਖਾਉਂਗੇ, ਕਿ ਜੇ ਤੁਸੀਂ ਹੁਣ ਕਿਲਾ ਛੱਡ ਦੂੰਗੇ ਨਾ, ਤੇ ਕਹਿੰਦੇ ਜੋ ਇਹ ਤੁਸੀਂ ਹੁਣ ਕਿਲਾ ਛੱਡ ਕੇ ਜਾਓਗੇ ਤਾਂ ਫੇਰ ਕਹਿੰਦੇ ਕਿ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ, ਬਸ ਇਹ ਹੁਣ ਕਿਲਾ ਛੱਡ ਦਿਓ, ਤੁਹਾਡੇ ਉੱਪਰ ਕੋਈ ਵਾਰ ਨਹੀਂ ਹੋਊਗਾ। ਤਾਂ ਦੂਸਰੇ ਜਿਹੜੇ ਸੀਗੇ, ਜਿਹੜੇ ਮੁਸਲਮਾਨ ਸੀਗੇ, ਉਹ ਕਹਿਣ ਲੱਗੇ ਆਪਾਂ ਜੇ ਅੰਦਰ ਕਿਸੇ ਨੂੰ ਭੇਜੀਏ, ਕਿਸੇ ਕਾਜ਼ੀਆਂ ਨੂੰ ਅੰਦਰ ਭੇਜ

to you. Exactly this that they did. ਉਹ ਜਦੋਂ ਅੰਦਰ ਆਏ ਤਾਂ ਉਹਨਾਂ ਨੇ ਗੁਰਸਿੱਖ ਪਿਆਰਿਓ ਸੋਹਾਂ ਖਾਧੀਆਂ ਤਾਂ ਜਦੋਂ ਉਹਨਾਂ ਨੇ ਸੋਹਾਂ ਖਾਧੀਆਂ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਦੋਂ ਸਿੱਖਾਂ ਨੂੰ ਕਹਿਣ ਲੱਗੇ ਕਹਿੰਦੇ ਇਹਨਾਂ ਦੀਆਂ ਜਿਹੜੀਆਂ ਸੋਹਾਂ ਨੇ ਨਾ ਇਹ ਖਾਲੀ ਨੇ ਇਹ ਅੰਦਰੋਂ ਝੂਠੇ ਨੇ ਤਾਂ ਤੁਸੀਂ ਇਹਨਾਂ ਦੀ ਕੋਈ ਗੱਲ ਨਾ ਮੰਨੋ ਪਰ ਸਿੱਖ ਕਹਿਣ ਲੱਗੇ ਸੱਚਿਆ ਪਾਤਸ਼ਾਹ ਕਹਿੰਦੇ ਇੰਨਾ ਸਮਾਂ ਲੰਘ ਗਿਆ ਕਹਿੰਦੇ ਕੋਈ ਆਪਣੇ ਧਰਮ ਤੇ ਜਿਹੜਾ ਕੋਈ ਸੌਂਹ ਖਾਂਦਾ ਕਹਿੰਦੇ ਐਵੇਂ ਤੇ ਨਹੀਂ ਉਹ ਕਰ ਸਕਦੇ ਜਿਹੜਾ ਫੇ ਵੀ ਆਪਣੇ ਧਰਮ ਦੇ ਖਿਲਾਫ ਜਾਣ ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਨਹੀਂ ਸਿੱਖੋ ਕਹਿੰਦੇ ਤੁਸੀਂ ਇਹਨਾਂ ਤੇ ਇਤਬਾਰ ਨਾ ਕਰੋ ਡੋਂਟ ਹੈਵ ਐਨੀ ਫੇਥ ਡੋਂਟ ਹੈਵ ਐਨੀ ਟਰਸਟ ਇਨ ਦੈਮ ਪਰ ਸਿੱਖ ਨਹੀਂ ਮੰਨੇ ਕਹਿਣ ਲੱਗੇ ਪਾਤਸ਼ਾਹ ਹੁਣ ਅਸੀਂ ਵੀ ਔਖੇ ਹਾਂ ਨਾ ਕੋਈ ਬਾਹਰੋਂ ਰਾਸ਼ਨ ਆ ਰਿਹਾ ਪਾਤਸ਼ਾਹ ਜੀ ਜੇ ਅਸੀਂ ਅੰਦਰ ਵੀ ਰਹਿ ਗਏ ਤਾਂ ਫਿਰ ਸੱਚੇ ਪਾਤਸ਼ਾਹ ਜੀ ਫਿਰ ਆਪਾਂ ਉਦਾਂ ਵੀ ਭੁੱਖ ਦੇ ਨਾਲ ਸਾਰੇ ਸ਼ਹੀਦੀਆਂ ਪਾ ਜਾਣਗੇ ਇਹਨਾਂ ਨੂੰ ਇਹੀ ਬਿਹਤਰ ਆ ਇੱਥੋਂ ਹੁਣ ਆਪਾਂ ਚੱਲੀਏ ਪਾਤਸ਼ਾਹ ਜੀ ਕਹਿੰਦੇ ਇਹ ਵੀ ਕਹਿੰਦੇ ਇਹਨਾਂ ਨੂੰ ਹੋਰ ਕੋਈ ਵੱਧ ਸਮਾਂ ਨਹੀਂ ਇਹ ਉੱਤੇ ਬਾਹਰ ਹੁਣ ਘੇਰਾ ਪਾ ਕੇ ਬਹਿ ਸਕਦੇ ਕਹਿੰਦੇ ਦੇ ਵੋਂਟ ਬੀ ਐਬਲ ਟੂ ਨਾਉ ਸਿਟ ਮਚ ਲੌਂਗਰ ਆਊਟਸਾਈਡ ਜ਼ੋਰ ਬਸ ਹੈਵ ਅ ਲਿਟਲ ਬਿਟ ਆਫ ਪੇਸ਼ੈਂਸ ਪਰ ਸਿੱਖ ਨਹੀਂ ਮੰਨਣ ਵਿੱਚ ਆਏ ਗੁਰਸਿੱਖ ਪਹਿਲੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਫਿਰ ਕੀ ਕੀਤਾ ਵਾ ਦੇ ਡਿਡ ਵਾਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਸਿੱਖੋ ਤੁਸੀਂ ਵੇਖੋ ਇਹਨਾਂ ਦਾ ਹਾਲ ਤੁਸੀਂ ਦੇਖੋ ਇਹਨਾਂ ਦੀ ਨੀਅਤ ਅੰਦਰੋਂ ਅਸਲ ਵਿੱਚ ਹੈ ਕੀ ਸੋ ਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਸੈਟ ਟੂ ਦ ਸਿੱਖਸ ਲੁੱਕ ਆਮ ਗੋਇੰ ਟੂ ਸ਼ੋਅ ਯੂ ਵਾਟਸ ਇਨਸਾਈਡ ਆਫ ਦੈਮ ਪਾਤਸ਼ਾਹ ਜੀ ਗੱਟ ਸਮ ਖਾਸ ਉਹਨਾਂ ਨੇ ਕਿਹਾ ਪਾਤਸ਼ਾਹ ਨੇ ਉਹਨਾਂ ਨੂੰ ਕਿ ਸਾਡੇ ਕੋਲ ਕੋਈ ਗੱਡੇ ਭੇਜੋ ਉਹਨਾਂ ਨੇ ਅੰਦਰ ਗੱਡੇ ਭੇਜੇ ਤੇ ਸੈਂਡ ਦੈਮ ਸਮ ਖਾਸ ਇਨਸਾਈਡ ਉੱਥੇ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਜਾਨਵਰ ਸੀ ਨਾ ਜਿਹਨਾਂ ਦੀ ਅੰਦਰ ਮੌਤ ਹੋ ਗਈ ਸੀਗੀ ਉਹਨਾਂ ਦੇ ਹੱਡ ਇਕੱਠੇ ਕਰਕੇ ਪਾਤਸ਼ਾਹ ਜੀ ਨੇ ਉਸ ਗੱਡੇ ਉੱਪਰ ਲੱਦੇ ਪਾਤਸ਼ਾਹ ਜੀ ਗੋਟ ਦ ਬੋਨਸ ਆਫ ਦ ਹੋਰਸਿਸ ਦੈਟ ਹੈਡ ਡਾਈਡ ਇਨਸਾਈਡ ਐਂਡ ਦੇ ਪੁੱਟ ਦੈਮ ਔਨ ਦ ਕਾਰਟਸ ਉੱਥੇ ਫਿਰ ਪਾਤਸ਼ਾਹ ਨੇ ਕੀ ਕੀਤਾ ਹੋਰ ਜਿਹੜੇ ਸੀਗੇ ਭਾਂਡੇ ਟੁੱਟੇ ਹੋਏ ਉਹ ਇਕੱਠੇ ਕਰਕੇ ਉਸ ਗੱਡੇ ਉੱਪਰ ਰੱਖੇ ਤਾਂ ਨਾਲ ਉੱਪਰ ਰੱਖ ਦਿੱਤੇ ਰੇਸ਼ਮੀ ਕੱਪੜੇ ਦੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਔਨ ਟੌਪ ਆਫ ਦੀਸ ਬੋਨਸ ਔਨ ਟੌਪ ਆਫ ਦੀਸ ਬ੍ਰੋਕਨ ਭਾਂਡੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਟ ਸਿਲਕ ਕੱਪੜੇ ਸਿਲਕ ਕਲੋਥ ਔਨ ਟੌਪ ਆਫ ਦਿਸ ਸੋ ਵੈਨ ਦੇ ਕਾਰਟਸ ਗੋ ਆਊਟ ਇਟ ਲੁਕਸ ਲਾਈਕ ਦਿਸ ਵੈਰੀ ਕੀਮਤੀ ਦਿਸ ਵੈਰੀ ਵੈਲਿਊਬਲ ਥਿੰਗਸ ਇਨ ਦੀਸ ਕਾਰਟਸ ਤਾਂ ਗੁਰਸਿੱਖ ਪਹਿਰੋ ਜਦੋਂ ਕੁਝ ਸਮਾਂ ਹੀ ਹੋਇਆ ਨਾ ਹਲੇ ਗੱਡੇ ਥੋੜੇ ਹੀ ਗਾਂ ਜਦੋਂ ਲੰਘੇ ਨੇ ਤਾਂ ਉਹਨਾਂ ਦੀ ਜਿਹੜੀ ਨੀਅਤ ਪਹਿਲਾਂ ਹੀ ਗੁਰਸਿੱਖ ਪਿਆਰੇ ਉਹ ਅੰਦਰੋਂ ਉਹ ਖਾਲੀ ਉਹਨਾਂ ਦੀਆਂ ਜਿਹੜੀਆਂ ਸੌਹਾਂ ਸੀ ਖਾਲੀ ਸੀਗੀਆਂ ਤੇ ਲੁਕਡ ਐਟ ਦੀਸ ਕਾਰਟਸ ਐਂਡ ਦੇ ਥਿੰਕਿੰਗ ਜੇ ਬਾਹਰੋਂ ਇੰਨੇ ਸੋਹਣੇ ਰੇਸ਼ਮੀ ਕੱਪੜੇ ਤਾਂ ਅੰਦਰ ਪਤਾ ਨਹੀਂ ਕਿੰਨੀਆਂ ਵਧੀਆ ਵਸਤੂਆਂ ਹੋਊਗੀਆਂ ਦੇ ਥਿੰਕਿੰਗ ਵਿਦ ਸੱਚ ਨਾਈਸ ਥਿੰਗਸ ਔਨ ਟੌਪ ਇਨਸਾਈਡ ਮਸਟ ਬੀ ਸੱਚ ਵੈਲਿਊਬਲ ਥਿੰਗਸ ਤਾਂ ਗੁਰਸਿੱਖ ਪਿਆਰਿਓ ਕਈ ਪਹਾੜੀ ਰਾਜਿਆਂ ਨੇ ਵੀ ਤੇ ਕਈ ਜਿਹੜੀ ਮੁਗਲ ਜਿਹੜੀ ਸੀਗੀ ਨਾ ਸਰਕਾਰ ਉਹਨਾਂ ਦੇ ਵਿੱਚੋਂ ਵੀ ਜਿਹੜੀ ਫੌਜ ਸੀਗੀ ਉਹਨਾਂ ਦੇ ਕੁਝ ਬੰਦਿਆਂ ਨੇ ਗੁਰਸਿੱਖ ਪਿਆਰਿਓ ਉਹ ਜਿਹੜੇ ਗੱਡੇ ਸੀਗੇ ਉਹਨਾਂ ਨੇ ਲੁੱਟਣੇ ਸ਼ੁਰੂ ਕਰ ਦਿੱਤੇ ਦੇ ਵੈਂਟ ਐਂਡ ਗੋਟ ਦ ਰੇਸ਼ਮੀ ਕੱਪੜੇ ਤੇ ਜਦੋਂ ਉਹਨਾਂ ਨੇ ਚੱਕੇ ਨਾ ਰੇਸ਼ਮੀ ਕੱਪੜੇ ਜਦੋਂ ਥੱਲੇ ਉਹਨਾਂ ਨੇ ਦੇਖੇ ਤਾਂ ਟੁੱਟੇ ਹੋਏ ਭਾਂਡੇ ਤਾਂ ਇੱਥੇ ਤਾਂ ਗੁਰਸਿੱਖ ਪਿਆਰਿਓ ਜਦੋਂ ਉਹਨਾਂ ਨੇ ਦੇਖਿਆ ਨਾ ਤਾਂ ਇੱਥੇ ਤਾਂ ਹੱਡ ਪੱਸਰੀਆਂ ਨੇ ਕੋਈ ਜਾਨਵਰਾਂ ਦੇ ਤਾਂ ਫਿਰ ਉਹਨਾਂ ਨੇ ਉਹਨਾਂ ਦੇ ਸਿਰ ਨੀਵੇਂ ਹੋ ਗਏ ਤਾਂ ਉਦੋਂ ਨਾ ਫਿਰ ਗੁਰੂ ਪਾਤਸ਼ਾਹ ਨੇ ਦੱਸਿਆ ਸਿੱਖਾਂ ਨੂੰ ਕਹਿੰਦੇ ਸਿੱਖਾਂ ਨੂੰ ਕਹਿਣ ਲੱਗੇ ਕਹਿੰਦੇ ਦੇਖ ਲਓ ਇਹਨਾਂ ਦਾ ਹਾਲ ਲੁੱਕ ਵਾਟ ਦੇ ਡਿਡ ਪਾਤਸ਼ਾਹ ਜੀ ਸੇ ਦੈ ਟੋਲਡ ਯੂ ਫਰੋਮ ਇਨਸਾਈਡ ਦੈਟ ਦੇ ਫਾਲਸ ਲੁੱਕ ਦੈਟ ਦੇ ਰੌਬ ਦ ਦੀਸ ਕਾਰਟਸ ਸਟ੍ਰੇਟ ਅਵੇ ਐਂਡ ਓਨਲੀ ਨਾਓ ਰੀਅਲਾਈਜ਼ਿੰਗ ਦੇ ਫੀਲ ਅਸ਼ੇਮਡ ਵੈਨ ਦੇ ਰੀਅਲਾਈਜ਼ ਦੈਟ ਦੇਰ ਇਜ਼ ਅ ਹੋਲ ਲੋਡ ਆਫ ਬੋਨਸ ਅੰਡਰਨੀਥ ਦੀਸ ਕੱਪੜੇ ਉੱਥੇ ਫਿਰ ਕੁਝ ਸਮਾਂ ਹੋਰ ਲੰਘਿਆ ਸਮ ਮੋਰ ਟਾਈਮ ਪਾਸ ਫਿਰ ਨਾ ਔਰੰਗਜ਼ੇਬ ਦੀ ਇੱਕ ਆਪ ਚਿੱਠੀ ਆਈ ਕੁਲਗੀਧਰ ਪਾਤਸ਼ਾਹ ਨੂੰ ਔਰੰਗਜ਼ੇਬ ਰੋਅ ਅਲੈ ਹਿਮਸਾਫ ਟੂ ਕਲਗੀਧਰ ਪਾਤਸ਼ਾਹ ਤੇ ਕਈ ਆਪਣਾ ਇਤਿਹਾਸ ਐਵੇਂ ਵੀ ਲਿਖਦਾ ਆ ਕਿ ਔਰੰਗਜ਼ੇਬ ਹੀ ਐਕਚੁਲੀ ਸਾਈਨਡ ਅ ਕੁਰਾਨ ਹਿਮਸਾਫ ਐਜ਼ ਵੈਲ ਸੋ ਔਰੰਗਜ਼ੇਬ ਉਹਨੇ ਇੱਕ ਦਸਤਖਤ ਕਰਕੇ ਨਾ ਇੱਕ ਕੁਰਾਨ ਉੱਪਰ ਤਾਂ ਇੱਕ ਚਿੱਠੀ ਭੇਜੀ ਪਾਤਸ਼ਾਹ ਨੂੰ ਨਾਲੇ ਤਾਂ ਉੱਥੇ ਉਹਨੇ ਮਾਫ਼ੀ ਵੀ ਮੰਗੀ ਹੀ ਅਪੋਲੋਜਾਈਜ਼ਡ ਐਜ਼ ਵੈਲ ਹੀ ਸੈਡ ਆਈ ਡਿਡਨਟ ਨੋ ਦੈਟ ਦੇ ਵੁੱਡ ਡੂ ਦਿਸ ਆਈ ਡਿਡਨਟ ਨੋ ਦੈਟ ਦੇ ਵੁੱਡ ਗੋ ਅਗੇਂਸਟ ਦੇਅਰ ਵਰਡਸ ਬਟ ਜਹਾਂ ਔਰੰਗਜ਼ੇਬ ਇਜ਼ ਸੇਇੰਗ ਬਲੀਵ ਮੀ that if you have faith in me, you can leave this fortress and nobody will say anything to you now. It's my orders. Odo veena gursikh pyareo guru gobind singh ji paatsha ne kar ki sikh ta kehnge paatsha ji hun ta aap hi badshah da kehnde ik chitthi aa gayi aa hun ta aapa manniye hun ta aapa itho chaliye hun karke badshah ne aap hi farman kar ditta it is hore himself the kings he is not going to go against his word he's even signed a quran ਤਾਂ ਪਾਤਸ਼ਾਹ ਜੀ ਕਹਿੰਦੇ ਸਿੱਖੋ ਬਸ ਕੁਝ ਕੁ ਸਮੇਂ ਦਾ ਕੁਝ ਕੁ ਦਿਨਾਂ ਦੀ ਹੁਣ ਗੱਲ ਆ ਕਹਿੰਦੇ ਤੁਸੀਂ ਹੁਣ ਮਹੀਨੇ ਬਿਨਾਂ ਸਮਝੋ ਪਾਤਸ਼ਾਹ ਜੀ ਸਹੀ ਕਿਸੇ ਨੇ ਕਈ ਇਤਿਹਾਸ ਨੇ ਐਵੇਂ ਵੀ ਲਿਖਿਆ ਕਿ ਪਾਤਸ਼ਾਹ ਕਹਿੰਦੇ ਕੇਵਲ 8 ਦਿਨਾਂ ਦੀ ਹੁਣ ਗੱਲ ਆ ਤਾਂ ਕਹਿੰਦੇ ਵੇਖਿਓ ਕਹਿੰਦੇ ਫਿਰ ਤੁਹਾਨੂੰ ਕਿਵੇਂ ਰਾਜ ਮਿਲ

Guru Gobind Singh Ji said, "Oh Sikhs," they said, "just wait another 8 or so days, then you watch how you're going to have rule." But Sikh nahi manne. ਕਹਿਣ ਲੱਗੇ ਪਾਤਸ਼ਾਹ ਜੀ ਹੁਣ ਸਾਤੋਂ ਨਹੀਂ ਸਹਾਰ ਹੁੰਦਾ, ਸੱਚੇ ਪਾਤਸ਼ਾਹ ਤੁਸੀਂ ਸਾਡੀ ਵੀ ਬੇਨਤੀ ਪ੍ਰਵਾਨ ਕਰੋ। ਸਿਰ ਪਾਤਸ਼ਾਹ ਜੀ ਯੂ ਐਕਸੈਪਟ ਵਾਟ ਵੀ ਆਰ ਸੇਇੰਗ। ਐਂਡ ਦੈਨ 19 ਦਸੰਬਰ ਦੀ ਰਾਤ ਨੂੰ ਨਾ, ਇਟਸ ਦ ਨਾਈਟ ਆਫ 19th ਆਫ ਦਸੰਬਰ, ਇਟਸ 1704, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾਓ ਡਿਸਾਈਡਸ ਟੂ ਲੀਵ ਅਨੰਦਪੁਰ ਕਿਲਾ। ਉਸ ਦਿਨ ਨੂੰ 19 ਦਸੰਬਰ ਨੂੰ 1704 ਦੀ ਗੱਲ ਆ, ਤਾਂ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਚਲੋ ਫਿਰ ਸਿੱਖੋ ਆਪਾਂ ਅੱਜ ਕਹਿੰਦੇ ਅਨੰਦਪੁਰ ਦਾ ਕਿਲਾ ਛੱਡ ਕੇ ਜਾਣਾ। ਸ਼ਾਮ ਦਾ ਸਮਾਂ ਆ, ਬਾਹਰ ਮੀਂਹ ਪੈ ਰਿਹਾ, ਇਟਸ ਰੇਨਿੰਗ ਆਊਟਸਾਈਡ, ਇਟਸ ਈਵਨਿੰਗ। ਤਾਂ ਗੁਰਸਿੱਖ ਪਿਆਰੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟਾਰਟਸ ਟੂ ਆਰਗਨਾਈਜ਼ ਐਵਰੀਬਾਡੀ ਇੰਟੂ ਗਰੁੱਪਸ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਾਰਿਆਂ ਦੇ ਗਰੁੱਪ ਬਣਾਉਣੇ ਸ਼ੁਰੂ ਕਰ ਦਿੱਤੇ। ਪਰ ਛੱਡਣ ਤੋਂ ਪਹਿਲਾਂ ਨਾ ਕਿਲਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੁਰਬਖਸ਼ ਉਦਾਸੀ ਨੂੰ ਮਿਲਣ ਗਏ ਨੇ। ਉਹ ਇੱਕ ਗੁਰੂ ਗੁਰਸਿੱਖ ਪਿਆਰੋ ਕਮਾਈ ਵਾਲੀ ਰੂਹ ਆ ਗੁਰੂ ਘਰ ਦੇ ਵਿੱਚ, ਗੁਰੂ ਗੁਰੂ ਜਪਣ ਵਾਲਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵੈਂਟ ਟੂ ਗੁਰਬਖਸ਼ ਉਦਾਸੀ ਐਂਡ ਦੇ ਸੈਡ ਟੂ ਹਿਮ, ਕਹਿੰਦੇ ਗੁਰਬਖਸ਼ਿਓ, ਕਹਿੰਦੇ ਤੂੰ ਹੁਣ ਇੱਥੇ ਕੰਮ ਕਰਨਾ, ਕਹਿੰਦੇ ਤੂੰ ਨੀ ਅਨੰਦਪੁਰ ਨੂੰ ਛੱਡਣਾ, ਕਹਿੰਦੇ ਯੋ ਨਾ ਕਹਿੰਦੇ ਲੀਵ ਅਨੰਦਪੁਰ ਸਾਹਿਬ, ਕਹਿੰਦੇ ਜਿੱਥੇ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਦਾ ਜਿੱਥੇ ਸੀਸ ਦਾ ਜਿੱਥੇ ਕਹਿੰਦੇ ਕੀਤਾ ਸੀਗਾ ਨਾ ਉੱਥੇ ਸੰਸਕਾਰ, ਕਹਿੰਦੇ ਵੇ ਵੀ ਕ੍ਰੋਮੇਟਿਡ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਹੈ ਤੇ ਸੀਸ, ਕਹਿੰਦੇ ਯੋਗ ਨੇ ਲੁੱਕ ਆਫਟਰ ਦੈਟ ਪਲੇਸ, ਕਹਿੰਦੇ ਤੂੰ ਉੱਥੇ ਜੋਤ ਜਗਾਉਣੀ ਆ, ਤੂੰ ਉੱਥੇ ਝਾੜੂ ਫੇਰਨਾ ਆ, ਤੂੰ ਇਸ ਜਗ੍ਹਾ ਦਾ ਨਾ ਗੁਰਸਿੱਖ ਪੈਰੋ ਉਹਨੂੰ ਗੁਰਬਖਸ਼ ਉਦਾਸੀ ਨੂੰ ਕਿਹਾ ਆ, ਕਹਿੰਦੇ ਯੋਗ ਨੇ ਕੀਪ ਰਿਸਪੈਕਟ ਆਫ ਦਿਸ ਪਲੇਸ, highlight it now, you're not going to let the respect go down of this place. Oh Guru Baksh Udasi ne na hath vi jode par ode akhaan vich virag vi aa, but inside his eyes there's the emotion karke oh chaunda thodo aa Guru Singh Pairu Guru Kalgitar Paatsha de charnan ton vakhra hon vaste. He doesn't want to separate himself from the charan of Guru Gobind Singh Ji Paatsha. ਪਰ ਇੱਥੇ ਜਿਹੜੇ ਬਚਨ ਕਹਿ ਨਾ ਗੁਰੂ ਗੋਬਿੰਦ ਸਿੰਘ ਦੇ ਪਾਤਸ਼ਾਹ ਨੇ, ਇੱਥੇ ਮਨ ਨੂੰ ਮੋਹਣ ਵਾਲੇ ਬਚਨ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਉਹਦੀਆਂ ਅੱਖਾਂ ਪੜ੍ਹ ਕੇ, ਦੇ ਰੈਡ ਵਾਟਸ ਇਨਸਾਈਡ ਹਿਸ ਆਈਜ਼, ਦੇ ਰੈਡ ਦੈਟ ਹੀ ਡਜ਼ਨਟ ਵਾਂਟ ਟੂ ਬੀ ਸੈਪਰੇਟ ਫਰੋਮ ਗੁਰੂ ਗੋਬਿੰਦ ਸਿੰਘ ਜੀ। ਤਾਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਗੁਰਬਖਸ਼ਿਆ, ਕਹਿੰਦੇ ਜੇ ਜਦੋਂ ਤੂੰ ਸਵੇਰ ਨੂੰ ਨਾ ਆਪਣਾ ਕੰਘਾ ਲੈ ਕੇ ਆਪਣੇ ਜਦੋਂ ਤੂੰ ਕੇਸ ਵਾਹੂੰਗਾ ਨਾ, ਤਾਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਤੈਨੂੰ ਤੇਰੇ ਕੇਸਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੈਡ ਟੂ ਗੁਰਬਖਸ਼ ਉਦਾਸੀ, ਦੇ ਸੈਡ ਵੈਨ ਯੂ ਟੇਕ ਯੂਰ ਕੰਘਾ ਇਨ ਦ ਮੋਰਨਿੰਗ ਐਂਡ ਯੂ ਸਟਾਰਟ ਕੋਮਿੰਗ ਯੂਰ ਕੇਸ, ਯੂ ਸਟਾਰਟ ਕੋਮਿੰਗ ਯੂਰ ਹੇਅਰ ਇਨ ਦ ਮੋਰਨਿੰਗ, ਕਹਿੰਦੇ ਥਰੂ ਯੂਰ ਕੇਸ ਯੂ ਵਿਲ ਗੈਟ ਟੂ ਹੈਵ ਮਾਈ ਵਿਜ਼ਨ, ਯੂ ਵਿਲ ਗੈਟ ਟੂ ਸੀ ਮੀ, ਯੂ ਵਿਲ ਗੈਟ ਟੂ ਹੈਵ ਮਾਈ ਦਰਸ਼ਨ ਐਵਰੀ ਮੋਰਨਿੰਗ, ਕਹਿੰਦੇ ਮੈਂ ਤੇਰੇ ਤੋਂ ਵੱਖ ਨਹੀਂ ਹੋਊਂਗਾ। ਗੁਰਸਿੱਖ ਪਿਆਰਿਓ, ਉਸ ਗੁਰਬਖਸ਼ ਉਦਾਸੀ ਨੇ ਮੱਥਾ ਟੇਕਿਆ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ। ਵੇਖ ਲਓ ਪਿਆਰਿਓ, ਇਹ ਆਪਣੇ ਕੇਸ ਕਿੰਨੇ ਕੀਮਤੀ ਨੇ। ਮੈਂ ਤਾਂ ਇਹ ਸੋਚਦਾ ਆ ਕਿ ਜੇ ਅੱਜ ਆਪਣੇ ਵਿੱਚ ਵੀ ਸ਼ਰਧਾ ਹੋਵੇ ਨਾ, ਤਾਂ ਕਿਉਂ ਨਾ ਕਲਗੀਧਰ ਪਾਤਸ਼ਾਹ ਆਪਾਂ ਨੂੰ ਅੱਜ ਨਾ ਦਰਸ਼ਨ ਦੇਣਗੇ ਆਪਣੇ ਕੇਸਾਂ ਦੇ ਰਾਹੀਂ, ਬਸ ਅੱਜ ਸ਼ਰਧਾ ਦੀ ਲੋੜ ਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਨੂੰ ਮੋਹਰੇ ਕੀਤਾ, ਉਹਨਾਂ ਨੇ ਉਹਨਾਂ ਨੂੰ ਅੱਗੇ ਲਾਇਆ, ਘੋੜਿਆਂ ਤੇ ਬਿਠਾਇਆ। ਹੁਣ ਪਾਤਸ਼ਾਹ ਨੇ ਗਰੁੱਪ ਸ਼ੁਰੂ ਕੀਤੇ ਬਣਾਉਣੇ, ਤਾਂ ਉਸ ਪਿੱਛੇ ਫਸਟ ਫੁ ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਦੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ ਮਹਿਲਾ ਨੂੰ ਵੀ ਉੱਥੇ ਮੋਹਰੇ ਰੱਖਿਆ ਉਹਨਾਂ ਦੇ ਨਾਲ। ਦੇਵ ਗਾਟ ਮੋਰ ਸਿੰਘ ਵਿਦ ਦੈਮ, ਹੋਰ ਵੀ ਸਿੰਘ ਉਹਨਾਂ ਦੇ ਨਾਲ ਆ। ਫਿਰ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ, ਫਿਰ ਮਾਤਾ ਸਾਹਿਬ ਦੇਵਾਂ, ਤਾਂ ਫਿਰ ਗੁਰਸਿੱਖ ਪਿਆਰੋ ਮਾਤਾ ਗੁਜਰੀ। ਉਹ ਹੁਣ ਨਾ ਜਦੋਂ ਆਪਣਾ ਇਤਿਹਾਸ ਲਿਖਦਾ ਨਾ, ਉਹ ਸੀਨ ਅੱਖਾਂ ਦੇ ਸਾਹਮਣੇ ਜ਼ਰੂਰ ਆਉਂਦਾ ਆ, ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਹਨਾਂ ਨੇ ਮੋਹਰੇ ਜਦੋਂ ਨਾ ਤਿਆਰ ਕੀਤਾ, ਤਾਂ ਮਾਤਾ ਗੁਜਰੀ 80 ਸਾਲ ਦੀ ਉਮਰ, ਮਾਤਾ ਗੁਜਰੀ ਘੋੜੇ ਤੇ ਗੁਰਸਿੱਖ ਪਿਆਰੋ ਸਵਾਰ ਨੇ, ਤਾਂ ਇੱਕ ਪਾਸੇ ਨਾ ਬਾਬਾ ਫਤਿਹ ਸਿੰਘ ਨੂੰ ਘੁੱਟ ਕੇ ਜੱਫੀ ਪਾ ਕੇ ਫੜਿਆ, ਤੇ ਇੱਕ ਪਾਸੇ ਨਾ ਮਾਤਾ ਗੁਜਰੀ ਦੇ ਪਿੱਛੇ ਉਹਨਾਂ ਦੇ ਬਾਬਾ ਜ਼ੋਰਾਵਰ ਸਿੰਘ ਪਿਆਰਿਓ, ਤਾਂ ਬਾਬਾ ਜ਼ੋਰਾਵਰ ਸਿੰਘ ਨੇ ਘੁੱਟ ਕੇ ਮਾਤਾ ਗੁਜਰੀ ਨੂੰ ਪਿੱਛੋਂ ਫੜਿਆ, ਅੱਗਿਓਂ ਮਾਤਾ ਜੀ ਨੇ ਬਾਬਾ ਫਤਿਹ ਸਿੰਘ ਨੂੰ ਫੜਿਆ ਹੋਇਆ, ਤਾਂ ਪਿੱਛੋਂ ਬਾਬਾ ਜ਼ੋਰਾਵਰ ਸਿੰਘ ਨੇ ਮਾਤਾ ਜੀ ਦੇ ਢਿੱਡ ਨੂੰ ਫੜਿਆ ਹੋਇਆ। ਗੁਰਸਿੱਖ ਪਿਆਰਿਓ, ਉੱਥੇ ਨਾ ਫਿਰ ਭਾਈ ਮਨੀ ਸਿੰਘ ਜੀ ਹੋਣ ਹੁਣੇ ਨਾਲ ਨੇ ਮਾਤਾ ਗੁਰੂ ਪਾਤਸ਼ਾਹ ਜੀ ਦੇ ਮਹਿਲਾਂ ਦੇ ਨਾਲ। ਗੁਰੂ ਭਾਈ ਮਨੀ ਸਿੰਘ ਇਜ਼ ਵਿਦ ਵਾਈਵਸ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਦੈਨ ਰਾਈਟ ਇਨ ਦ ਮਿਡਲ ਇਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇਮਸੈਲਵਸ, ਆਜ ਆਪ ਵਿਚਾਲੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ, ਤਾਂ ਪਿੱਛੇ ਗੁਰੂ ਕਲਗੀਧਰ ਪਾਤਸ਼ਾਹ ਨੇ ਰੱਖਿਆ ਹੋਇਆ ਭਾਈ ਉਦੈ ਸਿੰਘ ਨੂੰ। ਭਾਈ ਉਦੈ ਸਿੰਘ
ਭਾਈ ਮਨੀ ਸਿੰਘ ਦੇ ਸੁਪੁੱਤਰ ਨੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਪੁੱਛ ਭਾਈ ਉਦੈ ਸਿੰਘ ਆ ਤਬਾ ਤੇ ਨਾਲ ਭਾਈ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਮਾਰੀ ਕਹਿੰਦੇ ਕਿਉਂ ਕਹਿੰਦੇ ਆ ਪੁੱਤਰ ਅਜੀਤ ਸਿਉਂ ਕਹਿੰਦੇ ਤੂੰ ਕਹਿੰਦੇ ਤੂੰ ਪਿੱਛੇ ਉਦੈ ਸਿੰਘ ਦੇ ਨਾਲ ਕਹਿੰਦੇ ਤੂੰ ਖਲੋ ਕਹਿੰਦੇ ਸਟੈਂਡ ਵਿਦ ਭਾਈ ਉਦੈ ਸਿੰਘ ਆ ਤਬਾ ਗੁਰਸਿੱਖ ਪੈਰੋ ਆਪਣੀਆਂ ਅੱਖਾਂ ਜੇ ਉੱਥੇ ਉਸ ਸਮੇਂ ਹੁੰਦੀਆਂ ਨਾ ਇਹ ਸੀਨ ਵੇਖਣ ਵਾਸਤੇ ਕਈ ਸ਼ਾਇਦ ਆਪਣੇ ਮਨ ਵਿੱਚ ਇਹ ਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਪਿੱਛੇ ਰੱਖਿਆ ਜੇ ਪਰ ਗੁਰਸਿੱਖ ਪਿਆਰਿਓ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਨੂੰ ਪਿੱਛੇ ਨਹੀਂ ਰੱਖਿਆ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਇਹ ਗੱਲ ਦਾ ਪਤਾ ਆ ਕਿ ਕਦੀ ਸੰਸਾਰ ਉਂਗਲ ਉਠਾ ਕੇ ਕਦੀ ਇਹ ਗੱਲ ਕਹਿ ਨਾ ਦੇਵੇ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਬਚਾਇਆ। ਗੁਰੂ ਗੋਬਿੰਦ ਸਿੰਘ ਨੂੰ ਪਤਾ ਇਸ ਗੱਲ ਦਾ ਜਦੋਂ ਇਹ ਕਿਲਾ ਹੁਣ ਛੱਡਣਾ ਆ ਨਾ ਪਾਤਸ਼ਾਹ ਨੂੰ ਪਤਾ ਹੁਣ ਪਿੱਛੋਂ ਚੜ ਕੇ ਉਸ ਫੌਜ ਨੇ ਆਉਣਾ ਆ। ਸੱਚ ਕਰਕੇ ਮੰਨਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਨੂੰ ਪਿੱਛੇ ਨਹੀਂ ਪਰ ਅਸਲ ਵਿੱਚ ਮੋਹਰੇ ਰੱਖਿਆ ਹੋਇਆ ਆ। ਵਾਟ ਹੈਜ਼ ਗੁਰੂ ਗੋਬਿੰਦ ਸਿੰਘ ਜੀ ਡਿਡ ਤੇ ਐਕਚੁਅਲੀ ਪੁੱਟ ਬਾਬਾ ਅਜੀਤ ਸਿੰਘ ਐਟ ਦ ਫਰੰਟ ਬਿਕਾਜ਼ ਦ ਅਟੈਕ ਨਾਓ ਇਜ਼ ਗੋਇੰਗ ਟੂ ਕਮ ਫਰਮ ਦ ਬੈਕ। ਸੋ ਭਾਵੇਂ ਕੋਈ ਦੇਖਣ ਵਾਲਾ ਸੋਚੇ ਕਿ ਬਾਬਾ ਅਜੀਤ ਸਿੰਘ ਨੂੰ ਪਿੱਛੇ ਰੱਖਿਆ ਪਰ ਨਹੀਂ ਪਿਆਰੇ ਉੱਥੋਂ ਤੁਰੇ ਨੇ। ਰਾਤ ਪਈ ਹੋਈ ਆ ਤਾਂ ਮੀਂਹ ਨਾਲ ਗੁਰਸਿੱਖ ਪਿਆਰੇ ਥੱਲੇ ਪੈ ਰਿਹਾ ਆ। ਕਲਗੀਧਰ ਪਾਤਸ਼ਾਹ ਪਹਿਲਾਂ ਉਸ ਆਪਣੇ ਵੱਡੇ ਵਡੇਰਿਆਂ ਦੀਆਂ ਜਗ੍ਹਾ ਉੱਪਰ ਜਾ ਕਰਕੇ ਕੀਰਤਪੁਰ ਸਾਹਿਬ ਪਹਿਲਾਂ ਉੱਥੇ ਨਮਸਕਾਰ ਕੀਤਾ, ਉੱਥੇ ਮੱਥਾ ਟੇਕਿਆ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ। ਉਸ ਤੋਂ ਬਾਅਦ ਫਿਰ ਕਲਗੀਧਰ ਸੱਚੇ ਪਾਤਸ਼ਾਹ ਨਾ ਕੀਰਤਪੁਰ ਤੋਂ ਮੱਥਾ ਟੇਕ ਕੇ ਸੂਰਜ ਮਲ ਦੀ ਉੱਥੇ ਸਤਾਨ ਨੂੰ ਮਿਲ ਕੇ ਨਾ ਤਾਂ ਗਾਂ ਗਏ। ਸੂਰਜ ਮਲ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦਾ ਸੁਪੁੱਤਰ, ਉਹਨਾਂ ਦੇ ਜਿਹੜੀ ਸੰਤਾਨ ਸੀ ਗਾਂ ਨਾ ਉਹਨਾਂ ਨੂੰ ਮਿਲ ਕੇ ਕਲਗੀਧਰ ਪਾਤਸ਼ਾਹ ਜੀ ਫੇਰ ਗਾਂ ਗਏ ਨੇ ਉਸ ਸਰਸਾ ਨਦੀ ਦੇ ਕੋਲ। ਇੱਥੇ ਨਾ ਅੱਲਾ ਯਾਰ ਖਾਂ ਵੀ ਜੋਗੀ ਲਿਖਦਾ ਉਸ ਸਮੇਂ ਬਾਰੇ, ਕਹਿੰਦੇ ਸਤਿਗੁਰ ਅਬ ਆਉਣ ਪਹੁੰਚੇ ਸਰਸਾ ਨਦੀ ਕੇ ਪਾਸ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਹਿੰਦੇ ਸਤਿਗੁਰ ਅਬ ਆਉਣ ਪਹੁੰਚੇ ਸਰਸਾ ਨਦੀ ਕੇ ਪਾਸ, ਕਹਿੰਦੇ ਉੱਥੇ ਹੁਣ ਅਸਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉੱਥੇ ਆ ਕੇ ਅਟਕ ਕੇ ਹੋ ਗਏ ਨੇ। ਕਹਿੰਦੇ ਵਾਈ ਹੈਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਖਮਨ ਸਟੋਪ ਹੈ ਸਰਸਾ ਨਦੀ, ਤੋ ਉਹ ਅੱਲਾ ਯਾਰ ਖਾਂ ਜੋਗੀ ਲਿਖਦਾ ਕਹਿੰਦੇ ਜਬ ਜੀ ਕਾ ਜਾਬ ਇਸ ਘੜੀ ਕਰਨਾ ਜ਼ਰੂਰ ਥਾ, ਕਹਿੰਦੇ ਉੱਥੇ ਆ ਕੇ ਰੁਕੇ ਤਾਂ ਜੇ ਗੁਰਸਿੱਖ ਪਿਆਰਿਓ ਵੇਖੋ ਉਹ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਅੰਮ੍ਰਿਤ ਵੇਲੇ ਬਾਰੇ ਆਖਿਆ ਕਿ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਿ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਸਮਾਂ ਹੋ ਗਿਆ ਗੁਰਸਿੱਖ ਪਿਆਰਿਓ ਉਹ ਤਾਰੇ ਚਮਕਦੇ ਪਏ ਨੇ ਹੁਣ ਅੰਮ੍ਰਿਤ ਵੇਲੇ ਦਾ ਸਮਾਂ। ਉਧਰੋਂ ਪਿੱਛੋਂ ਉਹ ਫੌਜ ਚੜ ਕੇ ਆ ਰਹੀ ਆ, ਉਹਨਾਂ ਨੇ ਆਪਣੇ ਵਾਅਦਿਆਂ ਨੂੰ ਸਭ ਕੁਝ ਤੋੜ ਕੇ ਦੇ ਬ੍ਰੋਕ ਤੇ ਪ੍ਰੋਮਿਸਿਸ ਨਾਓ ਐਂਡ ਦੇ ਥਿੰਕਿੰਗ ਕਹਿੰਦੇ ਹੁਣ ਆਪਣੇ ਕਿਲਿਆਂ ਵਿੱਚ ਨੇ ਦੇ ਨਾਟ ਇਨ ਦੇ ਫੋਰਟ੍ਰੈਸਿਸ ਨਾਓ ਦੇ ਸੇਡ ਨਾਓ ਇਜ਼ ਦ ਬੈਸਟ ਟਾਈਮ ਫਾਰ ਅਸ ਟੂ ਅਟੈਕ ਅਸ। ਉਹ ਵੀ ਪਿੱਛੋਂ ਹੁਣ ਆ ਗਏ ਨੇ, ਦੇ ਥਿੰਕਿੰਗ ਨਾਓ ਲੈਟਸ ਫਿਨਿਸ਼ ਦੇਮ ਆਫ ਵਾਟ ਦੇ ਗੋਇੰਗ ਟੂ ਬੀ ਏਬਲ ਟੂ ਡੂ ਐਟ ਦਿਸ ਡਾਰਕ ਟਾਈਮ, ਦੇ ਆਲ ਨਾਓ ਆਰ ਗੋਇੰਗ ਟੂਵਰਡਸ ਦੀ ਅਦਰ ਡਾਇਰੈਕਸ਼ਨ ਵਿਲ ਅਟੈਕ ਫਰੋਮ ਦ ਬੈਕ। ਕਰਕੇ ਜਦੋਂ ਆਪਾਂ ਜੰਗ ਦੀ ਨੀਤੀ ਦੇਖੀਏ ਨਾ ਅਸਲ ਵਿੱਚ ਜੰਗ ਦੀ ਨੀਤੀ ਇਹ ਆ ਜਦੋਂ ਸੂਰਜ ਜਦੋਂ ਛਿਪ ਜਾਵੇ ਨਾ ਉਹ ਤੋਂ ਬਾਅਦ ਨਹੀਂ ਵਾਰ ਕਰਨਾ, ਤਾਂ ਗੁਰਸਿੱਖ ਫਿਰ ਨਾ ਹੀ ਪਿੱਛੋਂ ਵਾਰ ਕਰਨਾ ਆ, ਨਾ ਹੀ ਜਿਸ ਗਰੁੱਪ ਦੇ ਨਾਲ ਕੋਈ ਇਸਤਰੀ ਹੋਵੇ ਉੱਥੇ ਵੀ ਨਹੀਂ ਵਾਰ ਕਰਨਾ। ਪਰ ਇਹ ਤਿੰਨੇ ਹੀ ਨੀਤੀਆਂ ਉਹਨਾਂ ਨੇ ਤੋੜ ਦਿੱਤੀਆਂ, ਕਰਕੇ ਸੂਰਜ ਵੀ ਛਿਪਿਆ ਹੋਇਆ ਆ ਗੁਰਸਿੱਖ ਪਿਆਰਿਓ। ਉੱਥੇ ਨਾਲ ਮਾਤਾਵਾਂ ਭੈਣਾਂ ਬੀਬੀਆਂ ਵੀ ਨਾਲ ਨੇ, ਉਹਨਾਂ ਨੇ ਸਭ ਕੁਛ ਆਪਣਾ ਜੋ ਆਖਿਆ ਸੀਗਾ ਉਹ ਤੋੜ ਕੇ ਤਾਂ ਪਿੱਛੋਂ ਉਹ ਆ ਕੇ ਚੜ ਗਏ ਨੇ। ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਰਸਾ ਨਦੀ ਤੇ ਜਦੋਂ ਪਹੁੰਚੇ ਤਾਂ ਸਿੱਖ ਕਹਿਣ ਲੱਗੇ ਪਾਤਸ਼ਾਹ ਜੀ ਹੁਕਮ ਕੀ ਆ, ਤਾਂ ਉੱਥੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਉੱਥੇ ਕਹਿਣ ਲੱਗੇ ਕਹਿੰਦੇ ਜਪ ਜੀ ਕਾ ਜਾਪ ਇਸ ਗੜੀ ਕਰਨਾ ਜ਼ਰੂਰ ਥਾ, ਕਹਿੰਦੇ ਪੜ੍ਹ ਕੇ ਗ੍ਰੰਥ ਔਰ ਸਰੂਰ ਬਣਾਉਣਾ ਜ਼ਰੂਰ ਥਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਇਸ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਬਾਣੀ ਕਹਿੰਦੇ ਇਹ ਹੁਣ ਪੜ੍ਹਨੀ ਬੜੀ ਜ਼ਰੂਰੀ ਆ ਇਸ ਸਮੇਂ, ਕਹਿੰਦੇ ਕਰਕੇ ਆਪਣਾ ਅਸਲ ਵਿੱਚ ਬਾਣੀ ਹੀ ਸਾਡਾ ਸਹਾਰਾ ਹੈ, ਆਪਣਾ ਹੋਰ ਕੋਈ ਸਹਾਰਾ ਹੈ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜੇ ਆਪਾਂ ਬਾਣੀ ਹੀ ਛੱਡ ਦਿੱਤੀ ਤਾਂ ਕਹਿੰਦੇ ਫਿਰ ਆਪਣਾ ਜਿਉਣ ਦਾ ਹੀ ਕੀ ਫਾਇਦਾ ਹੈ, ਕਹਿੰਦੇ ਵਾਟਸ ਦ ਪੁਆਇੰਟ ਆਫ ਅਸ ਬੀਇੰਗ ਅਲਾਈਵ, ਕਹਿੰਦੇ ਆਪਾਂ ਜਾਨਾਂ ਤਾਂ ਬਚਾ ਲੂੰਗੇ ਇੱਥੋਂ ਕਹਿੰਦੇ ਨਦੀ ਟੱਪ ਕੇ, ਕਹਿੰਦੇ ਪਰ ਜੇ ਆਪਾਂ ਬਾਣੀ ਹੀ ਛੱਡ ਦਿੱਤੀ ਤੇ ਕਹਿੰਦੇ ਫਿਰ ਆਪਣੀ ਜਾਨ ਦੀ ਵੀ ਕੀ ਲੋੜ ਆ, ਵਾਟਸ ਦ ਪੁਆਇੰਟ ਆਫ ਆਵਰ ਲਾਈਫ ਵੇ ਕਹਿੰਦੇ ਗੇ ਲੈਟ ਗੋ ਆਫ ਗੁਰਬਾਣੀ, ਕਹਿੰਦੇ ਪੜ੍ਹ ਕੇ ਗ੍ਰੰਥ ਔਰ ਬਣਾ ਕਹਿੰਦੇ ਸਰੂਰ ਬਣਾਉਣਾ ਜ਼ਰੂਰ ਥਾ, ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਰੂਰ ਦਾ ਅਰਥ ਹੁੰਦਾ ਆ ਨਸ਼ਾ,
Nasha means that intoxication. Guru Gobind Singh Ji Pach Singh, we need to top up now on our intoxication through Guru Granth Sahib Ji Pach Ji's Bani. Kende tha sir par, kende hun oh sama aagya, kende tha sir par vakt, kende tha sir par vakt aagya aasa ki waar ka, kende hun ta sama aagya aasa ki waar ka, Guru Gobind Singh Ji Pach Ji, kende kaddo, kende hun tusi, kende sarande apne ta ao apa padhiye, kende har amrit pinne loina, man prem ratanna ram raje, kende man ram kasavatti laya kanchan sovinna. Asal vich ek kasavatti da sama si na, it was the time of test now, kende ram kasavatti laya. ਅਸਲ ਵਿੱਚ ਇਹਨਾਂ ਨੂੰ ਹੋਰ ਵੱਡੀ ਕਸਵੱਟੀ ਹੋ ਕੀ ਸਕਦੀ ਆ ਕਿ ਉਧਰੋਂ ਜਾ ਕੇ ਫੌਜ ਚੜ ਕੇ ਆ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫੇਰ ਵੀ ਬਾਣੀ ਪੜ੍ਹ ਰਹੇ ਨੇ। ਪਰ ਇੱਕ ਗੱਲ ਆਪਾਂ ਨਾ ਇਸ ਸਮੇਂ ਹੁਣ ਜ਼ਰੂਰ ਯਾਦ ਰੱਖਣੀ ਮਨ ਵਿੱਚ, ਇਹ ਜਦੋਂ ਹੁਣ ਸਭ ਬੈਠੇ ਨੇ ਨਾ, ਪਰ ਪਿੱਛੇ ਬਾਬਾ ਅਜੀਤ ਸਿੰਘ ਤੇ ਬਾਬਾ ਉਦੈ ਸਿੰਘ ਹੋਰ ਨਾਲ ਉਹਨਾਂ ਦੇ ਨਾਲ ਬਹੁਤ ਸਿੰਘ ਨੇ ਜਿਨ੍ਹਾਂ ਨੇ ਉਸ ਫੌਜ ਨੂੰ ਸੰਭਾਲਿਆ ਹੋਇਆ ਜਿਹੜੇ ਪਿੱਛੋਂ ਆ ਚੜੇ ਨੇ। ਬਾਬਾ ਅਜੀਤ ਸਿੰਘ ਐਂਡ ਬਾਬਾ ਉਦੈ ਸਿੰਘ ਇਜ਼ ਨਾਓ ਦੇ ਟੇਕਿੰਗ ਕੇਅਰ ਐਂਡ ਦੇ ਫਾਈਟਿੰਗ ਆਫ ਨਾਓ ਦ ਆਰਮੀ ਦੈਟ ਇਜ਼ ਅਟੈਕਡ ਫਰੋਮ ਦ ਬੈਕ। ਪਰ ਜਦੋਂ ਹੁਣ ਇੱਥੇ ਬੈਠੇ ਨੇ ਨਾ ਤਾਂ ਬਾਣੀ ਪੜ੍ਹਦੇ ਨੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਜੇ ਸੌ ਚੰਦਾ ਉਗਵ ਹੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਪਰ ਜਦੋਂ ਇਸ ਸਮੇਂ ਅੱਜ ਦਾ ਜਿਹੜਾ ਨਿਤਨੇਮ ਹੋਇਆ ਇਹ ਹੁਣ 20 ਦਸੰਬਰ ਦਾ ਦਿਨ ਹੋ ਗਿਆ ਆ, ਅੰਮ੍ਰਿਤ ਵੇਲੇ ਦਾ ਸਮਾਂ ਆ। ਪਰ ਗੱਲ ਇਹ ਯਾਦ ਰੱਖੀਏ ਇਹ ਅਖੀਰਲਾ ਦਿਨ ਆ ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਤੇ ਆਪਣੀ ਬੁੱਢੜੀ ਮਾਤਾ ਬਜ਼ੁਰਗ ਮਾਤਾ ਮਾਤਾ ਗੁਜਰੀ ਦੇ ਨਾਲ ਇਕੱਠਿਆਂ ਬਹਿਣਾ ਜੇ ਕਰਕੇ ਇਸ ਤੋਂ ਬਾਅਦ ਇਸ ਨਿਤਨੇਮ ਤੋਂ ਬਾਅਦ ਨਾ ਉਹ ਜਿਹੜੀ ਸਰਸਾ ਦੀ ਨਦੀ ਹੈ ਇੱਕ ਨਾਗਣੀ ਵਾਂਗ ਆਪਣਾ ਮੂੰਹ ਉਡਾ ਕੇ ਉੱਥੇ ਖੜੀ ਆ ਪਾਤਸ਼ਾਹ ਦੇ ਪਰਿਵਾਰ ਨੂੰ ਰੋੜਨ ਵਾਸਤੇ। ਕਰਕੇ ਅੱਜ ਹੀ ਉਹਨੇ ਵਧਣਾ ਸੀ ਗੁਰਸਿੱਖ ਪੈਰੋ ਉਸ ਸਰਸਾ ਨੇ ਵੀ, ਕਰਕੇ ਇੰਨਾ ਮੀਂਹ ਪਿਆ ਰਿਹਾ ਉਸ ਪਾਣੀ ਉਸ ਨਦੀ ਦਾ ਪਾਣੀ ਅੱਜ ਵਧਿਆ ਹੋਇਆ ਆ ਤਾਂ ਗੁਰਸਿੱਖ ਪੈਰੋ ਉਹ ਵੀ ਉਡੀਕ ਕਰਦੀ ਆ, ਪਿੱਛੋਂ ਸਰਕਾਰ ਵੀ ਚੜ ਕੇ ਆ ਰਹੀ ਆ। ਪਰ ਅੱਜ ਅਖੀਰਲਾ ਸਮਾਂ ਤੱਕ ਪਾਤਸ਼ਾਹ ਨੇ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ। ਜਿੱਥੋਂ ਆਪਾਂ ਕੱਲ ਜ਼ਿਕਰ ਕੀਤਾ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਨਾਲ ਤਕਰੀਬ 40 ਸਿੰਘਾਂ ਦੇ ਨਾਲ ਸੱਚੇ ਪਾਤਸ਼ਾਹ ਕੋਟਲਾ ਨਿਹੰਗ ਖਾਨ ਉਥੋਂ ਪਾਤਸ਼ਾਹ ਜੀ ਨਿਕਲੇ ਨੇ। ਕਈ ਇਤਿਹਾਸਕਾਰ ਰੋਪੜ ਦਾ ਵੀ ਜ਼ਿਕਰ ਕਰਦੇ ਨੇ, ਭਾਈ ਸਾਹਿਬ ਭਾਈ ਵੀਰ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ ਹੋਣੀ, ਇਹ ਸਾਰੇ ਰੋਪੜ ਦਾ ਜ਼ਿਕਰ ਕਰਦੇ ਨੇ। ਪਾਤਸ਼ਾਹ ਜੀ ਉਥੋਂ ਗਾਹ ਨਿਕਲਦੇ ਹੋਏ ਚਮਕੌਰ ਦੀ ਗੜੀ ਵੱਲ ਜਦੋਂ ਚੱਲਦੇ ਨੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲੀਵਸ and as Guru Gobind Singh Ji Pach Ji are going towards that direction of Chamkaur Sahib, ਅੱਗਿਓਂ ਆ ਕੇ ਕੋਈ ਘੋੜੇ ਤੇ ਜਦੋਂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਇੱਕ ਆ ਕੇ ਜਦੋਂ ਮਿਲਿਆ, ਮੁਗਲ ਸਰਕਾਰ ਵੱਲੋਂ ਇੱਕ ਘੋੜੇ ਤੇ ਚੜ੍ਹ ਕੇ ਆਇਆ, he was a messenger, and ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਜਦੋਂ ਵੇਖਿਆ ਨਾ, ਉਹਨੇ ਪਾਤਸ਼ਾਹ ਜੀ ਕੋਲ ਆਪਣਾ ਘੋੜਾ ਰੋਕ ਕੇ ਤਾਂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਭਾਵੇਂ ਉਹ ਦੇਖੋ ਹੈ ਮੁਗਲ ਸਰਕਾਰ ਵੱਲੋਂ, ਈਵਨ ਦੋ ਹੀ ਇਜ਼ ਫਰੋਮ ਦ ਮੁਗਲ ਆਰਮੀ, ਬਟ ਹੀ ਕਮਸ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟਾਪਸ ਹਿਸ ਹੋਰਸ ਬਾਈ ਦੈਮ ਐਂਡ ਹੀ ਸੇਜ਼, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੇਵਲ ਉਹ ਫੌਜ ਨਹੀਂ, ਨਾ ਓਨਲੀ ਦਾ ਆਰਮੀ ਦਾ ਉਹਦਾ ਆਨੰਦਪੁਰ ਸਾਹਿਬ, ਬਟ ਦਿਸ ਮਚ ਮੋਰ ਆਰਮੀ ਕਮਿੰਗ ਦਿਸ ਵੇ ਨਾਉ। ਉਹ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ, ਕੇਵਲ ਉਹ ਫੌਜ ਨਹੀਂ ਜਿਨ੍ਹਾਂ ਉੱਥੇ ਆਨੰਦਪੁਰ ਦੇ ਕਿਲੇ ਦਾ ਘੇਰਾ ਪਾਇਆ ਹੋਇਆ, ਪਰ ਹੁਣ ਹੋਰ ਬਹੁਤ ਫੌਜ ਹੋਰ ਵੀ ਆ ਰਹੀ ਆ, ਦਿੱਲੀ ਵੱਲੋਂ ਵੀ ਹੁਣ ਫੌਜ ਆ ਰਹੀ ਆ,
ਤਾਂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਤੁਸੀਂ ਆਪਣੇ ਆਪ ਨੂੰ ਕਿਸੇ ਪਾਸੇ ਜਾਓ ਜਿੱਥੇ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਜ਼ ਬੀਨ ਟੋਲਡ ਗਿਵਨ ਦਿਸ ਮੈਸੇਜ ਦਿਸ ਮਚ ਮੋਰ ਆਰਮੀ ਨਾਓ ਕਮਿੰਗ ਈਵਨ ਦੈਨ ਦੇ ਵਾਜ਼ ਇਨ ਅਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਗੋ ਟੂਵਰਡਸ ਦੈਟ ਪਲੇਸ ਆਫ ਚਮਕੌਰ ਸਾਹਿਬ। ਇਨ ਚਮਕੌਰ ਸਾਹਿਬ ਇੱਕ ਉੱਥੇ ਚਮਕੌਰ ਦੇ ਵਿੱਚ ਗੁਰਸਿੱਖ ਪਿਆਰੋ ਇੱਕ ਕੱਚੀ ਗੜੀ ਆ ਦੇਸ ਕੱਚੀ ਗੜੀ ਅ ਫੋਰਟਰਸ ਇਨ ਚਮਕੌਰ ਸਾਹਿਬ ਦਾ ਇਜ਼ ਓਨ ਬਾਈ ਟੂ ਬ੍ਰਦਰਸ। ਇਹ ਹੁਣ ਵੈਸੇ ਇੱਕ ਹਵੇਲੀ ਆ ਦਿਸ ਹਵੇਲੀ ਵਿਚ ਇਜ਼ ਓਨ ਬਾਈ ਟੂ ਬ੍ਰਦਰਸ। ਕਈਆਂ ਨੇ ਨਾਮ ਭਾਈ ਗਿਆਨੀ ਗਿਆਨ ਸਿੰਘ ਨੇ ਇੱਕ ਭਰਾ ਦਾ ਨਾਮ ਗਰੀਬੂ ਲਿਖਿਆ ਆ ਭਾਈ ਗਰੀਬੂ। ਤਾਂ ਭਾਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਇੱਕ ਦਾ ਨਾਮ ਜ਼ਬਰਦਸਤ ਲਿਖਦੇ ਨੇ। ਸੋ ਵਨ ਆਫ ਦੀਸ ਬ੍ਰਦਰਸ ਦਿਸ ਟੂ ਬ੍ਰਦਰਸ ਦਾ ਓਨ ਦਿਸ ਗੜੀ ਨਾਓ ਦਿਸ ਫੋਰਟਰਸ ਨਾਓ ਦੇ ਕਮ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਇਸ਼ਾਰਾ ਆ ਗੜੀ ਵੱਲ ਦਾ, ਪਰ ਇੱਕ ਭਰਾ ਉਹ ਡਰਦਾ ਸੀਗਾ। ਬਟ ਵਨ ਆਫ ਦ ਬ੍ਰਦਰਸ ਹੀ ਇਜ਼ ਅਫਰੇਡ ਐਂਡ ਹੀ ਸੇਇੰਗ ਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਇਫ ਆਈ ਲੈਟ ਯੂ ਇਨ ਟੂ ਆਵਰ ਹਵੇਲੀ, ਇਫ ਆਈ ਲੈਟ ਯੂ ਇਨ ਟੂ ਦਿਸ ਫੋਰਟਰਸ ਵੇਅਰ ਵੀ ਲਿਵ, ਇਟਸ ਗੋਇੰਗ ਟੂ ਪੁਟ ਆਵਰ ਫੈਮਿਲੀ ਇਨ ਟੂ ਡੇਂਜਰ। ਪਰ ਜਿਹੜਾ ਦੂਸਰਾ ਭਰਾ ਸੀਗਾ ਨਾ, ਉਹ ਹੌਂਸਲੇ ਵਾਲਾ ਸੀਗਾ। ਬਟ ਦ ਅਦਰ ਬ੍ਰਦਰ ਗੁਰਸਿੱਖ ਪਿਆਰੋ ਹੀ ਹੈਡ ਅ ਲੋਟ ਮੋਰ ਕਰੇਜ, ਹੀ ਹੈਡ ਫੇਥ ਇਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਉਹ ਕਹਿਣ ਲੱਗਾ ਮੇਰਾ ਭਰਾ ਭਾਵੇਂ ਜੋ ਮਰਜ਼ੀ ਕਵੇ, ਨੋ ਮੈਟਰ ਡਸਨਟ ਮੈਟਰ ਵਾਟ ਮਾਈ ਬ੍ਰਦਰ ਸੇਇੰਗ, ਦ ਅਦਰ ਵਨ ਆਫ ਦ ਬ੍ਰਦਰਸ ਇਜ਼ ਸੇਇੰਗ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਮਾਈ ਸਾਈਡ ਆਫ ਦ ਹਵੇਲੀ, ਮਾਈ ਸਾਈਡ ਆਫ ਦਿਸ ਫੋਰਟਰਸ, ਯੂ ਕੈਨ ਕਮ ਇਨ ਸਾਈਡ ਥਰੂ ਮਾਈ ਹਾਊਸ ਵੇਅਰ ਮਾਈ ਫੈਮਿਲੀ ਲਿਵਸ ਐਂਡ ਆਈਲ ਲੈਟ ਯੂ ਇਨ ਵਿਦ ਆਲ ਯੂਰ ਸਿੰਘਸ। ਸੋ ਐਵੇਂ ਹੀ ਹੋਇਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਇੱਕ ਭਰਾ ਕਹਿਣ ਲੱਗਾ ਕਿ ਪਾਤਸ਼ਾਹ ਜੀ, ਜਿੱਧਰ ਮੈਂ ਰਹਿੰਦਾ ਹਾਂ ਹਵੇਲੀ ਵਿੱਚ ਨਾ, ਤੁਸੀਂ ਉਸ ਪਾਸਿਓਂ ਆ ਜਾਓ, ਮੈਂ ਤੁਹਾਨੂੰ ਰਾਹ ਦਿੰਦਾ ਅੰਦਰ ਜਾਣ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਸ ਸਮੇਂ ਪਾਤਸ਼ਾਹ ਜੀ ਅੰਦਰ ਗਏ ਨੇ। ਇਹ ਜਿਹੜਾ ਦਿਨ ਆ ਨਾ, ਹੁਣ ਦਸੰਬਰ 21 ਦਾ ਦਿਨ ਆ, ਸੋ ਇਟਸ 21st ਡਿਸੰਬਰ ਵੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਕਚੁਅਲੀ ਐਂਟਰਸ ਦ ਫੋਰਟਰਸ ਆਫ ਚਮਕੌਰ ਸਾਹਿਬ। ਐਂਡ ਔਨ ਦੈਟ ਡੇ ਵੈਨ ਦੇ ਐਂਟਰ, ਜਦੋਂ ਦੂਸਰੇ ਭਰਾ ਨੇ ਵੀ ਨਾ ਵੇਖਿਆ, ਜਿਹੜਾ ਨਹੀਂ ਸੀ ਮੰਨਦਾ ਉਹ ਵੀ ਉਸ ਸਮੇਂ ਆਪਣਾ ਫਿਰ ਘਰ ਬਾਰ ਛੱਡ ਕੇ ਚਲ ਗਿਆ, ਕਰਕੇ ਸੋਚਿਆ ਚੱਲ ਹੁਣ ਪਾਤਸ਼ਾਹ ਜੀ ਆ ਹੀ ਗਏ ਨੇ ਤਾਂ ਪਾਤਸ਼ਾਹ ਜੀ ਇੱਥੇ ਵੀ ਹੁਣ ਰਹਿਣਗੇ ਪਤਾ ਨਹੀਂ ਕਿੰਨਾ ਚਿਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਹੁਤ ਆਪਣੇ ਇਤਿਹਾਸਕਾਰ ਇਹ ਗੱਲ ਜ਼ਿਕਰ ਕਰਦੇ ਨੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਿੱਦਣ ਉਸ ਦਿਨ 21 ਦਸੰਬਰ ਨੂੰ ਜਿੱਦਣ ਗੜੀ ਵਿੱਚ ਪਹੁੰਚਦੇ ਨੇ ਨਾ, ਪਾਤਸ਼ਾਹ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਇੱਕ ਖੰਜਰ ਕੱਢਿਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪਦੇ ਕਮਰ ਕੱਸਾ ਦੇ ਠੀਕ ਹੈ ਉਹ ਡੈਗਰ, ਔਰ ਉਸ ਖੰਜਰ ਨੂੰ ਆਪਣੇ ਹੱਥ ਵਿੱਚ ਲੈ ਕਰਕੇ ਨਾ, ਪਾਤਸ਼ਾਹ ਜੀ ਨੇ ਉਸ ਗੜੀ ਦੀ ਇੱਕ ਜਿਹੜੀ ਕੱਚੀ ਕੰਧ ਵੱਲ ਉਹ ਖੰਜਰ ਨੂੰ, ਗੁਰਸਿੱਖ ਪਿਆਰੋ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਠੀਕ ਆਊ ਅ ਡੈਗਰ ਫਰੋਮ ਦੇ ਕਮਰ ਕੱਸਾ, ਐਂਡ ਦੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅਗੇਂਸਟ ਦ ਵਾਲ ਆਫ ਦ ਫੋਰਟਰਸ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰਨਸ ਦੈਟ ਡੈਗਰ ਆਫ ਦ ਵਾਲ ਆਫ ਦੈਟ ਫੋਰਟਰਸ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਉਹ ਖੰਜਰ ਨੂੰ ਉਸ ਕੱਚੀ ਗੜੀ ਦੇ ਕੰਧ ਦੇ ਵਿੱਚੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਨੇ ਆਪਣੇ ਖੰਜਰ ਉਹਦੇ ਵਿੱਚੋਂ ਜਦੋਂ ਪਾਤਸ਼ਾਹ ਜੀ ਨੇ ਨੰਘਾਇਆ ਨਾ, ਤਾਂ ਉਸ ਕੱਚੀ ਕੰਧ ਦੀ ਮਿੱਟੀ ਜਦੋਂ ਉੱਪਰ ਨੂੰ ਜਦੋਂ ਗਈ, ਵੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਠੁੱਤੇ ਡੈਗਰ ਥਰੂ ਦਾ ਵੋ ਆਫ ਦਾ ਮਿੱਟੀ, ਐਂਡ ਦੈਨ ਦ ਸੈਂਡ ਦਾ ਡਸਟ ਵੈਨ ਐਵਰੀਵੇਅਰ ਆਫ ਇਨ ਦ ਏਅਰ, ਐਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲੁਕਿੰਗ ਐਟ ਦ ਡਸਟ ਆਫ ਦਿਸ ਵੋ ਗੋਇੰਗ ਐਵਰੀਵੇਅਰ, ਜਿਵੇਂ ਪਾਤਸ਼ਾਹ ਜੀ ਦੇਖਦੇ ਨੇ ਇਸ ਕੱਚੀ ਗੜੀ ਦੀ ਕੰਧ ਦੀ ਮਿੱਟੀ ਜਦੋਂ ਉੱਡੀ ਨਾ, ਗੁਰਸਿੱਖ ਪਿਆਰੋ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਚਿਹਰੇ ਉੱਪਰ ਇੱਕ ਮੁਸਕਰਾਟ ਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਮਾਈਲਿੰਗ ਵੈਨ ਦੇ ਸੀ ਆਲ ਦਿਸ ਡਸਟ ਗੋਇੰਗ ਅਪ ਇਨ ਦ ਏਅਰ। ਤਾਂ ਉਦੋਂ ਭਾਈ ਪਿਆਰੇ ਭਾਈ ਦਇਆ ਸਿੰਘ ਪੁੱਛਣ ਲੱਗੇ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰੇ, ਹਰ ਪ੍ਰਭ ਮੇਰਾ ਚੋਜੀ ਜੀਓ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨਾ ਬਾਲ ਅਵਸਥਾ ਵਿੱਚ 3 ਮਹੀਨਿਆਂ ਦੀ ਉਮਰ ਵਿੱਚ, ਜਿਵੇਂ ਆਪਾਂ ਜ਼ਿਕਰ ਕੀਤਾ ਸੀਗਾ ਪਹਿਲੇ ਦਿਨ ਮੇਰਾ ਖਿਆਲ, ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਦੋਂ ਵੀ ਚੋਜ ਕਰਦੇ ਨੇ ਬਾਲ ਅਵਸਥਾ ਵਿੱਚ, ਪਰ ਵੇਖੋ ਗੁਰਸਿੱਖ ਪਿਆਰਿਓ ਕਲਗੀਧਰ ਪਾਤਸ਼ਾਹ ਜੀ ਹੁਣ ਵੀ ਚੋਜ ਕਰਦੇ ਨੇ। ਪਿਆਰੇ ਭਾਈ ਦਇਆ ਸਿੰਘ ਜੀ ਪੁੱਛਣ ਲੱਗੇ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਇਹ ਕੀ ਆਪ ਜੀ ਦਾ ਚੋਜ ਜੇ, ਤੁਸੀਂ ਇਸ ਮਿੱਟੀ ਨੂੰ ਉਡਾ ਕੇ ਤੁਸੀਂ ਕਿਉਂ ਮੁਸਕਰਾਏ ਨੇ? ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ, ਕਹਿੰਦੇ ਇਹੀ ਉਹ ਮਿੱਟੀ ਹੈ, ਕਹਿੰਦੇ ਦਿਸ ਇਜ਼ ਦਾ ਮਿੱਟੀ ਦ ਆਵ ਬੀਨ ਵੇਇੰਗ ਫੋਰ, ਦਿਸ ਇਜ਼ ਦਾ ਸੈਂਡ, ਦਿਸ ਇਜ਼ ਦਾ ਡਸਟ ਦ ਆਵ ਬੀਨ ਵੇਇੰਗ ਫੋਰ ਟੂ ਕਮ ਐਂਡ ਸੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ, ਅੱਜ ਮੈਂ ਇਸ ਮਿੱਟੀ ਨੂੰ ਕਹਿੰਦੇ ਉੱਪਰ ਨੂੰ ਉਡਾਇਆ ਹੈ ਨਾ, ਕਹਿੰਦੇ ਇੱਕ ਦਿਨ ਇਹੋ ਜਿਹਾ ਆਊਗਾ,
ਕਹਿੰਦੇ ਸੰਗਤਾਂ ਇੱਥੇ ਚੱਲ ਕੇ ਆਉਣਗੀਆਂ ਤੇ ਇਸ ਮਿੱਟੀ ਨੂੰ ਆਪਣੇ ਮੱਥੇ ਉੱਪਰ ਲਾਉਣਗੀਆਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਇੰਗ ਦਿਸ ਇਜ਼ ਦਾ ਸੇਮ ਡਸਟ, ਵਨ ਡੇ ਸੰਗਤ ਵਿਲ ਕਮ ਹੇਅਰ ਐਂਡ ਦੇ ਵਿਲ ਪਿਕ ਅਪ ਦਿਸ ਡਸਟ ਵਿਦ ਦੇਅਰ ਹੈਂਡਸ ਐਂਡ ਦੇ ਵਿਲ ਪੁਟ ਇਟ ਔਨ ਦੇਅਰ ਫੋਰਹੈਡ। ਕਹਿੰਦੇ ਮੱਥੇ ਤੇ ਲਾਉਣਗੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਇਸ ਮਿੱਟੀ ਨੂੰ। ਉਹ ਸਮਾਂ ਸ਼ਾਮ ਦਾ ਹੋ ਗਿਆ। ਸਮਾਂ ਜਦੋਂ ਸ਼ਾਮ ਦਾ ਹੋਇਆ ਨਾ ਤੇ ਕਲਗੀਧਰ ਪਾਤਸ਼ਾਹ ਨੇ ਸਾਰੇ ਸਿੰਘਾਂ ਨੂੰ ਬਿਠਾ ਕੇ, ਜਦੋਂ ਸਾਰੇ ਸਿੰਘਾਂ ਨੂੰ ਬਿਠਾ ਕੇ ਤੇ ਕਲਗੀਧਰ ਪਾਤਸ਼ਾਹ ਨੇ ਸੋਧਾ ਰਹਿਰਾ ਸਾਹਿਬ ਜੀ ਦੀ ਬਾਣੀ ਸ਼ੁਰੂ ਕਰ ਦਿੱਤੀ। ਕਰਕੇ ਸੱਚ ਕਰਕੇ ਮੰਨਿਓ, ਕਲਗੀਧਰ ਪਾਤਸ਼ਾਹ ਨੇ ਜੋ ਮਰਜ਼ੀ ਸਮਾਂ ਆਇਆ ਪਰ ਪਾਤਸ਼ਾਹ ਨੇ ਕਦੀ ਬਾਣੀ ਨੂੰ ਨਹੀਂ ਗੁਰਸਿੱਖ ਪੈਰੋਂ ਪਿੱਛੇ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹਰ ਸਮੇਂ ਬਾਣੀ ਦਾ ਆਸਰਾ ਲੈਂਦੇ ਨੇ। ਉੱਥੇ ਵੀ ਬਹਿ ਕਰਕੇ ਸਾਰਿਆਂ ਨੇ, ਆਪ ਕਲਗੀਧਰ ਪਾਤਸ਼ਾਹ ਨੇ ਉਸ ਬਾਣੀ ਦਾ ਜਾਪ ਕੀਤਾ। ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਣੀ ਨਾਲ ਜੁੜੇ ਨੇ। ਤਾਂ ਉੱਥੇ ਤਾਂ ਫਿਰ ਨਾਲ ਬਾਅਦ ਚ ਕੀ ਰਹਿਰਾ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤਾਂ ਨਾਲ ਕੀਰਤਨ ਵੀ ਹੋਇਆ ਉਸ ਧਰਤੀ ਉੱਪਰ। ਉਦੋਂ ਕੀਰਤਨ ਹੋ ਕੇ ਬਾਣੀ ਪੜ੍ਹ ਕੇ ਤਾਂ ਜਦੋਂ ਭਾਈ ਦਇਆ ਸਿੰਘ ਦੇ ਮਨ ਵਿੱਚ ਆਇਆ ਕਿ ਹੇ ਕਲਗੀਧਰ ਪਾਤਸ਼ਾਹ, ਜਦੋਂ ਵੀ ਅਸੀਂ ਆਪ ਜੀ ਦੇ ਦਰਸ਼ਨ ਕਰਦੇ ਹੋ ਨਾ ਪਾਤਸ਼ਾਹ, ਤੁਸੀਂ ਸੋਹਣੇ ਗਲੀਚਿਆਂ ਉੱਪਰ ਜਦੋਂ ਤੁਸੀਂ ਆਰਾਮ ਕਰਦੇ ਹੋ, ਪਾਤਸ਼ਾਹ ਜੀ ਤੁਹਾਡੇ ਸਿਰ ਉੱਪਰ ਇੱਕ ਚੌਰ ਝੱਲਦਾ ਹੈ, ਕਿ ਪਾਤਸ਼ਾਹ ਜੀ ਤੁਹਾਡੇ ਸਿਰਸ ਉੱਪਰ ਇੱਕ ਚੰਦੋਆ, ਕਿ ਪਾਤਸ਼ਾਹ ਜੀ ਅੱਜ ਅਸੀਂ ਇੱਕ ਕੱਚੀ ਜੀ ਗੜੀ ਦੇ ਵਿੱਚ ਤੁਸੀਂ ਅੱਜ ਤੁਹਾਡਾ ਆਸਣ ਅਸੀਂ ਕਿੱਥੇ ਲਾਈਏ। ਉਹਨਾਂ ਦੇ ਮਨ ਵਿੱਚ ਖਿਆਲ ਆਇਆ ਭਾਈ ਦਇਆ ਸਿੰਘ ਦੇ। ਭਾਈ ਦਇਆ ਸਿੰਘ ਸਿੰਘਿਨ ਤਾਂ ਨੋਮਲੀ ਯੂ ਗਾਟ ਸਮਬਡੀ ਡੂਇੰਗ ਚੌਰ ਓਵਰ ਯੂ, ਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਯੂ ਨਾ ਈਟਨ ਫੋਰ ਮੈਨੀ ਡੇਜ਼, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਯੂ ਨੋਮਲੀ ਗਾਟ ਅ ਕੈਨੋਪੀ ਓਵਰ ਯੂਰ ਹੈਡ, ਬਟ ਹੇਅਰ ਟੂਡੇ ਇਜ਼ ਨਥਿੰਗ। ਉਹ ਸਿੱਖਾਂ ਨੇ ਫਿਰ ਕੀਤਾ ਕਿ ਆਪਣੇ ਜੋ ਵੀ ਤਨ ਦੇ ਕੱਪੜੇ ਸੀ ਨਾ, ਆਪਣੇ ਤਨ ਦੇ ਕੱਪੜੇ ਕੁਝ ਲਾਹ ਕਰਕੇ, ਕਈਆਂ ਨੇ ਆਪਣੇ ਕਮਰ ਕੱਸੇ, ਉਹਦੇ ਲਾਹ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਾਸਤੇ ਇੱਕ ਸੋਹਣਾ ਆਸਨ ਤਿਆਰ ਕੀਤਾ। ਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦ ਕਲੋਥ ਦੈਟ ਦੇ ਵਰ ਵੇਅਰਿੰਗ ਫਰੋਮ ਦੇ ਬੋਡੀਜ਼, ਸਮ ਆਫ ਦੈਮ ਦੈਟ ਵਰ ਕੈਰਿੰਗ ਸਮ ਬਲੈਂਕਿਟਸ ਐਜ਼ ਵੈਲ, ਦੇ ਟ੍ਰਾਈ ਟੂ ਮੇਕ ਅ ਨਾਈਸ ਥਰੋਨ ਫੋਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਟੂ ਲਾਇਨ ਫੋਰ ਦੈਟ ਨਾਈਟ। ਉਹਨਾਂ ਨੇ ਨਾਲ ਹੀ ਬਾਬਾ ਅਜੀਤ ਸਿੰਘ, ਨਾਲ ਹੀ ਬਾਬਾ ਜੁਝਾਰ ਸਿੰਘ ਵਾਸਤੇ ਇੱਕ ਆਸਣ ਤਿਆਰ ਕੀਤਾ ਕਿ ਉਹ ਨਾਲ ਆਪਣੇ ਪਿਤਾ ਜੀ ਦੇ ਨਾਲ ਪੈਣਗੇ ਅੱਜ ਦੀ ਰਾਤ। ਸੋ ਦੇਵ ਗਾਟਨ ਰੈਡੀ ਐਜ਼ ਵੈਲ ਫੋਰ ਬਾਬਾ ਅਜੀਤ ਸਿੰਘ ਐਂਡ ਫੋਰ ਬਾਬਾ ਜੁਝਾਰ ਸਿੰਘ ਜੀ ਟੂ ਲਾਈ ਨੈਕਸਟ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫੋਰ ਦੈਟ ਨਾਈਟ। ਉਸ ਦਿਨ ਨਾ ਪਤਾ ਨੀ ਕਿੰਨੇ ਦਿਨ ਲੰਘ ਗਏ ਨੇ, ਪਰ ਕੁਝ ਚੰਗੀ ਤਰ੍ਹਾਂ ਕੁਝ ਚੱਜ ਦੇ ਨਾਲ ਖਾਧਾ ਨਹੀਂ, ਪਰ ਉਸ ਦਿਨ ਥੋੜਾ ਜਿਹਾ ਰੁੱਖਾ ਸਿੱਖਾ ਮਿਲਿਆ ਖਾਣ ਵਾਸਤੇ। ਤਾਂ ਪਾਤਸ਼ਾਹ ਜੀ ਨੇ ਉਹ ਕੁਝ ਛਕਿਆ ਉਸ ਦਿਨ, ਆਪਣਾ ਕਮਰ ਕੱਸਾ ਉਸ ਦਿਨ ਖੋਲਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ। ਪਰ ਜਦੋਂ ਬੇਨਤੀ ਕੀਤੀ ਸਿੱਖਾਂ ਨੇ ਨਾ ਕਿ ਪਾਤਸ਼ਾਹ ਜੀ ਤੁਸੀਂ ਆਪਣੇ ਆਸਣ ਉੱਪਰ ਆ ਕੇ ਜਦੋਂ ਤੁਸੀਂ ਬੈਠੋ ਤੁਸੀਂ ਆਰਾਮ ਕਰੋ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪਣੇ ਆਸਣ ਵੱਲ ਆ ਗਏ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਖਮਸ ਕਲੋਜ਼ ਟੂ ਦੈਟ ਖਮਸ ਐਂਡ ਲਾਈਜ਼ ਔਨ ਦਾ ਆਸਣ ਜਿਹੜੇ ਸਿੱਖਾਂ ਨੇ ਤਿਆਰ ਕੀਤਾ ਹੋਇਆ ਆ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਨਾਲ ਨੇ। ਸਿੱਖਾਂ ਨੇ ਆਪਣੇ ਵਾਸਤੇ ਵਟ ਦ ਸਿੱਖ ਡਿਡ, ਵਟ ਦ ਸਿੰਘ ਡਿਡ ਫੋਰ ਦੈਮਸੈਲਵਸ, ਦੇ ਟੁੱਕ ਆਫ ਦ ਸੈਡਲਸ ਫਰੋਮ ਦ ਹੋਰਸਿਸ, ਉਹ ਕਾਠੀਆਂ ਲਾ ਕੇ ਘੋੜਿਆਂ ਤੋਂ ਜਿਹੜੇ ਕੱਪੜੇ ਕਾਠੀਆਂ ਥੱਲੇ ਹੁੰਦੇ ਨੇ, ਉਹ ਸਿੱਖਾਂ ਨੇ ਆਪਣੇ ਵਾਸਤੇ ਸਰਾਣੇ ਬਣਾਏ ਉਸ ਰਾਤ ਵਾਸਤੇ। ਸੋ ਦੇ ਟੇਕਨ ਆਫ ਦ ਸੈਡਲਸ ਟੂ ਮੇਕ ਇਨਟੂ ਦੇ ਪਿਲੋਜ਼ ਦ ਰੈਸਟ ਆਫ ਦ ਸਿੰਘਸ ਹੈਜ਼ ਫੋਰ ਦੈਟ ਨਾਈਟ। ਤਾਂ ਸਾਰੇ ਜਦੋਂ ਪੈ ਗਏ ਨੇ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵੇਖਣ ਆਪਣੇ ਸਿੱਖਾਂ ਵੱਲ, ਉਹ ਵੇਖਦੇ ਨੇ ਕਿ ਇਹ ਕਾਠੀਆਂ ਉੱਪਰ ਪੈ ਨੇ ਤੇ ਮੇਰੇ ਵਾਸਤੇ ਇੰਨਾ ਸੋਹਣਾ ਇਹਨਾਂ ਨੇ ਆਸਣ ਤਿਆਰ ਕਰ ਦਿੱਤਾ। ਤਾਂ ਪਾਤਸ਼ਾਹ ਕਹਿੰਦੇ ਮਨਦਾ ਨਹੀਂ, ਕਹਿੰਦੇ ਇਸ ਆਸਣ ਉੱਪਰ ਪੈਣ ਵਾਸਤੇ, ਕਹਿੰਦੇ ਆਪ ਕਹਿੰਦੇ ਪੈ ਹੁਣ ਕਹਿੰਦੇ ਕਾਠੀਆਂ ਤੇ, ਤਾਂ ਕਹਿੰਦੇ ਮੇਰੇ ਵਾਸਤੇ ਇਹੋ ਜਿਹਾ ਆਸਣ ਬਣਾਇਆ ਹੋਵੇ। ਗੁਰਸਿੱਖ ਪਿਆਰਿਓ, ਕਿੰਨੇ ਰਾਤ ਕਿੰਨੀਆਂ ਰਾਤਾਂ ਲੰਘ ਗਈਆਂ ਨੇ, ਸਿੱਖ ਸੁੱਤੇ ਨਹੀਂ ਕੋਈ ਰਾਮ ਦੀ ਨੀਂਦ। ਅੱਜ ਸਾਰੇ ਸਿੱਖ ਪੈ ਕੇ ਤਾਂ ਸਾਰੇ ਸਿੱਖ ਅੱਜ ਸੌਂਗੇ ਨੇ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਵੀ ਸੌਂਗੇ ਨੇ। ਤਾਂ ਦੋ ਸਿੱਖ ਸਨ, ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ, ਕਈ ਇਤਿਹਾਸਕਾਰਿਆਂ ਨੇ ਕੋਠਾ ਸਿੰਘ ਵੀ ਲਿਖਿਆ। ਇਹ ਦੋ ਭਰਾਵਾਂ ਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਜੀ, ਕਹਿੰਦੇ ਅੱਜ ਦੀ ਰਾਤ ਕਹਿੰਦੇ ਅਸੀਂ ਸੌਵਾਂਗੇ ਨਹੀਂ। ਕਹਿੰਦੇ ਪਾਤਸ਼ਾਹ ਜੀ ਤੁਸੀਂ ਸਾਨੂੰ ਸੱਚੇ ਪਾਤਸ਼ਾਹ ਜੀ ਆਗਿਆ ਬਖਸ਼ੋ ਕਿ ਅੱਜ ਅਸੀਂ ਰਾਖੀ ਇਸੇ ਪਹਿਰੇਦਾਰੀ ਕਰ ਸਕੀਏ, ਕਹਿੰਦੇ ਅੱਜ ਅਸੀਂ ਇਸ ਗੜੀ ਦੀ। ਭਾਈ ਦੋ ਭਰਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਹਨਾਂ ਨੂੰ ਆਗਿਆ ਬਖਸ਼ੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗਿਵ ਦੈਮ ਪਰਮਿਸ਼ਨ, ਦਿਸ ਟੂ ਬ੍ਰਦਰਸ ਕਾਠਾ ਸਿੰਘ ਐਂਡ ਮਦਨ ਸਿੰਘ, ਸਿਸ ਪਾਤਸ਼ਾਹ ਜੀ ਦੈਟ ਵੀ ਵਾਂਟ ਟੂ ਗਿਵ ਗੋਡ ਐਟ ਦ ਡੋਰ ਆਫ ਦਿਸ ਫੋਰਟਰੈਸ ਟੂਡੇ, ਕਹਿੰਦੇ ਅਸੀਂ ਵੀ ਡੋਨਟ ਵਾਂਟ ਟੂ ਸਲੀਪ ਟੂਨਾਈਟ।
ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗਿਵ ਦੈਮ ਪਰਮਿਸ਼ਨ। ਪਰ ਜਦੋਂ ਹੋਰ ਸਾਰੇ ਆਰਾਮ ਵਿੱਚ ਜਦੋਂ ਸੌਂਗੇ ਨੇ ਨਾ ਗੁਰਸਿੱਖ ਪਿਆਰਿਓ, ਤਾਂ ਦੋ ਭਰਾ ਖੜੇ ਨੇ ਪਹਿਰੇ ਦੇ ਵਿੱਚ, ਤਾਂ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠ ਕੇ ਤਾਂ ਚੌਂਕੜਾ ਮਾਰ ਕੇ ਬਹਿ ਗਏ। ਤਾਂ ਉਹ ਲਿਖਦਾ ਅੱਲਾ ਯਾਰ ਖਾ ਜੋਗੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਚੌਂਕੜਾ ਮਾਰ ਕੇ ਬਹਿ ਗਏ ਨੇ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਮੁੱਖੋਂ ਆਵਾਜ਼ ਕਿਹੜੀ ਆ ਰਹੀ ਆ? ਤਾਂ ਪਾਤਸ਼ਾਹ ਦੇ ਮੁੱਖੋਂ ਹੌਲੀ ਹੌਲੀ ਧੀਮੀ ਆਵਾਜ਼ ਆ ਰਹੀ। ਪਾਤਸ਼ਾਹ ਜੀ ਉੱਥੇ ਬਹਿ ਕੇ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੂੰਹ ਸੇ ਨਿਕਲਤਾ ਹੈ ਉਹ ਲਿਖਤਾ। ਕਹਿੰਦੇ ਤੂੰ ਹੀ ਤੂੰ ਹੀ ਤੂੰ ਹੈ ਤੂੰ ਹੈ ਮੂੰਹ ਸੇ ਨਿਕਲਤਾ ਹੈ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਕਹਿੰਦੇ ਉੱਥੇ ਵਾਹਿਗੁਰੂ ਉੱਥੇ ਤੂੰ ਹੀ ਤੂੰ ਹੀ ਤੂੰ ਹੀ ਦੀ ਧੁਨੀ ਵਿੱਚ ਜੁੜ ਗਏ ਨੇ। ਆਵਾਜ਼ ਆ ਰਹੀ ਕਲਗੀਧਰ ਪਾਤਸ਼ਾਹ ਜੀ ਦੇ ਮੁੱਖੋਂ ਗੁਰਸਿੱਖ ਪਿਆਰਿਓ, ਉਹ ਸੀਨ ਆਪਾਂ ਜੇ ਆਪਣੇ ਅੱਖਾਂ ਸਾਹਮਣੇ ਲੈ ਕੇ ਆਈਏ ਨਾ, ਜਿਸ ਢੰਗ ਦੇ ਨਾਲ ਜਿਸ ਤਰੀਕੇ ਦੇ ਨਾਲ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਪਾਉਂਟਾ ਸਾਹਿਬ ਦੀ ਧਰਤੀ ਵਿੱਚ ਵੀ ਇਸ ਧੁਨੀ ਵਿੱਚ ਜੁੜੇ ਸਨ, ਅੱਜ ਜਿਵੇਂ ਭਾਵੇਂ ਅੱਜ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲ ਅਨੰਦਪੁਰ ਨਹੀਂ, ਭਾਵੇਂ ਉਹ ਪਾਉਂਟਾ ਸਾਹਿਬ ਦਾ ਜਿਹੜਾ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲ ਉਸ ਪਾਸੇ ਆਨੰਦ ਸੀ ਨਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਕੋਲ ਉਹਨਾਂ ਦੇ ਨਾਲ 52 ਕਵੀ ਸਨ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲ ਹਜ਼ਾਰਾਂ ਹੀ ਨਾਲ ਸਿੰਘ ਸਨ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲ ਆਪਣੀ ਮਾਤਾ ਸੀ ਨਾਲ। ਗੁਰਸਿੱਖ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਪਾਉਂਟਾ ਸਾਹਿਬ ਉਹਨਾਂ ਦੇ ਨਾਲ ਸਭ ਕੁਛ ਹੈ, ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਨੇ। ਗੁਰਸਿੱਖ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਦੋ ਛੋਟੇ ਪੁੱਤਰ ਕਿੱਥੇ ਨੇ, ਪਰ ਪਾਤਸ਼ਾਹ ਜੀ ਉਸ ਸੁੱਖ ਦੀ ਘੜੀ ਵਿੱਚ ਪਾਉਂਟਾ ਸਾਹਿਬ ਦੀ ਧਰਤੀ ਵਿੱਚ ਬਹਿ ਕੇ ਜਿੱਥੇ ਜਮਨਾ ਵਗਦੀ ਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਜਿੱਥੇ ਧੁਨੀ ਜੁੜਦੀ ਕਿ ਜਲੇ ਹਰੀ ਥਲੇ ਹਰੀ ਉਰੇ ਹਰੀ ਬਣੇ ਹਰੀ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਿੱਖ ਇਨ ਪਾਉਂਟਾ ਸਾਹਿਬ। ਪਰ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਜਿਹੜੇ ਸੀਗੇ ਨਾ ਜਿਹੜੀ ਸੁਰਤੀ ਸੀਗੀ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਜਿਹੜੇ ਬਚਨ ਕਹਿ ਸੀ ਨਾ ਕਲਗੀਧਰ ਸੱਚੇ ਪਾਤਸ਼ਾਹ ਨੇ ਕਿ ਮੈਂ ਹੋ ਪਰਮ ਪੁਰਖ ਕੋ ਦਾਸਾਂ ਦੇਖਣ ਆਇਓ ਜਗਤ ਤਮਾਸ਼ਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਹਾ ਸੀਗਾ, ਕਹਿੰਦੇ ਮੈਂ ਇਹ ਜਗਤ ਤਮਾਸ਼ਾ ਵੇਖਣ ਆਇਆ, ਕਹਿੰਦੇ ਇਸ ਜਗਤ ਤਮਾਸ਼ੇ ਵਿੱਚ ਕਹਿੰਦੇ ਮੈਂ ਜਖੜਿਆ ਹੋਇਆ ਨਹੀਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇ ਆਮ ਨਾ ਇਨ ਦ ਫਲੇਈ ਆਫ ਦਿਸ ਵਰਲਡ ਬਟ ਆਈ ਕਮ ਟੂ ਵਾਚ ਦਿਸ ਫਲੇਈ ਆਫ ਦਿਸ ਵਰਲਡ। ਜੇ ਆਪਾਂ ਇਸ ਬਚਨਾਂ ਨੂੰ ਸੱਚ ਕਰਕੇ ਵੇਖਣਾ ਹੋਵੇ ਨਾ, ਤਾਂ ਅੱਜ ਦੀ ਰਾਤ ਜਿਹੜੀ ਆ ਨਾ, ਉਸ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਜੁੜੇ ਨੇ, ਜੋ ਕੁਛ ਦੂਸਰੇ ਦਿਨ ਹੋਣਾ ਆ, ਅਸਲ ਵਿੱਚ ਇਸ ਦੋ ਦਿਨਾਂ ਵਿੱਚ ਆਪਣੇ ਨਜ਼ਰ ਵਿੱਚ ਆਪਣੇ ਦੇਖਣ ਵਿੱਚ ਆਊਗਾ ਕਿ ਅਸਲ ਵਿੱਚ ਇਹਦਾ ਮਤਲਬ ਕੀ ਹੈ ਕਿ ਮੈਂ ਹੋ ਪਰਮ ਪੁਰਖ ਕੋ ਦਾਸਾਂ ਦੇਖਣ ਆਇਓ ਜਗਤ ਤਮਾਸ਼ਾ, ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਿੰਘ ਆਈ ਕਮ ਟੂ ਵਾਚ ਦ ਪਲੇਈ ਆਫ ਦਿਸ ਵਰਲਡ ਦ ਗੇਮ ਆਫ ਦਿਸ ਵਰਲਡ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਿੱਧ ਆਮ ਨਾ ਇੰਟੈਂਗਲਡ ਇਨ ਦ ਗੇਮ, I'm not actually in the game. They said, but I'm watching the game. If we want to see how was it that Guru Gobind Singh Ji is watching the game and is not entangled in the game, ਫਿਰ ਆ ਰਾਤ ਤਾਂ ਦੂਸਰਾ ਜਿਹੜਾ ਦਿਨ ਚੜ੍ਹਨਾ ਉਦੋਂ ਆਪਾਂ ਨੂੰ ਪਤਾ ਲੱਗੂਗਾ ਇਹਦਾ ਅਸਲ ਵਿੱਚ ਇਹਦਾ ਅਰਥ ਕੀ ਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਹਨਾਂ ਤੋਂ ਉਹ ਸੁੱਖ ਨਿਗੇ, ਪਰ ਜਿਹੜੇ ਜਿਹੜੀ ਸੁਰਤੀ ਵਿੱਚ ਜਿਹੜੇ ਪਿਆਰ ਪ੍ਰੇਮ ਵਿੱਚ ਜੁੜੇ ਸੀਗੇ ਪਾਉਂਟਾ ਦੀ ਧਰਤੀ ਵਿੱਚ, ਤਾਂ ਕਹਿੰਦੇ

ਨਵੇਂ ਹਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਜਲੇ ਹਰੀ ਹੇ ਵਾਹਿਗੁਰੂ ਜੀ ਅਕਾਲ ਪੁਰਖ ਜੀ ਤੁਸੀਂ ਜਲ ਵਿੱਚ ਵੀ ਹੋ ਉਹ ਵਾਹਿਗੁਰੂ ਜੀ ਯੂ ਆਰ ਇਨ ਦਾ ਫਲੋਇੰਗ ਵਾਟਰ ਜਲੇ ਹਰੀ ਥਲੇ ਹਰੀ ਕਹਿੰਦੇ ਉਹ ਹੇ ਅਕਾਲ ਪੁਰਖ ਵਾਹਿਗੁਰੂ ਜੀ ਯੂ ਆਰ ਇਨ ਦਾ ਅਰਥ ਐਜ਼ ਵੈਲ ਤੁਸੀਂ ਥਲ ਵਿੱਚ ਵੀ ਹੋ ਇਹ ਵਾਹਿਗੁਰੂ ਜੀ ਅਕਾਲ ਪੁਰਖ ਜੀ ਕਹਿੰਦੇ ਉਰੇ ਹਰੀ ਕਹਿੰਦੇ ਤੁਸੀਂ ਮੇਰੇ ਉਰ ਵਿੱਚ ਭਾਵ ਆਓ ਵਾਹਿਗੁਰੂ ਜੀ ਯੂ ਆਰ ਇਨ ਮਾਈ ਹਾਰਟ ਐਜ਼ ਵੈਲ ਉਰੇ ਹਰੀ ਬਣੇ ਹਰੀ ਔਰ ਵਾਹਿਗੁਰੂ ਜੀ ਯੂ ਆਰ ਇਨ ਦਾ ਫੋਰੈਸਟ ਐਜ਼ ਵੈਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਿ ਕਹਿੰਦੇ ਗਿਰੇ ਹਰੀ ਔਰ ਵਾਹਿਗੁਰੂ ਜੀ ਯੂ ਆਰ ਇਨ ਦਾ ਮਾਊਂਟਨਸ ਗਿਰੇ ਹਰੀ ਗੁਫੇ ਹਰੀ ਯੂ ਆਰ ਇਨ ਦਾ ਕੇਵਸ ਐਜ਼ ਵੈਲ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਹਿੰਦੇ ਸ਼ਿਤੇ ਹਰੀ ਯੂ ਆਰ ਇਨ ਦਾ ਸਕਾਈ ਔ ਵਾਹਿਗੁਰੂ ਜੀ ਅਕਾਲ ਪੁਰਖ ਸ਼ਿਤੇ ਹਰੀ ਨਵੇਂ ਹਰੀ ਯੂ ਆਰ ਇਨ ਦਾ ਅਰਥ ਕਹਿੰਦੇ ਈ ਹਾਂ ਹਰੀ ਯੂ ਆਰ ਇਨ ਦਿਸ ਵਰਲਡ ਊਹਾ ਹਰੀ ਵਾਹਿਗੁਰੂ ਜਿੱਥੇ ਅਸੀਂ ਗਾਂ ਜਾਣਾ ਤੁਸੀਂ ਉੱਥੇ ਵੀ ਹੋ ਕਹਿੰਦੇ ਈ ਹਾਂ ਹਰੀ ਊਹਾ ਹਰੀ ਜਿਮੀ ਹਰੀ ਜਮਾ ਹਰੀ ਕਹਿੰਦੇ ਤੁਸੀਂ ਜ਼ਮੀਨ ਵਿੱਚ ਹੋ ਜਮਾ ਵਿੱਚ ਹੋ ਯੂ ਤੁਸੀਂ ਆਕਾਸ਼ ਵਿੱਚ ਹੋ ਓਏ ਵਾਹਿਗੁਰੂ ਜੀ ਅਕਾਲ ਪੁਰਖ ਜੀ ਉਸ ਅਕਾਲ ਪੁਰਖ ਜੀ ਦੇ ਦਰਸ਼ਨ ਕਰਦੇ ਹੋਏ ਜੁੜੇ ਹੋਏ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਜਤਸ ਤੂੰ ਹੀ ਬ੍ਰਤਸ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਗੁਰਸਿੱਖ ਆਪਣਾ ਇਤਿਹਾਸ ਲਿਖਦਾ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਸੁਰਤੀ ਐਵੇਂ ਇਸ ਢੰਗ ਦੇ ਨਾਲ ਜੁੜੀ ਉਸ ਪੌਂਟਾ ਸਾਹਿਬ ਦੀ ਧਰਤੀ ਉੱਪਰ ਤਾਂ ਭਾਈ ਮਨੀ ਸਿੰਘ ਜੀ ਲਿਖਦੇ ਗਏ ਕਿ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ 16,000 ਵਾਰੀ ਤੂੰ ਹੀ ਦਾ ਜਾਪ ਕੀਤਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ 16,000 ਟਾਈਮਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤਾਂ ਫਿਰ ਇਹ ਬਾਣੀ ਨਾ ਸ੍ਰੀ ਦਸਮ ਗ੍ਰੰਥ ਵਿੱਚ ਇਹ ਗੁਰਸਿੱਖ ਪਿਆਰਿਓ ਅਕਾਲ ਉਸਤਤ ਇਸ ਬਾਣੀ ਦਾ ਨਾਮ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਣੀ ਸਿਉ ਕਹਿੰਦੇ ਇਹਨੂੰ 16 ਵਾਰੀ ਲਿਖਦੇ ਤੂੰ ਹੀ ਨੂੰ ਕਹਿੰਦੇ ਜਿਹੜਾ ਵੀ ਮੇਰਾ ਸਿੱਖ ਕਹਿੰਦੇ ਸ਼ਰਧਾ ਨਾਲ ਤੂੰ ਹੀ ਦੇ ਜਾਪ ਵਿੱਚ ਜੁੜੂਗਾ ਉਹਨੂੰ 16,000 ਵਾਰ ਦੀ ਫਲ ਮਿਲੂਗਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜੇ ਉਸ ਪੌਂਟਾ ਦੀ ਧਰਤੀ ਉੱਪਰ ਜੁੜੇ ਨਾ ਤਾਂ ਕਹਿੰਦੇ ਨੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉਸੇ ਹੀ ਧੁਨੀ ਵਿੱਚ ਅੱਜ ਵੀ ਚਮਕੌਰ ਦੀ ਗੜੀ ਵਿੱਚ ਜੁੜੇ ਨੇ ਗੁਰਸਿੱਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਸ ਤੂੰ ਹੀ ਦੀ ਧੁਨੀ ਵਿੱਚੋਂ ਉੱਠੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੈਟਸ ਅਪ ਆਕਾਸ਼ ਵੱਲ ਦੇਖ ਕੇ ਦੇ ਲੁੱਕ ਇਫ ਇਨ ਦ ਸਕਾਈ ਤਾਂ ਆਪਣੇ ਅੱਜ ਹੱਥ ਜੋੜ ਲਏ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫੁੱਟਸ ਤੇ ਹੈਂਡਸ ਟੁਗੈਦਰ ਦੇ ਲੁੱਕ ਇਨ ਦ ਸਕਾਈ ਤਾਂ ਕਹਿਣ ਲੱਗੇ ਕਹਿੰਦੇ ਹੇ ਵਾਹਿਗੁਰੂ ਹੇ ਆਪਾ ਹੇ ਪਰਮਾਤਮਾ ਜੀ ਹੇ ਅਕਾਲ ਪੁਰਖ ਜੀਓ ਇੱਕ ਬੇਨਤੀ ਆ ਇੱਕ ਦਾਸ ਦੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਿੰਘ ਆਪਦਾ ਅਰਦਾਸ ਆਪਦਾ ਬੇਨਤੀ ਔ ਵਾਹਿਗੁਰੂ ਜੀ ਕਹਿੰਦੇ ਜਿਵੇਂ ਕਹਿੰਦੇ ਮੈਂ ਪੌਂਟਾ ਦੀ ਧਰਤੀ ਵਿੱਚ ਬਹਿ ਕੇ ਕਹਿੰਦੇ ਸੁੱਖ ਦੇ ਵਿੱਚ ਕਹਿੰਦੇ ਮੈਂ ਜੁੜਿਆ ਸੀ ਨਾ ਕਹਿੰਦੇ ਪਾਤਸ਼ਾਹ ਕਹਿੰਦੇ ਅੱਜ ਜਿਵੇਂ ਮੈਂ ਇੱਥੇ ਜੁੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੈਂ ਤੂੰ ਹੀ ਦੀ ਧੁਨੀ ਵਿੱਚ ਜੁੜਿਆ ਪਾਤਸ਼ਾਹ ਹੇ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਕੱਲ ਦਾ ਦਿਨ ਆਉਣਾ ਆ ਮੈਂ ਜਦੋਂ ਇਸ ਚਮਕੌਰ ਦੀ ਧਰਤੀ ਤੇ ਜਦੋਂ ਵੇਖਣਾ ਮੇਰੇ ਅਜੀਤ ਨੂੰ ਮੈਂ ਜਦੋਂ ਚਮਕੌਰ ਦੀ ਧਰਤੀ ਤੇ ਦੇਖਣਾ ਮੇਰੇ ਜੁਝਾਰ ਨੂੰ ਮੈਂ ਜਦੋਂ ਦੇਖਣਾ ਮੇਰੇ ਪਿਆਰੇ ਭਾਈ ਹਿੰਮਤ ਸਿੰਘ ਦੀ ਜਦੋਂ ਉੱਥੇ ਲਾਸ਼ ਪਈ ਹੋਊਗੀ ਨਾ ਜੋ ਉਹਨਾਂ ਦੇ ਸਰੀਰ ਜਦੋਂ ਕੱਟ ਕੱਟ ਜਦੋਂ ਪੁਰਜਾ ਪੁਰਜਾ ਕੱਟ ਕੇ ਜਦੋਂ ਉਹ ਸ਼ਹੀਦੀਆਂ ਪਾਉਣਗੇ ਨਾ ਪਾਤਸ਼ਾਹ ਜੀ ਜਿਹੜੀ ਇਹ ਮੇਰੇ ਅੰਦਰ ਧੁਨੀ ਲੱਗੀ ਇਹਨੂੰ ਤੋੜਿਓ ਨਾ ਪਾਤਸ਼ਾਹ ਜੀਓ ਕਹਿੰਦੇ ਉਹ ਵਾਹਿਗੁਰੂ ਜੀ ਆਈ ਐਮ ਕਨੈਕਟਿਡ ਟੂ ਯੂ ਟੂਡੇ ਫਰੋਮ ਇਨਸਾਈਡ ਮਾਈ ਇਨਸਾਈਡ ਇਜ਼ ਸੇਇੰਗ ਵਾਹਿਗੁਰੂ ਟੂ ਯੂ ਟੂਡੇ ਮੀ ਇਨਸਾਈਡ ਟੂ ਯੂ ਇਜ਼ ਸੇਇੰਗ ਤੂੰ ਹੀ ਟੂ ਯੂ ਟੂਡੇ ਬਟ ਵਨ ਆਈ ਸੀ ਦ ਬਾਡੀਜ਼ ਆਫ ਮਾਈ ਸਨਸ ਕਟ ਇਨਟੂ ਪੀਸਿਸ ਟੁਮਾਰੋ ਡੋਂਟ ਲੈਟ ਦਿਸ ਬ੍ਰੇਕ ਫਰੋਮ ਮਾਈ ਇਨਸਾਈਡ ਇਹ ਅਰਦਾਸ ਕੀਤੀ ਕਲਗੀਧਰ ਪਾਤਸ਼ਾਹ ਨੇ ਇਹ ਅਰਦਾਸ ਕਰਕੇ ਉਹ ਅੱਲਾ ਯਾਰ ਖਾ ਜੋਗੀ ਲਿਖਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਭਾਈ ਮਦਨ ਸਿੰਘ ਤਾਂ ਭਾਈ ਕਾਠਾ ਸਿੰਘ ਕੋਲ ਗਏ ਨੇ ਕਹਿਣ ਲੱਗੇ ਕਹਿੰਦੇ ਸਿੱਖੋ ਕਹਿੰਦੇ ਸਿੰਘੋ ਤੁਸੀਂ ਬੇਨਤੀ ਕੀਤੀ ਸੀ ਕੁਝ ਘੰਟੇ ਪਹਿਲਾਂ ਕਹਿੰਦੇ ਯੂ ਡਿਡ ਅ ਬੇਨਤੀ ਟੂ ਮੀ ਅ ਫਿਊ ਆਵਰਸ ਬਿਫੋਰ ਕਹਿੰਦੇ ਤੁਸੀਂ ਆਖਿਆ ਸੀ ਕਿ ਪਾਤਸ਼ਾਹ ਅੱਜ ਦੀ ਰਾਤ ਦੀ ਇਹ ਸੇਵਾ ਸਾਨੂੰ ਬਖਸ਼ੋ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਸਿੰਘੋ ਕਹਿੰਦੇ ਮੈਂ ਹੁਣ ਤੁਹਾਡੇ ਅੱਗੇ ਇੱਕ ਬੇਨਤੀ ਕਰਨ ਲੱਗਾ ਕਹਿੰਦੇ ਤੁਸੀਂ ਜਾ ਕੇ ਆਰਾਮ ਕਰੋ ਤੁਸੀਂ ਵੀ ਜਾ ਕੇ ਸੌਂਚੋ ਕਹਿੰਦੇ ਯੂ ਗੋ ਟੂ ਸਲੀਪ ਐਜ਼ ਵੈਲ ਤਾਂ ਉਹ ਕਹਿਣ ਲੱਗੇ ਦੋ ਭਰਾ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਕਹਿੰਦੇ ਫਿਰ ਪਹਿਰੇਦਾਰੀ ਕੌਣ ਕਰੂਗਾ ਕਹਿੰਦੇ ਯੂ ਵਿਲ ਸਟੈਂਡ ਬਾਏ ਘਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ
ਕਹਿੰਦੇ ਅੱਜ ਦੀ ਰਾਤ ਕਹਿੰਦੇ ਮੈਂ ਆਪ ਕਹਿੰਦੇ ਪਹਿਰੇਦਾਰੀ ਕਰੂੰਗਾ। ਗੁਰੂ ਗੋਬਿੰਦ ਸਿੰਘ ਜੀ ਸਟੇ ਸੇਇੰਗ ਫੋਰ ਦਿਸ ਨਾਈਟ ਕਹਿੰਦੇ ਆਈ ਐਮ ਗੋਇੰਗ ਟੂ ਸਟੈਂਡ ਗਾਰਡ ਮਾਈਸੈਲਫ ਕਹਿੰਦੇ ਮੈਂ ਆਪ ਕਹਿੰਦੇ ਅੱਜ ਖਲੋ ਕੇ ਕਹਿੰਦੇ ਮੈਂ ਸਿੱਖਾਂ ਦੀ ਅੱਜ ਮੈਂ ਪਹਿਰੇਦਾਰੀ ਕਰੂੰਗਾ। ਤੁਸੀਂ ਸੌਂ ਜੋ ਸਿੱਖੋ ਬਸ ਇਹੀ ਮੇਰੀ ਮੰਗ ਹੈ ਤੁਹਾਡੇ ਅੱਗੇ। ਉਦੋਂ ਦੋ ਸਿੱਖ ਨਾ ਚਾਹੁੰਦੇ ਹੋਏ ਦੋ ਸਿੰਘ ਜਾ ਕੇ ਪੈ ਗਏ ਨੇ। ਜਦੋਂ ਉਹ ਵੀ ਜਾ ਕੇ ਸੌਂ ਗਏ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਟਹਿਲਦੇ ਟਹਿਲਦੇ ਆਪਣੇ ਸਿੱਖਾਂ ਕੋਲ ਆਏ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਖੇ ਮੋਹਵਤ ਦੇ ਸਿੰਘ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਨੇ ਵੇਖਿਆ ਨਾ ਕਰਕੇ ਜਿਹੜੀਆਂ ਵੱਡੀਆਂ ਦਸਤਾਰਾਂ ਸਿੰਘਾਂ ਸੰਘਾਂ ਦੀਆਂ ਉਹਨਾਂ ਨੇ ਆਪਣੀਆਂ ਵੱਡੀਆਂ ਦਸਤਾਰਾਂ ਲਾ ਕੇ ਤਾਂ ਉਹਨਾਂ ਦੇ ਬਿਸਤਰੇ ਬਣਾਏ ਹੋਏ ਸੀਗੇ ਤਾਂ ਉਹਨਾਂ ਦੇ ਕੇਵਲ ਸੀਸ ਸਿਰ ਉੱਪਰ ਉਹਨਾਂ ਦੀਆਂ ਕੇਸਕੀਆਂ ਨੇ ਪਰ ਕਈਆਂ ਦੇ ਅੱਜ ਘੂਕ ਨੀਂਦ ਸੁੱਤੇ ਪਏ ਨੇ ਬਟ ਟੁਡੇ ਦੇ ਫਸਟ ਸਲੀਪ ਬਿਕਾਜ਼ ਫੋਰ ਮੈਨੀ ਡੇਜ਼ ਦੇ ਹੈਵਨਟ ਸਲੈਪਟ ਪ੍ਰੋਪਰਲੀ ਤੇ ਕਈਆਂ ਦੀ ਕੇਸਕੀਆਂ ਨਾ ਪਰ ਉਹਨਾਂ ਦੇ ਸਿਰਾਂ ਉੱਪਰ ਡਿੱਗੀਆਂ ਹੋਈਆਂ ਸਨ ਧਰਤੀ ਤੇ ਪਈਆਂ ਹੋਈਆਂ ਸਨ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਈ ਆਪਣੇ ਹੱਥਾਂ ਨਾਲ ਕੇਸਕੀਆਂ ਚੱਕ ਕੇ ਤਾਂ ਉਹਨਾਂ ਦੀਆਂ ਤਹਿਾਂ ਲਾ ਕੇ ਤਾਂ ਸੋਹਣੇ ਢੰਗ ਦੇ ਨਾਲ ਉੱਥੇ ਰੱਖੀਆਂ ਜ਼ਮੀਨ ਪਰ। ਕਈ ਸਿੰਘਾਂ ਦੇ ਕੇਸ ਖੁੱਲ੍ਹੇ ਹੋਏ ਸਨ ਕੇਸ ਖੁੱਲ੍ਹ ਕੇ ਤਾਂ ਜ਼ਮੀਨ ਦੀ ਮਿੱਟੀ ਲੱਗੀ ਹੋਈ ਸੀ ਕੇਸਾਂ 'ਤੇ ਤਾਂ ਗੁਰਸਿੱਖ ਪਿਆਰਿਓ ਜਿਵੇਂ ਇੱਕ ਮਾਂ ਨਾ ਰਾਤ ਜਾਗ ਕੇ ਤਾਂ ਆਪਣੇ ਬੱਚੇ ਦੀ ਦੇਖਭਾਲ ਕਰਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਸ ਰਾਤ ਆਪਣੇ ਸਿੰਘਾਂ ਦੇ ਕੇਸ ਹੱਥਾਂ ਵਿੱਚ ਲੈ ਕੇ ਤਾਂ ਝਾੜਦੇ ਨੇ ਮਿੱਟੀ ਉਹਨਾਂ ਦੇ ਕੇਸਾਂ ਵਿੱਚੋਂ ਮਿੱਟੀ ਝਾੜ ਕੇ ਤਾਂ ਪਾਤਸ਼ਾਹ ਜੀ ਉਹਨਾਂ ਦੇ ਕੰਘੇ ਲੈ ਕੇ ਤਾਂ ਉਹਨਾਂ ਦੇ ਕੇਸਾਂ ਵਿੱਚ ਕੰਘੇ ਫਿਰਦੇ ਪਏ ਨੇ ਪਾਤਸ਼ਾਹ ਜੀ। ਅੱਜ ਨਾਲੇ ਸਿੰਘਾਂ ਦੇ ਚਿਹਰਿਆਂ ਵੱਲ ਵੇਖਣ ਅੱਜ ਪਾਤਸ਼ਾਹ ਦੇ ਚਿਹਰੇ ਉੱਪਰ ਸਰੂਰ ਹੀ ਕੁਝ ਹੋਰ ਹੈ। ਗੁਰੂ ਪਾਤਸ਼ਾਹ ਜੀ ਦੇ ਚਿਹਰੇ ਉੱਪਰ ਲਾਲੀ ਔਨ ਦੇ ਫੇਸ ਇਜ਼ ਰੈਡਨੈਸ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਡੂਇੰਗ ਕੰਘਾ ਥਰੂ ਦ ਹੇਅਰ ਆਫ ਦ ਸਿੱਖਸ ਤਾਂ ਪਾਤਸ਼ਾਹ ਜੀ ਨੇ ਕਈ ਸਿੰਘਾਂ ਦੇ ਫੇ ਜੂੜੇ ਕਰਕੇ ਤਾਂ ਉਹਨਾਂ ਦੇ ਸੀਸਾਂ ਸਿਰਾਂ ਉੱਪਰ ਕੇਸਕੀਆਂ ਸਜਾਈਆਂ। ਕਲਗੀਧਰ ਪਾਤਸ਼ਾਹ ਜੀ ਨੇ ਨਾ ਆਪਣੇ ਸਿੰਘਾਂ ਦੇ ਹੱਥਾਂ ਵੱਲ ਵੇਖਿਆ ਸਿੰਘਾਂ ਦੇ ਹੱਥ ਆਪਣੇ ਹੱਥਾਂ ਵਿੱਚ ਲੈ ਲਏ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਹਨਾਂ ਦੇ ਹੱਥ ਜਦੋਂ ਪਾਤਸ਼ਾਹ ਨੇ ਆਪਣੇ ਹੱਥਾਂ ਵਿੱਚ ਲਿਆ ਤਾਂ ਪਾਤਸ਼ਾਹ ਨੇ ਵੇਖਿਆ ਸਿੰਘਾਂ ਦੇ ਹੱਥਾਂ ਵਿੱਚ ਛਾਲੇ ਪਏ ਹੋਏ ਨੇ। ਛਾਲੇ ਕਿਉਂ ਪਏ ਹੋਏ ਨੇ ਕਰਕੇ ਸਿੰਘਾਂ ਨੇ ਪਤਾ ਨਹੀਂ ਕਿੰਨਾ ਸਮਾਂ ਲੰਘ ਗਿਆ ਉਹਨਾਂ ਨੇ ਆਪਣੇ ਹੱਥ ਉਸ ਕਿਰਪਾਨ ਉਸ ਕਿਰਪਾਨਾਂ ਦੇ ਮੁੱਠੀ ਤੋਂ ਨਹੀਂ ਚੱਕੀਆਂ। ਕਿੰਨੇ ਮਹੀਨੇ ਲੰਘ ਗਏ ਨੇ ਤਲਵਾਰਾਂ ਚਲਾਉਂਦਿਆਂ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਨੇ ਜਦੋਂ ਵੇਖਿਆ ਛਾਲੇ ਪਏ ਨੇ ਹੋਏ ਹੱਥਾਂ ਵਿੱਚ ਪਾਤਸ਼ਾਹ ਜੀ ਪਹਿਲਾਂ ਤਾਂ ਦੇਖਦੇ ਰਹੇ ਨੇ ਫਿਰ ਉਹਨਾਂ ਤੋਂ ਰਹਿ ਨਹੀਂ ਗਿਆ। ਪਾਤਸ਼ਾਹ ਨੇ ਉਹਨਾਂ ਦੇ ਹੱਥ ਆਪਣੇ ਕੋਲ ਕਰਕੇ ਤਾਂ ਪਾਤਸ਼ਾਹ ਨੇ ਉਹਨਾਂ ਦੇ ਸਿੰਘਾਂ ਦੇ ਹੱਥ ਚੁੰਮਣੇ ਸ਼ੁਰੂ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੀਜ਼ ਦ ਬਲਿਸਟ ਇਜ਼ ਇਨ ਦ ਹੈਂਡਸ ਆਫ ਦ ਸਿੰਘਸ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਟੇਕ ਦ ਹੈਂਡਸ ਕਲੋਸ ਐਂਡ ਦੇ ਕਿਸ ਦ ਹੈਂਡਸ ਆਫ ਦ ਸਿੰਘਸ। ਪਾਤਸ਼ਾਹ ਜੀ ਨੇ ਸਿੰਘਾਂ ਨੂੰ ਆਪਣੇ ਗਲੇ ਵਿੱਚ ਲਿਆ ਤਾਂ ਗਲਿਆਂ ਨੂੰ ਚੁੰਮਿਆ ਤਾਂ ਪਾਤਸ਼ਾਹ ਜੀ ਨੇ ਸਿੰਘਾਂ ਦੇ ਮੱਥਿਆਂ ਨੂੰ ਚੁੰਮਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਨਾ ਮੇਰੇ ਸਿੰਘਾਂ ਦੇ ਪੈਰਾਂ ਵਿੱਚ ਜ਼ਖਮ ਨੇ ਮੇਰੇ ਸਿੰਘਾਂ ਦੇ ਪੈਰਾਂ ਵਿੱਚ ਕੰਢੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇੱਕ ਇੱਕ ਕੰਢਾ ਕੱਢਣਾ ਸਿੰਘਾਂ ਦੇ ਪੈਰਾਂ ਵਿੱਚੋਂ ਸ਼ੁਰੂ ਕਰ ਦਿੱਤਾ। ਪਾਤਸ਼ਾਹ ਜੀ ਨਾਲੇ ਤਾਂ ਉਹਨਾਂ ਦੇ ਚਰਨ ਉਹਨਾਂ ਦੇ ਪੈਰ ਸਾਫ਼ ਕਰਦੇ ਗਏ ਨਾਲੇ ਤਾਂ ਕੰਢੇ ਕੱਢਦੇ ਗਏ ਤਾਂ ਪਰ ਪਾਤਸ਼ਾਹ ਜੀ ਨੇ ਉਸ ਸਮੇਂ ਉਹਨਾਂ ਦੇ ਪੈਰ ਵੇਖਦੇ ਪਿਆਰ ਵਿੱਚ ਆ ਕੇ ਤਾਂ ਉਸ ਸਿੰਘਾਂ ਦੇ ਪੈਰ ਵੀ ਚੁੰਮ ਲਏ ਗੁਰਸਿੱਖ ਪਿਆਰਿਓ। ਹੁਣ ਕਈ ਵਾਰੀ ਆਪਣੇ ਮਨਾਂ ਵਿੱਚ ਇਹ ਖਿਆਲ ਆਜੂਗਾ ਨਾ ਕਿ ਪਾਤਸ਼ਾਹ ਨੇ ਇਹ ਹੋ ਸਕਦਾ ਇਹ ਸੱਚ ਆ ਕਿ ਕਿਸੇ ਨੇ ਇਹ ਵਧਾ ਕੇ ਗੱਲ ਕਹੀ ਪਰ ਸਹੀ ਇਹ ਆ ਗੁਰਸਿੱਖ ਪਿਆਰਿਓ ਕਿਸੇ ਇਤਿਹਾਸਕਾਰ ਨੇ ਤਾਂ ਇਹ ਗੱਲ ਵਧਾ ਕੇ ਲਿਖਤੀ ਹੋਵੇ ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਹਾ ਸੀ ਕਹਿੰਦੇ ਜਿੱਤ ਜੁੱਧ ਜਿੱਤੇ ਇਨਹੀ ਕੀ ਪ੍ਰਸਾਦ। ਕਹਿੰਦੇ ਪਾਤਸ਼ਾਹ ਜੀ ਨੇ ਆਖਿਆ ਸੀਗਾ ਨਾ ਗੁਰੂ ਗੋਬਿੰਦ ਸਿੰਘ ਜੀ ਕੋਈ ਕਹਿ ਸਕਦਾ ਦਾ ਸਮ ਹਿਸਟੋਰੀਅਨ ਹੈਜ਼ ਐਗਜ਼ੈਜਰੇਟਡ ਦਿਸ ਹਿਸਟਰੀ ਪਰ ਗੁਰਸਿੱਖ ਪਿਆਰੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰਾਈਟਿੰਗ ਦੈਮਸੈਲਫ ਦੈਟ ਜੁੱਧ ਜਿੱਤੇ ਇਨਹੀ ਕੇ ਪ੍ਰਸਾਦ ਇਫ ਆਈ ਵਨ ਐਨੀ ਬੈਟਲ ਇਟਸ ਬਿਕਾਜ਼ ਆਫ ਦੇਅਰ ਗ੍ਰੇਸ।
ਕਹਿੰਦੇ ਜੁਦ ਜਿੱਤੇ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਕਹਿੰਦੇ ਇਫ ਆਈ ਵਾਜ਼ ਏਬਲ ਟੂ ਗਿਵ ਐਨੀਥਿੰਗ ਟੂ ਐਨੀਵਨ, ਜੇ ਮੈਂ ਦਾਨ ਕਰ ਸਕਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਕਹਿੰਦੇ ਕੇਵਲ ਇਹਨਾਂ ਦੀ ਕਿਰਪਾ ਕਰਕੇ ਮੈਂ ਕਰ ਸਕਿਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਿਰ ਇੰਨੇ ਪਿਆਰ ਵਿੱਚ ਆ ਕੇ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਬਾਰੇ ਇੱਥੇ ਤੱਕ ਵੀ ਆਖ ਦਿੱਤਾ, ਤਾਂ ਕਹਿਣ ਲੱਗੇ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਕਹਿੰਦੇ ਇਨਹੀ ਕੀ ਕਿਰਪਾ ਕੇ, ਇਟਸ ਬਿਕਾਜ਼ ਆਫ ਦ ਕਿਰਪਾ, ਇਟਸ ਬਿਕਾਜ਼ ਆਫ ਦ ਗ੍ਰੇਸ ਆਫ ਦੈਮ, ਇਹਨਾਂ ਦੇ ਕਰਕੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਆਈ ਵਾਜ਼ ਏਬਲ ਟੂ ਬਿਕਮ ਅਸਟੈਬਲਿਸ਼ਡ, ਵਾਈ ਬਿਕਾਜ਼ ਆਫ ਦੈਮ। ਕਹਿੰਦੇ ਇਹ ਖਾਲਸਾ ਦੇ ਖਾਤਰ ਹੀ ਸਭ ਕੁਝ ਜੋ ਵੀ ਹੈ, ਨਹੀਂ ਮੋਸੋ ਗਰੀਬ, ਦੇ ਵਾਜ਼ ਸੋ ਮੈਨੀ ਗਰੀਬ ਲਾਈਕ ਮੀ, ਦੇ ਵਾਜ਼ ਸੋ ਮੈਨੀ ਮੀਕ ਪੀਪਲ ਲਾਈਕ ਮੀ ਦੈਟ ਨੋਬਡੀ ਨਿਊ। ਕਹਿੰਦੇ ਨਹੀਂ ਮੋਸੋ ਗਰੀਬ ਕਰੋੜ ਪਰੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਇੰਗ ਦੇ ਵਾਜ਼ ਮਿਲੀਅਨਸ ਆਫ ਪੀਪਲ ਲਾਈਕ ਮੀ ਇਨ ਦ ਸਟਰੀਟ, ਕਹਿੰਦੇ ਆਈ ਐਮ ਹੂ ਆਈ ਐਮ ਓਨਲੀ ਬਿਕਾਜ਼ ਆਫ ਦੈਮ ਟੂਡੇ। ਗੁਰਸਿੱਖ ਪਹਿਰ ਜਦੋਂ ਆਪਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਨੂੰ ਜਦੋਂ ਪੁੱਛੀਏ ਨਾ, ਤਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਵੀ ਕਹਿੰਦੇ ਕਹਿੰਦੇ ਕਹਿੰਦੇ ਜਿਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰ ਹੈ ਨਾਮ ਚ ਪਾਵੇ। ਗੁਰੂ ਰਾਮਦਾਸ ਜੀ ਸੱਚਿਆਂ ਪਾਤਸ਼ਾਹ ਉਹ ਸੋਢੀ ਸੁਲਤਾਨ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਜਿਨ ਨਾਨਕ ਧੂੜ ਮੰਗੇ, ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਧੂੜ ਮੰਗਦਾ ਪਿਆ ਜੋ ਸਿੱਖਾਂ ਦੀ, ਜੋ ਆਪ ਜਪੇ, ਜਿਹੜੇ ਆਪ ਜਪਦੇ ਨੇ ਅਵਰ ਹੈ ਨਾਮ ਚ ਪਾਵੇ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਕਹਿ ਰਹੇ ਨੇ। ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਜੋ ਦੀਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਕਹਿੰਦੇ ਜਿਹੜਾ ਵੀ ਤੁਹਾਨੂੰ ਗੁਰੂ ਦਾ ਸਿੱਖ ਦਿਸਦਾ, ਕਹਿੰਦੇ ਬਸ ਨਿਵ ਨਿਵ ਲਾਗੋ ਪਾਏ ਜੀਓ, ਕਹਿੰਦੇ ਉਹਨਾਂ ਦੇ ਪੈਰਾਂ ਤੋਂ ਕਹਿੰਦੇ ਨਿਭ ਜਾ ਕੇ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਗੁਰਸਿੱਖਾਂ ਦੀ ਹਰ ਧੂੜ ਦੇ ਹਮ ਪਾਪੀ ਭੀ ਕੱਟ ਪਾਏ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗਿਵ ਮੀ ਦਾ ਡਸਟ ਆਫ ਦੋਸ ਗ੍ਰੇਟ ਗੁਰ ਸਿੱਖ ਸੋ ਦੇ ਸੈਡ ਅ ਸਿਨ ਲਾਈਕ ਮੀ ਕੈਨ ਗੇਟ ਅਕ੍ਰੋਸ ਦਿਸ ਓਸ਼ਨ ਐਸ ਵੈਲ। ਜੇ ਗੁਰੂ ਦੀ ਬਾਣੀ ਇਹ ਕਹਿ ਸਕਦੀ ਤਾਂ ਕਿਉਂ ਨਾ ਮੇਰੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਂ ਦੇ ਪੈਰ ਕਿਉਂ ਨਹੀਂ ਚੁੰਮ ਸਕਦੇ, ਜਿਹੜੇ ਕਹਿੰਦੇ ਆ ਪਾਤਸ਼ਾਹ ਜੀ ਕਿ ਇਨਹੀ ਕੀ ਕਿਰਪਾ ਕੇ, ਇਹਨਾਂ ਦੀ ਕਿਰਪਾ ਕਰਕੇ ਹੀ ਹੈ ਸਭ ਕੁਝ। ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪਣੇ ਸਿੰਘਾਂ ਨਾਲ ਪਿਆਰ ਕਰਕੇ ਉਸ ਰਾਤ ਗੁਰੂ ਗੋਬਿੰਦ ਸਿੰਘ ਜੀ ਪੈਰੇ ਤੇ ਖਲੋਤੇ ਨੇ। ਉਹ ਜਦੋਂ ਰਾਤ ਲੰਘੀ ਨਾ, ਜਦੋਂ ਸਵੇਰ ਚੜੀ ਤਾਂ ਫੇਰ ਉਹ ਸਮਾਂ ਆ ਗਿਆ ਆਸਾ ਕੀ ਵਾਰ ਕਾ। ਆਸਾ ਜੀ ਦੀ ਵਾਰ ਦੀ ਬਾਣੀ ਜੁੜੇ ਨੇ, ਸਾਰਿਆਂ ਨੇ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ ਨੇ। ਪਰ ਸੱਚ ਇਹ ਆ, ਜੇ ਆਪਾਂ ਆਪਣੇ ਵੱਲ ਵੇਖੀਏ ਨਾ, ਤੇ ਜੇ ਕਿਤੇ ਆਪਣੇ ਘਰਾਂ ਵਿੱਚ ਦੁੱਖ ਦਾ ਸਮਾਂ ਆ ਜਾਵੇ ਤਾਂ ਬੜਾ ਔਖਾ ਹੋ ਜਾਂਦਾ ਸਵੇਰ ਨੂੰ ਬਾਣੀ ਪੜ੍ਹਨ ਵਾਸਤੇ। ਜੇ ਕਿਸੇ ਦਾ ਪੁੱਤਰ, ਜੇ ਕਿਸੇ ਦੀ ਧੀ ਭੈਣ ਦੁੱਖ ਵਿੱਚ ਹੋਵੇ ਤਾਂ ਸਵੇਰ ਨੂੰ ਉੱਠ ਕੇ ਬਾਣੀ ਪੜ੍ਹਨੀ ਬਹੁਤ ਔਖੀ ਹੋ ਜਾਂਦੀ ਆ। ਪਰ ਕਲਗੀਧਰ ਪਾਤਸ਼ਾਹ ਨੂੰ ਇਹ ਨਹੀਂ ਪਤਾ, ਇਹ ਨਹੀਂ ਪਤਾ ਕਲਗੀਧਰ ਪਾਤਸ਼ਾਹ ਨੂੰ ਮੇਰੇ ਦੋ ਛੋਟੇ ਪੁੱਤਰ ਕਿੱਥੇ ਨੇ। ਕਰਕੇ ਪਾਤਸ਼ਾਹ ਨੇ ਕਿਹਾ ਸੀ, ਕਹਿੰਦੇ ਮੈਂ ਤੁਰਿਆ ਤਾਂ ਆਨੰਦਪੁਰ ਤੋਂ, ਤਾਂ ਕਹਿੰਦੇ ਸੀ ਚਾਰ, ਕਹਿੰਦੇ ਉਦੋਂ ਤਾਂ ਚਾਰ ਸੀ ਜਦੋਂ ਮੈਂ ਤੁਰਿਆ ਆ ਆਨੰਦਪੁਰ ਤੋਂ, ਕਹਿੰਦੇ ਜਦੋਂ ਮੈਂ ਪਰ ਸਰਸਾ ਟੱਪੇ ਨਾ, ਕਹਿੰਦੇ ਬਸ ਉਦੋਂ ਕੇਵਲ ਦੋ ਰਹਿ ਗਏ। ਕਹਿੰਦੇ ਸੀ ਚਾਰ, ਤੇ ਕਹਿੰਦੇ ਮੈਂ ਜਦੋਂ ਸਰਸਾ ਨੂੰ ਟੱਪਿਆ ਉਦੋਂ ਦੋ ਰਹਿ ਗਏ। ਕਹਿੰਦੇ ਅੱਜ ਮੈਂ ਚਮਕੌਰ ਦੇ ਵਿੱਚ ਕਹਿੰਦੇ ਬੈਠਾ ਆ, ਕਹਿੰਦੇ ਅੱਜ ਮੇਰੇ ਅੱਖਾਂ ਦੇ ਸਾਹਮਣੇ ਦੋ ਨੇ, ਕਹਿੰਦੇ ਪਰ ਮੈਨੂੰ ਪਤਾ ਨਹੀਂ ਕੱਲ ਤੱਕ ਇਹਨਾਂ ਨੇ ਵੀ ਰਹਿਣਾ ਕਿ ਨਹੀਂ ਰਹਿਣਾ। ਇੱਕ ਗੁਰਸਿੱਖ ਪਿਆਰਿਓ, ਆਪਾਂ ਇੱਕ ਬਾਪ ਦਾ ਹਿਰਦਾ ਵੇਖੀਏ, ਕਰਕੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਇੱਕ ਪੱਥਰ ਦਿਲ ਨਾ ਸਮਝੀਏ। ਲੈਟ ਅਸ ਨਾਟ ਥਿੰਕ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਜ਼ ਅ ਸਟੋਨ, ਕਿ ਗੁਰੂ ਗੋਬਿੰਦ ਸਿੰਘ ਜੀ, ਹਾਂ ਉਹਨਾਂ ਦੇ ਵਿੱਚ ਮੋਹ ਨਹੀਂ, ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਿੱਚ ਆਪਣੇ ਪੁੱਤਰਾਂ ਦੇ ਵਾਸਤੇ ਪਿਆਰ ਤਾਂ ਪ੍ਰੇਮ ਤਾਂ ਹੈ ਨਾ। ਕਲਗੀਧਰ ਪਾਤਸ਼ਾਹ ਜੀ ਵਿੱਚ ਮੋਹ ਨਹੀਂ ਹੈ, ਪਰ ਪਾਤਸ਼ਾਹ ਜੀ ਵਿੱਚ ਪ੍ਰੇਮ ਜ਼ਰੂਰ ਹੈ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਿੱਖਾਂ ਦੇ ਨਾਲ ਪਿਆਰ ਕਰਕੇ, ਇੱਕ ਪਿਤਾ ਦਾ ਹਿਰਦਾ ਜਦੋਂ ਬੈਠਾ ਨਾ ਆਪਣੇ ਪੁੱਤਰਾਂ ਦੇ ਕੋਲ, ਆਪਣੇ ਪੁੱਤਰ ਸੁੱਤੇ ਪਏ ਨੇ, ਬਾਬਾ ਅਜੀਤ ਸਿੰਘ ਦੇ ਕੋਲ ਜਾ ਕੇ ਬੈਠ ਗਏ ਨੇ, ਬਾਬਾ ਜੁਝਾਰ ਸਿੰਘ ਦੇ ਕੋਲ ਜਾ ਕੇ ਬੈਠ ਗਏ ਨੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਸੁਪਨੇ ਮੈਂ ਕਬਰ ਖਬਰ ਕਬੀ ਬਾਪ ਕੇ ਆ ਕੇ ਲਉਂਗੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਆਪਣੇ ਪੁੱਤਰਾਂ ਨੂੰ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਕਹਿੰਦੇ ਸੁਪਨੇ ਮੈਂ ਖਬਰ ਆ ਕੇ ਕਬੀ ਬਾਪ ਕੀ ਲਉਂਗੇ। ਕਹਿੰਦੀ ਯੂ ਵਿਲ ਯੂ ਕਮ ਐਂਡ ਆਸਕ ਮੀ ਹਾਊ ਆਈ ਐਮ ਇਨ ਮਾਈ ਡ੍ਰੀਮਸ ਵਨ ਡੇ। ਕਰਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਕਹਿੰਦੇ ਕੱਲ ਨੂੰ ਤਾਂ ਜਿਵੇਂ ਮੈਨੂੰ ਅੱਜ ਤੁਸੀਂ ਦਿਖਾਈ ਦੇ ਰਹੇ ਹੋ ਨਾ,
ਕੱਲ ਤੋਂ ਬਾਅਦ ਮੈਨੂੰ ਇਸ ਸਰੂਪ ਵਿੱਚ ਤੁਸੀਂ ਦਿਖਾਈ ਨਹੀਂ ਦੇਣੇ। From the way I can see you today, I won't see you in this physical being, in this physical body anymore after tomorrow. Allah yaar khan jogi likhda aya kende supne mein khabar aake kabhi baap ki longe, will you come and ask your father? Even in my dreams, will you come and just ask me how I am? The Guru Gobind Singh ji paach ji kende eh pyare Ajit, kende eh jujar pyare, kende eh pyare jaji Ajit, ਇਹ ਜੁਜਾਰ ਪਿਆਰੇ ਹਮ ਕਹਤੇ ਹੈ ਕੁਛ ਸੁਣਤੇ ਹੂੰ ਦਿਲਦਾਰ ਪਿਆਰੇ, ਕਹਿੰਦੇ ਹੇ ਮੇਰੇ ਕਹਿੰਦੇ ਦਿਲ ਨੂੰ ਸੋਹਣੇ ਲੱਗਣ ਵਾਲੇ ਉਹ ਪੁੱਤਰੋ, ਕਹਿੰਦੇ ਤੁਸੀਂ ਮੇਰੀ ਸੁਣਦੀ ਹੋ ਇਹ ਗੱਲਾਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟੋਕਿੰਗ ਟੂ ਦੇ ਸਨਸ ਵਾਈਲਸਟ ਦੇ ਸਲੀਪ, ਕਹਿੰਦੇ ਵਿਲ ਯੂ ਕਮ ਐਂਡ ਐਵਰ ਵਿਜ਼ਿਟ ਮੀ ਇਨ ਯੋਰ ਡ੍ਰੀਮ, ਇਨ ਮਾਈ ਡ੍ਰੀਮਸ, ਜਸਟ ਟੂ ਆਸਕ ਹਾਊ ਆਈ ਐਮ, ਬਿਕਾਜ਼ ਆਮ ਨਾਟ ਗੋਇੰ ਟੂ ਸੀ ਯੂ ਇਨ ਦਿਸ ਫੋਰਮ ਅਗੇਨ ਆਫਟਰ ਟੂਡੇ। ਗੁਰੂ ਗੋਬਿੰਦ ਸਿੰਘ ਜੀ ਸਿੱਧ ਹਮ ਕੁਛ ਕਹਤੇ ਹੂੰ, ਆਈ ਐਮ ਸੇਇੰਗ ਸਮਥਿੰਗ, ਕਹਿੰਦੇ ਤੁਸੀਂ ਕਹਿੰਦੇ ਹਮ ਕਹਤੇ ਹੋ ਤੁਮ ਸੁਣਤੇ ਹੋ, ਆਰ ਯੂ ਲਿਸਨਿੰਗ, ਦਿਲਦਾਰ ਪਿਆਰੇ, ਓ ਮਾਈ ਬਲਵਡ, ਯੂ ਹੈਵ ਯੂ ਇਨਥਾਈਜ਼ਡ ਮਾਈ ਹਾਰਟ, ਗੁਰੂ ਗੋਬਿੰਦ ਸਿੰਘ ਜੀ ਸੇਇੰਗ ਟੂ ਦੇ ਸਨਸ। ਸਵੇਰ ਜਦੋਂ ਹੋਈ ਨਾ, ਬਾਹਰ ਜਿਹੜੀ ਫੌਜ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ, ਦ ਆਰਮੀ ਦਾ ਇਜ਼ ਆਊਟਸਾਈਡ, ਉਹ ਸੋਚਦੇ ਨੇ ਕੀ ਪਤਾ ਅੰਦਰ ਕੇਵਲ ਬਸ 10-20 ਕੋਈ ਸਿੰਘ ਹੋਣਗੇ, ਦੇ ਮਸਟ ਬੀ ਓਨਲੀ ਬਾਈ 10-15 or 20 ਐਟ ਦ ਮੋਸਟ ਇਨਸਾਈਡ, it ain't going to be much trouble for us, it will be a matter of a few minutes and we'll take them out, it's not going to take us long at all. ਉਹਨਾਂ ਨੇ ਕੀ ਆਪਸ ਵਿੱਚ ਸਲਾਹ ਕੀਤੀ, ਉਹ ਸਲਾਹ ਕਰਦੇ ਨੇ ਪਹਿਲਾਂ ਕੋਈ ਲੈਟ ਸੈਂਡ ਅ ਮੈਸੇਂਜਰ, ਕਹਿੰਦੇ ਲੈਟ ਸੈਂਡ ਅ ਮੈਸੇਂਜਰ, ਐਂਡ ਦ ਮੈਸੇਂਜਰ ਕੈਨ ਟੈਲ ਦੇਮ ਲੁੱਕ ਯੂ ਗਾਟ ਨੋ ਚਾਂਸ, ਕਹਿੰਦੇ ਉਹਨਾਂ ਨੂੰ ਜਾ ਕੇ ਕਹਿ ਦਿਓ ਤੁਹਾਡਾ ਇੱਥੇ ਕੁਛ ਨਹੀਂ ਬਣਨਾ, ਤੁਸੀਂ ਛੱਡ ਕੇ ਚਲ ਜਾਓ ਗੜੀ। ਸੋ ਉੱਥੇ ਪਹਿਲਾਂ ਇੱਕ ਉਹਨਾਂ ਨੇ ਗੁਰਸਿੱਖ ਪਿਆਰੇ ਇੱਕ ਆਦਮੀ ਭੇਜਿਆ ਕਹਿਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ, ਇੱਥੇ ਹੁਣ ਤੁਹਾਡਾ ਕੁਝ ਨਹੀਂ ਬਣਨਾ, ਅਸੀਂ ਇੱਥੇ ਲੱਖਾਂ ਦੇ ਵਿੱਚ ਹੋ, ਤੁਸੀਂ ਬਸ ਕਿੰਨੇ 20-25 ਜਾਣੇ ਹੋਵੋਗੇ, ਹੋਰ ਹੁਣ ਹੈ ਸੀ ਤਾਂ 40। ਉਹ ਜਦੋਂ ਆਇਆ ਨਾ, ਉਹ ਨਹੀਂ ਕੇਮ ਟੂ ਗਿਵ ਦੈਟ ਮੈਸੇਜ ਕਰਕੇ ਉਹ ਹਥਿਆਰ ਲੈ ਕੇ ਨਹੀਂ ਆਇਆ, ਇਜ਼ ਨਾਟ ਕਮ ਵਿਦ ਵੈਪਨ, ਇਜ਼ ਜਸਟ ਕਮ ਐਜ਼ ਅ ਮੈਸੇਂਜਰ, ਤੇ ਗੁਰੂ ਦੀ ਮਰਿਆਦਾ ਆ, ਇਹ ਕਰਕੇ ਇੱਕ ਨੀਤੀ ਆ, ਦਿਸ ਇਜ਼ ਲਾਈਕ this is why you call battle strategy, so they won't attack somebody that's just come with a message. As he's come with this message to say to Guru Gobind Singh ji Paatshah ji, Baba Ajit Singh ji comes forward first. Oh, Baba Ajit Singh ji said, what is your message? And he said, par jeve oh bolya na ta bolya bade maade labzan de naal, he used very low words, and he said to Baba Ajit Singh, you guys have got no chance, you might as well leave now. Baba Ajit Singh ji kan lage, kende we're not going to be leaving this fortress, kende go back. Guru and Baba Ajit Singh said, if we now leave this fortress, it's only going to be to come out to that battlefield and actually fight and give shahidiyan, we're not going to leave this fortress any other way now. Kende hor ni assi chhadna jeve assi Anandpur chhad ke aaye hain na, Baba Ajit Singh ji kende assi eh gadi hun is dhang de naal ni chhadni, kende aavange assi zarur baad, par assi hun ladan aonge baad. Baba Ajit Singh kende ja ke dass do unna nu, they've gone outside now. ਉਹ ਜਦੋਂ ਬਾਹਰ ਆਏ ਨੇ, ਉਹ ਕਹਿਣਗੇ ਇਹ ਨਹੀਂ ਮੰਨਦੇ ਪਏ, ਕਹਿੰਦੇ ਇਹ ਕਾਹਦੀ ਗੱਲ ਆ, ਇੱਕ ਨਾਰ ਖਾਨ ਨੂੰ ਪਹਿਲਾਂ ਮੋਹਰੇ ਕੀਤਾ, ਇੱਕ ਮੁਸਲਮਾਨ ਨੂੰ ਨਾਰ ਖਾਨ ਨੂੰ ਮੋਹਰੇ ਕੀਤਾ, ਉਹ ਕਹਿੰਦੇ ਤੂੰ ਪੌੜੀ ਲੈ ਕੇ ਨਾ, ਤੂੰ ਦੇਖ ਤਾਂ ਸਹੀ ਹੈ ਕਿੰਨੇ ਪੌੜੀ ਲੈ ਕੇ, ਤੂੰ ਦੇਖ ਲੈ 10-15 ਜਾਣੇ ਹੋਣੇ ਆ, ਤੂੰ ਦੋ ਆਪਣੇ ਤੀਰ ਚਲਾ ਕੇ ਤੂੰ ਇਹਨਾਂ ਨੂੰ ਤੂੰ ਮਕਾ ਪਰੇ ਕਰ ਇਹਨਾਂ ਨੂੰ ਤਾਂ ਪਹਿਲਾਂ। ਸੋ ਵਾਟ ਦੇਵ ਡਨ, ਸੰਬੜੀ ਖੋਲ ਨਾਰ ਖਾਨ, ਹੀ ਇਜ਼ ਬੋ, ਦੇਵ ਗਾਟ ਅ ਲੈਡਰ, ਦੇ ਪੁੱਟ ਅਗੇਂਸਟ ਦ ਵਾਲ ਆਫ ਦ ਫੋਰਟਰੈਸ, he climbs that ladder and he's thinking this is going to be easy. As jeve gursikh pyare ho paudi chadda na naar khan dekhn vaste, eh singha da kiya, bas jadon ohdiyan akhaan upar nu hoyiyan na, jehdi gadi di jehdi kandya guru gobind singh di kalgitar sacche paach ne ek dam ohdiyan akhaan nu vekh ke apna teer jadon ohde wal guru gobind singh di paach ne ek dam ek teer chhaddya ohde akhaan de vich ja ke lagya, naale ta paudi vi deg payi ta naale naar khan vi thalle deg paya ta ohdi maut ho gayi gursikh pyare ho. ਉਹ ਸੋਚਦਾ ਸੀਗਾ ਮੈਂ ਦੇਖੂਗਾ, ਉਹਨੂੰ ਦੇਖਣ ਦਾ ਸਮਾਂ ਵੀ ਨਹੀਂ ਮਿਲਿਆ, ਜਦੋਂ ਗੁਰੂ ਗੋਬਿੰਦ ਕੇਵਲ ਅੱਖਾਂ ਹੀ ਉਹਦੀ ਦੇਖੀਆਂ ਤਾਂ ਪਾਤਸ਼ਾਹ ਨੇ ਇਕਦਮ ਤੀਰ ਚਲਾ ਕੇ ਉਹਦੀ ਅੱਖਾਂ ਦੇ ਵਿੱਚ ਤੀਰ ਮਾਰਿਆ, ਉਹ ਨਾਰ ਖਾਨ ਡਿੱਗ ਪਿਆ। ਇੱਕ ਹੋਰ ਭੇਜਿਆ ਉਹਨਾਂ ਨੇ, ਕਹਿੰਦੇ ਥੋੜਾ ਜਿਹਾ ਹੁਣ ਤਕੜਾ ਹੋ ਕੇ ਜਾਏ, ਕਹਿੰਦੇ ਅੰਦਰੋਂ ਤਿਆਰ ਲੱਗਦੇ ਨੇ, ਕਹਿੰਦੇ ਤੂੰ ਹੁਣ ਵੇਖ ਕੇ ਜਾਏ। ਇੱਕ ਹੋਰ ਅੱਗੇ ਆਇਆ, ਪੌੜੀ ਵਾਪਸ ਲਾਈ, ਉਹ ਕਹਿੰਦਾ ਹੁਣ ਮੈਂ ਖਿਆਲ ਦੇ ਨਾਲ ਵੇਖੂੰਗਾ, ਮੈਂ ਪਹਿਲਾਂ ਹੀ ਕੋਈ ਨਾ ਕੋਈ ਤੀਰ ਛੱਡ ਦੂੰਗਾ।
ਤਾਂ ਗੁਰਸਿੱਖ ਪਿਆਰੋ ਉਹ ਜਿਵੇਂ ਉਹ ਵੀ ਪੌੜੀ ਚੜ੍ਹਦਾ ਚੜ੍ਹਦਾ ਉਹਨੇ ਹਲੇ ਕੇਵਲ ਆਪਣਾ ਸਿਰ ਹੀ ਮਾੜ ਜੋ ਉੱਪਰ ਕੀਤਾ ਕੰਧ ਤਾਂ ਗੁਰੂ ਗੋਬਿੰਦ ਸਿੰਘ ਜੀ ਕਲਗੀ ਤਰ ਸੱਚੇ ਪਾਤਸ਼ਾਹ ਨੇ ਇੱਕ ਬੁਰਜ ਆਪਣੇ ਹੱਥ ਵਿੱਚ ਲਾ ਕੇ ਤਾਂ ਭਾਗਾ ਆ ਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਦੇ ਬੁਰਜ ਉਹਦੇ ਸਿਰ ਵਿੱਚ ਮਾਰਿਆ ਤਾਂ ਉਹਦਾ ਸਿਰ ਪਾਟ ਕੇ ਖੁੱਲ ਕੇ ਤਾਂ ਉਹ ਥੱਲੇ ਨੂੰ ਡਿੱਗ ਪਿਆ ਜ਼ਮੀਨ ਤੇ। ਤੇ ਇੱਕ ਹੋਰ ਸੀਗਾ ਤਿਆਰ ਹੋਣ ਵਾਸਤੇ ਤੀਜਾ, ਉਸ ਤੀਜੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜ਼ਫਰਨਾਮੇ ਦੇ ਵਿੱਚ ਉਹਦਾ ਨਾਮ ਲਿਖਦੇ ਖਵਾਜਾ ਮਰਦੂਦ। ਖਵਾਜਾ ਮਰਦੂਦ ਉਹਨੇ ਵੀ ਇੱਕ ਪੌੜੀ ਲਾ ਕੇ ਚੜ੍ਹਨਾ ਸੀਗਾ, ਪਰ ਉਹਨੇ ਜਦੋਂ ਦੇਖੇ ਨਾ ਕਿ ਦੂਸਰਿਆਂ ਦਾ ਦੋਵਾਂ ਦਾ ਹਾਲ ਕੀ ਬਣਿਆ, ਉਹ ਪਹਿਲਾਂ ਹੀ ਪਿੱਛੋਂ ਨੂੰ ਦੌੜ ਗਿਆ ਡਰਦਾ ਡਰਦਾ। ਉਹ ਕਹਿੰਦਾ ਮੈਂ ਨਹੀਂ ਜਾਣਾ ਪੌੜੀ ਲਾ ਕੇ ਹੁਣ। ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜ਼ਫਰਨਾਮੇ ਵਿੱਚ ਲਿਖਦੇ ਕਹਿੰਦੇ ਉਹ ਔਰੰਗਜ਼ੇਬਾ ਕਹਿੰਦੇ ਜੇ ਮੇਰੇ ਮਨ ਵਿੱਚ ਕੋਈ ਆਇਆ ਨਾ ਖਿਆਲ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ they said the one regret I have is ke oh ke jara khwaja mardood siga oh vi kithe pauri chad dinda ta main onnu vi teer dikha da ek mera kende guru gobind singh ji paatshi da khawa da ran off the third one they said if I've got any regrets I wanted him to climb as well so I can show him one of my arrows too so guru singh pyareo es tang de naal sveer nu jehdi 22 tareek 22 december nu jehda jang shuru hoya es tang de naal shuru this is how the battle started in the morning will continue from this tomorrow of how then the Singhs actually come forward and go out to battle. So appa kadon to itthon hi phir jari rakhange appa itihas sare ne ral mil ke aake ise tarah hi sangat vich judke behna

ਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ। ਆਪਣੇ ਤਕਰੀਬ 40 ਸਿੰਘਾਂ ਦੇ ਨਾਲ ਚਮਕੌਰ ਦੀ ਕੱਚੀ ਗੜੀ ਵਿਚ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਸ ਇਨ ਚਮਕੌਰ ਇਨ ਦ ਫੋਰਟਰੈਸ ਆਫ ਚਮਕੌਰ ਵਿਦ ਅਬਾਊਟ 40 ਸਿੰਘਸ ਐਂਡ ਜਸਟ ਆਫਟਰ ਟੂ ਪੀਪਲ ਕਮਿੰਗ ਟੂ ਟ੍ਰਾਈ ਐਂਡ ਥਿੰਕਿੰਗ ਦੈਟ ਦੇ ਕੈਨ ਜਸਟ ਕਲਾਈਮ ਅਪਾਨ ਅ ਲੈਡਰ and finish off whatever how many things that they are inside of the fortress in one go. Do jane ne yatan kita ke assi pauri la ke jinne singh andar hage is inna nu apa khatam kar diye, par jis tarah apa kal sarvan kita ke paatshah ji ne ek de ta akhan de vichon teer maar ke onu maar ditta, dusre de sir vich burj mariya ta teesra ਪੌੜੀ ਚੜ੍ਹਨ ਤੋਂ ਹੀ ਡਰ ਗਿਆ ਤਾਂ ਪਹਿਲਾਂ ਹੀ ਦੌੜ ਗਿਆ ਕਰਕੇ ਸੋਚਿਆ ਮੇਰੀ ਉਹ ਹਾਲਤ ਨਾ ਹੋ ਜਾਵੇ ਜਿਹੜੀ ਦੋ ਪਹਿਲਿਆਂ ਦੀ ਹੋਈ ਆ। ਸੋ ਦਿਸ ਟੂ ਦਾ ਆਲਰੇਡੀ ਅਟੈਂਪਟਡ ਦਾ ਹੈਵ ਬੀਨ ਕਿਲਡ ਬਾਈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਦ ਥਰਡ ਵਨ ਖਵਾਜਾ ਮਰਦੂਦ ਹੈਜ਼ ਐਕਚੁਅਲੀ ਰਨ ਅਵੇ। ਦੈਨ ਉਹਨਾਂ ਨੇ ਫੇਰ ਸੋਚਿਆ, ਮੁਗਲਾਂ ਨੇ ਫੇਰ ਸੋਚਿਆ ਤਾਂ ਪਹਾੜੀ ਰਾਜੇ ਨੇ ਸੋਚਿਆ ਕਿ ਆਪਾਂ ਸਾਰੇ ਨਾ ਇੱਕ ਵਾਰ ਇਕੱਠੇ ਹੋ ਕੇ ਆਪਾਂ ਹਮਲਾ ਕਰਕੇ ਆਪਾਂ ਇਹਨਾਂ ਨੂੰ ਇੱਕੋ ਵਾਰੀ ਸਾਰੇ ਨੂੰ ਮਾਰ ਦਈਏ। ਲੈਟਸ ਆਲ ਗੈਟ ਟੁਗੈਦਰ, ਦਿਸ ਇਜ਼ ਵਾਟ ਦ ਆਰਮੀ ਫਸਟ ਥੌਟ, ਦ ਆਪੋਜੀਸ਼ਨ ਆਰਮੀ ਟੂ ਗੁਰੂ ਗੋਬਿੰਦ ਸਿੰਘ ਜੀ, ਦੇ ਥਿੰਕਿੰਗ ਵੈਲ ਲੈਟਸ ਆਲ ਗੈਟ ਟੁਗੈਦਰ ਐਸ ਮੈਨੀ ਐਸ ਵੀ ਕੈਨ, ਲੈਟਸ ਚਾਰਜ ਦ ਡੋਰ ਆਫ ਦ ਫੋਰਟਰੈਸ, ਲੈਟਸ ਗੈਟ ਇਨਸਾਈਡ, ਲੈਟਸ ਜਸਟ ਗੈਟ ਰਿਡ ਆਫ ਦੈਮ ਸਟ੍ਰੇਟ ਅਵੇ। ਏਦਾਂ ਹੀ ਉਹਨਾਂ ਨੇ ਯਤਨ ਕੀਤਾ। So they've all come together and they're charging forward towards the door of the fortress. Par unhan nu ki pata jehde andar singh ne ke unhan di asal vich avastha ki je, they don't know the things that are inside that gadi, that fortress, what state of mind that they are in. Oh ta asal vich na oh avastha vich ne oh singh jehde andar gadi vich ne, ਉਹ ਤਾਂ ਅੰਦਰੋਂ ਕਹਿ ਰਹੇ ਨੇ ਕਿ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਦੁਆਰ। ਦੇ ਡੋਂਟ ਨੋ ਪਰਾ ਹਮਾਰੇ ਬਾਰ, ਦੇ ਡੋਂਟ ਨੋ ਦੋਸ ਥਿੰਗਸ ਦੈਟ ਆਰ ਇਨਸਾਈਡ, ਦੇ ਇਨ ਦਿਸ ਸਟੇਟ ਆਫ ਮਾਈਂਡ, ਦੇ ਇਨ ਦਿਸ ਅਵਸਥਾ, ਉਹਨਾਂ ਨੂੰ ਇਹ ਨਹੀਂ ਪਤਾ। ਉਹ ਤਾਂ ਇੰਨੇ ਗੁਰਸਿੱਖ ਪੈਰੋਂ ਚੜ੍ਹਦੀ ਕਲਾ ਵਿੱਚ ਨੇ ਜਿਹੜੇ ਅੰਦਰ ਸਿੰਘ ਨੇ, ਉਹ ਤਾਂ ਅੰਦਰੋਂ ਕਹਿ ਰਹੇ ਨੇ ਕਬੀਰ ਮੋਹੇ ਮਰਨੇ ਕਾ ਚਾਉ ਹੈ, ਤਾਂ ਆਓ ਗੁਰਸਿੱਖ ਪੈਰੋਂ ਆਪਾਂ ਵੀ ਇੱਕ ਵਾਰ ਨਾ ਇਸ ਇਤਿਹਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਾਰੇ ਨਾ ਹਾਜ਼ਰੀ ਭਰੀਏ, ਤਾਂ ਸਾਰਿਆਂ ਨੇ ਗੁਰਸਿੱਖ ਪੈਰੋਂ ਨਾਲ ਰਲ ਮਿਲ ਕੇ ਹਾਜ਼ਰੀ ਭਰਨੀ ਕਬੀਰ

ਇਹ ਤਾਂ ਉਹ ਨੇ ਜਿਹੜੇ ਕਹਿੰਦੇ ਨੇ ਗੁਰਸਿੱਖ ਪਿਆਰੋ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਦੀਸ ਪੀਪਲ ਦੀਸ ਥਿੰਗਸ ਆਰ ਇਨਸਾਈਡ ਜਿਸ ਮਰਨੇ ਤੇ ਜਗ ਡਰੇ ਦੈਟ ਡੈਥ ਦੈਟ ਦ ਵਰਲਡ ਇਜ਼ ਅਫਰੇਡ ਆਫ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਬਟ ਇਨਸਟੈਡ ਵੈਨ ਦੇ ਥਿੰਕ ਆਫ ਦੈਟ ਡੈਥ ਦੇ ਮਾਇੰਡ ਗੋਜ਼ ਇਨ ਟੂ ਐਬਸੋਲੂਟ ਬਲਿਸ ਪਰ ਉਹਨਾਂ ਨੇ ਨਾ ਯਤਨ ਕੀਤਾ ਬਾਹਰੋਂ ਹੱਲਾ ਮਾਰਨ ਵਾਸਤੇ ਇੱਕੋ ਵਾਰ ਦੇ ਚਾਰਜਿੰਗ ਟੁਵਰਡ ਦ ਡੋਰ ਆਫ ਦ ਫੋਰਟਰੈਸ ਪਰ ਸਿੰਘਾਂ ਨੇ ਇੰਨੇ ਤੀਰ ਚਲਾਏ ਉੱਤੋਂ ਤਾਂ ਇੱਕ ਵੀ ਉਹਨਾਂ ਦਾ ਬੰਦਾ ਗੁਰੂ ਉਸ ਗੜੀ ਦੇ ਦਰਵਾਜ਼ੇ ਤੱਕ ਪਹੁੰਚ ਨਹੀਂ ਸਕਿਆ ਦ ਸਿੰਘ ਫਰੋਮ ਇਨਸਾਈਡ ਦੇ ਸ਼ਾਵਰਡ ਸੋ ਮੈਨੀ ਐਰੋਜ਼ ਟੁਵਰਡਸ ਦ ਦੁਸ਼ਮਨ ਟੁਵਰਡਸ ਦ ਐਨਮੀ ਦੈਟ ਨਨ ਆਫ ਦੈਮ ਆਰ ਏਬਲ ਟੂ ਗੈਟ ਇਵਨ ਕਲੋਜ਼ ਟੂ ਦ ਡੋਰ ਆਫ ਦੈਟ ਫੋਰਟਰੈਸ ਗੁਰਸਿੱਖ ਪਿਆਰਿਓ They attempted, ਉਹਨਾਂ ਨੇ ਯਤਨ ਕੀਤਾ ਤਕਰੀਬ ਦੋ ਤਿੰਨ ਵਾਰੀ ਦੇ ਟ੍ਰਾਈਡ ਅਬਾਊਟ 2 to 3 times ਟੂ ਟ੍ਰਾਈ ਗੈਟ ਕਲੋਜ਼ ਟੂ ਦੈਟ ਡੋਰ ਬਟ ਇਟ ਵਾਜ਼ਨਟ ਪੋਸੀਬਲ ਕਰਕੇ ਗੁਰਸਿੱਖ ਪਿਆਰਿਓ ਨਾ ਇਹ ਤਾਂ ਉਹ ਸਿੰਘ ਨੇ ਜਿਹਨਾਂ ਨੇ ਸੰਸਾਰ ਨੂੰ ਸਿਖਾ ਲੈਣਾ ਹੈ ਇਹ ਤਾਂ ਉਹ ਨੇ ਜਿਹਨਾਂ ਨੇ ਸੰਸਾਰ ਨੂੰ ਦਿਖਾ ਲੈਣਾ ਹੈ ਕਿ ਅਸਲ ਵਿੱਚ ਮਰਨਾ ਕਿਸ ਢੰਗ ਦੇ ਨਾਲ ਹੈ

ਤਾਂ ਉਹ ਸੋਚਦੇ ਨੇ ਹੁਣ ਅਸੀਂ ਹੁਣ ਉਡੀਕ ਕਰਦੇ ਹਾਂ ਇਹ ਕਿੰਨੇ ਕੁ ਚਿਰ ਅੰਦਰ ਬੈਠੇ ਰਹਿਣਗੇ, ਹਾਊ ਲੌਂਗ ਵਿਲ ਦਿਸ ਇਨਸਾਈਡ ਫੋਰ, ਤੇ ਇਹ ਆਪ ਹੁਣ ਆਉਣਗੇ। ਤਾਂ ਗੁਰਸਿੱਖ ਪਿਆਰੇ ਜਦੋਂ ਭਾਈ ਹਿੰਮਤ ਸਿੰਘ ਜੀ ਨੇ ਜਦੋਂ ਅੰਦਰੋਂ ਵੇਖਿਆ ਨਾ, ਪਿਆਰੇ ਭਾਈ ਹਿੰਮਤ ਸਿੰਘ ਜੀ ਆਏ ਤਾਂ ਕਹਿਣ ਲੱਗੇ ਕਲਗੀਧਰ ਸੱਚੇ ਪਾਤਸ਼ਾਹ ਨੂੰ, ਕਹਿੰਦੇ ਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਲੁੱਕ ਹਾਉ ਦੇ ਥਰੋਨ ਚਾਰਜ ਟੂਵਰਡ ਦਿਸ ਫੋਰਟ੍ਰੈਸ, ਕਹਿੰਦੇ ਪਾਤਸ਼ਾਹ ਜੀ ਜਿੱਥੇ ਵੀ ਤੁਹਾਡੇ ਆ ਕੇ ਚਰਨ ਪੈ ਜਾਣਾ ਸਾਡੇ ਵਾਸਤੇ ਤਾਂ ਉਹੀ ਤੁਹਾਡਾ ਘਰ ਜੇ। ਵੇਅਰ ਐਵਰ ਯੋਰ ਚਰਨ, ਵੇਅਰ ਐਵਰ ਯੂ ਪੁੱਟ ਯੋਰ ਹੋਲੀ ਫੀਟ, ਓ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ ਸੇਇੰਗ ਦੀਜ਼ ਵਰਡਸ, ਸੇਇੰਗ ਫੋਰ ਅਸ that is the house of our guru, and they said they've just charged the house of our guru now. The Pai Himmat Singh ji kehnge hath jod ke kende paatsha ji tusi mainu ijazat do ke main ja ke ran tatte utar ja ke main jujja. Pai Himmat Singh ji kehne lage kende give me permission oh guru Gobind Singh ji paatsha ji that I can go out on that battlefield and show them what we're made out of. Guru Gobind Singh ji paatsha ji kehne lage kende pyare Pai Himmat Singh, ਕਹਿੰਦੇ ਤੁਸੀਂ ਤਾਂ ਕਹਿੰਦੇ ਜਦੋਂ ਉਸ ਸਮੇਂ ਤੇ ਨਾ ਅਨੰਦਪੁਰ ਦੀ ਧਰਤੀ ਤੇ ਕੇਸਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕਹਿੰਦੇ ਜਦੋਂ ਮੈਂ ਉਦੋਂ ਆਵਾਜ਼ ਮਾਰੀ ਸੀ ਨਾ, ਕਹਿੰਦੇ ਹੇ ਪਿਆਰੇ ਭਾਈ ਹਿੰਮਤ ਸਿੰਘ, ਕਹਿੰਦੇ ਤੁਸੀਂ ਤਾਂ ਉਦੋਂ ਹੀ ਆ ਕੇ ਸੀਸ ਆਪਣਾ ਭੇਟ ਕਰ ਦਿੱਤਾ ਸੀਗਾ, ਕਹਿੰਦੇ ਤੁਸੀਂ ਤਾਂ ਉਦੋਂ ਹੀ ਸਭ ਕੁਝ ਵਾਰ ਦਿੱਤਾ ਸੀਗਾ, ਕਹਿੰਦੇ ਆਈ ਡਿਡਨਟ ਐਕਸਪੈਕਟ ਐਨੀਥਿੰਗ ਲੈਸ ਫਰੋਮ ਯੂ, ਕਹਿੰਦੇ ਤੂੰ ਦਿੱਤਾ ਤਾਂ ਸਭ ਕੁਝ, ਕਹਿੰਦੇ ਜਾਓ ਪਿਆਰਿਓ, ਕਹਿੰਦੇ ਜਾਓ ਪਿਆਰੇ ਹਿੰਮਤ ਸਿੰਘ। ਤਾਂ ਉੱਥੇ ਕਈ ਆਖਦੇ ਨੇ ਸਮ ਪੀਪਲ ਆਰ ਸੇਇੰਗ ਦੈਟ ਏਟ ਗਰੁੱਪਸ ਵਰ ਮੇਡ, ਕਈ ਕਹਿੰਦੇ ਨੇ ਕਿ ਅੱਠ ਉੱਥੇ ਗਰੁੱਪ ਬਣੇ ਨੇ ਪੰਜ ਪੰਜਾਂ ਦੇ, ਤੇ ਕਈ ਕਹਿੰਦੇ ਨੇ ਕੇਵਲ ਪੰਜ ਗਰੁੱਪ ਬਣੇ ਨੇ, ਸੋ ਕੇਵਲ ਪੰਜ ਗਰੁੱਪ ਅੱਠ ਅੱਠ ਜਾਣਾ ਦੇ। ਭਾਈ ਹਿੰਮਤ ਸਿੰਘ ਦੇ ਨਾਲ ਪਹਿਲਾ ਜਥਾ ਜਾਣ ਲੱਗਾ ਆ ਉਸ ਰਣ ਤੱਤੇ ਉੱਪਰ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇਸ ਵਕਤ ਬਾਰੇ ਅਬਾਊਟ ਦਿਸ ਮੂਮੈਂਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਹਾ ਸੀਗਾ ਔਰੰਗਜ਼ੇਬ ਨੂੰ, ਕਹਿੰਦੇ ਕਿਹਾ ਸੀਗਾ ਹੋਏ ਔਰੰਗਜ਼ੇਬ, ਕਹਿੰਦੇ ਚੂਕਾਰ ਅਜ ਹਮਹੇ ਹੀ ਤੇ ਦਰ ਗੁਜ਼ਸ਼ਤ ਅਸਤ ਹਲਾਲ ਬਰਦਨ ਬਾਸ਼ਮ ਸ਼ੀਰ ਦਸਤ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅਬਾਊਟ ਦਿਸ ਮੂਮੈਂਟ ਦੇ ਸੈਡ ਦੀਸ ਵਰਡਸ ਦੈਟ ਚੂਕਾਰ ਅਜ ਹੈ ਹਮ ਹੀ ਮੇ ਦਸਤ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੈਡ ਅਬਾਊਟ ਦਿਸ ਮੂਮੈਂਟ, ਕਹਿੰਦੇ ਜਦੋਂ ਸਾਰੇ ਜਦੋਂ ਕਹਿੰਦੇ ਹੀਲੇ ਜਦੋਂ ਹਾਰ ਜਨ, ਕਹਿੰਦੇ ਵੀ ਟ੍ਰਾਈਡ ਵੀ ਮੇਡ ਆਲ ਐਫਰਟਸ, ਕਹਿੰਦੇ ਦੈਨ ਵੀਵ ਗੋਟ ਨੋ ਚੋਇਸ ਅਦਰ ਦੈਨ ਟੂ ਟੇਕ ਦ ਸੋਡ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੈਡ ਨਾਓ ਵੀਵ ਗੋਟ ਨੋ ਅਦਰ ਚੋਇਸ ਅਦਰ ਦੈਨ ਟੂ ਟੇਕ ਦ ਸੋਡ ਇਨ ਆਵਰ ਹੈਂਡ ਐਂਡ ਨਾਓ ਗੋ ਆਊਟ ਐਂਡ ਫਾਈਟ। ਸੋ ਉਹ ਆਇਆ ਸਮਾਂ, ਗੜੀ ਦਾ ਦਰਵਾਜ਼ਾ ਖੁੱਲਾ, ਭਾਈ ਹਿੰਮਤ ਸਿੰਘ ਜੀ ਗੁਰਸਿੱਖ ਪਿਆਰਿਓ ਗਏ ਨੇ ਬਾਹਰ, ਭਾਈ ਹਿੰਮਤ ਸਿੰਘ ਜੀ ਇਜ਼ ਗੋਇੰਗ ਆਊਟ, ਤੇ ਨਾਲ ਉਹਨਾਂ ਦੇ ਜਿਹੜੇ ਸਿੰਘ ਨੇ, ਉਧਰੋਂ ਦੁਸ਼ਮਣਾਂ ਵੱਲੋਂ ਆਵਾਜ਼ ਆਈ ਕਿ ਇੱਕ ਸਿੰਘ ਇਹਨਾਂ ਵਿੱਚੋਂ ਉਹ ਆ ਜਿਹੜਾ ਪਾਤਸ਼ਾਹ ਜੀ ਜਿਹਨਾਂ ਨੂੰ ਪਿਆਰੇ ਆਖਦੇ ਨੇ, ਇਟਸ ਵਨ ਆਫ ਦ ਪੰਜ ਪਿਆਰੇ ਆਊਟ ਆਫ ਦੀ ਸਿੰਘ, ਕਹਿੰਦੇ ਇਹਨੂੰ ਜਾਣ ਨਹੀਂ ਦੇਣਾ, ਮੇਕ ਸ਼ੂਰ ਯੂ ਡੋਂਟ ਲੈਟ ਹਿਮ ਗੋ। ਤਾਂ ਸਿੰਘ ਸੈਕੋਜ਼ ਐਂਡ ਜੂਝਦੇ ਪੂਜਾ ਪੁਰਜਾ ਕੱਟ ਮਰੇ ਗੁਰਸਿੱਖ ਪਿਆਰਿਓ, ਉਹ ਸਾਰੇ ਜੂਝਦੇ ਫਾਇੰਗ ਦਾ ਭਾਈ ਹਿੰਮਤ ਸਿੰਘ ਜੀ ਅਖੀਰਲੇ ਜਦੋਂ ਰਹਿ ਗਏ ਆਊਟ ਆਫ ਦ ਗਰੁੱਪ ਦੈਟ ਦੇ ਹੈਵ ਗੋਨ ਆਊਟ ਵਿਦ, all the other singhs have become shaheed, and Pai Himmat Singh ji was the last one out of that group to become shaheed. Akhirle Singh Pai Himmat Singh ji us group vichon shaheed hon waste Guru Gobind Singh ji paatsha ji de samne unna da pehla pyara unna ne vekhya shaheed hunda hoya. To phir us ton baad us group banan ton baad ta do hor gaye ne, two groups more after that have gone out. ਹੁਣ ਤਕਰੀਬਨ 24 ਜਾਂ 27 ਸਿੰਘ ਲਿਖਦਾ ਇਤਿਹਾਸ ਹੁਣ ਤੱਕ ਸ਼ਹੀਦ ਹੋ ਗਏ ਨੇ। ਤੇ ਜਦੋਂ ਇੰਨੇ ਸ਼ਹੀਦ ਹੋ ਗਏ ਨਾ, ਤਾਂ ਉਦੋਂ ਭਾਈ ਦਇਆ ਸਿੰਘ, ਪਿਆਰੇ ਭਾਈ ਦਇਆ ਸਿੰਘ ਹੋਰ ਭਾਈ ਧਰਮ ਸਿੰਘ ਹੋਣਾ ਦੇ ਨਾਲ ਹੋਰ ਸਿੰਘਾਂ ਦੇ ਨਾਲ ਵਿਚਾਰ ਕਰਦੇ ਨੇ, ਕਹਿੰਦੇ ਆਪਾਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਆਪਾਂ ਆਖੀਏ ਕਿ ਤੁਸੀਂ ਆਪਣੇ ਦੋ ਪੁੱਤਰ ਲੈ ਕੇ ਨਾ, ਤੁਸੀਂ ਜੁਝਾਰ ਸਿੰਘ ਨੂੰ ਤਾਂ ਨਾਲੇ ਬਾਬਾ ਅਜੀਤ ਸਿੰਘ ਨੂੰ ਨਾਲ ਲੈ ਕੇ ਤੁਸੀਂ ਕਿਸ ਕਿਸ ਤਰ੍ਹਾਂ ਕਿਸ ਢੰਗ ਦੇ ਨਾਲ ਤੁਸੀਂ ਇਸ ਗੜੀ ਦੇ ਵਿੱਚੋਂ ਨਿਕਲ ਜਾਓ। ਦੇ ਥਿੰਕਿੰਗ ਦੇ ਡੂਇੰਗ ਵਿਚਾਰ ਦੇ ਸਪੀਕਿੰਗ ਅਮੰਗਸਟ ਈਚ ਅਦਰ ਐਂਡ ਦੇ ਸੇਇੰਗ, ਪਿਆਰੇ ਭਾਈ ਦਇਆ ਸਿੰਘ, ਸਿੰਘ ਲੈਟਸ ਸੇ ਟੂ ਮਹਾਰਾਜ ਦੈਟ ਟੇਕ ਯੂ ਟੂ ਸਨਸ ਐਂਡ ਸਮ ਹਾਉ ਯੂ ਅਸਕੇਪ ਫਰੋਮ ਦਿਸ ਫੋਰਟ੍ਰੈਸ, ਗੈਟ ਅਵੇ ਫਰੋਮ ਹੇਅਰ ਸਮ ਹਾਉ, ਵਿਲ ਵਰਕ ਆਊਟ ਅਵੇ, ਵਿਲ ਵਰਕ ਆਊਟ ਅ ਪਲਾਨ। ਉੱਥੇ ਫਿਰ ਨਾ ਭਾਈ ਦਇਆ ਸਿੰਘ ਜੀ ਆਪ ਇਕੱਲੇ ਆਏ ਵਿਚਾਰ ਕਰਕੇ ਪਹਿਲਾਂ, ਕਹਿਣ ਲੱਗੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਕਹਿੰਦੇ ਤਕਰੀਬ ਕਹਿੰਦੇ 25 ਸਿੰਘ

ਸ਼ਹੀਦ ਹੋ ਗਏ ਨੇ, ਕਹਿੰਦੇ ਆਪਾਂ ਹੁਣ ਤਕਰੀਬਨ 15 ਜਾਣੇ ਰਹਿ ਗਏ ਨੇ। ਕਹਿੰਦੇ ਪਾਤਸ਼ਾਹ ਜੀ ਤੁਸੀਂ ਤਾਂ ਆਪਣੇ ਪੁੱਤਰਾਂ ਨੂੰ ਲੈ ਕੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਤੁਸੀਂ ਇਸ ਗੜੀ ਦੇ ਵਿੱਚੋਂ ਕਹਿੰਦੇ ਤੁਸੀਂ ਹੁਣ ਨਿਕਲ ਜਾਓ। ਬੇਨਤੀ ਸੱਚੇ ਪਾਤਸ਼ਾਹ ਪਿਆਰੇ ਭਾਈ ਦਇਆ ਸਿੰਘ ਸੈਂਟ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਸਮ ਹਾਓ ਟੇਕ ਯੋਰ ਸੰਸ ਐਂਡ ਲੀਵ ਦਿਸ ਫੋਰਟਰੈਸ। ਤਾਂ ਉਸ ਸਮੇਂ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਨਾ ਭਾਈ ਦਇਆ ਸਿੰਘ ਜੀ ਦੇ ਮੋਢੇ ਉੱਪਰ ਹੱਥ ਰੱਖ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਪਲੇਸਡ ਦ ਹੈਂਡ ਔਨ ਦ ਸ਼ੋਲਡਰ ਆਫ ਭਾਈ ਦਇਆ ਸਿੰਘ। ਕਹਿੰਦੇ ਭਾਈ ਦਇਆ ਸਿੰਘ ਕਹਿੰਦੇ ਮੈਨੂੰ ਇੱਕ ਗੱਲ ਤੂੰ ਦੱਸ। ਕਹਿੰਦੇ ਦਇਆ ਸਿੰਘ ਤੂੰ ਮੇਰਾ ਪੁੱਤਰ ਨੇ। ਕਹਿੰਦੇ ਓ ਦਇਆ ਸਿੰਘ ਆਰ ਯੂ ਮਾਈ ਸਨ, ਵਿਚ ਸਨਸ ਡੂ ਯੂ ਵਾਂਟ ਮੀ ਟੂ ਲੀਵ ਵਿਦ, ਮੈਂ ਕਿਹੜੇ ਪੁੱਤਰਾਂ ਦੇ ਨਾਲ ਇੱਥੋਂ ਜਾਵਾਂ। ਤੂੰ ਨਹੀਂ ਮੇਰਾ ਪੁੱਤਰ, ਧਰਮ ਸਿੰਘ ਨਹੀਂ ਮੇਰਾ ਪੁੱਤਰ, ਹੋਰ ਜਿੰਨੇ ਇੱਥੇ ਨੇ ਭਾਈ ਮਾਨ ਸਿੰਘ ਮੇਰਾ ਨਹੀਂ ਪੁੱਤਰ, ਭਾਈ ਆਲਾ ਸਿੰਘ ਹੋਣੀ, ਮਦਨ ਸਿੰਘ ਹੋਣੀ, ਕਾਠਾ ਸਿੰਘ ਹੋਣੀ, ਉਹ ਨਹੀਂ ਮੇਰੇ ਪੁੱਤਰ। ਕਹਿੰਦੇ ਭਾਈ ਦਇਆ ਸਿੰਘ ਕਹਿੰਦੇ ਮੈਂ ਅੱਜ ਤੱਕ ਕਦੀ ਫਰਕ ਨਹੀਂ ਕੀਤਾ ਮੇਰੇ ਪੁੱਤਰਾਂ ਨਾਲ ਤਾਂ ਤੁਹਾਡੇ ਨਾਲ। ਕਹਿੰਦੇ ਆਈ ਨੈਵਰ ਸੀਨ ਐਨੀ ਡਿਫਰੈਂਸ ਇਨ ਯੂ ਐਂਡ ਮਾਈ ਸਨਸ। ਭਾਈ ਦਇਆ ਸਿੰਘ ਜੀ ਹੱਲੇ ਐਵੇਂ ਚੱਲ ਰਹੀਆਂ ਆਪਸ ਵਿੱਚ ਬਚਨ ਬਲਾਸ ਹੋ ਰਹੇ ਨੇ ਇਨ ਅਮੰਗਸਟ ਥੈਮਸੈਲਵਜ਼ ਦੇ ਸਪੀਕਿੰਗ, ਉਹ ਗੱਲਾਂ ਹੱਲੇ ਕਰਦੇ ਨੇ। ਭਾਈ ਦਇਆ ਸਿੰਘ ਜੀ ਜਵਾਬ ਸੁਣ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ। ਤਾਂ ਦੂਸਰੇ ਪਾਸੇ ਉਹ 18 ਸਾਲ ਜਵਾਨ ਪੁੱਤਰ ਬਾਬਾ ਅਜੀਤ ਸਿੰਘ ਜੀ ਹੱਥ ਜੋੜ ਕੇ ਦੌੜ ਕੇ ਆਏ ਪਿਤਾ ਜੀ ਕੋਲ, ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮੈਨੂੰ ਇਜਾਜ਼ਤ ਦਿਓ ਕਹਿੰਦੇ ਬਾਹਰ ਜਾਣ ਵਾਸਤੇ। ਬਾਬਾ ਅਜੀਤ ਸਿੰਘ ਜੀ ਕਮਜ਼ ਰਨਿੰਗ ਐਂਡ ਦੇ ਸੈਡ ਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਓ ਮਾਈ ਫਾਦਰ, ਕਹਿੰਦੇ ਪਿਤਾ ਜੀ ਕਹਿੰਦੇ ਮੈਨੂੰ ਇਜਾਜ਼ਤ ਦਿਓ ਕਹਿੰਦੇ ਬਾਹਰ ਜਾਣ ਵਾਸਤੇ। ਤਾਂ ਉੱਥੇ ਕਲਗੀਧਰ ਸੱਚੇ ਪਾਤਸ਼ਾਹ ਨੇ ਉੱਥੇ ਜਵਾਬ ਦਿੱਤਾ ਬਾਬਾ ਅਜੀਤ ਸਿੰਘ ਜੀ ਨੂੰ। ਭਾਈ ਦਇਆ ਸਿੰਘ ਜੀ ਵੀ ਉੱਥੇ ਖੜੇ ਨੇ, ਵੇਖੋ ਪਿਆਰਿਓ ਭਾਈ ਦਇਆ ਸਿੰਘ ਜੀ ਕਿਹੜੀ ਬੇਨਤੀ ਕਰਕੇ ਹਟੇ ਨੇ। ਲੁਕਿਆ ਵਾ ਭਾਈ ਦਇਆ ਸਿੰਘ ਜੀ ਹੈਜ਼ ਜਸਟ ਸੈਡ। ਉਸੇ ਸਮੇਂ ਬਾਬਾ ਅਜੀਤ ਸਿੰਘ ਜੀ ਆ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਪੁੱਤਰਾਂ ਮੈਂ ਤੈਨੂੰ ਇਜਾਜ਼ਤ ਤਾਂ ਜ਼ਰੂਰ ਦੇਵਾਂਗਾ। ਕਹਿੰਦੇ ਪਰ ਪਹਿਲਾਂ ਇੱਕ ਗੱਲ ਸੁਣ ਮੇਰੀ। ਕਹਿੰਦੇ ਆਈ ਗਿਵ ਯੂ ਪਰਮਿਸ਼ਨ ਬਟ ਲਿਸਨ ਟੂ ਵਾਟ ਆਈ ਹੈਵ ਗਾਟ ਟੂ ਸੇ ਟੂ ਯੂ ਫਸਟ। ਕਹਿੰਦੇ ਅਜੀਤ ਸਿਓ ਕਹਿੰਦੇ ਤੂੰ ਇਹ ਗੱਲ ਯਾਦ ਰੱਖੀ, ਤੇਰੇ ਰਾਗਾਂ ਵਿੱਚੋਂ ਖੂਨ ਕਿਹਦਾ ਆ। ਕਹਿੰਦੇ ਫਸਟ ਰਿਮੈਂਬਰ ਬਿਫੋਰ ਯੂ ਗੋ ਆਊਟ ਔਨ ਦਾ ਬੈਟਲ ਫੀਲਡ, ਬਿਫੋਰ ਆਈ ਗਿਵ ਯੂ ਪਰਮਿਸ਼ਨ ਟੂ ਗੋ ਆਊਟ ਔਨ ਦਾ ਬੈਟਲ ਫੀਲਡ, ਕਹਿੰਦੇ ਯੂ ਰਿਮੈਂਬਰ ਇਨ ਯੂਰ ਮਾਈਂਡ ਹੂਜ਼ ਬਲੱਡ ਰਨਸ ਥਰੂ ਯੂਰ ਬਾਡੀ। ਕਹਿੰਦੇ ਪਹਿਲਾਂ ਇਹ ਤਾਂ ਤੂੰ ਯਾਦ ਰੱਖੀ, ਕਹਿੰਦੇ ਤੇਰੇ ਰਗਾਂ ਵਿੱਚ ਖੂਨ ਕਿਹਦਾ ਚੱਲਦਾ ਪਿਆ ਆ। ਕਹਿੰਦੇ ਤੇਰੇ ਰਗਾਂ ਦੇ ਵਿੱਚ ਕਹਿੰਦੇ ਉਸ ਦਾ ਖੂਨ ਆ ਜਿਹੜਾ ਤੱਤੀਆਂ ਤਵੀਆਂ ਉੱਪਰ ਬੈਠਾ। ਗੁਰੂ ਗੋਬਿੰਦ ਸਿੰਘ ਜੀ ਸੇਇੰਗ ਰਿਮੈਂਬਰ ਯੂ ਗਾਟ ਦ ਬਲੱਡ ਆਫ ਦੈਟ ਵਨ ਹੂ ਸੈਟ ਅਬਾਊਟ ਦ ਹੌਟ ਬਰਨਿੰਗ ਫਲੇਮਸ। ਪਰ ਗੁਰੂ ਗੋਬਿੰਦ ਸਿੰਘ ਜੀ ਉੱਥੇ ਕਹਿਣ ਲੱਗੇ ਕਹਿੰਦੇ ਪੁੱਤਰਾ, ਕਹਿੰਦੇ ਤੱਤੀਆਂ ਤਵੀਆਂ ਉੱਪਰ ਕਹਿੰਦੇ ਸਰਕਾਰਾਂ ਨੇ ਤਾਂ ਬੜਿਆਂ ਹੋਰਾਂ ਨੂੰ ਵੀ ਬਿਠਾਇਆ ਹੋਊਗਾ। ਕਹਿੰਦੇ ਮੈਨੀ ਅਦਰਸ must have sat on hot burning plates before as well. Kende keval guru arjan dev ji nu nahi unhone bithaya hona, kende par je is tang de naal guru arjan dev ji baithe na kende eh gall manniyo kende hor koi os tang de naal nahi baitha hoga. Kende the way guru arjan dev ji paach ji said they must have had many other people sitting on hot burning plates, but nobody must have sat the way Guru Arjan Dev Ji Paatsh Ji sat on that hot burning plate. Kende meri tan Sri Guru Arjan Dev Ji baithe ne par baithe kis tang na oh fevi gaunde gaye ke tera kiya meetha lage har naam padarth nanak mange. Kende Guru Arjan Dev Ji ne ta kya siga ke tera kiya meetha lage. Kende putra tu jai zarur par us da tu yaad rakhi tere vich khoon aa. ਕਹਿੰਦੇ ਤੂੰ ਵੀ ਕਹਿੰਦੇ ਜਾਣਾ ਜ਼ਰੂਰ, ਪਰ ਜੋ ਵੀ ਤੈਨੂੰ ਜੇ ਤੇਰੇ ਉੱਤੇ ਭਾਵਾਂ ਵਰਸ਼ਾ ਵੀ ਆ ਕੇ ਲੱਗੇ ਨਾ ਤੂੰ ਉਹਨੂੰ ਵੀ ਮਿੱਠਾ ਕਰਕੇ ਮੰਨਣਾ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਨੂੰ ਮਿੱਠਾ ਕਰਕੇ ਮੰਨਿਆ। ਕਹਿੰਦੇ ਅਜੀਤ ਸਿਓ ਕਹਿੰਦੇ ਇਹ ਗੱਲ ਨੂੰ ਤੂੰ ਯਾਦ ਰੱਖੀ, ਰਿਮੈਂਬਰ ਦਿਸ ਵਿਨ ਨਿਊ ਮਾਈਂਡ, ਕਹਿੰਦੇ ਤੇਰੇ ਰਗਾਂ ਵਿੱਚ ਉਸਦਾ ਖੂਨ ਆ, ਠੀਕਰ ਫੋਰ ਦਲੀਸ ਸਿਰ। ਕਹਿੰਦੇ ਜਿਹਨੇ ਨਾ ਕਹਿੰਦੇ ਠੀਕਰ ਫੋਰ ਦਲੀਸ ਸਿਰ, ਠੀਕਰ ਭਾਵ ਕਹਿੰਦੇ ਉਹਨਾਂ ਨੇ ਆਪਣੇ ਸਰੀਰ ਰੂਪ ਠੀਕਰਾ ਕਹਿੰਦੇ ਦਿੱਲੀ ਦੇ ਬਾਦਸ਼ਾਹ ਦੇ ਸਿਰ ਉੱਪਰ ਭੰਨਿਆ ਸੀਗਾ। ਕਹਿੰਦੇ ਰਿਮੈਂਬਰ ਯੂ ਗਾਟ ਦ ਬਲੱਡ ਆਫ ਦਾ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਦਾ ਬਰੋਕ ਦ ਫੋਟ ਆਫ ਹਿਸ ਬੋਡੀ ਅਪੋਨ ਦ ਹੈਡ ਆਫ ਔਰੰਗਜ਼ੇਬ। ਕਹਿੰਦੇ ਪੁੱਤਰਾ ਕਹਿੰਦੇ ਤੂੰ ਯਾਦ ਰੱਖੀ
ਕਿਤੇ ਮੈਂ ਤੇਰਾ ਨਾਮ ਉਸ ਦਿਨ ਰੱਖਿਆ ਸੀ ਜਿੱਦਣ ਮੈਂ ਮੇਰੀ ਪਹਿਲੀ ਜੰਗ ਜਿੱਤ ਕੇ ਆਇਆ ਨਾ। ਕਹਿੰਦੇ ਮੈਂ ਮੇਰੀ ਪਹਿਲੀ ਜੰਗ ਭੰਗਾਣੀ ਦੀ ਜਿੱਤ ਕੇ ਆਇਆ ਤਾਂ ਤੇਰਾ ਜਨਮ ਵੀ ਉਸੇ ਦਿਨ ਹੀ ਹੋਇਆ ਜੀਤ ਸਿੰਘ। ਕਹਿੰਦੇ ਯੂ ਵਾਸ ਬੋਰਨ ਔਨ ਦ ਡੇ ਦਾ ਆਈ ਵਨ ਮਾਈ ਫਸਟ ਬੈਟਲ। ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਕਹਿੰਦੇ ਵਿਦ ਦ ਗ੍ਰੇਸ ਆਫ ਗੋਡ, ਕਹਿੰਦੇ ਆਈ ਵਨ ਮਾਈ ਫਸਟ ਬੈਟਲ, ਤਾਂ ਕਹਿੰਦੇ ਉਸ ਦਿਨ ਕਰਕੇ ਮੈਂ ਆਇਆ ਜਿੱਤ ਕੇ ਤਾਂ ਮੈਂ ਤੇਰਾ ਨਾਮ ਵੀ ਅਜੀਤ ਰੱਖਿਆ ਕਿ ਤੈਨੂੰ ਕੋਈ ਕਦੀ ਜਿੱਤ ਨਹੀਂ ਸਕੂਗਾ। ਕਹਿੰਦੇ ਪੁੱਤਰ ਆਪਣਾ ਨਾਮ ਨਾ ਤੂੰ ਭੁੱਲੀ। ਕਹਿੰਦੇ ਬਸ ਤੂੰ ਉਹਨਾਂ ਦਾ ਖੂਨ ਯਾਦ ਰੱਖੀ, ਤੂੰ ਜਾ ਜ਼ਰੂਰ ਪਰ ਆਪਣੀ ਫਿਰ ਪਿੱਠ ਕਰਕੇ ਨਾ ਦੁਸ਼ਮਣ ਨੂੰ ਵਾਪਸ ਇਸ ਦਰਵਾਜ਼ੇ ਵੱਲ ਨਾ ਆਈ। ਫਿਰ ਕਹਿੰਦੇ ਤੀਰ ਤੂੰ ਆਪਣੇ ਜ਼ਰੂਰ ਆਪਣੇ ਕਲੇਜੇ ਵਿੱਚ ਤਾਂ ਖਾ ਲਈ, ਕਹਿੰਦੇ ਠੇਕ ਲੈਟ ਦੋਸ ਐਰੋਸ ਰਿਪ ਯੋਰ ਚੈਸਟ ਓਪਨ, ਕਹਿੰਦੇ ਬਟ ਆਈ ਡੋਨਟ ਵਾਂਟ ਟੂ ਸੀ ਯੋਰ ਫੇਸ ਕਮਿੰਗ ਬੈਕ ਦਿਸ ਵੇ, ਕਹਿੰਦੇ ਮੈਨੂੰ ਤੂੰ ਤੇਰਾ ਚਿਹਰਾ ਨਹੀਂ ਦਿਸਣਾ ਚਾਹੀਦਾ ਵਾਪਸ ਇੱਧਰ ਨੂੰ ਆਉਂਦੇ ਨੂੰ, ਕਹਿੰਦੇ ਤੂੰ ਜਾ ਜ਼ਰੂਰ। ਬਾਬਾ ਅਜੀਤ ਸਿੰਘ ਜੀ ਵੀ ਕਹਿਣ ਲੱਗੇ, ਕਹਿੰਦੇ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਕਹਿੰਦੇ ਮਾਈ ਨਾਮ ਨੇਮ ਇਜ਼ ਅਜੀਤ ਐਂਡ ਆਈ ਵਿਲ ਲਿਵ ਅਪ ਟੂ ਮਾਈ ਨੇਮ, ਨੋਬਡੀ ਵਿਲ ਬੀ ਏਬਲ ਟੂ ਵਿਨ ਮੀ ਓਵਰ, ਨੋ ਫੇਅਰ ਆਫ ਡੈਥ ਇਜ਼ ਗੋਇੰਗ ਟੂ ਬੀ ਏਬਲ ਟੂ ਵਿਨ ਮੀ ਓਵਰ। ਤਾਂ ਦੇਖੋ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅੱਜ ਆਪ ਗਏ ਨੇ, ਆਪ ਗਏ ਨੇ ਗੜੀ ਦੇ ਦਰਵਾਜ਼ੇ ਵੱਲ ਨੂੰ, ਉਹ ਦਰਵਾਜ਼ਾ ਆਪ ਖੋਲ੍ਹ ਕੇ ਨਾ ਤਾਂ ਕਲਗੀਤ ਧਰ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਾ ਅਜੀਤ ਸਿੰਘ, ਤੇ ਨਾਲ ਪਿਆਰੇ ਭਾਈ ਮੋਹਕਮ ਸਿੰਘ ਨੂੰ ਭੇਜੋ ਉਸ ਜਥੇ ਵਿੱਚ, ਆਪ ਦਰਵਾਜ਼ਾ ਖੋਲ੍ਹਿਆ ਪਾਤਸ਼ਾਹ ਨੇ। ਕਰਕੇ ਐਵੇਂ ਤਾਂ ਆਪਾਂ ਸੁਣ ਸਕਦੇ ਨਾ, ਕੋਈ ਕਹਿ ਦੂਗਾ ਸੰਸਾਰ ਦਾ, ਕੋਈ ਲੋਕ ਕੋਈ ਸੰਬੜੀ ਫਰੋਮ ਦ ਵਰਲਡ ਮਾਈ ਬੀ ਐਬਲ ਟੂ ਸੇ ਦਿਸ, ਕੋਈ ਕਹਿ ਦੂਗਾ ਜਾ ਤੂੰ ਜਾ ਕੇ ਮਾਰ, ਪਰ ਗੁਰਸਿੱਖ ਪਿਆਰੇ ਫਿਰ ਨਾਲ ਐਵੇਂ ਵੀ ਕਹਿ ਦੂਗਾ ਕਿ ਪਰ ਮੇਰੀ ਅੱਖਾਂ ਤੋਂ ਝੱਲਿਆ ਨਹੀਂ ਜਾਣਾ, ਮੈਥੋਂ ਆਪ ਨਹੀਂ ਪਰ ਵੇਖ ਹੋਣਾ। ਕਹਿੰਦੇ ਚੱਲ ਠੀਕ ਹੈ, ਸੰਬੜੀ ਮਾਈ ਸੇ ਇਨ ਦ ਵਰਲਡ, ਕੋਈ ਕਹਿ ਦੂਗਾ ਜੇ ਤੂੰ ਜਾਣਾ ਤੂੰ ਜਾ, ਪਰ ਮੈਥੋਂ ਨਹੀਂ ਵੇਖਣਾ ਮੇਰੀਆਂ ਅੱਖਾਂ ਦੇ ਨਾਲ ਤੂੰ ਮਰਦਾ ਹੋਇਆ, ਮੈਂ ਤਾਂ ਜਾ ਕੇ ਨਾ ਅੱਖਾਂ ਮੀਟ ਕੇ ਅੰਦਰ ਬਹਿ ਜਾਣਾ। ਪਰ ਨਹੀਂ, ਪਰ ਕਲਗੀਧਰ ਪਾਤਸ਼ਾਹ ਜੀ ਨੇ ਉਸ ਸਮੇਂ ਕੀ ਕੀਤਾ, ਵਾਟ ਡਿਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਡੂ, ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਵਾਜ਼ ਮਾਰੀ, ਕਹਿੰਦੇ ਜੁਜਾਰ, ਕਹਿੰਦੇ ਆ ਬੇਟੇ ਜੁਜਾਰ, ਕਹਿੰਦੇ ਪਿਆਰੇ ਦਿਆ ਸਿੰਘ, ਕਹਿੰਦੇ ਆਓ ਪਿਆਰੇ ਦਿਆ ਸਿੰਘ, ਕਹਿੰਦੇ ਆਓ ਆਪਾਂ ਚੱਲੀਏ ਮੰਬਟੀ ਤੇ, ਤਾਂ ਕਹਿੰਦੇ ਆਪਾਂ ਵੇਖੀਏ ਕਹਿੰਦੇ ਉਸ ਜੀਤ ਨੂੰ, ਕਹਿੰਦੇ ਉਸ ਰਣ ਤੱਤੇ ਤੇ ਜੂਝਦੇ ਹੋਏ ਨੂੰ, ਕਹਿੰਦੇ ਮੈਂ ਚਾਹੁੰਦਾ ਮੇਰੇ ਅੱਖਾਂ ਨਾਲ ਵੇਖਣ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਸਹੀ, ਕਹਿੰਦੇ ਜੁਜਾਰ ਮਾਈ ਬੇਟਾ ਮਾਈ ਸਨ ਜੁਜਾਰ, ਕਹਿੰਦੇ ਖਮ ਖਮ ਪਿਆਰੇ ਦਿਆ ਸਿੰਘ, ਲੈਟਸ ਗੋ ਔਨ ਟੌਪ ਆਫ ਦ ਡੋਮ, ਆਈ ਵਾਂਟ ਟੂ ਸੀ ਮਾਈ ਸਨ ਫਾਈਟਿੰਗ ਔਨ ਦਾ ਬੈਟਲਫੀਲਡ, ਮੈਂ ਅੱਖਾਂ ਨਾਲ ਵੇਖਣਾ ਚਾਹੁੰਦਾ ਮੇਰੇ ਪੁੱਤਰ ਨੂੰ ਲੜਦੇ ਹੋਏ ਨੂੰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਬਾ ਜੁਝਾਰ ਸਿੰਘ ਨੂੰ ਨਾਲ ਲੈ ਕੇ ਗਏ, ਪਿਆਰੇ ਦਿਆ ਸਿੰਘ ਨੂੰ ਨਾਲ ਲੈ ਕੇ ਗਏ ਨੇ। ਜਦੋਂ ਬਾਹਰ ਗਏ ਨਾ ਮੰਮਟੀ ਦੇ ਉੱਪਰ, ਬਾਬਾ ਅਜੀਤ ਸਿੰਘ ਜੀ ਪਹਿਲਾਂ ਜਦੋਂ ਉਸ ਰਣ ਤੱਤੇ ਉੱਪਰ ਜਦੋਂ ਗਏ ਨੇ, ਉਹਨਾਂ ਦੇ ਪੱਥੇ ਵਿੱਚ ਜਿੰਨੇ ਵੀ ਧੀਰ ਨੇ, ਤਾਂ ਭਾਈ ਪਿਆਰੇ ਭਾਈ ਤਾਂ ਉਸ ਸਮੇਂ ਗੁਰਸਿੱਖ ਪਿਆਰੋ ਬਾਬਾ ਅਜੀਤ ਸਿੰਘ ਜੀ ਆਪਣੀ ਤੀਰ ਪੱਥੇ ਵਿੱਚੋਂ ਕੱਢ ਕੇ ਤਾਂ ਤੀਰ ਚਲਾਈ ਗਏ। ਐਸ ਬਾਬਾ ਅਜੀਤ ਸਿੰਘ ਜੀ ਇਜ਼ ਫਾਇਰਿੰਗ ਦੇ ਐਰੋਸ, ਤਾਂ ਨਾਲ ਦੁਸ਼ਮਣੇ ਦੇ ਵਿੱਚੋਂ ਪਰੋਈ ਗਏ, ਦੋਜ਼ ਐਰੋਸ ਆਰ ਗੋਇੰਗ ਥਰੂ ਦ ਬਾਡੀਜ਼ ਆਫ ਦ ਦੁਸ਼ਮਣ। ਉਹ ਸੋਚਦੇ ਨੇ ਤਾਂ ਇੱਕ ਪਾਸਿਓਂ ਆਵਾਜ਼ ਆਈ, ਕਹਿੰਦੇ ਆਓ ਆਇਆ ਇੱਕ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਦਾ, ਦੇ ਸੈਡ ਲੁੱਕ ਦੇਅਰ ਇਜ਼ ਦ ਸਨ ਆਫ ਗੋਬਿੰਦ ਸਿੰਘ, ਕਹਿੰਦੇ ਆਓ ਵਿਖਾਈਏ ਉਸ ਗੋਬਿੰਦ ਸਿੰਘ ਨੂੰ। ਉਹ ਉਹਨਾਂ ਦੇ ਲਫ਼ਜ਼ ਨੇ, ਉਹ ਕਹਿੰਦੇ ਦੁਸ਼ਮਣ ਕਹਿੰਦਾ ਕਹਿੰਦੇ ਲੈਟਸ ਸ਼ੋਅ ਗੋਬਿੰਦ ਸਿੰਘ ਨਾਓ, ਲੈਟਸ ਸੀ ਵਾਟ ਵੀ ਕੈਨ ਡੂ ਵਿਦ ਹਿਸ ਸਨ। ਉਹ ਗੁਰਸਿੱਖ ਪਿਆਰੋ ਉਹਨਾਂ ਭੋਲਿਆਂ ਨੂੰ ਕੀ ਪਤਾ ਕਿ ਉਹਨਾਂ ਨੇ ਕੀ ਡਰਾਉਣਾ, ਉਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਅੰਦਰ ਕੰਬਣਾ ਨਹੀਂ, ਉਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਤਾਂ ਆਪ ਥਾਪੜੀ ਮਾਰ ਕੇ ਭੇਜਿਆ ਆਪਣੇ ਪੁੱਤਰ ਨੂੰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਸ ਸਮੇਂ ਦੀ ਤਾਂ ਉਡੀਕ ਕਰਦੇ ਪਏ ਨੇ ਕਿ ਮੈਂ ਵੇਖਾਂ ਮੇਰੀ ਅੱਖਾਂ ਨਾਲ ਮੇਰਾ ਪੁੱਤਰ ਸ਼ਹੀਦ ਹੁੰਦਾ, ਉਹਨਾਂ ਨੇ ਕੀ ਡਰਾਉਣਾ ਸੀਗਾ ਕਲਗੀਧਰ ਪਾਤਸ਼ਾਹ ਨੂੰ। ਬਾਬਾ ਅਜੀਤ ਸਿੰਘ ਜੀ ਇਜ਼ ਗੋਇੰਗ ਥਰੂ ਦ ਐਨੀਮੀਜ਼ ਆਰੋ ਅਪਨ ਆਰੋ, ਉਹ ਤੀਰ ਛੱਡੀ ਗਏ ਤਾਂ ਪਰੋਈ ਗਏ ਉਸ ਦੁਸ਼ਮਣਾਂ ਦੇ ਵਿੱਚ ਗੁਰਸਿੱਖ ਪਿਆਰੋ, ਪਰ ਕੁਛ ਸਮੇਂ ਬਾਅਦ ਉਹਨਾਂ ਦੇ ਪੱਥੇ ਵਿੱਚੋਂ ਤੀਰ ਮੁੱਕ ਗਏ ਨੇ। ਪਰ ਦੈਨ ਦ ਐਰੋਜ਼ ਹੈਵ ਫਿਨਿਸ਼ਡ ਫਰੋਮ ਦੇ ਪੱਥਾ, ਐਂਡ ਦੈਨ ਗੁਰੂ ਬਾਬਾ ਅਜੀਤ ਸਿੰਘ ਜੀ ਆਉਂਦੇ ਹੋ, ਉਹ ਆਪਣੇ ਘੋੜੇ ਉੱਪਰ ਨੇ ਬਾਬਾ ਅਜੀਤ ਸਿੰਘ ਜੀ, ਫਿਰ ਉਹਨਾਂ ਨੇ ਆਪਣੇ ਬਰਸ਼ਾ ਇੱਕ ਕੱਢਿਆ। ਦੈਨ ਬਾਬਾ ਅਜੀਤ ਸਿੰਘ ਜੀ ਠੇਕ ਸਾਹਿਬ ਦੇ ਬਰਸ਼ਾ, ਠੇਕ ਸਾਹਿਬ ਦੇ ਸਪੇਅਰ, ਉਹ ਫਿਰ ਕਿੰਨਿਆਂ ਨੂੰ ਆਪਣੇ ਬਰਸ਼ੇ ਦੇ ਨਾਲ ਉਹਨਾਂ ਨੇ ਮਾਰਿਆ ਬਾਬਾ ਅਜੀਤ ਸਿੰਘ ਜੀ ਨੇ। ਨਾ ਦੇ ਖਿਲਡ ਮੈਨੀ ਵਿਦ ਦੇ ਸਪੇਅਰ, ਉਹ ਆਪਣੇ ਨਾ ਬਰਸ਼ੇ ਦੇ ਨਾਲ ਲੜਦੇ ਫਿਰ ਇੱਕ ਦੇ ਸੰਦੋਏ ਵਿੱਚੋਂ ਉਹਨਾਂ ਨੇ ਕੱਢਿਆ ਲੋਹੇ ਦੇ ਸੰਦੋਏ ਵਿੱਚੋਂ। ਦੈਨ ਬਾਬਾ ਅਜੀਤ ਸਿੰਘ ਜੀ ਦੇ ਫੁੱਟ ਇਟ ਥਰੂ ਵਨ ਆਫ ਦ ਐਨੀਮੀਜ਼ ਦੇ ਮੈਟਲ ਆਰਮ, ਉਹਨਾਂ ਦੇ ਇੱਕ ਲੋਹੇ ਦੇ ਸੰਦੋਏ ਵਿੱਚੋਂ ਕੱਢ ਕੇ ਨਾ, ਜਦੋਂ ਬਾਬਾ ਅਜੀਤ ਸਿੰਘ ਜੀ ਆਪਣਾ ਜਦੋਂ ਬਰਸ਼ਾ ਕੱਢਣ ਲੱਗੇ ਨਾ ਉਸ ਲੋਹੇ ਦੇ ਵਿੱਚ ਫਸ ਕੇ, ਤਾਂ ਬਾਬਾ ਅਜੀਤ ਸਿੰਘ ਦਾ ਉੱਥੇ ਬਰਸ਼ਾ ਟੁੱਟ ਗਿਆ। ਬਾਬਾ ਅਜੀਤ ਸਿੰਘ ਜੀ
barsha. The spear breaks when they're taking it out of that metal armor. Baba Ajit Singh ne apne fir kirpan tui. ਕਿਰਪਾਨ ਕੱਢ ਕੇ ਬਾਬਾ ਅਜੀਤ ਸਿੰਘ ਜੀ ਹੋਰ ਪਤਾ ਨੀ ਕਿੰਨਿਆਂ ਹੋਰਾਂ ਨੂੰ ਮਾਰ ਦਿੱਤਾ ਜਦ ਤੱਕ ਦੇਖ ਲਓ ਜਦ ਤੱਕ ਉਹਨਾਂ ਦੇ ਹੱਥ ਵਿੱਚ ਸ਼ਸਤਰ ਸਨ ਉਹਨਾਂ ਨੂੰ ਕੁਝ ਕੋਈ ਕਹਿ ਨਹੀਂ ਸਕਿਆ ਉਹਨਾਂ ਦੇ ਕੋਈ ਲਾਗੇ ਹੀ ਨਹੀਂ ਲੱਗ ਸਕਿਆ ਉਹ ਆਪਣੀ ਕਿਰਪਾਨ ਕਿਵੇਂ ਚਲਾਉਂਦੇ ਆ ਕਿੰਨਿਆਂ ਨੂੰ ਕੱਟਦੇ ਬਾਬਾ ਅਜੀਤ ਸਿੰਘ ਜੀ ਗਾਂ ਅੱਗੇ ਲੰਘਦੇ ਗਏ ਪਰ ਫਿਰ ਬਾਬਾ ਅਜੀਤ ਸਿੰਘ ਨੇ ਇੱਕ ਇਹੋ ਜਿਹਾ ਵਾਰ ਕੀਤਾ ਬਾਬਾ ਅਜੀਤ ਸਿੰਘ ਤੋਂ ਉਹਨਾਂ ਦੀ ਇੱਕ ਕਿਰਪਾਨ ਵੀ ਅੱਧ ਵਿੱਚ ਟੁੱਟ ਗਈ ਬਾਬਾ ਅਜੀਤ ਸਿੰਘ ਜੀ As they going through the battlefield, they did one war, they struck one person so hard that their kirpan even broke into half. The odon Baba Ajit Singh de, jadon onen de teer muk gaye, onen da barsha vi tut gaya, Baba Ajit Singh di kirpan vi tut gayi. Jadon Baba Ajit Singh de hathaan vich jadon koi na hathaar riya na, to odon phir dushman ne phir ghat nahi kiti. Ek pasyon gursikh pyareyo. ਇੱਕ ਪਾਸਿਓਂ ਫਿਰ ਬਾਬਾ ਅਜੀਤ ਸਿੰਘ ਦੇ ਛਾਤੀ ਵਿੱਚ ਆ ਕੇ ਇੱਕ ਬਰਸ਼ਾ ਲੱਗਾ ਦੂਸਰੇ ਪਾਸਿਓਂ ਇੱਕ ਤੀਰ ਲੱਗੇ ਫਿਰ ਤੀਰ ਤਾਂ ਕਿੰਨੇ ਹੀ ਪਰੋਗੇ ਬਾਬਾ ਅਜੀਤ ਸਿੰਘ ਦੇ ਸੀਨੇ ਦੇ ਵਿੱਚ ਗੁਰਸਿੱਖ ਪਿਆਰਿਓ ਦਿਸ ਮੈਨੀ ਆਰੋਜ਼ ਨਾਓ ਦੈਟ ਕਮ ਐਂਡ ਰਿਪ ਦ ਚੈਸਟ ਆਫ ਬਾਬਾ ਅਜੀਤ ਸਿੰਘ ਜੀ ਦਿਸ ਅ ਬਰਸ਼ਾ ਦਿਸ ਸਪੀਅਰਸ ਦੈਟ ਆਰ ਗੋਇੰਗ ਥਰੂ ਦ ਬਾਡੀ ਆਫ ਬਾਬਾ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਦੀ ਛਾਤੀ ਨੂੰ ਪਾੜ ਕੇ ਰੱਖ ਦਿੱਤਾ ਤੀਰਾਂ ਨੇ ਆਸ ਦੀਜ਼ ਐਰੋਜ਼ ਹੈਵ ਰਿਪਡ ਓਪਨ ਦ ਚੈਸਟ ਆਫ ਬਾਬਾ ਅਜੀਤ ਸਿੰਘ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਸ ਮਮਟੀ ਉੱਪਰ ਬਹਿ ਕਰਕੇ ਉੱਥੇ ਖੜ ਕੇ ਖਲੋ ਕੇ ਦੇਖ ਰਹੇ ਨੇ ਤਾਂ ਕਹਿ ਰਹੇ ਨੇ ਕਹਿੰਦੇ ਦਿਆ ਸਿੰਘ ਵੇਖ ਕਹਿੰਦੇ ਅੱਜ ਨਜ਼ਾਰਾ ਹੀ ਵੱਖਰਾ ਆਇਆ ਕਹਿੰਦੇ ਅੱਜ ਕਹਿੰਦੇ ਜੰਗ ਦਾ ਕਹਿੰਦੇ ਅੱਜ ਤਾਂ ਨਜ਼ਾਰਾ ਹੀ ਵੱਖਰਾ ਆਇਆ ਕਹਿੰਦੇ ਦੇਖ ਦਿਆ ਸਿੰਘ ਤਾਂ ਭਾਈ ਦਿਆ ਸਿੰਘ ਕੁਝ ਨਹੀਂ ਬੋਲ ਸਕੇ ਜਦੋਂ ਬਰਸ਼ੇ ਲੱਗੇ ਹੋਏ ਉਹਨਾਂ ਦੀ ਛਾਤੀ ਵਿੱਚ ਐਸ ਦੋਜ਼ ਆਰੋਜ਼ ਆਰ ਇਨ ਦ ਚੈਸਟ ਆਫ ਬਾਬਾ ਅਜੀਤ ਸਿੰਘ ਜੀ ਜਿਸ ਸਮੇਂ ਨਾ ਬਾਬਾ ਅਜੀਤ ਸਿੰਘ ਜੀ ਡਿੱਗਦੇ ਉਹਨਾਂ ਦਾ ਜਦੋਂ ਸਰੀਰ ਜਦੋਂ ਆ ਕੇ ਧਰਤੀ ਤੇ ਜਦੋਂ ਲੱਗਾ ਨਾ ਉਹ ਸਮੇਂ ਬਾਬਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪਣੇ ਪੁੱਤਰ ਨੂੰ ਵੇਖਦੇ ਧਰਤੀ ਤੇ ਡਿੱਗਦੇ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਸ਼ਾਬਾਸ਼ ਮੇਰੇ ਪੁੱਤਰ ਉੱਥੇ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਇੱਕ ਸ਼ਾਬਾਸ਼ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੈਡ ਵੈਲ ਡਨ ਮਾਈ ਸਨ ਕਹਿੰਦੇ ਸ਼ਾਬਾਸ਼ ਪਿਤਰ ਤੁਮ ਖੂਬ ਦਲੇਰੀ ਸੇ ਲੜੇ ਹੋ ਕਹਿੰਦੇ ਤੂੰ ਬੜੀ ਦਲੇਰੀ ਦੇ ਨਾਲ ਲੜਿਆ ਮੇਰੇ ਪੁੱਤਰਾ ਕਹਿੰਦੇ ਹਾਂ ਕਿਉਂ ਨਾ ਕਹਿੰਦੇ ਗੋਬਿੰਦ ਕੇ ਫਰਸੰਦ ਬੜੇ ਹੋ ਕਹਿੰਦੇ ਵਾਈ ਸ਼ੁਡਨਟ ਯੂ ਹੈਵ ਫੋਟ ਲਾਈਕ ਦਿਸ ਯੂ ਆਰ ਦਾ ਐਲਡਰ ਸਨ ਆਫ ਗੋਬਿੰਦ ਸਿੰਘ ਉੱਥੇ ਗੁਰਸਿੱਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਥੱਲੇ ਆਏ ਮੁੰਡੀ ਦੇ ਭਾਈ ਦਇਆ ਸਿੰਘ ਜੀ ਕੁਝ ਬੋਲ ਨਾ ਸਕੇ ਬਾਬਾ ਜੁਝਾਰ ਸਿੰਘ ਜੀ ਤੋੜ ਕੇ ਆਏ ਕਹਿੰਦੇ ਪਿਤਾ ਜੀ ਕਹਿੰਦੇ ਬਾਈ ਸਿਰ ਵਿਛੜ ਕੇ ਹਮਕੋ ਜੀਣਾ ਨਹੀਂ ਪਾਤਾ ਕਹਿੰਦੇ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਪਾਤਾ ਬਾਬਾ ਜੁਝਾਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਪਿਤਾ ਜੀ ਕਹਿੰਦੇ ਮੈਨੂੰ ਮੈਥੋਂ ਕਹਿੰਦੇ ਬਾਈ ਸਿਰ ਵਿਛੜ ਕੇ ਸੈਪਰੇਟਿੰਗ ਫਰੋਮ ਮਾਈ ਬ੍ਰਦਰ ਜੀਣਾ ਨਹੀਂ ਪਾਤਾ ਲਿਵਿੰਗ ਫੋਰ ਮੀ ਐਨੀ ਮੋਰ ਇਜ਼ਨ ਪਲੀਜ਼ਿੰਗ ਕਹਿੰਦੇ ਸੋਨਾ ਨਹੀਂ ਕਹਿੰਦੇ ਆਈ ਵੋਂਟ ਵਾਂਟ ਟੂ ਸਲੀਪ ਵਿਦਆਊਟ ਹਿਮ ਸੋਨਾ ਨਹੀਂ ਖਾਣਾ ਨਹੀਂ ਆਈ ਡੋਂਟ ਵਾਂਟ ਟੂ ਈਟ ਵਿਦਆਊਟ ਹਿਮ ਪੀਣਾ ਨਹੀਂ ਆਈ ਡੋਂਟ ਵਾਂਟ ਟੂ ਡਰਿੰਕ ਐਨੀਥਿੰਗ ਵਿਦਆਊਟ ਹਿਮ ਖਾਣਾ ਨਹੀਂ ਪੀਣਾ ਨਹੀਂ ਪਾਤਾ ਕਹਿੰਦੇ ਹੁਣ ਮੈਨੂੰ ਕੁਝ ਨਹੀਂ ਚੰਗਾ ਲੱਗਣਾ ਪਿਤਾ ਜੀ ਕਹਿੰਦੇ ਮੈਨੂੰ ਵੀ ਇਜਾਜ਼ਤ ਦਿੱਤਾ ਹੁਣ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਬਾ ਜੁਝਾਰ ਸਿੰਘ ਜੀ ਵੱਲ ਵੇਖ ਕੇ ਕਹਿੰਦੇ ਪੁੱਤਰ ਕਹਿੰਦੇ ਤੂੰ ਤਿਆਰ ਹਾਂ ਕਹਿੰਦੇ ਤੈਨੂੰ ਲੜਨਾ ਆਉਂਦਾ ਤਾਂ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਕਹਿੰਦੇ ਲੜਨਾ ਨਹੀਂ ਆਤਾ ਮੁਝੇ ਮਰਨਾ ਹੋਤਾ ਆਤਾ ਕਹਿੰਦੇ ਕਹਿੰਦੇ ਮੈਨੂੰ ਕਹਿੰਦੇ ਲੜਨਾ ਨਹੀਂ ਆਤਾ ਮੁਝੇ ਕਹਿੰਦੇ ਪਰ ਮਰਨਾ ਤੋਂ ਆਤਾ ਹੈ ਨਾ ਕਹਿੰਦੇ ਕਹਿੰਦੇ ਪਿਤਾ ਜੀ ਮੇਰੇ ਭਰਾ ਨੇ ਮੈਨੂੰ ਬਹੁਤ ਕੁਝ ਸਿਖਾਇਆ ਮਾਈ ਬ੍ਰਦਰ ਟੋਲਡ ਮੀ ਸੋ ਮਚ ਅਸੀਂ ਸਭ ਕੁਝ ਇਕੱਠਿਆਂ ਨੇ ਕੀਤੇ ਮੈਂ ਤਾਂ 4 ਸਾਲ ਵੱਡਾ ਪਿਤਾ ਜੀ ਮੈਨੂੰ ਦਮਾਲਾ ਸਜਾਉਣਾ ਸਿਖਾਇਆ ਪਿਤਾ ਜੀ ਮੈਨੂੰ ਘੋੜ ਸਵਾਰੀ ਉਹਨੇ ਦਿਖਾਈ ਪਿਤਾ ਜੀ ਅਸੀਂ ਤੁਸੀਂ ਸਾਨੂੰ ਬਾਣੇ ਇਕੱਠੇ ਉਹੋ ਜਿਹੇ ਇੱਕੋ ਜਿਹੇ ਲੈ ਕੇ ਦਿੰਦੇ ਅਸੀਂ ਇਕੱਠੇ ਬਾਣੇ ਪਹਿਣਦੇ ਹਾਂ ਮੈਨੂੰ ਦਮਾਲਾ ਸਜਾਉਣਾ ਸਿਖਾਇਆ ਤਾਂ ਪਿਤਾ ਜੀ ਅੱਜ ਮੈਨੂੰ ਜਜੀਤ ਮੈਨੂੰ ਮਰਨਾ ਵੀ ਸਿਖਾ ਗਿਆ ਹੀ ਜਸਟ ਟੋਲਡ ਮੀ ਹਾਊ ਟੂ ਡਾਈ ਐਜ਼ ਵੈਲ ਫਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਜਿਵੇਂ ਨਾ ਮਾਂ ਇੱਕ ਉਡੀਕ ਕਰਦੀ ਉਸ ਦਿਨ ਦੀ ਕਿ ਮੇਰੇ ਪੁੱਤਰ ਦਾ ਉਹ ਦਿਨ ਆਵੇ ਵਿਆਹ ਦਾ ਮੈਂ ਪੁੱਤਰ ਨੂੰ ਮੇਰੇ ਅੱਖਾਂ ਦੇ ਸਾਹਮਣੇ
ਹੁੰਦਾ ਹੋਇਆ ਵੇਖਾਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਅੱਜ ਇੰਝ ਮਹਿਸੂਸ ਹੁੰਦਾ ਜਿਵੇਂ ਅੱਜ ਇੱਕ ਮਾਂ ਦਾ ਰੋਲ ਨਿਭਾ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਆ ਪੁੱਤਰਾ ਮੈਂ ਤੈਨੂੰ ਆਪ ਤਿਆਰ ਕਰਾਂ, ਲੈਟ ਮੀ ਗੈਟ ਯੂ ਰੈਡੀ ਮਾਈ ਸੈਲਫ। ਆਪਣੇ ਕਮਰ ਕੱਸੇ ਵਿੱਚੋਂ ਖੰਜਰ ਕੱਢ ਕੇ ਤਾਂ ਬਾਬਾ ਅਜੀਤ ਸਿੰਘ ਜੀ ਦੇ ਕਮਰ ਕੱਸੇ ਵਿੱਚ ਪਾਇਆ, ਕਹਿੰਦੇ ਲਾ ਲੈ ਪੁੱਤਰ ਖੰਜਰ ਲੈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਆਪਣੇ ਪੁੱਤਰ ਨੂੰ ਐਵੇਂ ਤਿਆਰ ਕੀਤਾ ਕਰਕੇ ਅੱਜ ਉਹ ਲੜੀ ਮੌਤ ਵਿਆਉਣ ਚੱਲੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਪੁੱਤਰਾ ਕਹਿੰਦੇ ਜਾਣ ਤੋਂ ਪਹਿਲਾਂ ਨਾ ਇੱਕ ਬਸ ਮੇਰੀ ਗੱਲ ਤੂੰ ਸੁਣ ਕੇ ਜਾਈ। ਕਹਿੰਦੇ ਉਹ ਗੱਲ ਇਹ ਹੈ ਕਹਿੰਦੇ ਜੁਝਾਰ ਕਹਿੰਦੇ ਜਬ ਕਲੇਜੇ ਸੇ ਤੀਰ ਲਗੇ ਕਹਿੰਦੇ ਸੀ ਨਹੀਂ ਕਰਨੀ। ਕਹਿੰਦੇ ਜਦੋਂ ਤੇਰੇ ਕਲੇਜੇ ਵਿੱਚ ਤੂੰ 14 ਸਾਲ ਦਾ ਆ ਹੱਲੇ, ਕਹਿੰਦੇ ਜਬ ਕਲੇਜੇ ਸੇ ਤੀਰ ਲਗੇ ਸੀ ਨਹੀਂ ਕਰਨੀ ਉਫ ਮੂੰਹ ਸੇ, ਕਹਿੰਦੇ ਆਪਣੇ ਮੂੰਹ ਸੇ ਕਹਿੰਦੇ ਕਦੀ ਉਫ ਨਹੀਂ ਕਰਨੀ। ਕਹਿੰਦੇ ਡੋਂਟ ਐਵਰ ਕ੍ਰਾਈ ਆਊਟ, ਡੋਂਟ ਕ੍ਰਾਈ ਆਊਟ ਇਨ ਪੇਨ ਵੈਨ ਯੂ ਆਰ ਆਊਟ ਔਨ ਦਾ ਬੈਟਲ ਫੀਲਡ, ਵੈਨ ਦਾ ਐਰੋ ਰਿਪਸ ਇਨ ਟੂ ਯੂਰ ਹਾਰਟ ਡੋਂਟ ਸੇ ਸੀ, ਡੋਂਟ ਕ੍ਰਾਈ ਆਊਟ ਇਨ ਪੇਨ, ਯੂ ਆਰ ਓਨਲੀ 14 ਈਅਰਸ ਓਲਡ। ਬਾਬਾ ਜੁਝਾਰ ਸਿੰਘ ਜੀ ਵੀ ਗਏ ਨੇ ਬਾਹਰ, ਉੱਥੇ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਦਰਵਾਜ਼ਾ ਖੋਲਿਆ, ਆਪ ਦਰਵਾਜ਼ਾ ਖੁੱਲ ਕੇ ਆਪਣੇ ਪੁੱਤਰ ਨੂੰ ਭੇਜਿਆ। ਬਾਬਾ ਜੁਝਾਰ ਸਿੰਘ ਜੀ ਵੀ ਜਿਵੇਂ ਭਰਾ ਨੇ ਲੜਿਆ ਨਾ ਉਸੇ ਤਰ੍ਹਾਂ ਹੀ ਉਹ ਗੁਰਸਿੱਖ ਪਿਆਰੇ ਉਹ ਹੈਰਾਨ ਰਹਿ ਗਏ, ਤਾਂ ਜਿਸ ਤਰ੍ਹਾਂ ਗੁਰਸਿੱਖ ਪਿਆਰਿਓ ਤਾਂ ਨਾਲੇ ਉਹਨਾਂ ਨੇ ਆਪਣੇ ਭਰਾ ਦੇ ਸਰੀਰ ਵੱਲ ਦੇਖਿਆ ਲੰਘਦੇ ਲੜਦੇ ਤੇ ਲੁਕਡ ਐਟ ਦੇ ਬ੍ਰਦਰਸ ਬੋਡੀ ਐਜ਼ ਦੇ ਆਰ ਗੋਇੰਗ ਫਾਸਟ। ਆਪਣੇ ਭਰਾ ਦੇ ਸਰੀਰ ਨੂੰ ਦੇਖ ਕੇ ਨਾ ਤਾਂ ਬਾਬਾ ਜੁਝਾਰ ਸਿੰਘ ਦੇ ਵਿੱਚ ਹੋਰ ਜੋਸ਼ ਪੈਦਾ ਹੋਇਆ, ਤੇ ਹੋਰ 4 ਕਦਮ ਜਾ ਕੇ ਗਾਂ ਜਾ ਕੇ ਲੰਘੇ ਤਾਂ ਹੋਰਾਂ ਨੂੰ ਗੁਰਸਿੱਖ ਪੈਰੋਂ ਆਪਣੀ ਕਿਰਪਾਨ ਦੇ ਨਾਲ ਮਾਰਦੇ ਹੋਏ ਗਾਂ ਲੰਘਦੇ ਤਾਂ ਫਿਰ ਇਵੇਂ ਹੀ ਜਦੋਂ ਉਹਨਾਂ ਦੇ ਵੀ ਜਦੋਂ ਸਾਰੇ ਸ਼ਸਤਰ ਜਦੋਂ ਮੁੱਕ ਗਏ ਨਾ ਤਾਂ ਬਾਬਾ ਜੁਝਾਰ ਸਿੰਘ ਜੀ ਦੇ ਸੀਨੇ ਵਿੱਚ ਜਦੋਂ ਤੀਰ ਲੱਗਣੇ ਸ਼ੁਰੂ ਹੋਏ ਨਾ ਤਾਂ ਬਾਬਾ ਜੁਝਾਰ ਸਿੰਘ ਦੇ ਕੰਨਾਂ ਵਿੱਚ ਉਹ ਆਵਾਜ਼ ਯਾਦ ਆਈ ਕਿ ਮੇਰੇ ਪਿਤਾ ਨੇ ਮੈਨੂੰ ਕਿਹਾ ਸੀਗਾ ਪੁੱਤਰਾ ਜਾਣ ਤੋਂ ਪਹਿਲਾਂ, ਕਹਿੰਦੇ ਪੁੱਤਰਾ ਤੂੰ ਇੱਕ ਗੱਲ ਮੇਰੇ ਵਾਸਤੇ ਜ਼ਰੂਰ ਕਰੀ, ਮੈਂ ਦੇਖਣਾ ਚਾਹੁੰਦਾ ਜਿਸ ਸਮੇਂ ਤੂੰ ਸ਼ਹੀਦ ਹੋਣ ਲੱਗੇ ਨਾ, ਦਾ ਮੋਮੈਂਟ ਯੂ ਆਰ ਅਬਾਊਟ ਟੂ ਕਲੋਜ਼ ਯੂਰ ਆਈਜ਼, that moment you're about to get shaheed, he remembered his father's words as he's leaving that fortress. Oh, Kalgitar Paatsh ne kende putra bas ek gal mere vaaste kari, kende us dharti to digan to pehla ek wari mainu tera chehra dikha di. Kende I want you to turn your face around. When those arrows have hit you in your chest, I want you to turn around and show me. Main chahunda tu mainu chehra dikha di ek wari karke main dekhna chahunda ha ke mere 14 saal de putr ne ਤੀਰ ਆਪਣੇ ਛਾਤੀ ਵਿੱਚ ਖਾਧੇ ਤਾਂ ਪਿੱਠ ਵਿੱਚ ਨਹੀਂ ਖਾਧੇ, ਉਸ ਦੁਸ਼ਮਣ ਤੋਂ ਪਿੱਠ ਨਹੀਂ ਕੀਤੀ, ਮੈਂ ਚਾਹੁੰਦਾ ਤੇਰੇ ਤੀਰ ਦੇਖਣ ਵਾਸਤੇ ਪੁੱਤਰਾ। ਉਹ ਸਮਾਂ ਯਾਦ ਆ ਬਾਬਾ ਜੁਝਾਰ ਸਿੰਘ ਨੇ ਉਸ ਸਮੇਂ ਨਾ ਜਦੋਂ ਤੀਰ ਲੱਗੇ ਹੋਏ ਨੇ ਉਹਨਾਂ ਦੇ ਛਾਤੀ ਵਿੱਚ, ਤਾਂ ਉਸ ਸਮੇਂ ਉਹਨਾਂ ਉਹਨਾਂ ਨੇ ਆਪਣਾ ਚਿਹਰਾ ਮੋੜ ਕੇ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵੱਲ ਆਪਣਾ ਚਿਹਰਾ ਕੀਤਾ। That moment ਬਾਬਾ ਜੁਝਾਰ ਸਿੰਘ ਜੀ ਟਰਨ ਅਰਾਊਂਡ ਸ਼ੋਅ ਦੇ ਫੇਸ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਜਦੋਂ ਉਹਨਾਂ ਨੇ ਉਹਦਾ ਚਿਹਰਾ ਦੇਖਿਆ ਨਾ ਤਾਂ ਧਰਤੀ ਤੇ ਡਿੱਗਦੇ ਜਿਸ ਸਮੇਂ ਧਰਤੀ ਤੇ ਡਿੱਗੇ ਤਾਂ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਂਪ ਦੇ ਕੇ ਲਾਗੇ ਮੇਰਾ। ਕਹਿੰਦੇ ਹੇ ਅਕਾਲ ਪੁਰਖ ਮੇਰਾ ਤਾਂ ਕੁਛ ਲੱਗਾ ਹੀ ਨਹੀਂ, ਇਹ ਹੈ ਹੀ ਤੇਰੇ ਨੇ, ਕਹਿੰਦੇ ਮੇਰਾ ਤਾਂ ਨਹੀਂ ਨਾ ਕੋਈ ਖਰਚਾ ਆਇਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਮ ਕਹਿੰਦੇ ਜਿਸ ਕੀ ਬਸਤ ਮੀਨਸ ਥਿੰਗਸ ਰਿਫਰਿੰਗ ਟੂ ਦੇ ਸੰਸ, ਕਹਿੰਦੇ ਜਿਸ ਕੀ ਬਸਤ ਤਿਸ ਆਗੇ ਰਾਖੇ, ਆਈ ਪਲੇਸਡ ਮਾਈ ਸੰਸ ਬਿਫੋਰ ਹੂ ਗੇਵ ਮੀ ਦੇਮ, ਕਹਿੰਦੇ ਦੇ ਹੀ ਇਜ਼ ਐਨੀਵੇ, ਕਹਿੰਦੇ ਜਿਸ ਕੀ ਬਸਤ ਇਸ ਆਗੇ ਰਾਖੇ, ਕਹਿੰਦੇ ਪ੍ਰਭ ਕੀ ਆਗਿਆ ਮਾਨੇ ਮਾਥੇ, ਕਹਿੰਦੇ ਜੋ ਕੁਛ ਵੀ ਹੋਇਆ ਪ੍ਰਭ ਕੀ ਆਗਿਆ, ਇਹ ਉਸ ਅਕਾਲ ਪੁਰਖ ਦੀ ਆਗਿਆ ਮੈਂ ਸਿਰ ਮੱਥੇ ਕਰਕੇ ਮੰਨੀ, ਅਵ ਐਕਸੈਪਟਿਡ ਆਲ ਆਫ ਦਿਸ ਸਵੀਟਲੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਿੰਘ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਔਰੰਗਜ਼ੇਬ ਨੇ ਸੋਚਿਆ ਹੋਊਗਾ ਕਿ ਅੱਜ ਮੈਂ ਢਹਿੰਦੀ ਕਲਾ ਦੇ ਵਿੱਚ ਹੋਊਗਾ, ਕਹਿੰਦੇ ਉਸਤੇ ਚੌਗੁਣ, ਕਹਿੰਦੇ ਮੈਂ 4 ਗੁਣਾ ਹੋਰ ਮੇਰੇ ਕਹਿੰਦੇ ਚੜ੍ਹਦੀ ਕਲਾ ਵੱਧ ਗਈ ਆ, ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ, ਕਹਿੰਦੇ ਹੇ ਗੁਰੂ ਨਾਨਕ ਹੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਾਨਕ ਸਾਹਿਬ ਸਦਾ ਦਿਆਲ, ਕਹਿੰਦੇ ਮੈਨੂੰ ਇਸ ਵਿੱਚ ਵੀ ਤੇਰੀ ਦਿਆਲਤਾ ਦਿਸਦੀ ਹੈ ਅਕਾਲ ਪੁਰਖ ਜੀ ਵਾਹਿਗੁਰੂ ਜੀ, ਆਈ ਕੈਨ ਸੀ ਯੂਰ ਕੰਪੈਸ਼ਨ ਈਵਨ ਇਨ ਦਿਸ ਐਕਟ। ਇੰਨਾ ਕੁਝ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਦੋਂ
ਇਹ ਬਚਨ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਨਾ ਉੱਥੇ ਹੀ ਭਾਈ ਦਇਆ ਸਿੰਘ ਵੱਲ ਦੇਖਿਆ। ਭਾਈ ਦਇਆ ਸਿੰਘ ਨੇ ਬਸ ਇੰਨਾ ਕਿਹਾ, ਕਹਿਣ ਲੱਗੇ ਕਹਿੰਦੇ ਗੁਰੂ ਸਾਹਿਬ, ਤਾਂ ਉੱਥੇ ਗਲਾ ਰੁਕ ਗਿਆ, ਹੋਰ ਕੁਝ ਨਹੀਂ ਆਖ ਸਕੇ। ਇੱਥੋਂ ਹੀ ਫਿਰ ਆਪਾਂ ਕੱਲ੍ਹ ਤੋਂ ਆਪਾਂ ਇਤਿਹਾਸ ਜਾਰੀ ਰੱਖਾਂਗੇ। ਸੋ ਇਤਨੇ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਇੱਕ ਨਹੀਂ ਪਰ ਅਨੇਕਾਂ ਹੀ ਗਲਤੀਆਂ ਹੋ ਗਈਆਂ ਹਨ, ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ 22 ਦਸੰਬਰ ਦੀ ਜਦੋਂ ਸ਼ਾਮ ਸ਼ੁਰੂ ਹੋਈ, ਸੂਰਜ ਢਲਦਾ ਪਿਆ ਜੀ, ਵੈਨ ਦ ਈਵਨਿੰਗ ਆਫ ਦੈਟ 22nd ਆਫ ਡਿਸੰਬਰ ਖੇਮ ਇਨ 1704, the sun is setting and Guru Gobind Singh Ji Patshah Ji is in Chamkor Di Gadi. Guru Gobind Singh Ji Sache Patshah Ji, as the sun is setting, is in the fortress of Chamkor. Jaivein Suraj Talda Janda Ta Baba Jujhar Singh Ji Di Vena ਬਾਹਰ ਰਣ ਤੱਤੇ ਉੱਪਰ ਉਹਨਾਂ ਦਾ ਸਰੀਰ ਪਿਆ ਹੋਇਆ ਤਾਂ ਉਹਨਾਂ ਦੇ ਸਾਹ ਵੀ ਜਾ ਰਹੇ ਨੇ। ਬਾਬਾ ਜੁਝਾਰ ਸਿੰਘ ਜੀ ਬ੍ਰੈਥਸ ਆਰ ਰਨਿੰਗ ਆਊਟ ਐਸ ਦ ਸਨ ਇਜ਼ ਕਮਿੰਗ ਡਾਊਨ ਐਂਡ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਉਸ ਸਮੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਉੱਚੀ ਆਵਾਜ਼ ਵਿੱਚ ਕਹਿਣ ਲੱਗ ਪਏ, ਕਹਿੰਦੇ ਸਿੰਘੋ, ਕਹਿੰਦੇ ਕੱਲ ਮੈਂ ਰਣ ਤੱਤੇ ਉੱਪਰ ਮੈਂ ਆਪ ਜਾਵਾਂਗਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਹੀਂ ਕਹਿੰਦੇ, ਐਸ ਦ ਸਨ ਵਾਸ ਸੇਇੰਗ, ਦੇ ਸੈਡ ਵੈਨ ਦ ਸਨ ਰਾਈਜ਼ਿਸ ਟੁਮਾਰੋ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੈਡ ਆਈਲ ਗੋ ਆਊਟ ਔਨ ਦੈਟ ਬੈਟਲਫੀਲਡ ਮਾਈਸੈਲਫ ਟੁਮਾਰੋ, ਕਹਿੰਦੇ ਮੈਂ ਆਪ ਜਾਵਾਂਗਾ ਕੱਲ। ਤਾਂ ਜਦੋਂ ਸਿੰਘਾਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਪਾਵਨ ਪਵਿੱਤਰ ਮੁੱਖ ਤੋਂ ਜਦੋਂ ਇਹ ਜਦੋਂ ਬਚਨ ਜਦੋਂ ਸਰਵਣ ਕੀਤੇ ਨਾ, ਤਾਂ ਸਿੰਘ ਆਪਸ ਵਿੱਚ ਕਹਿਣ ਲੱਗ ਪਏ। ਸਿੰਘ ਕਹਿਣ ਲੱਗੇ, ਕਹਿੰਦੇ ਹੱਲੇ ਪਾਤਸ਼ਾਹ ਜੀ ਦੀ ਲੋੜ ਹੈ, ਕਹਿੰਦੇ ਹੱਲੇ ਖਾਲਸੇ ਨੂੰ ਹੋਰ ਪਾਤਸ਼ਾਹ ਦੀ ਲੋੜ ਹੈ, ਕਹਿੰਦੇ ਆਪਾਂ ਪਾਤਸ਼ਾਹ ਜੀ ਨੂੰ ਬੇਨਤੀਆਂ ਕਰੀਏ ਜਾ ਕੇ ਕਿ ਪਾਤਸ਼ਾਹ ਜੀ ਤੁਸੀਂ ਨਾ ਜਾਓ, ਕਿ ਤੁਸੀਂ ਕਿਸ ਢੰਗ ਦੇ ਨਾਲ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਗੜੀ ਨੂੰ ਛੱਡ ਕੇ ਚਲ ਜਾਓ। ਦ ਸਿੰਘਸ ਆਰ ਟਾਕਿੰਗ ਅਮੰਗਸਟ ਦੈਮਸੈਲਵਸ, ਦ ਸਿੰਘ ਵੀ ਕਾਂਟ ਲੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੋ ਆਊਟ ਔਨ ਦੈਟ ਬੈਟਲਫੀਲਡ ਯੈਟ, ਵੀ ਨੀਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਯੈਟ, ਵਿਦ ਦ ਖਾਲਸਾ ਪੰਥ ਨੀਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਟੂ ਲੀਡ ਦੇ ਮੱਲੇ ਓ ਬਿਟ ਮੋਰ ਯੈਟ। ਤੇ ਇੱਕ ਇੱਕ ਜਾ ਕੇ ਬੇਨਤੀਆਂ ਸ਼ੁਰੂ ਕੀਤੀਆਂ ਕਰਨੀਆਂ, ਦੇ ਗੋਇੰਗ ਵਨ ਬਾਏ ਵਨ। ਤਾਂ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਜੀ ਨਹੀਂ, ਤੁਸੀਂ ਨਹੀਂ ਜਾਣਾ ਪਾਤਸ਼ਾਹ, ਤੁਸੀਂ ਗੜੀ ਨੂੰ ਛੱਡ ਕੇ ਜਾਓ, ਅਸੀਂ ਪਾਤਸ਼ਾਹ ਜੀ ਜ਼ਰੂਰ ਕੋਈ ਨਾ ਕੋਈ ਤਰੀਕਾ ਲੱਭਾਂਗੇ, ਅਸੀਂ ਕੋਈ ਨਾ ਕੋਈ ਤਾਂ ਹਿੱਲਾ ਲੱਭਾਂਗੇ ਨਾ, ਪਾਤਸ਼ਾਹ ਜੀ ਵਿਲ ਫਾਈਂਡ ਅ ਵੇ ਫਾਰ ਯੂ ਟੂ ਗੋ ਫਰੋਮ ਹੇਅਰ। ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਿਸੇ ਦੀ ਨਹੀਂ ਮੰਨਦੇ ਪਏ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ਨਟ ਲਿਸਨਿੰਗ ਟੂ ਐਨੀ ਆਫ ਦੇ ਬੇਨਤੀਆਂ ਟੂਡੇ, ਦੇ ਪੁਟਿੰਗ ਰਿਕੁਐਸਟ ਫੋਰਵਰਡ, ਦੇ ਸੇਇੰਗ ਪਾਤਸ਼ਾਹ ਜੀ ਯੂ ਲੀਵ ਦ ਫੋਰਟ੍ਰੈਸ ਸਮਹਾਉ, ਬਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ਨਟ ਲਿਸਨਿੰਗ ਟੂ ਐਨੀ ਆਫ ਦੇਮ। ਉਹ ਸਿੰਘ ਫਿਰ ਇਕੱਠੇ ਹੁੰਦੇ ਨੇ, ਭਾਈ ਦਇਆ ਸਿੰਘ ਜੀ ਉਹਨਾਂ ਨੂੰ ਪੁੱਛਦੇ ਨੇ ਕਰਕੇ, ਭਾਈ ਦਇਆ ਸਿੰਘ ਜੀ ਅਸਲ ਵਿੱਚ ਜਥੇਦਾਰ ਨੇ ਨਾ, ਤੇ ਸਾਰੇ ਰਲ ਕੇ ਕਹਿ ਰਹੇ ਨੇ, ਭਾਈ ਧਰਮ ਸਿੰਘ ਜੀ ਵੀ ਨੇ, ਭਾਈ ਮਾਨ ਸਿੰਘ ਵੀ ਜੀ ਨੇ ਉੱਥੇ, ਭਾਈ ਰਾਮ ਸਿੰਘ ਜੀ ਵੀ ਨੇ ਉੱਥੇ ਹੋਰ ਅਨੇਕ, ਉੱਥੇ ਹੋਰ ਵੀ ਤਕਰੀਬਨ 7 ਕੁ ਸਿੰਘ ਰਹਿ ਗਏ ਨੇ, ਕਈ 7 ਤੋਂ 9 ਦੇ ਵਿੱਚ ਆਪਾਂ ਭਾਵੇਂ ਤਕਰੀਬ ਲੈ ਲਈਏ। ਤਾਂ ਆਪਸ ਵਿੱਚ ਜਦੋਂ ਇਕੱਠੇ ਹੋਏ ਨਾ, ਤਾਂ ਸਿੰਘ ਕਹਿਣ ਲੱਗੇ, ਕਹਿੰਦੇ ਆਪਾਂ ਐਵੇਂ ਕਰੀਏ, ਕਹਿੰਦੇ ਵਾਈ ਨਾ ਅਸ ਡੂ ਦਿਸ, ਆਪਾਂ 5 ਜਾਣੇ ਇਕੱਠੇ ਹੋ ਕੇ ਨਾ, ਕਹਿੰਦੇ ਉਹ ਸਮਾਂ ਯਾਦ ਕਰੋ ਕਿ ਜਦੋਂ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪ ਵੀ ਚੇਲੇ ਬਣੇ ਸਨ ਨਾ, ਕਹਿੰਦੇ ਉਸ ਕੇਸਗੜ੍ਹ ਦੀ ਧਰਤੀ ਤੇ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਿਖੇਮ ਅ ਚੇਲਾ ਦਿਮਸੈਲਵਸ, ਕਹਿੰਦੇ ਆਪ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਹਿੰਦੇ 5 ਤੋਂ ਅੰਮ੍ਰਿਤ ਮੰਗਿਆ ਨਾ, ਕਹਿੰਦੇ ਆਪਾਂ ਐਵੇਂ ਕਰੀਏ, ਕਹਿੰਦੇ ਆਪਾਂ 5 ਇਕੱਠੇ ਹੋ ਕੇ, ਕਹਿੰਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੋਂ ਜਾ ਕੇ ਕਹਿੰਦੇ ਆਪਾਂ ਬੇਨਤੀ ਕਰੀਏ ਕਰਕੇ। ਕਈ ਇਹ ਸ਼ਬਦ ਵਰਤਦੇ ਨੇ ਕਿ ਉਹ 5 ਸਿੰਘਾਂ ਨੇ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਹੁਕਮ ਕੀਤਾ, ਪਰ ਗੁਰਸਿੱਖ ਪਿਆਰ ਵਾਲੇ ਇਹ ਆਖਦੇ ਨੇ, ਕਹਿੰਦੇ ਕਲਗੀਧਰ ਸੱਚੇ ਪਾਤਸ਼ਾਹ ਦੇ ਸਾਹਮਣੇ ਉਹਨਾਂ ਨੇ ਵੇਖਿਆ ਆਪਣੇ ਪੁੱਤਰ ਸ਼ਹੀਦ ਹੁੰਦਿਆਂ ਨੂੰ, ਤਾਂ ਆਪਾਂ ਜੇ ਹੁਕਮ ਲਫ਼ਜ਼ ਵਰਤੀਏ ਨਾ, ਤਾਂ ਗੁਰਸਿੱਖ ਪੈਰੂ ਮਨ ਨੂੰ ਨਹੀਂ ਪਾਉਂਦਾ ਐਵੇਂ, ਪਰ ਆਪਾਂ ਨੂੰ ਮਨ ਨੂੰ ਸਮੇਂ ਐਵੇਂ ਪਾਉਂਦਾ ਕਿ ਉਸ 5 ਨੇ ਕਿਹਾ ਕਿ ਆਪਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਅੱਗੇ ਜਾ ਕੇ ਬੇਨਤੀ ਕਰੀ ਕਿ ਪਾਤਸ਼ਾਹ ਜੀ ਤੁਸੀਂ ਜ਼ਰੂਰ ਗੜੀ ਛੱਡ ਕੇ ਜਾਓ। ਉਹ ਸਮੇਂ ਨਾ ਪਏ, ਦਿਸ 5 ਸਿੰਘਸ ਕਮ ਟੁਗੈਦਰ, ਦਿਸ ਸੈਡ ਵੀ ਕਾਂਟ ਗਿਵ ਐਨ ਆਰਡਰ ਟੂ ਕਲਗੀਧਰ ਪਾਤਸ਼ਾਹ ਜੀ, ਬਟ ਵੀ ਕੈਨ ਕਮ ਟੁਗੈਦਰ ਐਸ 5 ਐਂਡ ਵੀ ਕੈਨ ਗੋ ਟੂ ਕਲਗੀਧਰ ਪਾਤਸ਼ਾਹ ਜੀ ਐਂਡ ਰਿਕੁਐਸਟ ਹਿਮ। ਇਹ 5 ਇਹਨਾਂ ਵਿੱਚੋਂ ਭਾਈ ਦਇਆ ਸਿੰਘ ਜੀ ਆਮ ਕਰਕੇ ਇਤਿਹਾਸਕਾਰੇ ਨੇ ਨਾਮ ਨਹੀਂ ਲਿਖੇ ਇੱਥੇ, ਉਹ 5 ਵਿੱਚੋਂ ਕੌਣ ਸਨ। ਇਹ ਕਲਗੀਧਰ ਪਾਤਸ਼ਾਹ ਜੀ ਅੱਗੇ ਆਏ ਤਾਂ ਪਾਤਸ਼ਾਹ ਜੀ ਨੇ ਹੁਣ ਵੇਖ ਲਿਆ ਕਿ ਇਹ 5 ਇਕੱਠੇ ਹੋ ਕੇ ਆਏ ਨੇ, ਕਿ ਇੱਕ ਸਿੱਖ, 2 ਸਾਧ ਸੰਗ, 5 ਪਰਮੇਸ਼ਰ,
ਭਾਈ ਗੁਰਦਾਸ ਜੀ ਨੇ ਵੀ ਆਖਿਆ ਆ ਕਿ ਗੁਰੂ ਘਰ ਦੇ ਵਿੱਚ ਪੰਜਾਂ ਨੂੰ ਇੱਕ ਪਰਮੇਸ਼ਰ ਦਾ ਰੂਪ ਦਿੱਤਾ ਜਾਂਦਾ ਆ। ਇਹ ਜਦੋਂ ਪੰਜ ਆਏ ਨਾ ਕਲਗੀਧਰ ਪਾਤਸ਼ਾਹ ਜੀ ਅੱਗੇ ਤਾਂ ਕਹਿਣ ਲੱਗੇ ਸੱਚਿਆਂ ਪਾਤਸ਼ਾਹ ਸੱਚ ਇਹ ਆ। ਹੁਣ ਭਾਈ ਦਇਆ ਸਿੰਘ ਜੀ ਬੋਲਣ ਲੱਗੇ, ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਹਿੰਦੇ ਸੱਚਿਆਂ ਪਾਤਸ਼ਾਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲੱਖਾਂ ਹੀ ਕਹਿੰਦੇ ਦਇਆ ਸਿੰਘ ਬਣਾ ਸਕਦੇ ਨੇ। ਕਹਿੰਦੇ ਪਰ ਸੱਚ ਇਹ ਆ ਕਹਿੰਦੇ ਲੱਖਾਂ ਅਸੀਂ ਜੇ ਹੋਣ ਕਹਿੰਦੇ ਅਸੀਂ ਇੱਕ ਵੀ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਪਿਆਰ ਵਿੱਚ ਆ ਕੇ, ਭਾਈ ਦਇਆ ਸਿੰਘ ਜੀ ਕੇਮ ਇਨ ਮਚ ਲਵ, ਦੇ ਸੇਡ ਦ ਟਰੂਥ ਇਜ਼ ਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵੀ ਕੈਨ ਗੈਟ ਟੂਗੈਦਰ ਮਿਲੀਅਨਸ ਆਫ ਅਸ। ਕਹਿੰਦੇ ਦੇ ਕੁਡ ਬੀ ਮਿਲੀਅਨਸ ਆਫ ਦਇਆ ਸਿੰਘਸ, ਪਰ ਮਿਲੀਅਨਸ ਆਫ ਦਇਆ ਸਿੰਘਸ ਆਰ ਮਿਲੀਅਨਸ ਆਫ ਧਰਮ ਸਿੰਘਸ ਕੈਨ ਨਾਟ ਮੇਕ ਵਨ ਗੁਰੂ ਗੋਬਿੰਦ ਸਿੰਘ। ਕਹਿੰਦੇ ਪਰ ਇੱਕ ਗੁਰੂ ਗੋਬਿੰਦ ਸਿੰਘ ਕਹਿੰਦੇ ਕਰੋੜਾਂ ਕੈਨ ਮੇਕ ਮਿਲੀਅਨਸ ਆਫ ਦਇਆ ਸਿੰਘਸ। ਤੇ ਇਹ ਬੇਨਤੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸੁਣ ਕੇ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉੱਥੇ ਫਿਰ ਮੰਨ ਗਏ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਕਸੈਪਟ ਦਿਸ ਰਿਕੁਐਸਟ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮੈਂ ਇਕੱਲਾ ਨਹੀਂ ਫਿਰ ਜਾਊਂਗਾ, ਕਹਿੰਦੇ ਆਮ ਨਾਟ ਗੋਇੰਗ ਟੂ ਗੋ ਅਲੋਨ, ਕਹਿੰਦੇ ਮੇਰੇ ਨਾਲ ਕਹਿੰਦੇ ਭਾਈ ਮਾਨ ਸਿੰਘ, ਕਹਿੰਦੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਕਹਿੰਦੇ ਅਸੀਂ ਇਕੱਠੇ ਜਾਵਾਂਗੇ। ਕਹਿੰਦੇ ਪਰ ਮੈਂ ਇੱਧਰ ਚੁੱਪ ਕਰਕੇ ਨਹੀਂ ਇੱਥੋਂ ਜਾਣਾ, ਕਹਿੰਦੇ ਮੈਂ ਇੱਥੇ ਚੋਰ ਵਾਂਗੂ ਨੂੰ ਇੱਥੋਂ ਜਾਣਾ, ਕਹਿੰਦੇ ਮੈਂ ਨਾ ਹੀ ਚੋਰ ਵਾਂਗ ਨਾ ਹੀ ਮੈਂ ਛਿਪ ਕੇ ਇੱਥੋਂ ਜਾਣਾ ਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਮੈਂ ਲਲਕਾਰ ਕੇ ਜਾਵਾਂਗਾ, ਕਹਿੰਦੇ ਮੈਂ ਤਾੜੀ ਮਾਰ ਕੇ ਇੱਥੋਂ ਕਹਿੰਦੇ ਚਮਕੌਰ ਦੀ ਗੜੀ ਵਿੱਚੋਂ ਜਾਊਂਗਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਿੰਘ ਆਮ ਨਾਟ ਗੋਇੰਗ ਟੂ ਗੋ ਫਰੋਮ ਹੇਅਰ ਕੁਆਇਟਲੀ, ਦੇ ਸੇਡ ਆਮ ਨਾਟ ਗੋਇੰਗ ਟੂ ਗੋ ਫਰੋਮ ਹੇਅਰ ਲਾਈਕ ਅ ਥੀਫ। ਗੁਰੂ ਗੋਬਿੰਦ ਸਿੰਘ ਜੀ ਸੈਡ ਆਮ ਗੋਇੰਗ ਟੂ ਲੈਟ ਦੇਮ ਨੋ ਦੈਟ ਆਮ ਗੋਇੰਗ, ਆਮ ਗੋਇੰਗ ਟੂ ਕਲੈਪ ਆਊਟ ਲਾਊਡਲੀ, ਆਮ ਗੋਇੰਗ ਟੂ ਟੈਲ ਹਿਮ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਲੀਵਿੰਗ ਦਿਸ ਫੋਰਟ੍ਰੈਸ। ਤਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਸਿੰਘਾਂ ਨੇ ਉੱਥੇ ਨਾ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਰਕੇ ਅਸਲ ਵਿੱਚ ਹੁਣ ਹਨੇਰੇ ਦਾ ਸਮਾਂ ਆ। ਅੱਜ ਵਾਂਗ ਥੋੜੋ, ਇਟਸ ਨਾਟ ਲਾਈਕ ਟੂਡੇ ਦੈਟ ਦੇ ਹੈਡ ਸਟਰੀਟ ਲਾਈਟਸ, ਇਟਸ ਕੰਪਲੀਟ ਐਂਡ ਅਟਰ ਡਾਰਕਨੈਸ ਆਊਟਸਾਈਡ। ਉਹਨਾਂ ਲਈ ਨਾ ਦਿਸ ਓਨਲੀ ਵਨ ਲਾਈਟ ਦੈਟਸ ਲਿਟ ਆਊਟਸਾਈਡ, ਇੱਕ ਦੀਵਾ ਬਾਲਿਆ ਹੋਇਆ ਉਹਨਾਂ ਨੇ ਬਾਹਰ, ਫਰੋਮ ਦੈਟ ਵਨ ਲਾਈਟ ਦੇ ਯੂਜ਼ ਦੈਟ ਲਾਈਟ ਟੂ ਸੀ। ਉਹਨਾਂ ਨੇ ਕੁਝ ਕੁ ਬੰਦੇ ਆਪਣੇ ਪੈਰੇ ਉੱਪਰ ਰੱਖੇ ਹੋਏ ਨੇ, ਦੇਵ ਗਾਟ ਫਿਊ ਪੀਪਲ ਔਨ ਗਾਡ, ਬਟ ਮੋਸਟ ਆਫ ਦ ਪੀਪਲ, ਬਿਕੋਜ਼ ਆਊਟਸਾਈਡ ਆਫ ਦ ਫੋਰਟ੍ਰੈਸ ਇਜ਼ ਦ ਬੈਟਲ ਗਰਾਊਂਡ ਫਸਟ। ਪਹਿਲਾਂ ਜਦੋਂ ਨਿਕਲਦੇ ਨਾ ਆਪਾਂ ਗਲੀ ਤੋਂ, ਫਸਟ ਇਜ਼ ਦ ਬੈਟਲ ਗਰਾਊਂਡ, ਫਿਰ ਥੋੜਾ ਜਿਹਾ ਪਿੱਛਾ ਨੂੰ ਹਟ ਕੇ ਥੋੜੇ ਜਿਹੇ ਦੂਰ ਜਾ ਕੇ ਫਿਰ ਉੱਥੇ ਉਹਨਾਂ ਨੇ ਦੂਸਰੀ ਫੌਜ ਨੇ ਤੰਬੂ ਲਾਏ ਹੋਏ ਨੇ, ਉੱਥੇ ਉਹ ਆਰਾਮ ਕਰਦੇ ਨੇ ਥੋੜਾ ਜਿਹਾ ਪਰੇ ਨੂੰ ਹਟ ਕੇ। ਸੋ ਦ ਵੇ ਵਰਕਸ, ਫਸਟ ਇਜ਼ ਦ ਬੈਟਲ ਗਰਾਊਂਡ ਐਂਡ ਦੈਨ ਸਮ ਸਪੇਸ ਲੇਟਰ ਦੈਟਸ ਵੇ ਦੇ ਗੋਟ ਟੈਂਟਸ ਆਊਟ ਦੀ ਅਦਰ ਆਰਮੀ ਦ ਆਪੋਜੀਸ਼ਨ ਆਰਮੀ ਐਂਡ ਦੈਟਸ ਵੇ ਦੇ ਰੈਸਟ, ਕਰਕੇ ਉਹ ਵੀ ਆਰਾਮ ਕਰਦੇ, ਸਾਰਾ ਸਾਰਾ ਦਿਨ ਲੰਘ ਗਿਆ ਉਹਨਾਂ ਨੂੰ ਵੀ ਲੜਦਿਆਂ ਨੂੰ। ਸੋ ਦੇ ਰੈਸਟ ਐਟ ਨਾਈਟ, ਦਿਸ ਓਨਲੀ ਗਾਟ ਅ ਫਿਊ ਪੀਪਲ ਔਨ ਗਾਰਡ ਐਟ ਦ ਫਰੰਟ ਐਂਡ ਈਵਨ ਦੈਨ ਇਟਸ ਡਾਰਕ। ਇੱਕ ਪਿਛਲਾ ਦਰਵਾਜ਼ਾ ਸੀਗਾ, ਬਿਕਾਜ਼ ਇਟ ਵਾਜ਼ਨਟ ਪੋਸੀਬਲ ਟੂ ਓਪਨ ਆਊਟ ਦ ਫਰੰਟ ਡੋਰਸ ਆਫ ਦ ਫੋਰਟ੍ਰੈਸ, ਬਿਕਾਜ਼ ਜਦੋਂ ਉਹ ਪਹਿਲੀ ਜੇ ਮੋਰਲੇ ਦਰਵਾਜ਼ੇ ਖੋਲਦੇ ਤਾਂ ਫਿਰ ਤਾਂ ਸਾਰੇ ਅੰਦਰ ਆ ਸਕਦੇ ਸੀਗੇ, ਦੋਸ ਪੀਪਲ ਦਾ ਔਨ ਗਾਰਡ। ਸੋ ਇੱਕ ਪਿਛਲਾ ਇੱਕ ਦਰਵਾਜ਼ਾ ਸੀਗਾ ਛੋਟਾ, ਉਹ ਸਿੰਘਾਂ ਨੇ ਕਿਹਾ ਆਪਾਂ ਉਸ ਦਰਵਾਜ਼ੇ ਨੂੰ ਭੰਨ ਕੇ ਆਪਾਂ ਉਸ ਦਰਵਾਜ਼ੇ ਦੇ ਪਿੱਛੇ ਦੀ ਨਿਕਲੂਗੇ। ਪਰ ਨਿਕਲਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਨਾ ਭਾਈ ਸੰਗਤ ਸਿੰਘ ਨੂੰ ਤਾਂ ਭਾਈ ਸੰਤ ਸਿੰਘ ਨੂੰ ਅੱਗੇ ਮੋਹਰੇ ਬੁਲਾਇਆ। ਇੱਥੇ ਹੁਣ ਕੋਈ ਲਿਖਦੇ ਨੇ ਕਵੀ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਸੰਤ ਸਿੰਘ, ਤਾਂ ਨਾਲੇ ਭਾਈ ਸਾਹਿਬ ਭਾਈ ਵੀਰ ਸਿੰਘ ਵੀ ਜਿਵੇਂ ਭਾਈ ਕਵੀ ਸੰਤੋਖ ਸਿੰਘ ਲਿਖਦੇ ਨੇ ਉਹ ਵੀ ਭਾਈ ਸੰਤ ਸਿੰਘ ਵੈਸੇ ਜ਼ਿਕਰ ਕਰਦੇ ਨੇ। ਪਰ ਜੇ ਆਪਾਂ ਗਿਆਨੀ ਗਿਆਨ ਸਿੰਘ ਨੂੰ ਪੜ੍ਹੀਏ, ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਨੂੰ ਪੜ੍ਹੀਏ, ਉਹ ਭਾਈ ਸੰਗਤ ਸਿੰਘ ਜ਼ਿਕਰ ਕਰਦੇ ਨੇ। ਸੋ ਆਓ ਆਪਾਂ ਭਾਈ ਸੰਗਤ ਸਿੰਘ ਮੰਨੀਏ। ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਨੂੰ ਕੋਲ ਬਣਾਇਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਅਸੀਂ ਹੁਣ ਕਹਿੰਦੇ ਇੱਕ ਗੁਰਿਆਈ ਕਹਿੰਦੇ ਅਸੀਂ ਖਾਲਸਾ ਨੂੰ ਵੀ ਬਖਸ਼ੂਗੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੈਡ ਵੀ ਕਹਿੰਦੇ ਨਾਓ ਵੀ ਹੈਵ ਗਿਵਨ ਦ ਪਾਵਰ ਟੂ ਫਾਈਵ ਸਿੰਘਸ ਆਲਰੇਡੀ, ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾਓ ਆਮ ਗੋਇੰਗ ਟੂ ਗਿਵ ਦ ਗੁਰੂਸ਼ਿਪ, ਆਮ ਗੋਇੰਗ ਟੂ ਗਿਵ ਦ ਪਾਵਰ ਟੂ ਦ ਕਲੈਕਟਿਵ ਖਾਲਸਾ ਪੰਥ ਐਜ਼ ਵੈਲ ਟੂਡੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਨਾ ਅੱਜ ਆਪਣਾ ਜਿਹੜਾ ਉਹਨਾਂ ਦੀ ਆਪ ਦੀ ਪੋਸ਼ਾਕ ਸੀਗੀ, ਕਲਗੀਧਰ ਪਾਤਸ਼ਾਹ ਨੇ ਆਪਣੀ ਪੋਸ਼ਾਕ ਆਪਣੀ ਕਲਗੀ ਲਾਹ ਕਰਕੇ ਤਾਂ ਭਾਈ ਸੰਗਤ ਸਿੰਘ ਉੱਪਰ ਉਹ ਗੁਰੂ ਪਾਤਸ਼ਾਹ ਜੀ ਸਜਾਉਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਾਥ ਪੁੱਤੇ ਆਉਣ ਕਲਗੀ ਆਉਣ ਟੂ ਭਾਈ ਸੰਗਤ ਸਿੰਘ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਪੋਸ਼ਾਕ ਦਾ ਦੇ ਵਰ ਵੇਅਰਿੰਗ ਦ ਰੋਬਸ ਦਾ ਦੇ ਵਰ ਵੇਅਰਿੰਗ ਦ ਚੋਲਾ ਦੇ ਵਰ ਵੇਅਰਿੰਗ ਦੇ ਆਨ ਟੂ ਭਾਈ ਸੰਗਤ ਸਿੰਘ, ਕਰਕੇ ਕਹਿੰਦੇ ਨੇ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਐਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਨਾਲ ਮਿਲਦਾ ਸੀ। ਦਿਸੇ ਦਾ ਭਾਈ ਸੰਗਤ ਸਿੰਘ ਜੀ ਲੁਕਡ ਜਸਟ ਲਾਈਕ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਨਾਟ ਓਨਲੀ ਦੈਟ, ਹੀ ਵਾਜ਼ ਆਲਸੋ ਬੋਰਨ ਇਨ ਪਟਨਾ ਸਾਹਿਬ, ਤਾਂ ਕਹਿੰਦੇ ਤਕਰੀਬਨ ਉਦੋਂ ਹੀ ਉਹਦਾ ਜਨਮ ਹੋਇਆ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਜਨਮ ਹੋਇਆ ਸੀਗਾ।
ਨਾਲੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਹਨੂੰ ਆਪਣੀ ਪੋਸ਼ਾਕ ਪਹਿਨਦੇ ਨੇ, ਨਾਲੇ ਬਚਨ ਕਰਦੇ ਨੇ, ਕਹਿੰਦੇ ਗੁਰੂ ਖਾਲਸਾ ਖਾਲਸਾ ਗੁਰੂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਿੰਘ ਕਹਿੰਦੇ ਗੁਰੂ ਇਜ਼ ਦਾ ਖਾਲਸਾ, ਤੇ ਖਾਲਸਾ ਇਜ਼ ਦਾ ਗੁਰੂ, ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣਗੇ, ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਈ ਡਵੈਲ ਇਨ ਦਾ ਖਾਲਸਾ, ਕਹਿੰਦੇ ਖਾਲਸਾ ਮੇਰੋ ਮੁਖ ਹੈ ਅੰਗਾ। ਇਹ ਗੁਰਸਿੱਖ ਪਿਆਰੇ ਇਹ ਕਮਾਲ ਦੇ ਬਚਨ ਨੇ ਗੁਰੂ ਗੋਬਿੰਦ ਸਿੰਘ ਜੀ, ਆਪਾਂ ਇਹਨਾਂ ਨੂੰ ਜੋ ਖਿਆਲ ਨਾਲ ਸੁਣੀਏ ਨਾ, ਇਹ ਗੁਰਸਿੱਖ ਪਿਆਰੇ ਇਹ ਮਨ ਨੂੰ ਵਿੰਨਣ ਵਾਲੇ ਬਚਨ ਨੇ ਅਸਲ ਵਿੱਚ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਾਟ ਦੇ ਸੇਇੰਗ ਹੇਅਰ, ਦੀਸ ਬਚਨ ਦੀਸ ਲਾਈਨਸ ਇਫ ਵੀ ਅੰਡਰਸਟੈਂਡ ਦੈਮ ਦੇ ਵਿਲ ਪੀਅਰਸ ਆਵਰ ਹਾਰਟਸ। ਗੁਰੂ ਗੋਬਿੰਦ ਸਿੰਘ ਜੀ ਸੇਇੰਗ ਕਹਿੰਦੇ ਖਾਲਸਾ ਮੇਰੋ ਮੁਖ ਹੈ ਅੰਗਾ, ਇਫ ਵੀ ਜਸਟ ਟ੍ਰਾਂਸਲੇਟ ਦੈਟ ਲਿਟਰਲੀ ਇਟ ਮੀਨਸ ਦੈਟ ਦਾ ਖਾਲਸਾ ਇਜ਼ ਮਾਈ ਚੀਫ ਓਰਗਨ। ਵਾਟ ਡਜ਼ ਇਟ ਮੀਨ ਦੈਟ ਦਾ ਖਾਲਸਾ ਇਜ਼ ਮਾਈ ਚੀਫ ਓਰਗਨ? If we don't go into too much bricky as like our actual organs inside, apan aime soch liye. If we think of our heart as being one of our main organs, Guru Gobind Singh Ji Patsh Ji saying that the khalsa is my heart. Kende jera khalsa hai na, eh asal vich eh mera dil je. Kende khalsa te bagair, Guru Gobind Singh Ji asal vich itthe keh rahe ne, je kise de sareer vichon unna da dil kadya jave, if somebody's heart is taken out of their body, oh sareer jiu nahi sakda. Guru Gobind Singh Ji Patsh saying just like this, the khalsa is my main organ, they are like this, kende I cannot live without the khalsa. Kende just like somebody cannot live without their heart, kende I cannot live without my khalsa. Guru Gobind Singh Ji kende main inna to bagair jiu hi nahi sakda. Kende khalsa mero mukh hai anga, ਖਾਲਸਾ ਕਹੋ ਸਦ ਸਦ ਸੰਗਾ, ਕਹਿੰਦੇ ਮੈਂ ਅਸਲ ਵਿੱਚ ਕਹਿੰਦੇ ਮੈਂ ਸਦਾ ਹੀ ਮੇਰੇ ਖਾਲਸੇ ਦੇ ਨਾਲ ਹਾਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਹ ਸਭ ਬਚਨ ਕਰਕੇ ਨਾ ਤਾਂ ਕਹਿਣ ਲੱਗੇ, ਕਹਿੰਦੇ ਭਾਈ ਸੰਗਤ ਸਿੰਘ, ਕਹਿੰਦੇ ਭਾਈ ਸੰਤ ਸਿੰਘ, ਤੁਸੀਂ ਕਹਿੰਦੇ ਹੁਣ ਅਟਾਰੀ ਉੱਪਰ ਚੱਲ ਜਾਣਾ ਆ, ਕਹਿੰਦੇ ਯੂ ਗੋਇੰਗ ਟੂ ਨਾਓ ਗੋ ਅਪ ਔਨ ਦਾ ਡੋਮ ਆਫ ਦਿਸ ਫੋਰਟਰੈਸ। ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਕਹਿੰਦੇ ਭਾਈ ਰਾਮ ਸਿੰਘ, ਭਾਈ ਕੇਹਰ ਸਿੰਘ, ਭਾਈ ਸੰਤੋਖ ਸਿੰਘ, ਭਾਈ ਦੇਵਾ ਸਿੰਘ, ਇਹ ਚਾਰ ਹੋਰ ਉੱਥੇ ਸਿੰਘ ਦੇ ਨਾਲ, ਕਹਿੰਦੇ ਤੁਸੀਂ ਕਹਿੰਦੇ ਹੁਣ ਬੁਰਜਿਆਂ ਉੱਪਰ ਚੱਲ ਜਾਣਾ ਆ। ਦਿਸ ਫੋਰ ਬੁਰਜੇ, ਬੁਰਜੇ ਮੀਨਸ ਟਾਵਰਸ। ਗੁਰੂ ਗੋਬਿੰਦ ਸਿੰਘ ਜੀ ਸੈਟ ਦੀਸ ਫੋਰ ਸਿੰਘਸ, ਕਹਿੰਦੇ ਯੂ ਆਰ ਟੂ ਗੋ ਟੂ ਈਚ ਟਾਵਰ। ਤਾਂ ਇੱਥੇ ਪ੍ਰਿੰਸੀਪਲ ਸਤਵੀਰ ਸਿੰਘ ਹੋਰ ਦੋ ਸਿੰਘਾਂ ਦਾ ਵੀ ਜ਼ਿਕਰ ਕਰਦੇ, ਕਹਿੰਦੇ ਇੱਕ ਜੀਵਨ ਸਿੰਘ ਜੀ ਤੇ ਇੱਕ ਭਾਈ ਲੱਦਾ ਸਿੰਘ ਜੀ, ਕਹਿੰਦੇ ਇਹ ਵੀ ਸਨ ਉੱਥੇ। ਕਹਿੰਦੇ ਤੁਸੀਂ ਕਹਿੰਦੇ ਹੁਣ ਨਰਸਿੰਘੇ ਵਜਾਉਣੇ ਆ, ਕਹਿੰਦੇ ਤੁਸੀਂ ਹੁਣ ਯੋਗ ਨੇ ਨਾਓ ਬੀ ਦਾ ਬੈਟਲ ਡਰਮ, ਕਹਿੰਦੇ ਅਸੀਂ ਚੁੱਪ ਕਰਕੇ ਨਹੀਂ ਇੱਥੋਂ ਜਾਣਾ। ਕਹਿੰਦੇ ਯੁਗ ਨੇ ਬੀਟ ਦਾ ਬੈਟਲ ਡਰਮ ਨਾਓ, ਕਹਿੰਦੇ ਅਸੀਂ ਜਦੋਂ ਨਿਕਲਣਾ ਆ, ਤੁਸੀਂ ਵੀ ਆਖਣਾ ਆ ਮੇਰੇ ਸਿੱਖੋ ਕਿ ਇੱਥੇ ਕਹਿੰਦੇ ਹਿੰਦ ਦਾ ਪੀਰ ਚੱਲ ਗਿਆ, ਸਿੱਖਾਂ ਦਾ ਗੁਰੂ ਕਹਿੰਦੇ ਇੱਥੋਂ ਗੜੀ ਛੱਡ ਕੇ ਚੱਲ ਗਿਆ, ਕਹਿੰਦੇ ਤੁਸੀਂ ਵੀ ਇਹ ਆਵਾਜ਼ਾਂ ਦੇਣੀਆਂ ਨੇ। ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਿਰ ਕਹਿੰਦੇ, ਕਹਿੰਦੇ ਭਾਈ ਦਇਆ ਸਿੰਘ, ਕਹਿੰਦੇ ਆਪਾਂ ਜਦੋਂ ਪਹਿਲਾਂ ਨਿਕਲਣਾ ਆ ਨਾ ਇੱਥੋਂ ਗੜੀ ਵਿੱਚੋਂ, ਕਹਿੰਦੇ ਦਇਆ ਸਿੰਘ ਕਹਿੰਦੇ ਪਹਿਲਾਂ ਤੁਸੀਂ ਮੇਰੇ ਨਾਲ ਚੱਲਣਾ, ਇੱਥੋਂ ਨਿਕਲਦੇ ਸਾਰ ਤੁਸੀਂ ਮੇਰੇ ਨਾਲ ਚੱਲਣਾ ਆ। ਤੇ ਕਹਿੰਦੇ ਮਾਨ ਸਿੰਘ, ਕਹਿੰਦੇ ਤੂੰ ਇੱਕ ਹੋਰ ਪਾਸੇ ਜਾਣਾ ਆ, ਤੇ ਕਹਿੰਦੇ ਭਾਈ ਧਰਮ ਸਿੰਘ ਤੁਸੀਂ ਹੋਰ ਪਾਸੇ ਜਾਣਾ ਆ। ਗੁਰੂ ਗੋਬਿੰਦ ਸਿੰਘ ਜੀ ਸਿੰਘ ਕਹਿੰਦੇ ਦਇਆ ਸਿੰਘ ਐਸ ਵੀ ਗੋਇੰਗ ਟੂ ਲੀਵ ਦ ਫੋਰਟਰੈਸ, ਯੂ ਗੋਇੰਗ ਟੂ ਸਟੇ ਬਾਈ ਮੀ ਫਸਟ। ਦੇ ਸੈਡ ਆਈ ਐਮ ਗੋਇੰਗ ਟੂ ਸੈਂਡ ਮਾਨ ਸਿੰਘ ਅਨਦਰ ਡਾਇਰੈਕਸ਼ਨ ਐਂਡ ਆਈ ਐਮ ਗੋਇੰਗ ਟੂ ਸੈਂਡ ਭਾਈ ਧਰਮ ਸਿੰਘ ਅਨਦਰ ਡਾਇਰੈਕਸ਼ਨ। ਤਾਂ ਜਦੋਂ ਨਾ ਉਹ ਪਿਛਲੇ ਦਰਵਾਜੇ ਤੋਂ ਜਦੋਂ ਨਿਕਲੇ ਨੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਿਫੋਰ ਦੇ ਕਲੈਪਟ ਐਂਡ ਦੇ ਟੋਲਡ ਐਵਰੀਵਨ ਦੈਟ ਦੇ ਲੀਵਿੰਗ, ਇੱਥੇ ਨਾ ਇੱਕ ਪ੍ਰੋਫੈਸਰ ਕਰਤਾਰ ਸਿੰਘ ਨੇ ਉਹਨਾਂ ਨੇ ਆਪਣੇ ਕਿਤਾਬ ਵਿੱਚ ਇਹ ਜਿਹੜੀ ਗਾਂ ਦੀ ਜਿਹੜੀ ਗੱਲ ਹੁੰਦੀ ਆ ਨਾ, ਉਹਨਾਂ ਨੇ ਪ੍ਰੋਫੈਸਰ ਕਰਤਾਰ ਸਿੰਘ ਹੁਣ ਨੇ ਆਪਣੀ ਕਿਤਾਬ ਵਿੱਚ ਇਹ ਗੱਲ ਲਿਖੀ ਜੇ। ਸੋ ਦਿਸ ਇਜ਼ ਰਿਟਨ ਬਾਈ ਸਮਬਡੀ ਕੋਲ ਪ੍ਰੋਫੈਸਰ ਕਰਤਾਰ ਸਿੰਘ, ਵਾਟ ਹੈਪਨਸ ਨੈਕਸਟ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਿਕਲੇ ਨੇ, ਬਿਕਾਜ਼ ਰਿਮੈਂਬਰ ਲਾਈਕ ਵੀ ਸੈਡ ਵੈਨ ਦੇ ਕਮ ਆਊਟ ਦਾ ਫੋਰਟਰੈਸ ਫਸਟ ਦੈਟਸ ਵੇਅਰ ਦਾ ਬੈਟਲ ਗਰਾਊਂਡ ਇਜ਼। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਡੋਜਡ ਦਾ ਗਾਰਡਸ ਬਿਕਾਜ਼ ਇਟਸ ਡਾਰਕ, because people they can't see properly. Guru Gobind Singh ji knows exactly where to go, where they can't be spotted. I remember because it's the battleground, karke raat pe gayi ya, par jehde us din shahidiyan paiyan na jinna ne, those people that have become shaheed that day, they are still lying on the battleground. Ta Gursikh pero oh Professor Kartar Singh likhde ne, Bhai Daya Singh ji naal Guru Gobind Singh ji paach de naal ne, te Guru Gobind Singh ji paach ji turde turde na, te ek dam Guru Gobind Singh ji paach de charna vich kis da chola atak gaya. As Guru Gobind Singh ji paach is walking out of this fortress now, in front Guru Gobind Singh ji paach ji's charan, their charan has got stuck in somebody's chola now.
ਕਰਕੇ ਹਨੇਰਾ ਆ, ਦਿਸ ਨਹੀਂ ਰਿਹਾ, ਬਿਕਾਜ਼ ਇਟਸ ਡਾਰਕ। ਦੇਖਾਉਣ ਸੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ ਚਰਨ ਕੱਢੇ ਉਸ ਚੋਲੇ ਵਿੱਚੋਂ, ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਗਊ ਦੇ ਨਾਲ ਭਾਵ ਖਿਆਲ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜਦੋਂ ਥੱਲੇ ਦੇਖਿਆ ਨਾ, ਤਾਂ ਗੁਰਸਿੱਖ ਪਹਿਲਾਂ ਤਾਂ ਬਾਬਾ ਅਜੀਤ ਸਿੰਘ ਜੀ ਨੇ ਉੱਥੇ, ਵੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਵੈਨ ਦੇ ਲੁੱਕ ਡਾਊਨ ਕੇਅਰਫੁਲੀ, ਦੇ ਸੋ ਦੈਟ ਇਟਸ ਮਾਈ ਸਨ ਬਾਬਾ ਅਜੀਤ ਸਿੰਘ। ਤਾਂ ਗੁਰਸਿੱਖ ਉਹ ਪਿਆਰਾ ਲਿਖਦਾ ਆ, ਉਹ ਪ੍ਰੋਫੈਸਰ ਕਰਤਾਰ ਸਿੰਘ ਲਿਖਦੇ ਨੇ, ਕਹਿੰਦੇ ਇੰਜ ਮਹਿਸੂਸ ਹੋ ਰਿਹਾ ਆ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਚਰਨ ਅੱਜ ਤਾਂ ਅਟਕੇ ਨੇ ਬਾਬਾ ਅਜੀਤ ਸਿੰਘ ਜੀ ਦੇ ਚੋਲੇ ਵਿੱਚ, ਕਰਕੇ ਬਾਬਾ ਅਜੀਤ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਪਿਤਾ ਜੀ ਤੁਸੀਂ ਮੈਨੂੰ ਆਖਿਆ ਸੀਗਾ ਕਿ ਪਿੱਠ ਵਿੱਚ ਤੂੰ ਕੋਈ ਵਾਰ ਨਹੀਂ ਖਾਣਾ, ਪਿਤਾ ਜੀ ਅੱਜ ਤੁਸੀਂ ਵੇਖ ਲਓ ਇੱਕ ਵਾਰੀ ਜਾਣ ਤੋਂ ਪਹਿਲਾਂ ਕਿ ਮੈਂ ਪਿੱਠ ਵਿੱਚ ਕੋਈ ਵਾਰ ਨਹੀਂ ਖਾਧਾ। ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਜਸਟ ਬਿਫੋਰ ਯੂ ਲੀਵ ਆਈ ਵਾਂਟ ਟੂ ਸ਼ੋ ਯੂ ਦਾ ਲੁੱਕ ਆਫ ਮਾਈ ਚੈਸਟ, ਤੁਸੀਂ ਮੇਰੀ ਛਾਤੀ ਵਾਲ ਤਾਂ ਵੇਖ ਲਓ, ਮੇਰੇ ਛਾਤੀ ਵਿੱਚ ਤਾਂ ਜ਼ਖਮ ਜ਼ਰੂਰ ਨੇ, ਤਾਂ ਮਾਈ ਛਾਤੀ ਮਾਈ ਚੈਸਟ ਇਜ਼ ਵਿਊਂਡਿਡ, ਬਟ ਇਫ ਯੂ ਲੁੱਕ ਐਟ ਮਾਈ ਬੈਕ, ਆਈ ਟੁੱਕ ਨੋ ਐਰੋਜ਼ ਇਨ ਮਾਈ ਬੈਕ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ ਪੁੱਤਰ ਵੱਲ ਵੇਖਿਆ, ਉੱਥੋਂ ਕਲਗੀਧਰ ਸੱਚੇ ਪਾਤਸ਼ਾਹ ਜੀ ਗਾਹ ਲੰਘੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੰਟੀਨਿਊਸ ਟੂ ਵਾਕ, ਭਾਈ ਦਇਆ ਸਿੰਘ ਜੀ ਚੁੱਪ ਨੇ, ਭਾਈ ਦਇਆ ਸਿੰਘ ਜੀ ਕੁਝ ਨਹੀਂ ਬੋਲੇ। ਤਾਂ ਗੁਰੂ ਗੋਬਿੰਦ ਸਿੰਘ ਜੀ ਕੁਝ ਚਾਰ ਕਦਮ ਜਦੋਂ ਗਾਂਹ ਤੁਰੇ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਚਰਨ ਇੱਕ ਵਾਰੀ ਹੋਰ ਅਟਕ ਗਏ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਚਰਨ ਵਾਂਸ ਮੋਰ ਗੈਟ ਸਟਕ, ਤਾਂ ਜਦੋਂ ਐਤਕੀ ਜਦੋਂ ਕਲਗੀਧਰ ਸੱਚਿਆਂ ਪਾਤਸ਼ਾਹ ਨੇ ਜਦੋਂ ਥੱਲੇ ਦੇਖੇ ਤਾਂ ਬਾਬਾ ਜੁਝਾਰ ਸਿੰਘ ਜੀ ਨੇ, ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ 14 ਸਾਲ ਬਾਬਾ ਜੁਝਾਰ ਸਿੰਘ ਦੇ ਚੋਲੇ ਵਿੱਚ ਜਦੋਂ ਆਪਣੇ ਚਰਨ ਜਦੋਂ ਅਟਕੇ ਨਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਚਰਨ ਨਾਉ ਗੈਟ ਸਟਕ ਇਨ ਚੋਲਾ ਆ ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਲੁਖਣਾ ਬਾਬਾ ਜੁਝਾਰ ਸਿੰਘ ਜੀ ਹੁਣ ਰਹਿ ਨਹੀਂ ਹੋਇਆ ਭਾਈ ਦਇਆ ਸਿੰਘ ਤੋਂ, ਤਾਂ ਭਾਈ ਦਇਆ ਸਿੰਘ ਜੀ ਹੁਣ ਬੇਨਤੀ ਕੀਤੀ ਹੈ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਹਿੰਦੇ ਕੈਨ ਯੂ ਟੈਲ ਮੀ ਵਨ ਥਿੰਗ ਐਟ ਲੀਸਟ। ਭਾਈ ਦਇਆ ਸਿੰਘ ਸਹੀ ਕਹਿੰਦੇ ਜਦੋਂ ਜਿਹੜੇ ਤੁਹਾਡੇ ਤੀਰ ਆ ਨਾ, ਯੂ ਨੋ ਯੂ ਐਰੋਜ਼, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਜਿਹੜੇ ਤੀਰ ਆ ਨਾ, ਕਹਿੰਦੇ ਤੁਸੀਂ ਸੋਨੇ ਵਿੱਚ ਜੜਾਏ ਹੋਏ ਨਾ ਆਪਣੇ ਤੀਰ, ਕਹਿੰਦੇ ਹੈਵ ਯੂ ਗਾਟ ਗੋਲਡ ਇਨ ਯੋਰ ਐਰੋਜ਼ ਗੁਰੂ ਗੋਬਿੰਦ ਸਿੰਘ ਜੀ? ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਾਂ ਦਇਆ ਸਿੰਘ, ਮੈਂ ਸੋਨੇ ਨਾਲ ਜੜਾਏ ਹੋਏ ਨੇ ਮੇਰੇ ਤੀਰ। ਭਾਈ ਦਇਆ ਸਿੰਘ ਜੀ ਕਹਿੰਦੇ ਇਸ ਦਾ ਕਾਰਨ ਕੀ ਹੈ, ਵਟਸ ਦਾ ਪਰਪਸ, ਵਟਸ ਦਾ ਰੀਜ਼ਨ ਆਫ ਦਿਸ? ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਜੇ ਮੇਰਾ ਤੀਰ ਕਿਸੇ ਨੂੰ ਲੱਗੇ, ਭਾਵੇਂ ਉਹ ਹੋਵੇ ਪਹਾੜੀ ਰਾਜਾ, ਭਾਵੇਂ ਉਹ ਹੋਵੇ ਮੁਗਲ ਕੋਈ, ਤੇ ਕਹਿੰਦੇ ਜੇ ਉਹ ਜਿਉਂਦਾ ਰਹਿ ਜਾਵੇ, ਇਫ ਹੀ ਰਿਮੇਨਸ ਅਲਾਈਵ ਵਨ ਆਈ ਹਿਟ ਮਾਈ ਐਰੋ ਐਟ ਸਮਬਡੀ, ਦੈਟ ਦੇ ਫੈਮਲੀ ਕੈਨ ਯੂਜ਼ ਦੈਟ ਗੋਲਡ ਟੂ ਗੈਟ ਦੈਮ, ਕਿ ਉਹਨਾਂ ਜੇ ਇਲਾਜ ਕਰਾਉਣਾ ਹੋਵੇ ਨਾ, ਉਹ ਸੋਨਾ ਵਰਤ ਕੇ ਤਾਂ ਉਹਦਾ ਇਲਾਜ ਕਰ ਸਕਣ। ਤਾਂ ਭਾਈ ਦਇਆ ਸਿੰਘ ਜੀ ਕਹਿੰਦੇ ਬੜੀ ਦਇਆ ਪਾਤਸ਼ਾਹ ਜੀ ਆਪ ਦੇ ਵਿੱਚ, ਕਹਿੰਦੇ ਯੂ ਫੁੱਲ ਆਫ ਕੰਪੈਸ਼ਨ ਪਾਤਸ਼ਾਹ ਜੀ। ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਕਿ ਜੇ ਕਿਤੇ ਕਿਸੇ ਦੀ ਮੌਤ ਹੋ ਜਾਵੇ, ਸੰਬਰੀ ਡਾਈਜ਼ ਵਿਦ ਮਾਈ ਐਰੋ, ਇਫ ਦੇ ਗਾਟ ਨਾ, ਇਫ ਦੇ ਹੈਵਨ ਗਾਟ ਇਨਫ ਮਨੀ, ਜੋ ਉਹਨਾਂ ਤੋਂ ਨਾ ਕਫਨ ਜੋਗੇ ਪੂਰੇ ਪੈਸੇ ਨਾ ਹੋਣ, ਤਾਂ ਇਹ ਸੋਨਾ ਵੇਚ ਕੇ ਤਾਂ ਘੱਟ ਤੋਂ ਘੱਟ ਕਫਨ ਤਾਂ ਲੈ ਲੈਣ ਆਪਣੇ ਬੱਚੇ ਵਾਸਤੇ। ਤਾਂ ਭਾਈ ਦਇਆ ਸਿੰਘ ਜੀ ਕਹਿੰਦੇ ਬਸ ਇੰਨੀ ਹੀ ਗੱਲ ਪੁੱਛਣੀ ਸੀ ਪਾਤਸ਼ਾਹ। ਤਾਂ ਉਸ ਸਮੇਂ ਭਾਈ ਦਇਆ ਸਿੰਘ ਜੀ ਆਪਣਾ ਕਮਰ ਕੱਸਾ ਖੋਲਣ ਲੱਗ ਪਏ। ਐਸ ਸੂਨ ਐਸ ਭਾਈ ਦਇਆ ਸਿੰਘ ਜੀ ਹਰ ਦਿਸ, ਦੇ ਸੇ ਦੈਟਸ ਆਲ ਆਈ ਵਾਂਟ ਟੂ ਹੀਅਰ ਪਾਤਸ਼ਾਹ, ਦੇ ਸਟਾਰਟ ਟੂ ਓਪਨ ਦੇ ਕਮਰ ਕੱਸਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦਇਆ ਸਿੰਘ ਇਹ ਕੀ ਤੂੰ ਕਰਨ ਲੱਗਾ? ਕਹਿੰਦੇ ਬਸ ਸੱਚਿਆਂ ਪਾਤਸ਼ਾਹ, ਤੂੰ ਦੂਸਰਿਆਂ ਦੇ ਪੁੱਤਰਾਂ ਬਾਰੇ ਸੋਚਦਾ, ਤੂੰ ਆਪਣੇ ਤੀਰ ਜੜਾਉਂਦਾ ਕਹਿੰਦੇ ਸੋਨੇ ਨਾਲ, ਕਹਿੰਦੇ ਦੂਸਰਿਆਂ ਦੇ ਪੁੱਤਰਾਂ ਬਾਰੇ ਸੋਚਣ ਵਾਲਿਆ ਕਲਗੀਧਰ ਸੱਚੇ ਪਾਤਸ਼ਾਹ, ਕਹਿੰਦੇ ਮੈਨੂੰ ਇੱਕ ਵਾਰੀ ਤੁਹਾਡੇ ਪੁੱਤਰਾਂ ਦਾ ਕਹਿੰਦੇ ਚਿਹਰਾ ਤਾਂ ਢੱਕਣ ਦੇ ਦੇ, ਕਹਿੰਦੇ ਜਸ ਲੈਟ ਮੀ ਕਵਰ ਦ ਫੇਸਿਸ ਆਫ ਯੋਰ ਸਨਸ ਐਟ ਲੀਸਟ। ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਹੈ ਤੇ ਤੂੰ ਇੰਨਾ ਕਹਿੰਦੇ ਕੱਪੜਾ, ਹੈਵ ਯੂ ਗੋਟ ਦੈਟ ਮਚ ਕਲੋਥ, ਹੈ ਤੇ ਤੂੰ? ਤੇ ਕਹਿਣ ਲੱਗੇ ਕਹਿੰਦੇ ਭਾਈ ਦਇਆ ਸਿੰਘ, ਕਹਿੰਦੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਸਮਝਾਓ, ਕਹਿੰਦੇ ਵਟ ਡੂ ਯੂ ਮੀਨ? ਕਹਿੰਦੇ ਯਾਦ ਰੱਖ, ਕਹਿੰਦੇ ਇੱਥੇ ਕਹਿੰਦੇ ਮੇਰਾ ਪਿਆਰਾ ਹਿੰਮਤ ਸਿੰਘ ਵੀ ਪਿਆ ਹੋਇਆ ਆ, ਕਹਿੰਦੇ ਇੱਥੇ ਮੇਰਾ ਪਿਆਰਾ ਕਹਿੰਦੇ ਮੋਕਮ ਸਿੰਘ ਵੀ, ਕਹਿੰਦੇ ਇੱਥੇ ਕਹਿੰਦੇ ਪਿਆਰਾ ਸਾਹਿਬ ਸਿੰਘ ਵੀ, ਕਹਿੰਦੇ ਇੱਥੇ ਭਾਈ ਕਾਠਾ ਸਿੰਘ, ਭਾਈ ਮਦਨ ਸਿੰਘ, ਕਹਿੰਦੇ ਤੂੰ ਕਿੰਨੇ ਕਿੰਨਿਆਂ ਦੇ ਕਹਿੰਦੇ ਮੇਰੇ ਪੁੱਤਰਾਂ ਦੇ ਚਿਹਰੇ ਟਕੂੰਗਾ? ਕਹਿੰਦੇ ਹਾਊ ਮਨੀ ਸਨਸ, ਹਾਊ ਮਨੀ ਫੇਸਿਸ ਆਫ ਮਾਈ ਸਨਸ ਵਿਲ ਯੂ ਕਵਰ? ਭਾਈ ਦਇਆ ਸਿੰਘ ਕਹਿੰਦੇ ਚੁੱਪ ਕਰਕੇ ਕਹਿੰਦੇ ਗਾਂਹ ਤੁਰ ਤੂੰ, ਕਹਿੰਦੇ ਜਸ ਕੀ ਓਕੇ। ਇੱਥੇ ਗੁਰਸਿੱਖ ਪਿਆਰਿਓ, ਗੁਰੂ ਇਹ ਸਭ ਕੁਝ ਹੋ ਕੇ ਨਾ ਕਲਗੀਧਰ ਪਾਤਸ਼ਾਹ ਜੀ ਸੈਂਟ ਨਾਓ ਭਾਈ ਦਇਆ ਸਿੰਘ ਅਨਦਰ ਡਾਇਰੈਕਸ਼ਨ। ਉੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇੱਕ ਉੱਚੀ ਜਗ੍ਹਾ ਤੇ ਜਾ ਕੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੋਜ਼ ਔਨ ਟੂ ਹਾਈ ਪਲੇਸ, ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਵਨ ਲੈਂਪ ਦਾ ਇਜ਼ ਲੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਾਇਰਸ ਐਨ ਐਰੋ ਟੁਵਰਡਸ ਦੈਟ ਵਨ ਲਾਈਟ, ਐਂਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਹ ਦੀਵਾ ਬੁਝਾਤਾ ਆਪਣੇ ਤੀਰ ਦੇ ਨਾਲ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਟਰਨਸ ਆਫ ਦੈਟ ਲਾਈਟ ਵਿਦ ਦੇ ਐਰੋ, ਨਾਓ ਇਟਸ ਕੰਪਲੀਟ ਐਂਡ ਅਟਰ ਡਾਰਕਨੈਸ।
ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ, ਕਹਿੰਦੇ ਦਇਆ ਸਿੰਘ ਕਹਿੰਦੇ ਪਹਿਲੀ ਮੈਂ ਆਵਾਜ਼ ਮਾਰੂੰਗਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉੱਥੇ ਉੱਚੀ ਲਲਕਾਰ ਕੇ ਕਿਹਾ, ਕਹਿੰਦੇ ਹਿੰਦ ਦਾ ਪੀਰ ਕਹਿੰਦੇ ਇੱਥੋਂ ਨਿਕਲ ਕੇ ਚੱਲਾ ਆ, ਕਹਿੰਦੇ ਦੇ ਪੀਰ ਕਹਿੰਦੇ ਦੇ ਸਹੀ ਨਾਓ ਆਫ ਹਿੰਦ ਕਹਿੰਦੇ ਇਜ਼ ਲੀਵਿੰਗ ਨਾਓ ਦੂਸਰੇ ਪਾਸੇ ਫਰੋਮ ਅਨਦਰ ਡਾਇਰੈਕਸ਼ਨ ਭਾਈ ਦਇਆ ਸਿੰਘ ਖੋਲਡ ਆਊਟ ਫਰੋਮ ਅਨਦਰ ਡਾਇਰੈਕਸ਼ਨ ਭਾਈ ਮਾਨ ਸਿੰਘ ਫਰੋਮ ਅਨਦਰ ਡਾਇਰੈਕਸ਼ਨ ਭਾਈ ਧਰਮ ਸਿੰਘ ਐਂਡ ਦੈਨ ਫਰੋਮ ਇਨਸਾਈਡ ਦ ਫੋਰਟਰੈਸ ਭਾਈ ਸੰਗਤ ਸਿੰਘ ਐਂਡ ਭਾਈ ਸੰਤ ਸਿੰਘ ਇਜ਼ ਸੇਇੰਗ ਦ ਸੇਮ ਥਿੰਗ ਐਜ਼ ਵੈਲ। ਉੱਥੇ ਉਹਨਾਂ ਨੂੰ ਨਾ ਫਿਰ ਉਹਨਾਂ ਦੀ ਫੌਜ ਨੂੰ ਇੱਥੇ ਹਫਰਾ ਦਫੜੀ ਪੈ ਗਈ। ਉਹ ਇੱਕਦਮ ਆਪਣੇ ਉਹਨਾਂ ਨੇ ਸ਼ਸਤਰ ਚੱਕੇ, ਦੇ ਥਿੰਕਿੰਗ ਵਾਟਸ ਹੈਪਨਿੰਗ, ਦੇ ਲੁਕਿੰਗ ਅਰਾਊਂਡ, ਦੇ ਪਿਕਡ ਅਪ ਦ ਵੈਪਨਸ, ਦੇ ਕਾਂਟ ਸੀਇੰਗ, ਉਹਨਾਂ ਨੂੰ ਕੁਝ ਦਿਸਦਾ ਪਿਆ ਨਹੀਂ ਹੁਣ। ਤਾਂ ਆਪਸ ਵਿੱਚ ਕਹਿੰਦੇ ਉੱਥੇ ਤੀਰ ਚਲਾਉਣ ਲੱਗ ਪਏ, ਸਟਾਰਟ ਸ਼ੂਟ ਦੇ ਐਰੋਸ, ਉਹਨਾਂ ਨੇ ਕੁਛ ਦਿਸਦਾ ਤਾਂ ਹੈ ਨੀਗਾ। ਐਂਡ ਗੁਰਸਿੱਖ ਪੈਰੋ ਉਹ ਆਪਣੇ ਆਪ ਨੂੰ ਹੀ ਮਾਰਨ ਲੱਗ ਪਏ। ਐਂਡ ਨਾਓ ਇੰਨਾ ਰੌਲਾ ਪਿਆ ਦੈਟ ਦੇ ਸਟਾਰਟ ਦੇ ਐਰੋਸ ਆਰ ਕਿਲਿੰਗ ਈਚ ਅਦਰ, ਦੇ ਓਨ ਆਰਮੀ। ਤਾਂ ਉੱਥੋਂ ਜਿਹੜੇ ਸੁੱਤੇ ਪੈ ਸੀਗੇ ਉਹ ਵੀ ਉੱਠੇ। ਤਾਂ ਫਿਰ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਨਾ, ਤਾਂ ਵਜ਼ੀਰ ਖਾਨ ਕਹਿੰਦਾ ਨਹੀਂ, ਕਹਿੰਦੇ ਡੋਂਟ ਡੂ ਦਿਸ, ਵੇ ਗਨਾ ਲੂਜ਼ ਆਊਟ ਟੂ ਮਚ। ਕਹਿੰਦਾ ਸਵੇਰ ਤੱਕ ਆਪਾਂ ਉਡੀਕ ਕਰੀਏ, ਲੈਟਸ ਵੇਟ ਟਿਲ ਦ ਮਾਰਨਿੰਗ ਐਂਡ ਲੈਟਸ ਸੀ ਵਾਟਸ ਐਕਚੁਅਲੀ ਹੈਪਨ ਇਨ ਦ ਮਾਰਨਿੰਗ ਐਂਡ ਦੈਨ ਵੀ ਵਿਲ ਡੂ ਵਾਟ ਵੀ ਨੀਡ ਟੂ ਡੂ। ਜਦੋਂ ਸਵੇਰ ਹੋਈ, ਉਹ ਤਕਰੀਬਨ 6-7 ਜਣੇ ਅੰਦਰ ਗੜੀ ਦੇ ਨੇ, ਦਿਸ ਅਬਾਊਟ 6-7 ਆਫ ਦੈਮ ਲੈਫਟ ਇਨਸਾਈਡ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲੈਫਟ ਦਮ ਵਿਦ ਐਵਰੀਥਿੰਗ, ਜਿੰਨੇ ਵੀ ਤਫੰਗ ਸੀਗੇ ਉਹ, ਜਿੰਨੇ ਵੀ ਗੋਲੇ ਸੀਗੇ, ਹਾਊ ਮਨੀ ਐਵਰ ਐਰੋਜ਼ ਦੇ ਵਾਜ਼, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੇ ਪੱਥੇ, ਆਪਣੇ ਉਹਨਾਂ ਨੂੰ ਪੱਥਾ ਦੇ ਕੇ, ਤੀਰ ਦੇ ਕੇ, ਜਿੰਨੇ ਵੀ ਤੀਰ ਸੀ ਉਹਨਾਂ ਨੂੰ ਦੇ ਦਿੱਤਾ ਸਾਰਾ ਕੁਝ, ਗੋਲੇ ਵੀ ਦੇਤੇ, ਤਫੰਗੇ ਵੀ ਦੇਤੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੇਵ ਦੇਮ ਆਲ ਦ, ਜਿੰਨੇ ਵੀ ਸੀ ਉਹਨਾਂ ਤੋਂ ਸ਼ਸਤਰ, ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਪਾਤਸ਼ਾਹ ਨੂੰ ਦੇ ਦਿੱਤੇ, ਉਹਨਾਂ ਨੂੰ ਅੰਦਰ ਦੇ ਦਿੱਤੇ ਸਿੰਘਾਂ ਨੂੰ। ਸਵੇਰ ਜਦੋਂ ਹੋਈ ਨਾ, ਉਹ ਸੋਚਦੇ ਉਹਨੇ ਇੱਥੇ ਰਹਿ ਕੌਣ ਗਿਆ, 6-7 ਜਾਣੇ ਰਹਿ ਗਏ ਨੇ, ਕਹਿੰਦੇ ਬਸ ਇੱਕ ਵਾਰੀ ਹੁਣ ਹੱਲਾ ਮਾਰੋ, ਤਾਂ ਕਹਿੰਦੇ ਛੇਤੀ ਕਰੀ ਇਹਨਾਂ ਨੂੰ ਮਕਾਈਏ। ਕਹਿੰਦੇ ਉਹ ਦੇਖੋ, ਅਨਦੇਖਤ ਸੀ ਦੇਈ ਤੋ ਦੇਖਤ ਸੀ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਟ ਦ ਟੌਪ ਆਫ ਦ ਡੋਮ। ਉਹ ਸੋਚਦੇ ਇੱਕ ਵਾਰੀ ਹੱਲਾ ਮਾਰੋ, ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਤੀਰਾਂ ਦੇ ਤੀਰ ਅੰਦਰੋਂ ਆਏ, ਗੋਲੇ ਆਏ ਅੰਦਰੋਂ, ਉਹ ਤਫੰਗ ਚਲਾਉਣ ਲੱਗੇ। ਨਾਓ ਸੋ ਮਨੀ ਗੋਲੇ ਆ ਕਮਿੰਗ ਫਰੋਮ ਇਨਸਾਈਡ, ਸੋ ਮਨੀ ਐਰੋਜ਼ ਆ ਕਮਿੰਗ ਇਨਸਾਈਡ। ਉਹ ਫੇ ਗੁਰਸਿੱਖ ਪਿਆਰੋ, ਫੇ ਕਿੰਨੇ ਜਾਣੇ, 100 ਵਿੱਚ ਆਪਾਂ 100 ਵਿੱਚ ਕਹਿੰਦੇ ਕੀ ਪਤਾ। ਗੁਰਸਿੱਖ ਪੈਰੋ ਉਹਨਾਂ ਦੀ ਹਿੰਮਤ ਇੰਨੀ ਸੀਗੀ ਸਿੰਘਾਂ ਦੀ, ਜਿਹੜੇ ਅੰਦਰ ਸੀਗੇ, ਹੁਣ ਭਾਵੇਂ ਮੇਰਾ ਤਾਂ ਖਿਆਲ 11 ਵਿੱਚ ਹੋਰ ਮਾਰ ਦਿੱਤੇ ਹੋਣੇ ਉਹਨਾਂ ਨੇ, ਪਰ ਗੁਰਸਿੱਖ ਪੈ ਜਦੋਂ ਅੰਦਰੋਂ, ਜਦੋਂ ਉਹਨਾਂ ਦੇ ਤੀਰ ਵੀ ਮੁੱਕ ਗਏ, ਉਹਨਾਂ ਦੇ ਗੋਲੇ ਵੀ ਮੁੱਕ ਗਏ, ਵੈਨ ਦੈਨ ਐਵਰੀਥਿੰਗ ਰਨ ਆਊਟ ਇਨਸਾਈਡ, ਵੈਨ ਦੇਵ ਗਾਟ ਨੋ ਐਰੋਜ਼ ਲੈਫਟ, ਦੇਵ ਗਾਟ ਨੋ ਗੋਲੇ ਲੈਫਟ ਇਨਸਾਈਡ, ਨਾਓ ਦੈਟ ਦੇ ਸੀਇੰਗ ਦੇਰ ਇਜ਼ ਨਥਿੰਗ ਲੈਫਟ ਇਨਸਾਈਡ। ਉਹ ਕਰਕੇ ਡਰਦੇ ਥੋੜੋ ਸੀਗੇ, ਕਰਕੇ ਇਹ ਤਾਂ ਉਹ ਸੀਗੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ ਕਰਕੇ। ਇਹ ਤਾਂ ਗੁਰਸਿੱਖ ਮੌਤ ਤੋਂ ਥੋੜੀ ਡਰਨ ਵਾਲੇ ਸੀਗੇ, ਇਹਨਾਂ ਨੇ ਹੁਣ ਗੜੀ ਦਾ ਦਰਵਾਜ਼ਾ ਆਪ ਖੋਲਿਆ, ਉਹਨਾਂ ਨੇ ਅਡੀਟ ਥੋੜੀ ਕੀਤੀ ਕਿ ਉਹ ਦਰਵਾਜ਼ਾ ਖੋਲਣਗੇ ਤਾਂ ਅੰਦਰ ਆਉਣਗੇ, ਅਸੀਂ ਇੱਥੇ ਲੁਕੀਏ, ਨਹੀਂ ਗੁਰਸਿੱਖ ਪੈਰੋ, ਉਹਨਾਂ ਨੇ ਦਰਵਾਜ਼ਾ ਆਪ ਖੋਲਿਆ ਤਾਂ ਆਪਣੀਆਂ ਤਰਪਾਨਾਂ ਹੁਣ ਬਾਹਰ ਲੈ ਕੇ ਆਏ ਲੜਨ ਵਾਸਤੇ। ਉਹ ਗੁਰਸਿੱਖ ਪੈਰੋ, ਉਹ 5-6-7 ਜਾਣੇ ਜਿੰਨੇ ਵੀ ਸੀਗੇ, ਉਹ ਹੁਣ ਜੂਝਦੇ ਪਤਾ ਨਹੀਂ ਹੋਰ ਕਿੰਨਿਆਂ ਨੂੰ ਕੱਟ ਦਿੱਤਾ ਉੱਥੇ ਉਹਨਾਂ ਨੇ ਉਸ ਰਣ ਤੱਤੇ ਉੱਪਰ, ਕੱਟ ਕੱਟ ਕੇ ਉਹਨਾਂ ਨੇ ਗੁਰਸਿੱਖ ਪਿਆਰਿਓ। ਤਾਂ ਜਦੋਂ ਉਹਨਾਂ ਦੀਆਂ ਕਿਰਪਾਨਾਂ ਵੀ ਸਭ ਟੁੱਟ ਗਈਆਂ, ਜਦੋਂ ਕੁਝ ਨਹੀਂ ਉਹਨਾਂ ਦੇ ਹੱਥਾਂ ਵਿੱਚ ਰਿਹਾ ਨਾ, ਤਾਂ ਪਤਾ ਨਹੀਂ ਹੋਰ ਕਿੰਨੇ 100 ਨਾ ਮਾਰਤਾ, ਕੇਵਲ 7 ਜਾਣਿਆਂ ਨੇ। ਤਾਂ ਫਿਰ ਅੰਤ ਵਿੱਚ ਨਾ ਉਹਨਾਂ ਨੇ ਫਿਰ ਇੱਕ ਇੱਕ ਜਾਣੇ ਦੀ ਸ਼ਹੀਦੀ ਹੋਣੀ ਸ਼ੁਰੂ ਹੋ ਗਈ, ਵਨ ਬਾਈ ਵਨ, ਦੈਨ ਈਚ ਆਫ ਦੋਜ਼ ਸਿੰਘਸ ਸਟਾਰਟ ਟੂ ਬਿਕਮ ਸ਼ਹੀਦ। ਫਿਰ ਉਹਨਾਂ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਰਹਿ ਗਿਆ, ਪਰ ਸੀ ਭਾਈ ਸੰਗਤ ਸਿੰਘ, ਤੇ ਇੱਕ ਜਾਣੇ ਨੇ ਨਾ ਫਿਰ ਭਾਈ ਸੰਗਤ ਸਿੰਘ ਦਾ ਸੀਸ ਉਹਦੇ ਧਰ ਤੋਂ ਜੁਦਾ ਕਰ ਦਿੱਤਾ। ਵਨ ਆਫ ਦੈਮ ਹੈਵ ਮੇਡ ਭਾਈ ਸੰਗਤ ਸਿੰਘ ਸ਼ਹੀਦ ਵਾਈਲ ਟੇਕਿੰਗ ਇਜ਼ ਹੈਡ ਆਫ। ਉਹ ਹੁਣ ਖੁਸ਼ੀਆਂ ਵਿੱਚ, ਉਹ ਜਕਾ ਉਹ ਆਪਣੇ ਹਿਸਾਬ ਨਾਲ ਉਹ ਹੁਣ ਖੁਸ਼ੀ ਮਨਾਉਂਦੇ ਨੇ। ਨਾਓ ਦੇ ਸੈਲੀਬ੍ਰੇਟਿੰਗ ਥਿੰਕਿੰਗ ਦੈਟਸ ਇਟ, ਆਵਰ ਜੌਬ ਇਜ਼ ਡਨ, ਕਹਿੰਦੇ ਵੀਵ ਗਾਟ ਗੁਰੂ ਗੋਬਿੰਦ ਸਿੰਘ, ਵੀਵ ਖਿਲਡ ਗੁਰੂ ਗੋਬਿੰਦ ਸਿੰਘ। ਉਹ ਕਿੰਨੇ ਇਕੱਠੇ ਹੋਏ ਗੁਰਸਿੱਖ ਪਿਆਰੇ, ਇੱਕ ਉਹ ਸਮਾਂ, ਇੱਕ ਉਹ ਵੀ ਸਮਾਂ ਆ ਭਾਈ ਜੇਤਾ ਜੀ ਜਿਹੜੇ ਭਾਈ ਜੀਵਨ ਸਿੰਘ ਬਣੇ, ਉਹ ਗੁਰੂ ਤੇਗ ਬਹਾਦਰ ਜੀ ਸੱਚਿਆਂ ਪਾਤਸ਼ਾਹ ਜੀ ਦੇ ਨਾਲ ਸੀਸ ਦਿੱਲੀ ਤੋਂ ਆਨੰਦਪੁਰ ਤੱਕ ਲੈ ਕੇ ਆ ਰਹੇ ਨੇ। ਇਹ ਹੁਣ ਦੂਸਰਾ ਸੀਸ ਆ ਇੱਕ ਸਿੱਖ ਦਾ, ਉਹਨਾਂ ਨੇ ਸੀਸ ਚੱਕ ਕੇ, ਤਾਂ ਉਹ ਹੁਣ ਉੱਥੋਂ ਚਮਕੌਰ ਦੀ ਗੜੀ ਤੋਂ ਦਿੱਲੀ ਜਾ ਰਿਹਾ ਆ ਸੀਸ, ਕਿ ਅਸੀਂ ਬਾਦਸ਼ਾਹ ਨੂੰ ਵਿਖਾਉਂਗੇ ਕਿ ਅਸੀਂ ਲੈ ਆ ਗੁਰੂ ਗੋਬਿੰਦ ਸਿੰਘ ਨੂੰ। They have now taken the head of Bhai Sangat Singh Ji back to Delhi. As they are reaching Delhi, ਉਹਨਾਂ ਦੇ ਜਦੋਂ ਹੋਰ ਨਾਲ ਰਲਦੇ ਗਏ, as now there is more people joining them, as they are taking the head of Bhai Sangat Singh back, ਕਈ ਜਿਹਨਾਂ ਨੇ ਦਰਸ਼ਨ ਕੀਤੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ, ਉਹ ਖਿਆਲ ਨਾਲ ਵੇਖਣ ਲੱਗੇ, ਕਹਿੰਦੇ ਨਹੀਂ, ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਨਹੀਂ,
And they started to recognize as they've gotten closer to Delhi. They said, this isn't Guru Gobind Singh. Kende ek kaade bane hoye aa. Kende assi ta kende tankhahan de ke kende saade. ਇਹ ਜਿਹੜੀ ਫੌਜ ਹੈ ਸਾਡੀ ਅਸੀਂ ਇਹਨਾਂ ਨੂੰ ਤਨਖਾਹਾਂ ਦਿੰਨੇ ਆ ਇਹ ਫੇਰ ਵੀ ਡਰਦੇ ਨੇ ਮੌਤ ਤੋਂ ਇਹ ਫੇਰ ਵੀ ਪਿੱਛੇ ਪਿੱਛੇ ਰਹਿੰਦੇ ਨੇ ਇਹਨਾਂ ਨੂੰ ਅਸੀਂ ਨਾ ਪੈਸਾ ਵੀ ਦੇਈਦਾ ਆ ਦੇ ਸਟਿਲ ਸਟੇ ਬੈਕ ਵੀ ਗਿਵ ਦੈਮ ਸੋ ਮਚ ਮਨੀ ਵਾਟ ਆਰ ਦੀਸ ਮੇਡ ਆਊਟ ਆਫ ਇਹਨੂੰ ਪਤਾ ਆ ਕਿ ਇਹਦੀ ਮੌਤ ਹੋ ਜਾਣੀ ਆ ਪਰ ਇਹ ਆਪ ਮੌਤ ਬੁਲਾਉਂਦਾ ਪਤਾ ਨਹੀਂ ਇਹਨਾਂ ਦਾ ਗੁਰੂ ਇਹਨਾਂ ਨੂੰ ਪਲਾ ਕੀ ਦਿੰਦਾ ਆ ਜਿਹੜਾ ਫੇਰ ਵੀ ਅੱਗੇ ਹੋ ਕੇ ਮਰਨ ਵਾਸਤੇ ਤਿਆਰ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਕਿ ਗੁਰਸਿੱਖ ਪਿਆਰੋ ਕਿ ਇਹਨਾਂ ਦੇ ਘਰ ਦੇ ਵਿੱਚੋਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤਾਂ ਇਹੋ ਆਵਾਜ਼ਾਂ ਨਿਕਲੀਆਂ ਜੋ ਤੋਂ

ਛੱਡਿਆਸ, ਇਹਨਾਂ ਨੂੰ ਕੀ ਪਤਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤਾਂ ਇਹ ਆਵਾਜ਼ਾਂ ਆਉਂਦੀਆਂ ਨੇ। ਉਧਰੋਂ ਗੁਰਸਿੱਖ ਪਿਆਰਿਓ, ਇਹ ਜਦੋਂ ਨਾ ਜਿਹੜੇ 23 ਤਰੀਕ ਨੂੰ, ਦਿਸ 23rd December 1704, ਜਦੋਂ ਉਸ ਦਿਨ ਦੀ ਜਦੋਂ ਸ਼ਾਮ ਜਦੋਂ ਸ਼ੁਰੂ ਹੋਈ ਆ, ਉਹ ਕਰਕੇ ਦਾ ਪੀਪਲ ਦਾ ਆਰਮੀ, ਦਾ ਆਪੋਜੀਸ਼ਨ ਆਰਮੀ, ਦ ਵਨਸ ਦਾ ਹੈਵ ਸਟੇਡ ਬੈਕ, ਰਿਮੈਂਬਰ ਦੇ ਸਟਿਲ ਥਿੰਕ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਜ਼ ਬੀਨ ਕਿਲਡ, ਸੋ ਦੇ ਆਲ ਸੈਲੀਬ੍ਰੇਟਿੰਗ। ਉਹ ਆਪਣੇ ਹਿਸਾਬ ਨਾਲ, ਕਿਸੇ ਨੇ ਕੋਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਕਿਸੇ ਨੇ ਆਪਣੇ ਹਿਸਾਬ ਨਾਲ ਕੋਈ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ, ਦੇ ਆਲ ਸੈਲੀਬ੍ਰੇਟਿੰਗ, ਸਮ ਆਫ ਦੇਮ ਆਰ ਨਾਓ ਇੰਟੋਕਸੀਕੇਟਡ ਬਿਕਾਜ਼ ਦੇ ਹੈਵ ਸਟਾਰਟਡ ਟੂ ਸੈਲੀਬ੍ਰੇਟ। ਪਰ ਉਹ ਜਦੋਂ ਰਾਤ ਲੰਘਦੀ ਗਈ ਨਾ, ਕਰਕੇ ਉਹਨਾਂ ਨੇ ਨਾ, ਉਹ ਆਪਣੇ ਤਾਂ ਬੰਦੇ ਨਾਲ ਨਾਲ ਦਬਾਉਂਦੇ ਰਹੇ, ਦੇ ਬੀਨ ਬੈਰਿੰਗ ਦੇ ਓਨ ਪੀਪਲ ਅਲੋਂਗ ਸਾਈਡ ਦ ਹਿਲ ਰਾਜਰਸ, ਦੇ ਬੀਨ ਕ੍ਰਿਮੇਟਿੰਗ ਦੇ ਓਨ ਪੀਪਲ ਅਲੋਂਗ ਸਾਈਡ। ਬਟ ਜਿਹੜਾ ਉਸ ਦਿਨ ਦੇ ਦ ਵਨਸ ਦੈਟ ਗਾਟ ਸ਼ਹੀਦ ਔਨ ਦੈਟ ਡੇ ਔਨ ਦ 23rd, ਦੇ ਵੇਨ ਏਬਲ ਟੂ ਪਿਕ ਦੋਜ਼ ਬਾਡੀਜ਼ ਆਫ ਈਵਨ ਦ ਮੁਸਲਿਮਸ ਐਂਡ ਈਵਨ ਦ ਹਿੰਦੂਸ, ਦ ਹਿਲ ਰਾਜਰਸ। So they hadn't been able to pick up their bodies. But remember, jinne vi sang shaheed hoye, 30 to upar jinne vi sang shaheed hoye na, ohna diyan saryan diyan laashan halle utthe paiyan hoiyan ne. But the bodies of all the saints plus 30 are still there on the battleground. They're celebrating. Oh, raat langi hai, 23 di raat ya. It's complete utter darkness again. And now, the 12 to baad sama ho gaya. Now it's past 12 o'clock. Ek ti apne ghar baithi. ਤਾਂ ਉਹਦੀ ਮਾਂ ਉਹਨਾਂ ਗੱਲਾਂ ਕਰਦੀ ਪਈ ਆ। ਉਹਦੀ ਮਾਂ ਕਹਿੰਦੀ ਪਤਾ ਲੱਗਾ ਸੀ, ਕਹਿੰਦੀ ਆਪਣੇ ਇੱਥੇ ਲਾਗੇ ਹੀ ਚਮਕੌਰ ਦੀ ਗੜੀ ਵਿੱਚ, ਕਹਿੰਦੇ ਉਹ ਕਲਗੀਧਰ ਆਪਣਾ ਪ੍ਰੀਤਮ ਪਿਆਰਾ, ਜਿਹਨੂੰ ਆਪਾਂ ਆਨੰਦਪੁਰ ਕਹਿੰਦੇ, ਜਿਹਨੂੰ ਨਮਸਕਾਰ ਕਰਨ ਜਾਂਦੇ ਸਨ ਨਾ, ਕਹਿੰਦੇ ਉਹ ਆਇਆ ਸੀ ਇੱਥੇ ਗੜੀ ਵਿੱਚ। ਕਹਿੰਦੇ ਕਈ ਕਹਿੰਦੇ ਨੇ ਕਿ ਉਹਨੂੰ ਮਾਰ ਦਿੱਤਾ, ਉਹਨੂੰ ਸ਼ਹੀਦ ਕਰ ਦਿੱਤਾ ਆ। ਕਹਿੰਦੇ ਇੱਥੇ ਤਕਰੀਬਨ 30 ਤੋਂ ਵੱਧ ਕਹਿੰਦੇ ਇੱਥੇ ਸਿੰਘ ਵੀ ਸ਼ਹੀਦ ਹੋ ਗਏ ਨੇ। ਕਹਿੰਦੇ ਉਹਨਾਂ ਦੀਆਂ ਕੋਈ ਲਾਸ਼ਾਂ ਨਹੀਂ ਚੱਕਣ ਆਇਆ। ਉਹ ਧੀ ਕਹਿੰਦੀ ਮਾਂ, ਕਹਿੰਦੀ ਕੋਈ ਨਹੀਂ ਆਇਆ ਉਹਨਾਂ ਦੀਆਂ ਲਾਸ਼ਾਂ, ਕਹਿੰਦੀ ਨਹੀਂ, ਕਹਿੰਦੀ ਬੇਟੇ ਉਹਨਾਂ ਨੂੰ ਕੋਈ ਚੱਕਣ ਹੀ ਨਹੀਂ ਦਿੰਦਾ। ਉਹ ਧੀ ਉਹ ਉੱਠ ਕੇ ਨਾਲੇ ਮਾਂ ਗੱਲਾਂ ਕਰਦੀ, ਉਹ ਤਿਆਰ ਹੋਣ ਲੱਗ ਪਈ। ਉਹਨੇ ਆਪਣੇ ਹੱਥ ਵਿੱਚ ਦੀਵਾ ਲਿਆ, ਸ਼ੀ ਟੇਕਸ ਅ ਲੈਂਪ ਇਨ ਹਰ ਹੈਂਡ। ਤਦ ਮਾਂ ਕਹਿੰਦੀ ਧੀਏ ਤੂੰ ਕਿੱਧਰ? ਕਹਿੰਦੀ ਮਾਂ, ਕਹਿੰਦੇ ਮੈਂ ਮੇਰੇ ਭਰਾਵਾਂ ਦਾ ਅੰਤਮ ਸੰਸਕਾਰ ਕਰਨ ਚੱਲੀ ਹਾਂ। She said, I'm going out to do the last rites of my brothers. ਉਹ ਭੈਣ ਬੀਬੀ ਸ਼ਰਨ ਕੌਰ ਉਸ ਚਮਕੌਰ ਦੀ ਧਰਤੀ ਤੇ ਪਹੁੰਚੀ ਹੋਈ। ਉਹ ਜਦੋਂ ਆਈ ਹਨੇਰੇ ਵਿੱਚ, ਜਦੋਂ ਗੜੀ ਦੇ ਕੋਲ ਆਈ ਨਾ, ਉਹ ਬੀਬੀ ਸ਼ਰਨ ਕੌਰ ਉਹ ਨੀਵੀਂ ਹੋ ਕੇ ਦੇਖਦੀ ਆ, ਉਹ ਪਛਾਣਦੀ ਪਈ ਕਿ ਮੇਰਾ ਇਹਨਾਂ ਦੇ ਵਿੱਚੋਂ ਭਰਾ ਕੌਣ ਆ। ਸ਼ੀ ਇਜ਼ ਲੁਕਿੰਗ ਡਾਊਨ ਟੂ ਰੈਕਗਨਾਈਜ਼ ਹੂ ਇਜ਼ ਮਾਈ ਬ੍ਰਦਰ ਆਊਟ ਆਫ ਦੀਸ। ਉਹ ਦੇਖਦੀ ਪਈ ਆ ਕਿ ਇਸ ਇਹਨਾਂ ਦੇ ਵਿੱਚੋਂ ਕਿਹਨਾਂ ਦੇ ਕੇਸ ਆ, ਉਹ ਆਪਣੇ ਭਰਾਵਾਂ ਨੂੰ ਕਿਵੇਂ ਪਛਾਣਦੀ ਆ, ਉਹ ਵੇਖਦੀ ਹੈ ਕਿਹਨਾਂ ਇਹਨਾਂ ਦੇ ਵਿੱਚੋਂ ਕੇਸ ਨੇ। ਉਹ ਦੇਖਦੀ ਆ ਕਿਸੇ ਧਰ ਉੱਪਰ ਕੋਈ ਕਸ਼ਹਿਰਾ ਹੈ, ਕੋਈ ਕੜਾ ਹੈ, ਕੋਈ ਕਿਤੇ ਲਾਗੇ ਹੋਇਆ ਡਿੱਗਿਆ ਕੋਈ ਕੰਘਾ ਹੈ। ਉਹ ਕਕਾਰ ਦੇਖ ਕੇ, ਉਹ ਕੇਸ ਦੇਖ ਕੇ ਆਪਣੇ ਭਰਾਵਾਂ ਨੂੰ ਪਛਾਣ ਰਹੀ ਆ। ਉਹ ਗੁਰਸਿੱਖ ਪਿਆਰਿਓ, ਇੱਕ ਸ਼ੇਰਨੀ ਸਿੰਘਣੀ ਕੱਲੀ ਗੱਜਦੀ ਹੋਈ ਬਾਹਰ ਆਈ। ਉਹਨੂੰ ਪਤਾ ਆ ਕਿ ਜੇ ਕਿਤੇ ਉਹਨੂੰ ਮੁਗਲਾਂ ਨੇ ਵੇਖ ਲਿਆ ਨਾ, ਕਿ ਉਹਨੂੰ ਪਤਾ ਕਿ ਬਸ ਉਹਦੀ ਜਾਨ ਵੀ ਖਤਰੇ ਵਿੱਚ ਆ। ਪਰ ਉਹ ਆਪਣੀ ਜਾਨ ਦੀ ਨਾ ਪਰਵਾਹ ਕਰਦੀ ਹੋਈ, ਉਹ ਆਪਣੇ ਇੱਕ ਇੱਕ ਨੂੰ ਭਰਾ ਨੂੰ ਪਛਾਣਦੀ ਹੋਈ। ਤਾਂ ਉਹ ਧੀ, ਉਹ ਸ਼ੇਰਨੀ ਨਾ ਆਪਣੇ ਭਰਾਵਾਂ ਨੂੰ ਚੱਕ ਕੇ ਉਹ ਗੁਰਸਿੱਖ ਪੈਰੂ ਨਾਲੇ ਅਰਦਾਸ ਕਰਦੀ ਆ। ਐਂਡ ਐਟ ਦ ਸੇਮ ਟਾਈਮ ਸ਼ੀ ਇਜ਼ ਡੂਇੰਗ ਅਰਦਾਸ, ਤੋ ਕਹਿਣ ਲੱਗੀ, ਕਹਿੰਦੇ ਸੱਚੇ ਪਾਤਸ਼ਾਹ, ਕਹਿੰਦੀ ਕਲਗੀਧਰ ਸੱਚੇ ਪਾਤਸ਼ਾਹ, ਕਹਿੰਦੇ ਭੈਣ ਤੋਂ ਇੱਕ ਭਰਾ ਦੀ ਲਾਸ਼ ਵੇਖਣੀ ਔਖੀ ਹੋ ਜਾਂਦੀ ਆ। ਕਹਿੰਦੇ ਅੱਜ ਮੈਨੂੰ ਹਿੰਮਤ ਬਖਸ਼ੀ, ਕਹਿੰਦੇ ਅੱਜ ਪਤਾ ਨਹੀਂ ਮੈਨੂੰ ਕਿੰਨੇ ਭਰਾਵਾਂ ਦੀ ਲਾਸ਼ ਵੇਖਣੀ ਪੈਣੀ ਆ। ਐਂਡ ਸ਼ੀ ਇਜ਼ ਡੂਇੰਗ ਅਰਦਾਸ ਐਟ ਦ ਸੇਮ ਟਾਈਮ, ਸ਼ੀ ਗੋਜ਼ ਫੋਰ ਅ ਸਿਸਟਰ, ਇਟਸ ਡਿਫਿਕਲਟ ਟੂ ਇਵਨ ਸੀ ਵਨ, ਦ ਬਾਡੀ ਆਫ ਵਨ ਬ੍ਰਦਰ। She goes, but today I'm going to have to see many. I'm going to have to see so many dead brothers in front of my eyes. Just give me the strength today to be able to see their faces. Kindi aaj bas aaj kalgitar paacha mainu tu himmat baksh dein ki mainu aaj dolan na dein. Oh ti, oh pan, gursikh pyaro, ek ek nu jaake na te ek passe nu tu hi jandi aa. She's pulling each singh and she's lining them up, she's piling them up in one place. ਉਹ ਧੂ ਧੂ ਕੇ ਗੁਰਸਿੱਖ ਪਿਆਰਿਓ, ਉਹ ਸਾਰਿਆਂ ਨੂੰ ਇਕੱਠੇ ਕਰਦੀ ਪਈ ਆ। ਸ਼ੀ ਇਜ਼ ਕਲੈਕਟਿੰਗ ਦੈਮ ਐਂਡ ਸ਼ੀ ਇਜ਼ ਪੁਟਿੰਗ ਦੈਮ ਆਲ ਟੁਗੇਦਰ ਇਨ ਵਨ ਪਲੇਸ। ਉਹਨੇ ਇਕੱਠੇ ਕੀਤੇ,
ਤਾਂ ਘਰੋਂ ਆਪਣੇ ਨਾਲ ਲੱਕੜਾਂ ਲੈ ਕੇ ਆਈ ਸੀਗੀ. ਸ਼ੀ ਬੋਟ ਸਮ ਵੁੱਡ ਵਿਦ ਹਰ ਫਰੋਮ ਹੋਮ. ਉਹ ਤਕਰੀਬਨ 30 ਆਪਣੇ ਭਰਾ ਇਕੱਠੇ ਕਰਕੇ ਨਾ ਇੱਕ ਪਾਸੇ ਉਹਨਾਂ ਨੇ ਭਰਾਵਾਂ ਨੂੰ ਉਹਨਾਂ ਦੀਆਂ ਲਾਸ਼ਾਂ ਗੁਰਸਿੱਖ ਪੈਰ ਇੱਕ ਪਾਸੇ ਕਰਕੇ ਨਾ ਹੋਰ ਜਿੰਨੀਆਂ ਵੀ ਤਕਰੀਬ ਜਿੰਨੀ ਵੀ ਲੱਕੜਾਂ ਉਹ ਲੱਭ ਸਕੀ ਨਾ ਉਹਨੇ ਇੱਕ ਚਿਖਾ ਬਣਾਈ. ਸ਼ੀ ਇਜ਼ ਨਾਓ ਸਟਾਰਟ ਟੂ ਮੇਕ ਅ ਫਾਇਰ ਹੇਅਰ. ਉਹਨੇ ਲੱਕੜਾਂ ਜਦੋਂ ਇਕੱਠੀਆਂ ਕੀਤੀਆਂ ਤਾਂ ਉਹ ਭੈਣ ਨੇ ਨਾ ਇੱਕ ਲਾਂਬੂ ਲਾਇਆ. ਲਾਂਬੂ ਦਾ ਭਾਵ ਸ਼ੀ ਇਜ਼ ਨਾਓ ਗਾਟ ਅ ਬੰਚ ਆਫ ਸਟ੍ਰੋਜ਼ ਇਨ ਅ ਹੈਂਡ ਐਂਡ ਸ਼ੀ ਲਾਈਟਸ ਫਾਇਰ ਟੂ ਦੈਮ. ਉਹ ਲਾਂਬੂ ਨੂੰ ਅੱਗ ਲਾ ਕੇ ਨਾ ਉਸ ਭੈਣ ਨੇ ਤਾਂ ਇੱਕ ਲੱਕੜ ਨੂੰ ਅੱਗ ਲਾਈ. ਜਦੋਂ ਲੱਕੜ ਨੂੰ ਅੱਗ ਲਾਈ ਜਦੋਂ ਉਹ ਅੱਗ ਜਦੋਂ ਮਚਾਉਣ ਲੱਗੀ, ਵੈਨ ਦਾ ਫਾਇਰ ਸਟਾਰਟਸ ਟੂ ਰਾਈਜ਼, ਇੱਕ ਉਹਨਾਂ ਨੇ ਦੇਖਿਆ ਤੇ ਗਾਡ ਸਟਾਰਟ ਸੀ ਇਹ ਅੱਗ ਕਿੱਥੋਂ ਆਈ ਆ. ਉਹ ਇੱਕ ਦੌੜ ਕੇ ਆਇਆ ਇੱਕ ਪਹਿਰੇਦਾਰ ਮੁਗਲਾਂ ਦੇ ਵਿੱਚੋਂ. ਐਸ ਹੀ ਕਮਸ ਰਨਿੰਗ ਤਾਂ ਉਹਨੂੰ ਪੁੱਛਣ ਲੱਗਾ, ਉਹ ਪੁੱਛਣ ਲੱਗਾ ਕਹਿੰਦੇ ਤੂੰ ਹੈ ਕੌਣ, ਹੂ ਆਰ ਯੂ, ਵਾਟ ਯੂ ਡੂਇੰਗ, ਵਾਟ ਇਜ਼ ਦਿਸ ਫਾਇਰ ਫੋਰ, ਇਹ ਅੱਗ ਕਾਹਦੇ ਵਾਸਤੇ ਆ. ਪਰ ਗੁਰਸਿੱਖ ਪੈਰ ਉਹ ਭੈਣ ਚੁੱਪ ਰਹੀ ਆ. ਪਰ ਸ਼ੀ ਡਿਡਨਟ ਸਪੀਕ. ਉਹ ਕਿਉਂ ਚੁੱਪ ਰਹੀ ਆ, ਉਹ ਕਿਉਂ ਨਹੀਂ ਬੋਲੀ, ਕਰਕੇ ਉਹਨੂੰ ਇਹ ਸੀਗਾ ਜੇ ਮੈਂ ਉਹਨੂੰ ਦੱਸ ਦਿੱਤਾ ਕਿ ਮੈਂ ਕਰ ਕੀ ਰਹੀ ਹਾਂ, ਇਹ ਕਿਤੇ ਅੱਗ ਬੁਝਾ ਨਾ ਦੇਣ ਤੇ ਕਿਤੇ ਬੇਅਦਬੀ ਨਾ ਕਰ ਦੇਣ ਕਿ ਮੇਰੇ ਭਰਾਵਾਂ ਦੇ ਇਹ ਨਾ ਹੋਵੇ, ਕਿਤੇ ਸੰਸਕਾਰ ਹੀ ਨਾ ਹੋਵੇ. ਸ਼ੀ ਇਜ਼ ਥਿੰਕਿੰਗ ਮੈਂ ਮਰ ਜਾਵਾਂਗੀ ਪਰ ਮੈਂ ਇਹਨਾਂ ਦੇ ਅੱਗੇ ਮੂੰਹ ਨਾ ਖੋਲਾਂਗੀ. ਬਟ ਆਮ ਨਾਟ ਗੋਨਾ ਓਪਨ ਮਾਈ ਮਾਊਥ ਇਨ ਫਰੰਟ ਆਫ ਦੇਮ, ਆਮ ਨਾਟ ਗੋਨਾ ਟੈਲ ਦੇਮ ਵਾਟ ਆਮ ਡੂਇੰਗ. ਤਾਂ ਗੁਰਸਿੱਖ ਪੈਰ ਉੱਥੇ ਹੋਇਆ ਕਿ ਉਹ ਸਮਾਂ ਵੇਖੋ ਹੁਣ, ਉਹ ਅੰਮ੍ਰਿਤ ਵੇਲੇ ਦਾ ਉਹ ਸਮਾਂ ਹੁਣ, ਆਸਾ ਕੀ ਵਾਰ ਦਾ ਉਹ ਸਮਾਂ ਹੁਣ, ਜਪ ਜੀ ਪੜਨ ਦਾ ਉਹ ਸਮਾਂ ਹੁਣ, ਗੁਰਸਿੱਖ ਪੈਰੋਂ ਜਾਪ ਸਾਹਿਬ ਪੜਨ ਦਾ. ਉਹ ਕਹਿ ਰਹੇ ਨੇ ਤੂੰ ਬੋਲਦੀ ਕਿਉਂ ਨਹੀਂ ਪਈ. ਤਾਂ ਫਿਰ ਉਹਨਾਂ ਨੇ ਜਦੋਂ ਖਿਆਲ ਨਾਲ ਸੁਣਿਆ, ਜਦੋਂ ਉਹਨਾਂ ਨੇ ਆਪਣੇ ਕੰਨ ਅੱਗੇ ਕੀਤੇ ਤਾਂ ਕਹਿੰਦੇ ਇੱਕ ਬੋਲ ਕੀ ਰਹੀ ਆ, ਤਾਂ ਉਹ ਭੈਣ ਦੇ ਮੁੱਖੋਂ ਹੈ ਅੰਮ੍ਰਿਤ ਵੇਲਾ, ਹੈ ਜਪ ਜੀ ਦਾ ਸਮਾਂ, ਪਰ ਉਹ ਕੀ ਪੜ ਰਹੀ ਆ ਕਿ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ. ਉਹ ਤਾਂ ਪੜ ਰਹੀ ਆ ਕੀਰਤਨ ਸਵੇਲਾ ਆਪਣੇ ਭਰਾਵਾਂ ਵਾਸਤੇ. ਉਹ ਕਹਿਣ ਲੱਗੇ ਤੂੰ ਬੋਲ ਕੀ ਰਹੀ ਆ, ਤਾਂ ਜਦੋਂ ਉਹਨਾਂ ਨੇ ਫੇਰ ਕੰਨ ਲਾ ਕੇ ਸੁਣਿਆ ਤਾਂ ਉਹ ਕਹਿਣ ਲੱਗੀ ਕਹਿੰਦੇ ਸੁਣੋ ਬੇਨਤੀ, ਦੇ ਸੇਇੰਗ ਸ਼ੀ ਸੇਇੰਗ ਦ ਵਰਡਸ ਆਫ ਕੀਰਤਨ ਸੋਹਿਲਾ ਅਗੇਨ ਐਂਡ ਦੈਟਸ ਆਲ ਦੇ ਕੈਨ ਹੀਅਰ. ਉਹ ਹੋਰ ਕੁਝ ਨਹੀਂ ਬੋਲੀ. ਤਾਂ ਗੁਰਸਿੱਖ ਪਿਆਰਿਓ, ਤਾਂ ਭਾਈ ਵੀਰ ਸਿੰਘ ਜੀ ਉੱਥੇ ਲਿਖਣ ਲੱਗੇ ਨੇ. ਭਾਈ ਵੀਰ ਸਿੰਘ ਜੀ ਇਜ਼ ਰਾਈਟਿੰਗ, ਹੀ ਰਾਈਟਸ ਐਂਡ ਡਿਸਕ੍ਰਾਈਬ ਦਿਸ ਮੋਮੈਂਟ. When she wouldn't speak, when they realized what she's doing, when they realized that she's cremating all the things, to unhone fir kuch nahi puchha. Oh kehnge je tu nahi bolna nana to us bhain nu bibi sharan kor nu onu hath ton ghut ke pakad ke they've held onto her arm really tight. Unhone onu chak ke to onu us baldi hoye ag de vich sit ditta. Gursikh pyareo, ta bhai veer singh ji us samay bare likhan lagge. ਕਹਿੰਦੇ ਵੇਖੋ ਲੋਕੋ, ਭਾਈ ਵੀਰ ਸਿੰਘ ਸਿੰਘ ਕਹਿੰਦੀ ਜਿਉਂਦੀ ਭੈਣ ਕਹਿੰਦੀ ਸ਼ਹੀਦ ਹੁੰਦੀ ਲੋਕਾ. ਭਾਈ ਵੀਰ ਸਿੰਘ ਜੀ ਦੇ ਬੋਲ ਨੇ, ਉਹ ਕਹਿੰਦੇ ਜਿਉਂਦੀ ਭੈਣ ਕਹਿੰਦੇ ਜਿਉਂਦੀ ਭੈਣ ਕਹਿੰਦੇ ਸ਼ਹੀਦ ਹੁੰਦੀ ਹੋਈ ਲੋਕੋ. ਕਹਿੰਦੇ ਵੇਖੋ ਤਾਂ ਸਹੀ, ਕਹਿੰਦੇ ਲੁੱਕ ਹੈ ਸ਼ੀ ਬਿਕਮਿੰਗ ਸ਼ਹੀਦ ਵਾਟ ਸ਼ੀ ਸਟਿਲ ਅਲਾਈਵ, ਸ਼ੀ ਇਜ਼ ਬਰਨਿੰਗ ਵਾਟ ਸ਼ੀ ਸਟਿਲ ਅਲਾਈਵ. ਕਹਿੰਦੇ ਲੁੱਕ ਪੀਪਲ ਆਫ ਦ ਵਰਲਡ, ਲੁੱਕ ਵਾਟ ਸ਼ੀ ਇਜ਼ ਡੂਇੰਗ, ਲੁੱਕ ਹਾਊ ਸ਼ੀ ਸੈਕਰੀਫਾਈਸਡ ਹਰਸੈਲਫ. ਕਹਿੰਦੇ ਦੇਖੋ ਤਾਂ ਸਹੀ.

ਕਰਕੇ ਗੁਰਸਿੱਖ ਪੈਰੋਂ ਆਪਾਂ ਯਤਨ ਇਹ ਸੀ ਕਰਨਾ ਆਪਾਂ ਇੱਥੇ ਨਾ ਬੜਿਆ ਨੇ ਕਰਕੇ ਬਾਬਾ ਜੁਝਾਰ ਸਿੰਘ ਜੀ, ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੁਣ ਦੀ ਸ਼ਹੀਦੀ ਬੜੀ ਵਾਰੀ ਸੁਣੀ ਆ, ਪਰ ਆਪਾਂ ਇਹ ਯਤਨ ਸੀਗਾ ਕਿ ਇਸ 13 ਦਿਨਾਂ ਦੇ ਵਿੱਚ ਨਾ ਜਿਹੜੇ ਹੋਰ ਵੀ ਬਹੁਤ ਬੇਅੰਤ ਸਿੰਘ ਸ਼ਹੀਦ ਹੋਏ ਨਾ ਕਿ ਆਪਾਂ ਉਹਨਾਂ ਦਾ ਵੀ ਜ਼ਿਕਰ ਕਰਨਾ ਸੀਗਾ ਜ਼ਰੂਰ ਇਸ 13 ਦਿਨਾਂ ਦੇ ਵਿੱਚ। ਤਾਂ ਹੀ ਤਾਂ ਆਪਾਂ ਭਾਈ ਬਜਿੱਤਰ ਸਿੰਘ ਹੋਣਾ ਦੇ ਸ਼ਹੀਦੀ ਦਾ ਵੀ ਜ਼ਿਕਰ ਕੀਤਾ, ਆਪਾਂ ਹੋਰ ਬੇਅੰਤ ਸਿੰਘਾਂ ਦਾ ਨਾਲ ਸ਼ਹੀਦੀ ਬਾਰੇ ਆਪਾਂ ਦੱਸਦੇ ਰਹੇ ਹਾਂ ਕਰਕੇ ਜ਼ਰੂਰੀ ਆ। ਜੇ ਕਲਗੀਧਰ ਪਾਤਸ਼ਾਹ ਜੀ ਨੇ ਜੇ ਨਹੀਂ ਫਰਕ ਸਮਝਿਆ, ਹੁਣ ਇਹਨੇ ਨਹੀਂ ਨਾ ਸਮਝਿਆ, ਆਪਾਂ ਫਿਰ ਕਿਉਂ ਨਾ ਦੂਸਰੇ ਸਿੰਘਾਂ ਦੀ ਸ਼ਹੀਦੀ ਸੁਣਾਈਏ, ਸੁਣਾਉਣੀ ਚਾਹੀਦੀ ਨਾ ਆਪਾਂ ਨੂੰ, ਆਪਾਂ ਨੂੰ ਜ਼ਰੂਰ ਸੁਣਾਉਣੀ ਚਾਹੀਦੀ ਉਹਨਾਂ ਦੀ ਵੀ ਸ਼ਹੀਦੀ। ਤੇ ਇਹੋ ਜਿਹੇ ਜਿਹੜੀਆਂ ਭੈਣਾਂ ਨਾ ਭੈ ਰੱਖਦੀਆਂ ਹੋਈਆਂ ਇਹਨਾਂ ਨੇ ਆਪਣੀ ਵੀ ਜਾਨ ਦਿੱਤੀ। ਸੋ ਆਓ ਗੁਰਸਿੱਖ ਪਿਆਰਿਓ, ਬੋਲਣ ਸਮੇਂ ਅਨੇਕਾਂ ਹੀ ਗਲਤੀਆਂ ਹੋ ਗਈਆਂ ਹਨ, ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ,

वाहे गुरु जी का खालसा, वाहे गुरु जी की फतेह। कल अपा सबना ने बीबी शरण कौर का इतिहास सरवण किया। बीबी शरण कौर जदों अपने भरावां दा जिथे शरीरां जिथे संभालदी पई, वेयर शी वॉज लिफ्टिंग अप द बॉडीज अवर ब्रदर्स दैट वी वेंट थ्रू यस्टरडे, उन्हां दे विचों ना एक शरीर इतिहास लिखदा जिस दा नाम सी भाई प्रीतम सिंह। तो प्यारे ओ भाई प्रीतम सिंह ना उस बीबी शरण कौर दा ओ कांत पति सी। Amongst those bodies that she was lifting, amongst there was the body of her husband too. Par dekh lo us da jigra, ohnu vi shaheed kita gaya. Apan eho je shaheedan nu apan bhulliye na, Bibi Sharan Kaur wargiyan nu apan zarur sare is bhain da vi apan naam andar vasaiye, jivein apan Baba Ajit Singh, Baba Jujhar Singh, Baba Zurab Singh, Baba Fateh Singh da jivein apan yaad ਉਹਨਾਂ ਦਾ ਨਾਮ ਯਾਦ ਕਰਕੇ ਰੱਖਦੇ ਹਾਂ, ਆਪਾਂ ਇਹੋ ਜਿਹਾ ਸ਼ਹੀਦਾਂ ਦਾ ਵੀ ਨਾਮ ਜ਼ਰੂਰ ਆਪਾਂ ਯਾਦ ਕਰੀਏ। ਸੋ ਮੂਵਿੰਗ ਔਨ ਫਰੋਮ ਦੈਟ, ਕਲਗੀਧਰ ਪਾਤਸ਼ਾਹ ਜੀ, ਵੈਨ ਦੇ ਲੈਫਟ ਚਮਕੌਰ ਦੀ ਗੜੀ ਔਨ ਦਾ ਨਾਈਟ ਆਫ ਦਾ 22nd ਆਫ ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸ਼ਾਮ ਦੇ ਸਮੇਂ, ਤਾਂ ਪਾਤਸ਼ਾਹ ਜੀ ਜਦੋਂ ਉੱਥੋਂ ਨਿਕਲੇ ਨਾ ਚਮਕੌਰ ਦੀ ਗੜੀ ਤੋਂ, ਤਾਂ ਪਾਤਸ਼ਾਹ ਜੀ ਹੁਣ ਤੁਰਦੇ ਤੁਰਦੇ ਤੁਰਦੇ ਤੁਰਦੇ ਨਿਕਲੇ। Guru Gobind Singh Ji Paatshah Ji, when they left on the 22nd of December, Chamkor Di Gadi, they were walking through that dark night. Guru Gobind Singh Ji Paatshah Ji is walking through jungles. Guru Gobind Singh Ji Paatshah Ji turde rehne, Guru Gobind Singh Ji Paatshah Ji walking through. As they walking through that night, remember it's cold nights, the month of Poh. ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਬਚਨ ਕੀਤੇ ਨਾ ਪੋਹ ਦੇ ਮਹੀਨੇ ਬਾਅਦ, ਕਹਿਣ ਲੱਗੇ ਪੋਕ ਤੋਂ ਖਾਰ ਨਾ ਵਿਆ ਪਈ, ਕਾਂਟ ਮਿਲਿਆ ਹਰ ਨਾ ਹੋ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸੇਜ਼ ਅਬਾਊਟ ਦਿਸ ਮੰਥ, ਦੇ ਸੇ ਪੋਕ ਤੋਂ ਖਾਰ ਨਾ ਵਿਆ ਪਈ, ਯੈਸ ਇਟ ਮਾਈਟ ਬੀ ਕੋਲਡ, ਯੈਸ ਇਟ ਮਾਈਟ ਬੀ ਡਾਰਕ ਵੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਾਕਿੰਗ ਥਰੂ ਨਾਓ। ਹੁਣ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਦੋਂ ਜਾ ਰਹੇ ਨੇ ਨਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੁਣ ਪੈਦਲ ਜਾ ਰਹੇ ਨੇ, ਆਏ ਤਾਂ ਚਮਕੌਰ ਦੀ ਗੜੀ ਤੇ ਘੋੜੇ ਤੇ ਸਨ, ਪਰ ਹੁਣ ਜਦੋਂ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਨਹੀਂ ਜਾ ਰਹੇ, ਹੁਣ ਪੈਦਲ ਤੁਰ ਕੇ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ। ਨਾਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਜ਼ਨਟ ਗਾਟ ਦੇ ਹੋਰਸ ਐਨੀਮੋਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅੱਗੇ ਆਏ ਸੀਗੇ 40 ਸਿੰਘਾਂ ਦੇ ਨਾਲ, ਪਰ ਹੁਣ ਪਾਤਸ਼ਾਹ ਜੀ ਇਕੱਲੇ ਜਾ ਰਹੇ ਨਾ ਦੇ ਆਉਂਦੇ ਆਉਣ। ਪਰ ਈਵਨ ਦੋ ਇਟਸ ਕੋਲਡ ਨਾਈਟਸ, ਪਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸੇਇੰਗ ਦੈਟ ਪੋਹ ਤੋਂ ਖਾਰ ਨਾ ਵਿਆ ਪਈ, ਕਾਂਠ ਮਿਲਿਆ ਨਾ ਹੋ, ਦਿਸ ਇਜ਼ ਕਹਿੰਦੇ, ਪਰ ਜਿਹੜੀ ਪੋਹ ਦੀਆਂ ਅੱਤ ਦੀਆਂ ਠੰਡੀਆਂ ਰਾਤਾਂ ਨੇ ਨਾ, ਤੋ ਖਾਰ ਦਾ ਅਰਥ ਹੁੰਦਾ ਬਰਫ਼। ਇਫ ਯੂ ਲੁੱਕ ਐਟ ਦਾ ਅਰਥ, ਇਫ ਯੂ ਲੁੱਕ ਐਟ ਦਾ ਟ੍ਰਾਂਸਲੇਸ਼ਨ ਟੂ ਤੋ ਖਾਰ, ਪਾਤਸ਼ਾਹ ਸੇਇੰਗ ਦੈਟ ਪੋਹ ਤੋਂ ਖਾਰ ਨਾ ਵਿਆ ਪਈ, ਤੋ ਖਾਰ ਮੀਨਸ ਆਈਸ, ਈਵਨ ਦੋ ਇਟ ਮਾਈਟ ਬੀ ਆਈਸੀ ਆਊਟਸਾਈਡ, ਨੋ ਮੈਟਰ ਹਾਊ ਕੋਲਡ ਇਟ ਇਜ਼, ਕਹਿੰਦੇ ਬਟ ਦੈਟ ਪੋਹ ਤੋਂ ਖਾਰ ਨਾ ਵਿਆ ਪਈ, ਵਿਆ ਪਈ ਮੀਨਸ ਦੈਟ ਇਟ ਵੋਂਟ ਅਫੈਕਟ ਦੈਟ ਪਰਸਨ, ਕਹਿੰਦੇ ਪਰ ਉਹਨਾਂ ਨੂੰ ਕਹਿੰਦੇ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉੱਥੇ ਬਾਹਰ ਬਰਫ਼ ਪਈ ਹੋਵੇ ਜਿੰਨੀ ਮਰਜ਼ੀ।

ਠੰਡੀ ਹੋਵੇ, ਕਹਿੰਦੇ ਪਰ ਉਹਨਾਂ ਨੂੰ ਵਿਆਪਦੀ ਨਹੀਂ ਉਹ ਠੰਡ, ਕਿਹਨਾਂ ਨੂੰ ਨਹੀਂ ਵਿਆਪਦੀ ਉਹ ਠੰਡ? It doesn't affect them that cold, whether it be icy out there. Who doesn't it affect? Pog to kharna vyape kanth milya har na ho. Jena ne kanth, those people kanth milya. Jena no usda kanth milya hoya ya. Those that receive the neck of who? Kanth milya har os harida har na ho. Na ho da arthunda pati. Na ho means husband. Guru Arjan Dev Ji Paatshah Ji saying, those that have got, that have been privileged to receive the neck of their husband Lord, can they won't feel, they won't be affected by any cold that comes their way. Guru Arjan Dev Ji kehnde ke kehnde jinna nu apne pati da kehnde kanth mil gaya, kehnde ohna nu jinni marzi att di thand aa jave ohna nu koi fark nahi penda. Ida matlab ki hai, what does this mean? If we think now for one moment, ek bachcha aya bar barf vich khed ke aya, ਉਹ ਐਨ ਗੁਰਸਿੱਖ ਪਿਆਰੇ ਬਰਫ ਦੇ ਨਾਲ ਉਹ ਠੰਡ ਦੇ ਵਿੱਚੋਂ ਖੇਡ ਕੇ ਆਇਓ, ਉਹ ਬੱਚਾ ਉਹਨੂੰ ਠੰਡ ਲੱਗੀ ਪਈ. There's a child that's cold that's been playing outside in the ice. That child runs inside. ਉਹ ਬੱਚਾ, that child is shaking, that child is cold. But then that child goes and jumps into their mother's lap. ਪਰ ਉਹ ਫਿਰ ਜਿਹੜਾ ਬੱਚਾ ਭਾਵੇਂ ਜਿੰਨਾ ਮਰਜ਼ੀ ਉਹਨੂੰ ਠੰਡ ਲੱਗੀ ਹੋਵੇ, ਪਰ ਉਹਨੂੰ ਜਦੋਂ ਅੰਦਰ ਦੌੜਦਾ ਨਾ ਆਪਣੇ ਘਰ, ਤਾਂ ਆਪਣੀ ਮਾਂ ਦੀ ਗੋਦੀ ਦੀ ਵਿੱਚ ਛਾਲ ਮਾਰਦਾ ਹੈ, ਤਾਂ ਆਪਣੇ ਮਾਂ ਦੀ ਗੋਦੀ ਦਾ ਇੱਕ ਨਿੱਘ ਮਾਣਦਾ ਉਹ ਬੱਚਾ. ਪਰ ਐਵੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਫਰੋਮ ਫਿਜ਼ੀਕਲੀ ਫਰੋਮ ਆਊਟਸਾਈਡ ਦੇ ਮਾਈਟ ਬੀ ਫੀਲਿੰਗ ਕੋਲਡ, ਪਰ ਫਰੋਮ ਇਨਸਾਈਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੋ ਕਲੋਸ ਟੂ ਵਾਹਿਗੁਰੂ ਜੀ ਦੈਟ ਦਾ ਕੋਲਡ ਡਜ਼ਨਟ ਅਫੈਕਟ ਦੈਮ, ਮੀਨਿੰਗ ਦੈਟ ਕੋਲਡ ਇਜ਼ ਨਾਟ ਗੋਇੰ ਟੂ ਟੇਕ ਦੈਮ ਅਵੇ ਫਰੋਮ ਦਾ ਪਾਥ ਆਫ ਟਰੂਥ. ਇਹਦਾ ਮਤਲਬ ਇਹ ਆ ਗੁਰਸਿੱਖ ਪਿਆਰਿਓ, ਕਿ ਜਿਹੜੇ ਇੰਨੇ ਨਜ਼ਦੀਕ ਹੋਣ ਨਾ ਉਸ ਅਕਾਲ ਪੁਰਖ ਆਪਣੇ ਪ੍ਰਭੂ ਪਤੀ ਦੇ ਨਾਲ ਅੰਦਰੋਂ, ਉਹ ਫੇਰ ਜਿੰਨੀ ਮਰਜ਼ੀ ਭਾਵ ਠੰਡ ਆ ਜਾਵੇ, ਜਿਸ ਹਾਓ ਖੋਲਡ ਇਸ, ਪਰ ਉਹ ਸੱਚ ਦੇ ਮਾਰਗ ਤੋਂ ਫਿਰ ਪਰ ਪਰੇ ਨਹੀਂ ਹਟਦੇ. ਇਹਦਾ ਅੰਤਰੀਵ ਅਰਥ ਆਪਾਂ ਛੇਤੀ ਤੇ ਨਹੀਂ ਕਰਦੀ ਹੈ ਜਾਣ ਤੋਂ ਪਹਿਲਾਂ ਅੱਗੇ, ਦੇ ਅੰਤਰੀਵ ਅਰਥ ਆਫ ਤਖਾਰ ਮੀਨਸ ਕਠੋਰਤਾ ਕਰਕੇ, ਇਹਦਾ ਅੰਤਰੀਵ ਅਰਥ ਆ ਇੱਕ ਬਰਫ ਦਾ ਕਠੋਰਤਾ, ਜਿਹਦੇ ਅੰਦਰ ਦਿਲ ਕਠੋਰ ਹੋ ਗਿਆ. Those people whose minds have become stubborn from inside. Jira kai vari apa sochde ha na, no, there's no chance for this person. Look how stubborn they are. Koi apa kai vari keh dende na ki dekh lo kinna kathor ya aadmi, eh nahi kadi badal sakda. Par nahi pyareo, sach karke manniyo ta kanth milya har na ho. Je oh us ਪ੍ਰਭੂ ਨੂੰ ਆਪਣੇ ਕੰਠ ਨਾਲ ਲਾ ਲੈਣ ਨਾ, ਤਾਂ ਉਹਨਾਂ ਦੀ ਅੰਦਰੋਂ ਕਠੋਰਤਾ ਵੀ ਪਿਘਲ ਸਕਦੀ ਆ. ਨੋ ਮੈ ਈਵਨ ਹਾਊ ਸਟਬਨ ਸਮਬਡੀ ਮਾਈਟ ਬੀ, ਬਟ ਇਫ ਦੇ ਇੰਬਰੇਸ ਵਾਹਿਗੁਰੂ ਜੀ, ਦੈਨ ਈਵਨ ਦੈਟ ਸਟਬਨਨੈਸ ਫਰੋਮ ਇਨਸਾਈਡ ਆਫ ਦੈਮ ਵਿਲ ਮੈਲਟ ਐਜ਼ ਵੈਲ. ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੂੰ ਬਾਹਰ ਮੁਖੀ ਭਾਵੇਂ ਠੰਡ ਲੱਗਦੀ ਹੋਵੇ, ਪਰ ਉਹਨਾਂ ਨੂੰ ਕੋਈ ਫਰਕ ਨਹੀਂ, ਫੇਰ ਵੀ ਸੱਚ ਦਾ ਮਾਰਗ ਨਹੀਂ ਛੱਡਦੇ ਪਏ, ਉਹ ਤੁਰਦੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ. ਇਫ ਯੂ ਟ੍ਰਾਈ ਐਂਡ ਵਰਕ ਦਿਸ ਆਊਟ ਨਾਓ, because our history writes that Guru Gobind Singh Ji Paatshah Ji walked throughout the night. Kende sari raat Guru Gobind Singh Ji Paatshah Ji turde gaye ne. Ida matlab je aapa mota saab laiye na, ida matlab takriban 6-7 ghante ghat to ghat ta ho gaye na Kalgitar Paatshah nu turdeyan nu ghat to ghat. That means it's been at least 6-7 hours that from Guru Gobind Singh Ji Paatshah Ji has been walking now. ਕਰਕੇ ਇੰਨਾ ਲੰਬਾ ਸਮਾਂ ਹੋ ਗਿਆ ਤੁਰਦਿਆਂ ਨੂੰ, ਹੁਣ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾਲ ਜਿਹੜੇ ਉਹਨਾਂ ਦੇ ਚਰਨਾਂ ਵਿੱਚ ਜਿਹੜੇ ਜੋੜੇ ਪਾਏ ਹੋਏ ਨੇ ਨਾ, ਉਸ ਜੋੜਿਆਂ ਵਿੱਚ ਹੁਣ ਕਲਗੀਧਰ ਪਾਤਸ਼ਾਹ ਤੋਂ ਹੁਣ ਤੁਰ ਨਹੀਂ ਹੁੰਦਾ ਹੋਰ ਗਾਂ. ਦੇ ਕਾਂਟ ਵਾਕ ਐਨੀ ਲੌਂਗਰ ਨਾਓ ਵਿਦ ਦ ਸ਼ੂਜ਼ ਦੈਟ ਦੇ ਆਰ ਵੇਅਰਿੰਗ. ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੁਣ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨਾਲ ਸਾਰੀ ਰਾਤ ਤੁਰ ਕੇ, ਜਦੋਂ ਸੂਰਜ ਜਦੋਂ ਹਲੇ ਨਿਕਲਣਾ ਸੀਗਾ ਨਾ, ਤਾਂ ਪਾਤਸ਼ਾਹ ਨੇ ਆਪਣੇ ਜੋੜੇ ਵੀ ਲਾ ਦਿੱਤੇ, ਤਾਂ ਹੁਣ ਪਾਤਸ਼ਾਹ ਜੀ ਆਪਣੇ ਨੰਗੇ ਚਰਨ ਕਰਕੇ ਤੁਰਦੇ ਪਏ ਨੇ ਉਸ ਜੰਗਲਾਂ ਦੇ ਰਾਹਾਂ ਦੇ ਵਿੱਚੋਂ. Now Guru Gobind Singh Ji, they couldn't walk any longer with the shoes that they had on their feet, that Guru Gobind Singh Ji Paatshah Ji now have even taken their shoes off and now they're walking barefoot, Guru Gobind Singh Ji Paatshah Ji, through the jungles. The jodon sveer hui na, as the morning came, as the sun started to rise, utthe na Guru Gobind Singh Ji Paatshah Ji ek kidi pind pahunche, oh pind da naam kidi ya. Guru Gobind Singh Ji Paatshah Ji reaches a village called Kidi. ਉੱਥੇ ਦੋ ਗੁੱਜਰ ਲੰਘਦੇ ਪਏ ਸੀਗੇ. ਗੁੱਜਰ ਮੀਨਸ ਟੂ ਕੈਟਲ ਬ੍ਰੀਡਰਸ. ਦਿਸ ਇਜ਼ ਟੂ ਬ੍ਰਦਰਸ, ਇੱਕ ਦਾ ਨਾਮ ਅਲਫੂ ਆ ਤੇ ਇੱਕ ਦਾ ਨਾਮ ਗਾਮੂ ਆ. ਇਸ ਵਨ ਕੋਲ ਅਲਫੂ ਐਂਡ ਦਿਸ ਵਨ ਕੋਲ ਗਾਮੂ ਐਂਡ ਦੇ ਆਰ ਬੋਥ ਕੈਟਲ ਬ੍ਰੀਡਰਸ. ਐਂਡ ਐਸ ਦੇ ਆਰ ਵਾਕਿੰਗ ਫਾਸਟ, ਉਹ ਖਿਆਲ ਨਾਲ ਜਦੋਂ ਵੇਖਣ ਲੱਗੇ ਨਾ, ਉਹ ਕਹਿੰਦੇ ਲੱਗਦਾ ਤਾਂ ਇਵੇਂ ਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ, ਕਹਿੰਦੇ ਸਾਨੂੰ ਤਾਂ ਪਤਾ ਲੱਗਾ ਸੀ, ਕਹਿੰਦੇ ਪਹਿਲਾਂ ਤਾਂ ਕਹਿੰਦੇ ਸੀਗੇ ਕਿ ਇਹਨਾਂ ਨੂੰ ਮਾਰ ਦਿੱਤਾ ਪਿਆ, ਕਿ ਇਹਨਾਂ ਨੂੰ ਇਹ ਸ਼ਹੀਦ
ਹੋ ਗਏ ਨੇ। ਕਹਿੰਦੇ ਫਸਟ ਵੀ ਹਰ ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਹੈਜ਼ ਬਿਕਮ ਸ਼ਹੀਦ, ਕਹਿੰਦੇ ਬਟ ਨਾਓ ਵੀ ਹਰ ਦਾ ਹੀਜ਼ ਐਕਚੁਅਲੀ ਐਸਕੇਪ। ਤਾਂ ਕਹਿੰਦੇ ਜੇ ਕਿਤੇ ਆਪਾਂ ਫੜ ਲਈਏ ਇਹਨਾਂ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ, ਇਹਨਾਂ ਦੇ ਨਾਲ ਹੁਣ ਕਿਹੜਾ ਕੋਈ ਸਿੰਘ ਹੈਗੇ ਨੇ, ਇਹਨਾਂ ਦੇ ਤਾਂ ਪੈਰਾਂ ਵਿੱਚ, ਇਹਨਾਂ ਦੇ ਚਰਨਾਂ ਵਿੱਚ ਤਾਂ ਹੁਣ ਜੋੜਾ ਵੀ ਨਹੀਂ ਹੈਗਾ, ਇਹ ਤਾਂ ਸਿਖਾਲਾ ਹੀ ਹੋਣਾ ਆ। ਇਹ ਦੋ ਗੁੱਜਰ ਸੋਚਦੇ ਚੱਲ ਆਪਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਪਕੜ ਕੇ ਤਾਂ ਆਪਾਂ ਵੱਡਾ ਇਨਾਮ ਲਉਂਗੇ। ਕਹਿੰਦੇ ਲੈਟਸ ਕੈਪਚਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਉਹ ਪਹਿਲਾਂ ਰੌਲਾ ਪਾਉਣ ਲੱਗ ਪਏ, ਉਹ ਕਹਿਣ ਲੱਗੇ ਕਹਿੰਦੇ ਸਾਨੂੰ ਮਿਲ ਗਿਆ, ਕਹਿੰਦੇ ਮਿਲ ਗਿਆ ਸਾਨੂੰ ਗੋਬਿੰਦ ਸਿੰਘ, ਕਹਿੰਦੇ ਅਸੀਂ ਇਹਨੂੰ ਫੜੂੰਗੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਪਹਿਲਾਂ ਉਹਨਾਂ ਨੂੰ ਦੋਵਾਂ ਨੂੰ, ਉਹਨਾਂ ਗੁੱਜਰਾਂ ਨੂੰ ਪਾਤਸ਼ਾਹ ਨੇ ਆਪਣੇ ਉਂਗਲ ਦੇ ਇਸ਼ਾਰਾ ਦੇ ਨਾਲ ਕਰਕੇ ਨਾ ਕਿ ਤੁਸੀਂ ਚੁੱਪ ਕਰ ਜਾਓ, ਤੁਸੀਂ ਬੋਲੋ ਨਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੈਂਟ ਦੇ ਬੀ ਖੁਆਇਰ, ਉਹ ਫੇਵ ਨਹੀਂ ਚੁੱਪ ਕੀਤੇ। ਤਾਂ ਪਾਤਸ਼ਾਹ ਜੀ ਕਹਿੰਦੇ ਕਿ ਤੁਸੀਂ ਬਸ ਇਨਾਮ ਹੀ ਲੈਣਾ ਆ ਨਾ, ਯੂ ਜਸਟ ਵਨ ਪ੍ਰਾਈਜ਼ ਫੋਰ ਕੈਪਚਰਿੰਗ ਮੀ। ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਪੰਜ ਮੋਹਰਾਂ ਕੱਢੀਆਂ ਸੋਨੇ ਦੀਆਂ, ਤਾਂ ਉੱਥੇ ਸਿੱਟੀਆਂ ਉਹਨਾਂ ਦੇ ਕੋਲ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਟੇਕਸ ਆਊਟ 5 ਗੋਲਡ ਕੋਇਨਸ ਐਂਡ ਦੇ ਥਰੋ ਦੇਮ ਬਾਈ ਦੇਮ। ਤਾਂ ਪਾਤਸ਼ਾਹ ਜੀ ਕਹਿੰਦੇ ਚੱਲ ਚੁੱਪ ਹੁਣ ਕਰ ਜਾਓ, ਤੁਸੀਂ ਜਿਹੜਾ ਨਾਮ ਲੈਣਾ ਆਹ ਲੈ ਲਓ। ਐਂਡ ਦੈਨ ਦੇ ਪਿਕਡ ਅਪ ਦ ਕੋਇਨਸ, ਉਹਨਾਂ ਨੇ ਮੋਹਰਾਂ ਤਾਂ ਚੱਕ ਲਈਆਂ, ਪਰ ਉਹ ਰੌਲਾ ਹੁਣ ਹੋਰ ਵੀ ਉੱਚੀ ਪਾਉਣ ਲੱਗ ਪਏ। ਕਹਿੰਦੇ ਅਸੀਂ ਤਾਂ ਫੜ ਕੇ ਹਟੂਗੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ। ਤਾਂ ਗੁਰਸਿੱਖ ਪਰ ਉੱਥੇ ਪ੍ਰਿੰਸੀਪਲ ਸਤਬੀਰ ਸਿੰਘ, ਤਾਂ ਉੱਥੇ ਕਵੀ ਸੰਤੋਖ ਸਿੰਘ ਜੀ, ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜਦੋਂ ਨਾ ਹੀ ਮੰਨੇ ਨਾ, ਤੇ ਇੱਕ ਤਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਸ ਅਲਫੂ ਦੇ ਮੂੰਹ ਦੇ ਵਿੱਚ ਜੋਰ ਨਾਲ ਚਪੇੜਾ ਮਾਰ ਕੇ ਤਾਂ ਉਹਦੇ ਦੰਦ ਤੋੜ ਕੇ ਤਾਂ ਉਹਦਾ ਮੂੰਹ ਬੰਦ ਕਰ ਦਿੱਤਾ। ਕਹਿੰਦੇ ਫਸਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਾਟ ਡਿਡ ਦੇ ਡੂ ਵੈਨ ਦੀਸ ਕੈਟਲ ਬ੍ਰੀਡਰਸ ਵੈਨ ਦੇ ਵੁਡਨਟ ਗੋ ਕੁਆਇਟ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਨ ਦੇ ਵੈਂਟ ਐਂਡ ਸਲੈਪਡ ਅਲਫੂ ਸੋ ਹਾਰਡ ਦੈਟ ਹਿਸ ਟੀਥ ਬ੍ਰੋਕ ਫਰੋਮ ਹਿਸ ਇਨਸਾਈਡ ਐਂਡ ਦੈਨ ਹੀ ਵੈਂਟ ਕੁਆਇਟ। ਤਾਂ ਨਾਲ ਹੀ ਕਹਿੰਦੇ ਪਾਤਸ਼ਾਹ ਨੇ ਫਿਰ ਦੂਸਰੇ ਵੀ ਗਾਮੂ ਦੇ ਵੀ ਕਹਿੰਦੇ ਦੰਦ ਭਣ ਕੇ ਰੱਖ ਦਿੱਤੇ। ਇਹ ਭਾਵੇਂ ਇਹ ਲਿਖਦੇ ਨੇ ਗੁਰਸਿੱਖ ਪਿਆਰਿਓ, ਇਹ ਲਿਖਦੇ ਨੇ ਕਵੀ ਸੰਤੋਖ ਸਿੰਘ, ਪਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕਹਿੰਦੇ ਜਦੋਂ ਉਹ ਨਾ ਹੀ ਹਟੇ ਨਾ, ਤਾਂ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੀ ਕਿਰਪਾਨ ਕਹਿੰਦੇ ਧੂ ਕੇ ਨਾ, ਤਾਂ ਕਹਿੰਦੇ ਦੋਨਾਂ ਨੂੰ ਉੱਥੇ ਹੀ ਝਟਕਾ ਕੇ ਰੱਖ ਦਿੱਤਾ ਸੀਗਾ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਗਿਆਨੀ ਗਿਆਨ ਸਿੰਘ ਵਨ ਆਫ ਆਵਰ ਹਿਸਟੋਰੀਅਨਸ, ਹੀ ਐਕਚੁਅਲੀ ਰਾਈਟ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਖਿਲਡ ਬੋਥ ਆਫ ਦੈਮ ਓਵਰ ਦੇਅਰ। ਕਵੀ ਸੰਤੋਖ ਸਿੰਘ ਰਾਈਟਸ ਦੈਟ ਦੇ ਓਨਲੀ ਬ੍ਰੋਕ ਦੇ ਟੀਥ, ਵਾਟਐਵਰ ਦੇ ਡਿਡ, ਉਹ ਚੁੱਪ ਤਾਂ ਕਰਾਤਾ ਨਾ ਪਾਤਸ਼ਾਹ ਨੇ ਜੋ ਵੀ ਕੀਤਾ ਪਾਤਸ਼ਾਹ ਨੇ। ਤਾਂ ਪਾਤਸ਼ਾਹ ਜੀ ਉਹਨਾਂ ਨੂੰ ਚੁੱਪ ਕਰਾ ਕੇ ਤਾਂ ਗਾਂਹ ਨਿਕਲੇ ਨੇ ਪਾਤਸ਼ਾਹ ਜੀ। ਦੈਨ ਦੇ ਵੋਕਡ ਅਗੇਨ, ਉਹ ਫੇਰ ਸਾਰਾ ਦਿਨ ਤੁਰਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਫਿਰ ਇੱਕ ਹੋਰ ਪਿੰਡ ਕੋਲ ਪਹੁੰਚੇ ਜਿਸ ਪਿੰਡ ਦਾ ਨਾਮ ਹੈ ਬਹਿਲੋਲ। ਦੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰੀਚ ਦ ਪਲੇਸ ਕੋ ਬਹਿਲੋਲ। ਉੱਥੇ ਨਾ ਹੁਣ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨਾ ਹੁਣ ਸਰੀਰ ਦੀ ਤਾਕਤ ਘਟਦੀ ਜਾਂਦੀ ਆ, ਕਰਕੇ ਸੋਚੋ ਗੁਰਸਿੱਖ ਪਿਆਰਿਓ ਹੁਣ ਕਿੰਨੇ ਦਿਨ ਲੰਘ ਗਏ ਨੇ ਕਿ ਮੇਰੇ ਕਲਗੀਧਰ ਪਾਤਸ਼ਾਹ ਨੇ ਇਸ਼ਨਾਨ ਨਹੀਂ ਕੀਤਾ। ਲੁੱਕ ਹਾਊ ਮਨੀ ਡੇਜ਼ ਹੈਵ ਗੋਨ ਬਾਈ ਨਾਉ, ਦੇ ਵੋਕਡ ਗੁਰਸਿੱਖ ਪਿਆਰਿਓ ਆਲ ਨਾਈਟ ਐਂਡ ਦੈਨ ਆਲ ਡੇ। ਕਿੰਨੇ ਘੰਟੇ ਹੋ ਗਏ ਹੁਣ ਪਾਤਸ਼ਾਹ ਨੂੰ ਗਾਂਹ ਤੁਰਿਆ ਨਹੀਂ ਜਾਂਦੇ, ਖਾਂ ਵੋਕ ਐਨੀ ਮੋਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਹਰੇ ਇਸ਼ਨਾਨ ਨਾ ਫੋਰ ਸੋ ਮੈਨੀ ਡੇਜ਼, ਗੁਰੂ ਗੋਬਿੰਦ ਸਿੰਘ ਜੀ ਨਾ ਇਸ਼ਨਾਨ ਕੀਤਾ ਨਾ ਕੁਝ ਖਾਧਾ, ਕਿੰਨੇ ਦਿਨ ਲੰਘ ਗਏ ਨੇ ਕਲਗੀਧਰ ਸੱਚੇ ਪਾਤਸ਼ਾਹ ਨੇ, ਹੁਣ ਥੋੜਾ ਜਿਹਾ ਸਰੀਰ ਕਮਜ਼ੋਰ ਪੈ ਗਿਆ। ਤਾਂ ਉੱਥੇ ਨੇ ਉੱਥੇ ਫਿਰ ਭਾਈ ਵੀਰ ਸਿੰਘ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨਾ ਉੱਥੇ ਇੱਕ ਅੱਕ ਦਾ ਬੂਟਾ ਸੀਗਾ। ਐਂਡ ਹੀ ਰਾਈਟਸ ਭਾਈ ਵੀਰ ਸਿੰਘ ਦੈਟ ਇਜ਼ ਅ ਬੂਟਾ, ਦੇਰ ਇਜ਼ ਅ ਲਿਟਲ ਟ੍ਰੀ ਵਿਚ ਇਜ਼ ਅ ਲਿਟਲ ਪਲੈਂਟ ਵਿਚ ਇਜ਼ ਕੋਲਡ ਅੱਕ। And then what they did was, Guru Gobind Singh Ji Pachi Ji, they took off one of the flowers from this little plant. And Guru Gobind Singh Ji Pachi Ji ate some of the petals from that flower, from that little plant. Then Guru Gobind Singh Ji Pachi Ji took off the leaves from that plant. Phir us ak de butte to na, Guru Gobind Singh Ji Pachi ne patte tod ke, us ode pattiyan de vichon Pachi ne dudh kad ke na, to usda ras, usda dudh pita us pattiyan de vichon, ta phir Kalgidhar Pachi Ji thoda sama utthe aaram karke na, ta unhan de sareer vich thodi ji taakat aayi. Guru Gobind Singh Ji Pachi Ji then had a little more strength to keep on walking. Phir Guru Gobind Singh Ji Pachi Ji gaan turde gaye ne. ਫਿਰ ਦੂਸਰੇ ਦਿਨ ਦੀ ਵੀ ਹੁਣ ਸ਼ਾਮ ਪੈਣ ਲੱਗੀ ਆ। ਨਾਓ ਇਟਸ ਅਬਾਊਟ ਟੂ ਦ ਸਨ ਇਜ਼ ਅਬਾਊਟ ਟੂ ਸੈਟ ਫੋਰ ਦ ਨੈਕਸਟ ਡੇ ਐਜ਼ ਵੈਲ।
ਹੁਣ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਫੇਮਸ ਜੰਗਲ ਦਾ ਐਵਰੀਬਾਡੀ ਹੈਜ਼ ਹੀਅਰਡ ਆਫ, ਜਿਹਨੂੰ ਆਪਾਂ ਸਾਰੇ ਜਾਣਦੇ ਹਾਂ ਮਾਛੀਵਾੜਾ ਜੰਗਲ, ਉਸ ਮਾਛੀਵਾੜੇ ਜੰਗਲ ਕੋਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਏ ਨੇ। ਹੁਣ ਕਲਗੀਧਰ ਪਾਤਸ਼ਾਹ ਜੀ ਨਾ ਗੁਰਸਿੱਖ ਪਹਿਲੂ ਜਿਹੜਾ ਉਹਨਾਂ ਨੇ ਜਾਮਾ ਪਾਇਆ ਆ, ਦ ਰੋਬ ਦੈਟ ਦੇ ਆਰ ਵੇਅਰਿੰਗ ਬਿਕਾਜ਼ ਦੇ ਵਾਕ ਥਰੂ ਜੰਗਲਸ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਉਹ ਜਾਮਾ ਵੀ ਲੀਰੋ ਲੀਰ ਹੋ ਗਿਆ। ਹੁਣ ਨਾਓ ਦੈਟ ਰੋਬ ਦੈਟ ਦੇ ਆਰ ਵੇਅਰਿੰਗ ਹੈਜ਼ ਰਿਪਟ ਐਜ਼ ਵੈਲ, ਬਿਕਾਜ਼ ਵਾਈ ਦੇ ਵਾਕਿੰਗ ਥਰੂ ਜੰਗਲਸ, as they walking through jungles the clothes they are wearing they have ripped. Hon kalgi tar paatshah de gursikh pyareo pairan de vich ohna de paavan pavitr charnan vich chhale vi pae gaye ne. Guru Gobind Singh ji paatshah ji de na hon charnan vich khoon vi simda aa. Hon Guru Gobind Singh ji paatshah de charnan vich na gursikh pyareo kande vi chubbe hoye ne, ta hon paatshah to gaan tur na hoya. Now Guru Gobind Singh ji paatshah ji can't walk any further. ਹੁਣ ਕੀਤਾ ਕੀ ਕਲਗੀਧਰ ਪਾਤਸ਼ਾਹ ਜੀ ਨੇ, ਉੱਥੇ ਪਾਤਸ਼ਾਹ ਨੇ ਇੱਕ ਉੱਥੇ ਪਿਆ ਧਰਤੀ ਤੇ ਇੱਕ ਟੈਂਡ ਲੱਭਿਆ। ਟੈਂਡ ਮੀਨਸ ਐਨ ਅਰਥਨ ਪੋਟ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੋਸ ਟੁਵਰਡਸ ਦਾ ਅਰਥਨ ਪੋਟ, ਉਹ ਟੈਂਡ ਨੂੰ ਚੁੱਕ ਕੇ ਨਾ ਆਪਣੇ ਕਮਰ ਕੱਸੇ ਦੇ ਉੱਪਰ ਇੱਕ ਹੋਰ ਵਾਧੂ ਕੱਪੜਾ ਸੀਗਾ ਪਾਤਸ਼ਾਹ ਜੀ ਕੋਲੋਂ। ਦੇ ਟੇਕਨ ਆਫ ਦਾ ਐਕਸਟਰਾ ਮਟੀਰੀਅਲ ਦੈਟ ਦੇਵ ਗਾਟ ਫਰੋਮ ਔਨ ਟੌਪ ਦੇ ਕਮਰ ਕੱਸਾ, ਦੇ ਰੈਪਡ ਇਟ ਅਰਾਊਂਡ ਦਿਸ ਅਰਥਨ ਪੋਟ। ਉਹ ਪਾਤਸ਼ਾਹ ਜੀ ਨੇ ਨਾ ਫਿਰ ਉਸ ਟੈਂਡ ਨੂੰ ਆਪਣਾ ਉਹ ਪਾਤਸ਼ਾਹ ਨੇ ਸਰਾਣਾ ਬਣਾਇਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਯੂਜ਼ ਇਸ ਦੈਟ ਨਾਓ ਐਸ ਦੇ ਫੈਲੋ, ਪਾਤਸ਼ਾਹ ਨੇ ਉਸ ਟੈਂਡ ਨੂੰ ਰੱਖ ਕੇ ਉਹਦਾ ਪਾਤਸ਼ਾਹ ਜੀ ਨੇ ਆਪਣਾ ਸਰਾਣਾ ਬਣਾਇਆ। ਮਿਲਦਾ ਇੰਠ ਦੇ ਫੈਲੋ, ਤਾਂ ਪਾਤਸ਼ਾਹ ਜੀ ਨੇ ਆਪਣੀ ਖੱਬੀ ਜਿਹੜੀ ਬੱਖੀ ਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਲੈਫਟ ਵੇਸਟ ਦੇ ਪੁੱਟ ਦੈਟ ਟੁਵਰਡਸ ਦਾ ਗਰਾਊਂਡ, ਉਹ ਧਰਤੀ ਵੱਲ ਨੂੰ ਕਰ ਲਈ ਜਦੋਂ ਪਏ ਆ ਪਾਤਸ਼ਾਹ ਜੀ। ਪਰ ਪੈਣ ਤੋਂ ਪਹਿਲਾਂ ਨਾ ਪਾਤਸ਼ਾਹ ਨੇ ਇੱਕ ਦਰਖਤ ਤੋਂ ਨਾ ਉਹਨਾਂ ਨੇ ਦੇਵ ਗੌਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਰੋਮ the trunk of one of the trees guru gobind singh ji paatshah ji starts to cut off with their shastar some of the barks of the trees. Guru gobind singh ji paatshah ji ne na us drakht ton kujh ka taaniyan kat ke ta paatshah ji jadon apni khabbi bakhi thalle la layi aa ta paatshah ne apna sir us tind upar rakhya aa ta oh jehdiyan the barks that guru gobind singh ji paatshah ji cut off from the trees they start to cover their back. ਉਹ ਆਪਣੇ ਪਿੱਠ ਉੱਪਰ ਲੈ ਲਈਆਂ ਕਿ ਜੇ ਕੋਈ ਇੱਥੇ ਲੰਘੂਗਾ ਉਹਨੂੰ ਛੇਤੀ ਕਿਤੇ ਪਤਾ ਨਹੀਂ ਲੱਗੂਗਾ, ਤਾਂ ਪਾਤਸ਼ਾਹ ਨੇ ਆਪਣੇ ਚਰਨ ਵੀ ਲਕੋਲੇ ਨੇ। ਸੋ ਇਫ ਸੰਬਡੀ ਇਜ਼ ਵਾਕਿੰਗ ਪਾਸਟ ਦੇ ਵੋਂਟ ਬੀ ਅਬਲ ਟੂ ਰੈਕਗਨਾਈਜ਼ ਵੈਰੀ ਈਜ਼ਲੀ ਦੈਟ ਸੰਬਡੀ ਇਜ਼ ਲਾਇੰਗ ਦੇ, ਤਾਂ ਉਦੋਂ ਗੁਰਸਿੱਖ ਪਿਆਰਿਓ ਕਲਗੀਧਰ ਸੱਚੇ ਪਾਤਸ਼ਾਹ ਜੀ ਨਾ ਇੱਥੇ ਭਾਈ ਵੀਰ ਸਿੰਘ ਜੀ ਪਿਆਰ ਵਿੱਚ ਆ ਕੇ ਲਿਖਦੇ ਨੇ, ਕਹਿੰਦੇ ਕਹਿੰਦੇ ਸੁਣੋ ਸੰਗਤੋ, ਕਹਿੰਦੇ ਸੁਣੋ ਤੁਸੀਂ ਦੁਨੀਆਂ ਦੇ ਲੋਕੋ, ਕਹਿੰਦੇ ਉਹ ਕਲਗੀਧਰ ਪਾਤਸ਼ਾਹ ਜੀ ਉਹੀ ਨੇ ਜਿਹੜੇ ਕੋਈ ਕਵੀ ਨੂੰ ਜਿਹੜਾ ਥਾਂ ਨਹੀਂ ਨਾ ਦਿੰਦਾ ਕਿਤੇ, ਤਾਂ ਕਲਗੀਧਰ ਪਾਤਸ਼ਾਹ ਜੀ ਉਸ ਕਵੀਆਂ ਨੂੰ ਆਪ ਆਵਾਜ਼ ਮਾਰ ਕੇ ਕਹਿੰਦੇ ਨੇ, ਕਹਿੰਦੇ ਜੇ ਤੁਹਾਨੂੰ ਦੁਨੀਆਂ ਨਹੀਂ ਪੁੱਛਦੀ ਨਾ ਤੁਹਾਡਾ ਨਹੀਂ ਕੋਈ ਕਦਰ ਪਾਉਂਦੀ ਨਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਪਾਉਂਟਾ ਸਾਹਿਬ ਦੀ ਧਰਤੀ ਤੇ ਉਸ ਕਵੀ ਨੂੰ ਆਪ ਆਵਾਜ਼ ਮਾਰ ਕੇ ਬੁਲਾਉਂਦੇ ਨੇ, ਕਹਿੰਦੇ ਤੁਸੀਂ ਆਓ, ਕਹਿੰਦੇ ਮੈਂ ਤੁਹਾਨੂੰ ਜਗ੍ਹਾ ਦਊਂਗਾ ਮੇਰੇ ਦਰਬਾਰ ਵਿੱਚ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਿੰਘ ਇਨ ਪਾਉਂਟਾ ਸਾਹਿਬ ਦੋਜ ਪੀਪਲ ਦੋਜ ਪੋਇਟਸ ਦੈਟ ਦ ਵਰਲਡ ਡਿਡਨਟ ਆਸਕ ਅਬਾਊਟ ਦੋਜ ਪੋਇਟਸ ਦੇ ਰੋਟ ਬਿਊਟੀਫੁਲੀ ਦੇ ਵੈਂਟ into the king's darbar into the king's courts but they didn't get paid. Guru Gobind Singh ji said don't worry come to me. Gursikh pyareo jehda vi jehna de sir upar jinne de sir upar ohna di maan nahi koi pay nahi jehda kehnda those orphans out there that said we've got no one above our head jehda kehnda siga saato koi ghar nahi rehne waste ta kalgidhar paatsh ji onu awaaz maar ke kehnde sige kehnde je tade kol koi ghar nahi hai rehne waste kehnde anandpur tada ghar banunga. Guru Gobind Singh ji Paatshah is giving sanctuary to so many people in the world. They are saying, we've got a house for you, you can come here. They're saying, we've got a place for you. Par ohi Kalgidhar Paatshah je, jede upar Gursikh pyaro chor chulda, jede upar Guru Gobind Singh ji Paatshah de upar, there's a canopy over their head. And today, aaj jangalaan upar Guru Gobind Singh ji Paatshah ji dharti te kandhya upar pae ne, par Paatshah ji da na, jera surur ya chehre ton, ohi aa jera Anandpur Sahib de dharti te siga. But Guru Gobind Singh ji Paatshah ji's face as radiant as it was in Anandpur Sahib, now they've got none of that around them. That Guru Gobind Singh ji Paatshah ji that was housing people, now they've got no house. They've left everything. They're sitting in a jungle. They're lying on a jungle on their own without anything today left. But aaj bhi Guru Gobind Singh ji Paatshah ji ek sukh di neend vich sutte ne. But still Guru Gobind Singh ji Paatshah ji sleeps there in peace with no worry on their head. ਕਲਗੀਧਰ ਪਾਤਸ਼ਾਹ ਜੀ ਨਾ ਉਹਨਾਂ ਦੀ ਉਹਨਾਂ ਦਾ ਹੱਥ ਆਪਣੀ ਕਿਰਪਾਨ ਦੀ ਮੁੱਠੀ ਉੱਪਰ ਉਹਨਾਂ ਨੇ ਰੱਖ ਕੇ
ਆਪਣਾ ਉਹਨਾਂ ਦਾ ਧਨੁਸ਼ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਆਪਣਾ ਤੀਰ ਕਮਾਨ ਉਹ ਵੀ ਐਨ ਤਿਆਰ ਰੱਖਿਆ ਆ। ਦੇਰ ਇਨ ਸਟਿਲ ਪੋਜੀਸ਼ਨ ਦੈਟ ਇਫ ਐਨੀਬਡੀ ਕਮਸ ਆਈ ਕੈਨ ਸਟਿਲ ਗੈਟ ਆਊਟ ਐਂਡ ਆਈ ਕੈਨ ਅਟੈਕ ਐਂਡ ਆਈ ਵਟ ਐਵਰ ਆਈ ਨੀਡ ਟੂ ਡੂ ਆਈ ਕੈਨ ਡੂ। ਉਹ ਜਿਹੜੇ ਤਿੰਨ ਸੀਗੇ ਨਾ ਗੁਰੂ ਦੇ ਪਿਆਰੇ ਗੁਰੂ ਦੇ ਲਾਡਲੇ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਇਹ ਹੁਣ ਪਾਤਸ਼ਾਹ ਜੀ ਨੂੰ ਉਹ ਲੱਭਦੇ ਲੱਭਦੇ ਪਾਤਸ਼ਾਹ ਜੀ ਨੇ ਬਿਕਾਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੇਵ ਦੇਮ ਐਨ ਆਈਡੀਆ ਫਸਟ ਆਫ ਵਿਚ ਡਾਇਰੈਕਸ਼ਨ ਟੂ ਗੋ ਕਰਕੇ ਕਿਹਾ ਹੋਇਆ ਪਾਤਸ਼ਾਹ ਜੀ ਨੇ ਕਿੱਧਰ ਨੂੰ ਜਾਣਾ ਆ। ਇਹ ਤਿੰਨ ਇਕੱਠੇ ਹੋ ਗਏ, ਇਹ ਇੱਕ ਦੂਜੇ ਨੂੰ ਪੁੱਛਦੇ ਪਏ ਨੇ। ਭਾਈ ਦਇਆ ਸਿੰਘ ਕਹਿਣ ਕਹਿੰਦੇ ਮਾਨ ਸਿੰਘ ਕਹਿੰਦੇ ਦਿਸੇ ਕਿਤੇ ਕਲਗੀਧਰ ਪਾਤਸ਼ਾਹ। ਤਾਂ ਹੌਲੀ ਜਿਹੀ ਆਵਾਜ਼ ਵਿੱਚ ਭਾਈ ਮਾਨ ਸਿੰਘ ਕਹਿੰਦੇ ਕਿ ਨਹੀਂ ਕਿਤੇ ਨੀ ਪਾਤਸ਼ਾਹ ਜੀ ਦਿਸੇ। ਕਹਿੰਦੇ ਨੋ ਆਈ ਹੈਵਨ ਸੀਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਨੀਵੇਅਰ। ਦੇ ਆਸਕਿੰਗ ਈਚ ਅਦਰ ਹੈਜ਼ ਐਨੀਬਡੀ ਸੀਨ ਗੁਰੂ ਗੋਬਿੰਦ ਸਿੰਘ। ਕਹਿੰਦੇ ਨਹੀਂ, ਪਤਾ ਨੀ ਕਿੱਥੇ ਕਲਗੀਧਰ ਪਾਤਸ਼ਾਹ। ਉਹ ਨਾ ਜਦੋਂ ਫਿਰ ਉੱਥੇ ਆਏ, ਉਹ ਵੀ ਮਾਛੀਵਾੜ ਦੇ ਜੰਗਲ ਪਹੁੰਚੇ। ਦੇ ਆਲਸੋ ਰੀਚ ਦ ਜੰਗਲ ਆਫ ਮਾਛੀਵਾੜ। ਦੇ ਸੀਨ ਦੈਟ ਦੇਰ ਇਜ਼ ਅ ਲਿਟਲ ਵੈਲ ਦੇ। ਉਹਨਾਂ ਨੇ ਦੇਖਿਆ ਇੱਥੇ ਇੱਕ ਖੂਹ ਆ। ਉਸ ਖੂਹ ਵੱਲ ਨੂੰ ਜਦੋਂ ਜਾਣ ਲੱਗੇ ਨੇ ਨਾ, ਤਾਂ ਉੱਥੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਪਤਾ ਨੀ ਹੋਇਆ ਕੀ ਆ। ਕਹਿੰਦੇ ਜਾ ਤਾਂ ਹੁਣ ਸਰੀਰ ਦੀ ਥਕਾਵਟ ਜ਼ਿਆਦੀ ਵੱਧ ਗਈ, ਤਾਂ ਕਹਿੰਦੇ ਮੇਰੇ ਹੁਣ ਪੈਰ ਨਹੀਂ ਗਾਂਹ ਨੂੰ ਜਾ ਰਹੇ, ਤੇ ਕਹਿੰਦੇ ਜਾ ਤਾਂ ਹੁਣ ਮੇਰਾ ਪ੍ਰੀਤਮ ਉਹ ਮੇਰਾ ਪਿਆਰਾ ਕਿਤੇ ਲੱਗ ਗਿਆ, ਤਾਂ ਮੇਰੇ ਤਾਂ ਨੀ ਪੈਰ ਗਾਂਹ ਜਾ ਰਹੇ। ਭਾਈ ਦਇਆ ਸਿੰਘ ਇਸ ਸੇਇੰਗ ਦਿਸ ਟੂ ਥਿੰਗਸ, ਆਈਦਰ ਦੈਟ ਮਾਈ ਬਾਡੀ ਹੈਜ਼ ਗਾਟ ਨੋ ਸਟਰੈਂਥ ਐਨੀ ਮੋਰ ਐਂਡ ਦੈਟਸ ਵਾਈ ਆਈ ਕਾਂਟ ਵਾਕ ਐਨੀ ਫਰਦਰ, ਔਰ ਦੇ ਸੈਡ ਮਾਈ ਬਿਲਵਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਨੀਅਰ ਬਾਈ ਨਾਓ, ਦੈਟਸ ਮਾਈ ਮਾਈ ਫੀਟ ਆਰਨਟ ਗੋਇੰਗ ਐਨੀ ਫਰਦਰ। ਕਹਿੰਦੇ ਜਾਂ ਤਾਂ ਇਹ ਕਰ ਲਿਆ। ਉਹ ਥੋੜੇ ਜਿਹੇ ਫੇਰ ਵੱਖਰੇ ਹੋ ਗਏ ਭਾਈ ਮਾਨ ਸਿੰਘ ਜੀ ਇੱਕ ਪਾਸੇ ਨੂੰ ਕਰਕੇ। ਭਾਈ ਮਾਨ ਸਿੰਘ ਦਾ ਅੰਦਰੋਂ ਨਾ ਉਹ ਚੈਨ ਨਹੀਂ ਆ ਰਹੀ। ਭਾਈ ਮਾਨ ਸਿੰਘ ਫਰੋਮ ਇਨਸਾਈਡ ਹੀ ਇਜ਼ ਨਾਟ ਸੈਟਲਡ, ਸੋ ਹੀ ਸਟਾਰਟਸ ਟੂ ਵਾਕ ਅਰਾਊਂਡ। ਤਾਂ ਉਹਨੂੰ ਇੱਕ ਚਮਕਦੀ ਹੋਈ, ਇੱਕ ਚਮਕਦਾ ਹੋਇਆ ਕੋਈ ਹੀਰਾ ਦਿਸਿਆ, ਐਂਡ ਹੀ ਕੈਨ ਸੀ ਦਿਸ ਡਾਇਮੰਡ ਸ਼ਾਈਨਿੰਗ। ਤਾਂ ਜਦੋਂ ਦੇਖਣ ਲੱਗਾ ਭਾਈ ਮਾਨ ਸਿੰਘ, ਤਾਂ ਕਹਿੰਦੇ ਉੱਥੇ ਕੋਈ ਪਿਆ ਹੋਇਆ, ਦਿਸ ਸੰਬਰੀ ਲਾਈਨ ਦੈਟ ਆਈ ਕੈਨ ਸੀ ਸਮਥਿੰਗ ਸ਼ਾਈਨਿੰਗ, ਕਰਕੇ ਹੁਣ ਰਾਤ ਪੈ ਰਹੀ ਆ। ਉਹਨੇ ਜਦੋਂ ਵੇਖਿਆ ਨਾ, ਉਹ ਕਹਿਣ ਲੱਗਾ, ਕਹਿੰਦੇ ਮੈਂ ਜਾ ਕੇ ਵੇਖਾਂ ਇਹ ਹੈ ਕੌਣ। ਦੁਬਈ ਭਾਈ ਮਾਨ ਸਿੰਘ ਹੈਜ਼ ਬੀਨ ਡਿਸਕ੍ਰਾਈਬਡ, ਉਹਨੂੰ ਰਾਠ ਮਾਨ ਸਿੰਘ ਕਹਿੰਦੇ ਨੇ। ਭਾਵ ਦੇ ਕੋਲ ਦ ਬਰੇਵ ਮਾਨ ਸਿੰਘ, ਦੈਟ ਮਾਨ ਸਿੰਘ ਜਿਹੜੇ ਕਹਿੰਦੇ ਸੀਗੇ ਕਿਸੇ ਅੱਗੇ ਹਾਰਦਾ ਨਹੀਂ, ਹੀ ਸੋ ਬਰੇਵ, ਹੀ ਇਜ਼ ਨੈਵਰ ਗਾਟ ਟੀਅਰਸ ਇਨ ਹਿਸ ਆਈਜ਼, ਕਹਿੰਦੇ ਨਾ ਇਹਦੇ ਅੱਖਾਂ ਵਿੱਚ ਕਦੀ ਪਾਣੀ, ਹੀ ਸੋ ਬਰੇਵ। ਕਹਿੰਦੇ ਜਿੱਥੇ ਮਰਜ਼ੀ ਜਾ ਕੇ ਖੜਾ ਹੋ ਜਾਂਦਾ ਸੀਗਾ, ਤਾਂ ਗੁਰਸਿੱਖ ਪੈਰੋਂ ਉਹ ਅੱਜ ਭਾਈ ਮਾਨ ਸਿੰਘ ਦਾ ਅੰਦਰੋਂ ਚੈਨ ਨਹੀਂ ਆ ਰਿਹਾ। ਉਹ ਕਹਿੰਦਾ ਇਹ ਪਤਾ ਨਹੀਂ ਚਮਕਦਾ ਕੀ ਆ, ਉਹ ਚਮਕਦਾ ਕੀ ਸੀਗਾ। ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਇੱਕ ਉਂਗਲ ਵਿੱਚ ਇੱਕ ਅੰਗੂਠੀ ਪਾਈ ਹੁੰਦੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਇਨ ਵਨ ਆਫ ਦ ਫਿੰਗਰਸ ਇਟ ਵਾਸ ਲਾਈਕ ਅ ਰਿੰਗ, ਬਟ ਵਾਟ ਵਾਸ ਇਟ ਫੋਰ, ਉਹਦੇ ਵਿੱਚ ਇੱਕ ਹੀਰਾ ਸੀਗਾ। ਪਤਾ ਰਿੰਗ ਵਾਸ ਫੋਰ, ਜਦੋਂ ਪਾਤਸ਼ਾਹ ਜੀ ਨੇ ਜਦੋਂ ਤੀਰ ਚਲਾਉਣਾ ਹੁੰਦਾ ਸੀਗਾ ਨਾ, ਦੈਟ ਯੂਸ ਟੂ ਅਸਿਸਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਟੂ ਪੁੱਲ ਬੈਕ ਔਨ ਦੇ ਐਰੋ, ਕਿ ਜਿਹੜੀਆਂ ਉਂਗਲਾਂ ਨਾ ਉਹਨੂੰ ਜ਼ਖਮ ਨਾ ਆਵੇ। ਸੋ ਦੈਟ ਯੂਸ ਟੂ ਹੈਲਪ ਦੈਮ ਪੁੱਲ ਬੈਕ ਔਨ ਦੇ ਐਰੋਸ। ਤੋਂ ਉਹ ਗਿਆ, ਕਹਿੰਦੇ ਇਹ ਮੇਰੇ ਕਲਗੀਧਰ ਪਾਤਸ਼ਾਹ ਦਾ ਲੱਗਦਾ ਇਹ ਅੰਗੂਠੀ ਜਿਹਦੇ ਨਾਲ ਤੀਰ ਪਿੱਛੋਂ ਖਿੱਚਦੇ ਨੇ, ਉਹਦਾ ਅੰਦਰੋਂ ਖੁਸ਼ੀ ਨਾਲ ਭਰਿਆ ਗਿਆ। ਹਿਸ ਇਨਸਾਈਡ ਇਜ਼ ਫਿਲਡ ਵਿਦ ਹੈਪੀਨੈਸ। ਜਦੋਂ ਗਿਆ ਨਾ ਕਲਗੀਧਰ ਸੱਚੇ ਪਾਤਸ਼ਾਹ ਦੇ ਲਾਗੇ, ਤਾਂ ਨਾਲ ਖੜਾ ਹੋ ਗਿਆ ਪਾਤਸ਼ਾਹ ਦੇ ਕੋਲ, ਤਾਂ ਨਾਲੇ ਦਰਸ਼ਨ ਕਰਦਾ ਗਿਆ, ਤਾਂ ਨਾਲੇ ਉਹਦੇ ਅੰਦਰੋਂ ਮਨ ਖੁਸ਼ ਹੁੰਦਾ ਗਿਆ, ਪਰ ਨਾਲੇ ਅੰਦਰੋਂ ਖੁਸ਼ ਵੀ ਆ। ਪਰ ਜਦੋਂ ਉਹਦੀਆਂ ਅੱਖਾਂ ਪਈਆਂ ਨਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਉੱਪਰ ਨਾ, ਤਾਂ ਉਹ ਜਿਹੜੀ ਉਹਦੀ ਖੁਸ਼ੀ ਦੀ ਸੀ ਨਾ, ਥੋੜੀ ਜਿਹੀ ਸੰਭਲ ਗਈ। ਹੀ ਇਜ਼ ਹੈਪੀਨੈਸ ਫਰੋਮ ਇਨਸਾਈਡ ਸਟਾਰਟਸ ਟੂ ਸਿਮਰ। ਜਦੋਂ ਦੇਖਿਆ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖੂਨ ਸਿਮ ਰਿਹਾ ਆ, ਤਾਂ ਉਹ ਰਾਠ ਭਾਈ ਮਾਨ ਸਿੰਘ ਦੇ ਅੱਜ ਅੱਖਾਂ ਵਿੱਚ ਨੀਰ ਆ ਗਿਆ। ਤਾਂ ਕਹਿਣ ਲੱਗਾ, ਕਹਿੰਦੇ ਕਲਗੀਧਰ ਪਾਤਸ਼ਾਹ ਤੁਹਾਡੇ ਹਾਲ ਅੱਜ ਕੀ ਆ ਹੋ ਰਿਹਾ। ਕਹਿੰਦੇ ਲੁੱਕ ਐਟ ਦ ਸਟੇਟ ਆਫ ਯੂ ਪਾਤਸ਼ਾਹ ਜੀ, ਵੇ ਯੂਸਡ ਟੂ ਸੀਇੰਗ ਯੂ। ਕਹਿੰਦੇ ਸੋਹਣੇ ਸੋਹਣੇ ਗਲੀਚਿਆਂ ਤੇ ਅਸੀਂ ਤੁਹਾਨੂੰ ਵੇਖਦੇ ਹਾਂ। ਕਹਿੰਦੇ ਪਾਤਸ਼ਾਹ ਜੀ ਅਸੀਂ ਗਿੱਜੇ, ਵੇ ਯੂਸਡ ਟੂ ਸੀਇੰਗ ਯੂ ਔਨ ਸੱਚ ਬਿਊਟੀਫੁਲ ਬੈਡਸ। ਅੱਜ ਕਿਹੜੀ ਹਾਲਤ ਵਿੱਚ ਸਾਨੂੰ ਅੱਜ ਦਰਸ਼ਨ ਕਰਨੇ ਪਏ ਪਾਤਸ਼ਾਹ ਜੀ। ਤਾਂ ਉਸ ਦੇ ਅੱਖਾਂ ਵਿੱਚ ਪਾਣੀ, ਤਾਂ ਨਾਲੇ ਬੁਲਾ ਲਿਆ, ਕਹਿੰਦੇ ਦਇਆ ਸਿੰਘ, ਧਰਮ ਸਿੰਘ ਆ ਜਾਓ ਤੁਸੀਂ ਲਾਗੇ, ਕਮ ਨੀਅਰ ਅਸ। ਉਹ ਵੀ ਦੌੜ ਕੇ ਆਏ ਗੁਰਸਿੱਖ ਪਿਆਰਿਓ। ਤਾਂ ਕਲਗੀਧਰ ਪਾਤਸ਼ਾਹ ਦੇ ਕੋਲ ਆ ਕੇ ਜਦੋਂ ਭਾਈ ਦਇਆ ਸਿੰਘ ਤਾਂ ਭਾਈ ਧਰਮ ਸਿੰਘ ਜਦੋਂ ਆ ਕੇ ਬੈਠੇ, ਪਹਿਲਾਂ ਤਾਂ ਉਹਨਾਂ ਨੇ ਮੱਥਾ ਟੇਕਿਆ। ਪਾਤਸ਼ਾਹ ਜੀ ਹਲੇ ਵੀ ਆਰਾਮ ਕਰਦੇ ਪਏ ਨੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟਿਲ ਰੈਸਟਿੰਗ, ਦੇ ਆਈਜ਼ ਆਰ ਕਲੋਜ਼ਡ। ਭਾਈ ਦਇਆ ਸਿੰਘ ਜੀ ਪਹਿਲਾਂ ਤਾਂ ਕਹਿਣ ਲੱਗੇ ਭਾਈ ਧਰਮ ਸਿੰਘ ਨੂੰ, ਕਹਿੰਦੇ ਆਪਾਂ ਛੇੜਨਾ ਨੀ ਪਾਤਸ਼ਾਹ ਨੂੰ। ਕਹਿੰਦੇ ਉਹ ਇਹਨਾਂ ਕਹਿੰਦੇ ਡਿਸਟਰਬ ਮਹਾਰਾਜ ਜੀ, ਕਹਿੰਦੇ ਕਿੰਨੇ ਚਿਰ, ਕਿੰਨੇ ਦਿਨਾਂ ਬਾਅਦ ਅੱਜ ਪਾਤਸ਼ਾਹ ਜੀ ਸੁੱਤੇ ਨੇ, ਕਰਕੇ ਕਹਿੰਦੇ ਕਹਿੰਦੇ ਧਰਮ ਸਿੰਘ, ਕਹਿੰਦੇ ਚੇਤੇ ਉਹ ਰਾਤ, ਕਹਿੰਦੇ ਜਦੋਂ 21 ਦੀ ਰਾਤ ਸੀਗੀ, ਕਹਿੰਦੇ ਆਪਾਂ ਤਾਂ ਸਾਰੇ ਸੌਂ ਗਏ ਸੀ, ਕਹਿੰਦੇ ਪਰ ਮੇਰਾ ਕਲਗੀ
ਤਰ ਪ੍ਰੀਤਮ ਨੀ ਸੀ ਸੁੱਤਾ ਉਦਨ, ਕਹਿੰਦੇ ਕਰਕੇ ਮੇਰੇ ਪਾਤਸ਼ਾਹ ਨੇ ਕਹਿੰਦੇ ਉਸ ਦਿਨ ਪਹਿਰਾ ਕੀਤਾ ਸੀ ਨਾ, ਕਹਿੰਦੇ ਇਹਨਾਂ ਨੂੰ ਤਾਂ ਸੁੱਤਿਆਂ ਨੂੰ ਪਤਾ ਨੀ ਕਿੰਨੇ ਦਿਨ ਹੋ ਗਏ ਨੇ, ਕਹਿੰਦੇ ਸੌਣ ਲੈਂਦੇ ਹੋ, ਪਰ ਜਦੋਂ ਉਹਨਾਂ ਦੇ ਜਦੋਂ ਅੱਖਾਂ ਗਈਆਂ ਚਰਨਾਂ ਵੱਲ, ਪਹਿਲਾਂ ਤਾਂ ਦੇਖਦੇ ਰਹਿ ਪਾਤਸ਼ਾਹ ਦੇ ਚਰਨਾਂ ਵੱਲ, ਫਸਟ ਜਿਸਕੇ ਲੁਖਣਾ ਪਾਤਸ਼ਾਹ ਜੀ ਚਰਨ, ਪਰ ਫਿਰ ਉਹਨਾਂ ਤੋਂ ਰਹਿ ਨੀ ਹੋਇਆ ਗੁਰਸਿੱਖ ਪਿਆਰਿਓ, ਤਾਂ ਉਹਨਾਂ ਨੇ ਆਪਣੇ ਹੱਥਾਂ ਨਾਲ ਪਾਤਸ਼ਾਹ ਦੇ ਚਰਨ ਪਕੜ ਲਏ, ਦਿੰਦੇ ਠਖੋਲ ਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਚਰਨ, ਤਾਂ ਜਿੱਥੇ ਨਾ ਗੁਰਸਿੱਖ ਪਿਆਰਿਓ ਪਾਤਸ਼ਾਹ ਦੇ ਚਰਨਾਂ ਵਿੱਚ ਜਿੱਥੇ ਛਾਲੇ ਨਹੀਂ ਸੀ, ਉਹਨਾਂ ਨੇ ਹੌਲੀ ਹੌਲੀ ਪਾਤਸ਼ਾਹ ਦੇ ਚਰਨ ਨਾ ਉਹ ਘੁੱਟਣ ਲਾਪੇ, ਦੇ ਸਟਾਰਟ ਟੂ ਰਬ ਮਲਣ ਲਾਪੇ ਪਾਤਸ਼ਾਹ ਦੇ ਚਰਨ, ਉਹ ਹੌਲੀ ਹੌਲੀ ਵੇਦ ਨੋ ਬਲਿਸਟਰਸ ਆਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਚਰਨ ਆਨ ਦੇ ਫੀ, ਭਾਈ ਦਇਆ ਸਿੰਘ ਭਾਈ ਧਰਮ ਸਿੰਘ ਸਟਾਰਟ ਟੂ ਰਬ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਚਰਨ, ਤੇ ਕਲਗੀਧਰ ਪਾਤਸ਼ਾਹ ਜੀ ਯਾਦ ਰੱਖੋ ਤੇ ਤਿਆਰ ਬੈਠੇ ਨੇ, ਇੱਕ ਪਾਸੇ ਆਰਾਮ ਕਰ ਰਹੇ ਨੇ, ਪਰ ਉਹਨਾਂ ਦੀ ਨਾ ਜਿਹੜਾ ਹੱਥ ਆ ਕਿਰਪਾਨ ਦੀ ਮੁੱਠੀ ਤੇ ਵੀ ਆ, ਜੇ ਕਿਤੇ ਕੋਈ ਇੱਥੇ ਆ ਗਿਆ ਤਾਂ ਮੈਂ ਇੱਕਦਮ ਉਹਨੂੰ ਝਟਕਾ ਕੇ ਰੱਖ ਦੂੰਗਾ, ਪਰ ਗੁਰਸਿੱਖ ਪੈਰੋਂ ਪਾਤਸ਼ਾਹ ਜੀ ਨੂੰ ਪਤਾ ਤਾਂ ਲੱਗ ਗਿਆ ਕਿ ਮੇਰੇ ਚਰਨਾਂ ਨੂੰ ਹੁਣ ਕਿਸੇ ਨੇ ਹੱਥ ਪਾਇਆ ਆ, ਪਰ ਪਾਤਸ਼ਾਹ ਜੀ ਨੂੰ ਅੱਖਾਂ ਖੋਲਣ ਤੋਂ ਬਗੈਰ ਇਹ ਵੀ ਪਤਾ ਲੱਗ ਗਿਆ ਕਿ ਇਹ ਤਾਂ ਮੇਰੇ ਪਿਆਰੇ ਜੇ, ਕਿ ਹੋਰ ਕੌਣ ਆ ਮੇਰੇ ਪਿਆਰਿਆਂ ਤੋਂ ਬਗੈਰ ਜਿਹੜਾ ਇੰਨਾ ਪਿਆਰ ਦੇ ਨਾਲ ਮੇਰਾ ਚਰਨ ਜਿਹੜੇ ਫੜ ਸਕਦੇ ਆ, ਤਾਂ ਪਾਤਸ਼ਾਹ ਜੀ ਨੇ ਅੱਖਾਂ ਨਹੀਂ ਖੋਲੀਆਂ। ਪਾਤਸ਼ਾਹ ਜੀ ਦੇ ਓਪਨ ਦੇ ਆਈਜ਼ ਫਰ ਅ ਗੁੱਡ ਵਾਈਲ, ਤੇ ਕੁਝ ਸਮੇਂ ਬਾਅਦ ਜਦੋਂ ਉਹਨਾਂ ਨੇ ਸੇਵਾ ਕਰ ਲਈ ਤਾਂ ਪਾਤਸ਼ਾਹ ਜੀ ਨੇ ਜਦੋਂ ਅੱਖਾਂ ਖੋਲੀਆਂ ਤਾਂ ਆਪਣੇ ਪਿਆਰਿਆਂ ਵੱਲ, ਤਾਂ ਭਾਈ ਮਾਨ ਸਿੰਘ ਵੱਲ ਨਾਲੇ ਤਾਂ ਤੱਕਦੇ ਗਏ ਨਾਲੇ ਦੇਖਦੇ ਰਹੇ, ਪਰ ਉੱਥੇ ਚੁੱਪ ਛਾਈ ਹੋਈ ਆ, ਦੇ ਸਾਇਲੈਂਸ ਇਨ ਦ ਏਅਰ, ਨੋਬਡੀ ਸਪੀਕਿੰਗ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਲੁਕਿੰਗ ਐਟ ਦਿਸ ਸਿੰਘਸ ਬਟ ਦੇਰ ਇਜ਼ ਨੋ ਸਪੀਚ, ਇਟਸ ਐਬਸੋਲੂਟਲੀ ਸਾਇਲੈਂਟ। ਤਾਂ ਕੁਝ ਸਮੇਂ ਬਾਅਦ ਤਾਂ ਜਦੋਂ ਉੱਥੇ ਚੁੱਪ ਛਾਈ ਹੋਈ ਆ ਨਾ ਗੁਰਸਿੱਖ ਪਿਆਰਿਓ, ਤਾਂ ਉਹ ਕਲਗੀਧਰ ਪਾਤਸ਼ਾਹ ਨੇ ਉਸ ਫਿਰ ਚੁੱਪ ਨੂੰ ਤੋੜਿਆ। ਦੈਨ ਆਫਟਰ ਅ ਲਿਟਲ ਵਾਇਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਡਿਸਾਈਡ ਟੂ ਬ੍ਰੇਕ ਦੈਟ ਸਾਇਲੈਂਸ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇੱਕ ਹੌਲੀ ਦੀ ਆਵਾਜ਼ ਵਿੱਚ ਕਹਿਣ ਲੱਗੇ, ਕਹਿੰਦੇ ਦਇਆ ਸਿੰਘ, ਕਹਿੰਦੇ ਤੂੰ ਘੁੱਟ ਕੇ ਜੱਫੀ ਪਾ ਕੇ ਨਹੀਂ ਮਿਲੂੰਗਾ, ਕਹਿੰਦੇ ਓ ਦਇਆ ਸਿੰਘ ਵੋਂਟ ਯੂ ਇੰਬਰੇਸ ਮੀ, ਵਾਟ ਆਰ ਯੂ ਕਮ ਕਲੋਜ਼ ਟੂ ਮਾਈ ਚੈਸਟ, ਕਹਿੰਦੇ ਆ, ਕਹਿੰਦੇ ਜੱਫੀ ਪਾ ਦਇਆ ਸਿੰਘ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪਣੇ ਚਰਨਾਂ ਉੱਪਰ ਹਲੇ ਖੜੇ ਨਹੀਂ ਹੋਏ, ਪਰ ਹਲੇ ਵੀ ਲੇਟੇ ਹੋਏ, ਪਾਤਸ਼ਾਹ ਜੀ ਕੁਝ ਕੁ ਧਰਤੀ ਤੋਂ ਉੱਠ ਕੇ ਨਾ ਭਾਈ ਦਇਆ ਸਿੰਘ ਨੂੰ, ਭਾਈ ਧਰਮ ਸਿੰਘ ਨੂੰ, ਭਾਈ ਮਾਨ ਸਿੰਘ ਨੂੰ, ਇਕੱਠਿਆਂ ਨੂੰ ਇੱਕ ਗੱਲ ਵੱਖਰੀ ਵਿੱਚ ਲਿਆ, ਤਿੰਨੇ ਸਿੰਘਾਂ ਨੂੰ ਨਾਲੇ ਪਾਤਸ਼ਾਹ ਜੀ ਜੱਫੀਆਂ ਐਨ ਘੁੱਟ ਕੇ ਪਾਈਆਂ ਆਪਣੇ ਪਿਆਰਿਆਂ ਦੇ ਨਾਲ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜਾ ਵੇਖੋ, ਕਹਿੰਦੇ ਕਿਤੇ ਕਹਿੰਦੇ ਪਾਣੀ ਮਿਲੂਗਾ ਪੀਣ ਵਾਸਤੇ। ਤਾਂ ਉਹਨਾਂ ਨੇ ਵੇਖਿਆ, ਕਹਿੰਦੇ ਹਾਂ ਪਾਤਸ਼ਾਹ ਜੀ, ਅਸੀਂ ਇੱਕ ਖੂਹ ਵੇਖਿਆ ਸੀ, ਵੀ ਸੋ ਅਵੈਲ, ਕਹਿੰਦੇ ਆਪਾਂ ਉਸ ਪਾਸੇ ਨੂੰ ਚੱਲਦੇ ਹਾਂ। ਕਹਿੰਦੇ ਚਲੋ ਉੱਠੋ ਪਾਤਸ਼ਾਹ, ਪਰ ਹੁਣ ਕਰਕੇ ਨਾ, ਬਿਕੋਜ਼ ਨਾਓ ਮਹਾਰਾਜ ਜੀ ਹੈਡ ਰੈਸਟਡ ਆਫਟਰ ਸੋ ਮੈਨੀ ਡੇਜ਼, ਉਹ ਜਿਹੜੇ ਇੰਨੇ ਤੁਰੇ ਸੀਗੇ ਦੋ ਦਿਨ ਪਾਤਸ਼ਾਹ ਜੀ ਨਾ, ਪਰ ਹੁਣ ਜਿਹੜੇ ਪਾਤਸ਼ਾਹ ਦੇ ਜਿਹੜੇ ਚਰਨ ਸੀ ਨਾ, ਉਹ ਹੁਣ ਆਕੜ ਗਏ ਸੀਗੇ ਪਾਤਸ਼ਾਹ ਜੀ ਦੇ ਚਰਨ ਕਰਕੇ, ਤਾਂ ਉਸ ਬਲਿਸਟਰਸ ਹੈਡ ਨਾਓ ਹੈਡ ਵਰਸਨਡ। ਪਾਤਸ਼ਾਹ ਜੀ ਨੇ ਆਪਣੇ ਯਤਨ ਕੀਤਾ ਖੜੇ ਹੋਣ ਵਾਸਤੇ, ਪਰ ਪੈਰਾਂ ਤੇ ਆਪਣੇ ਪਾਵਨ ਪਵਿੱਤਰ ਚਰਨਾਂ ਤੇ ਹੁਣ ਉਹ ਕਲਗੀਧਰ ਪਾਤਸ਼ਾਹ ਤੋਂ ਖੜੇ ਨਹੀਂ ਹੁੰਦਾ। ਇਹ ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਪਿਆਰਿਓ, ਜਿਹੜਾ ਵੀ ਉਸ ਬਾਹਰੋਂ ਹਾਰ ਕੇ ਆਉਂਦਾ, ਜਿਹੜਾ ਵੀ ਬਾਹਰੋਂ ਗੁਰਸਿੱਖ ਪਿਆਰਿਓ, ਜਿਹੜਾ ਕਹਿੰਦਾ ਕਿ ਮੈਨੂੰ ਇੱਕ ਮੋਢਾ ਚਾਹੀਦਾ, ਤਾਂ ਕਲਗੀਧਰ ਪਾਤਸ਼ਾਹ ਜੀ ਸਾਰੇ ਸੰਸਾਰ ਨੂੰ ਆਪਣਾ ਮੋਢਾ ਦਿੰਦੇ ਆ, ਕਹਿੰਦੇ ਲੈ, ਕਹਿੰਦੇ ਜੇ ਤੇ ਤੋਂ ਕੋਈ ਨਹੀਂ ਹੈ ਨਾ ਸਹਾਰਾ, ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਕਹਿੰਦੇ ਆਓ, ਕਹਿੰਦੇ ਮੈਂ ਤੁਹਾਡਾ ਸਹਾਰਾ ਬਣੂੰਗਾ, ਤੇ ਕਲਗੀਧਰ ਪਾਤਸ਼ਾਹ ਜੀ ਉਸ ਨੂੰ ਸਹਾਰਾ ਦਿੰਦੇ। ਉਹ ਕਲਗੀਧਰ ਪਾਤਸ਼ਾਹ ਜੀ ਜਦੋਂ ਲਲਕਾਰ ਕੇ ਕਹਿੰਦੇ ਸੀਗੇ, ਕਹਿੰਦੇ ਕੋਈ ਹੈ ਆਪਣਾ ਸੀਸ ਦੇਣ ਵਾਸਤੇ, ਤਾਂ ਗੁਰਸਿੱਖ ਪਿਆਰਿਓ, ਤਾਂ ਪਾਤਸ਼ਾਹ ਜੀ ਇੰਨੀ ਹਿੰਮਤ ਵਾਲੇ, ਜਿਹੜਾ ਸੀਸ ਜੁਦਾ ਕਰਕੇ ਤਾਂ ਨਾਲ ਸੀਸ ਉੱਤੇ ਵਾਪਸ ਲਾ ਵੀ ਸਕਦੇ ਨੇ, ਪਰ ਉਹ ਪਾਤਸ਼ਾਹ ਜੀ ਅੱਜ ਨਾ ਪਤਾ ਨੀ ਕੀ ਖੇਡ ਆ, ਪਤਾ ਨੀ ਕੀ ਰਮਜ ਆ ਕਲਗੀਧਰ ਪਾਤਸ਼ਾਹ ਕਰਕੇ, ਹੈ ਤਾਂ ਖੇਡ ਉਹਨਾਂ ਦੀ ਆਪਦੀ ਨਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ, ਚੋਜੇ ਜੀਓ ਕਰਕੇ ਇਹ ਆਪਣੀਆਂ ਅੱਖਾਂ ਬਾਹਰਲੀਆਂ ਦੇਖ ਰਹੀਆਂ ਨਾ ਕਿ ਕਲਗੀਧਰ ਪਾਤਸ਼ਾਹ ਤੋਂ ਖੜੇ ਨਹੀਂ ਹੋ ਰਿਹਾ, ਪਰ ਅਸਲ ਵਿੱਚ ਕੀ ਪਤਾ ਉਹਨਾਂ ਦੀ ਕੀ ਰਮਜ ਆ, ਵੀ ਡੋਂਟ ਨੋ ਵਾਟ ਦੇ ਗੇਮ ਇਜ਼। ਪਰ ਅੱਜ ਕਲਗੀਧਰ ਪਾਤਸ਼ਾਹ ਜੋ ਸਾਨੂੰ ਫਿਜ਼ੀਕਲ ਲੈਵਲ ਜੋ ਆਪਾਂ ਬਾਹਰ ਮੁਖੀ ਦੇਖੀਏ, ਪਾਤਸ਼ਾਹ ਤੋਂ ਖੜੇ ਨਹੀਂ ਹੋ ਹੁੰਦਾ, ਉਹ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਨੂੰ ਸਹਾਰਾ ਦੇਣ ਵਾਲੇ, ਉਹ ਭਾਈ ਮਾਨ ਸਿੰਘ ਨਾਲੇ ਅੱਖਾਂ ਦੇ ਵਿੱਚ ਪਾਣੀ, ਨਾਲੇ ਹੰਝੂ ਕਰਦੇ ਨੇ, ਤਾਂ ਨਾਲੇ ਪਾਤਸ਼ਾਹ ਨੂੰ ਆਪਣੇ ਮੋਢਿਆਂ ਤੇ ਚੱਕ ਲਿਆ। ਅੱਜ ਭਾਈ ਮਾਨ ਸਿੰਘ ਜੀ ਟੁਡੇ ਫਿਕਸ ਅਪ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਨ ਹਿਸ ਸ਼ੋਲਡਰਸ, ਉਸ ਖੂਹ ਵੱਲ ਨੂੰ ਗਏ, ਦੇ ਵੋਕ ਟੂਵਰਡਸ ਦੈਟ ਵੈਲ, ਖੂਹ ਦੇ ਵਿੱਚੋਂ ਪਾਣੀ ਕੱਢਿਆ, ਨਾਲੇ ਕਲਗੀਧਰ, ਪਹਿਲਾਂ ਤਾਂ ਕਲਗੀਧਰ ਪਾਤਸ਼ਾਹ ਨੇ ਉਸ ਖੂਹ ਦੇ ਵਿੱਚੋਂ ਪਾਣੀ ਪੀਤਾ, ਤੇ ਫਿਰ ਨਾਲ ਸਿੱਖਾਂ ਨੇ ਵੀ ਪੀਤਾ। ਤਾਂ ਪਾਤਸ਼ਾਹ ਜੀ ਇੱਕ ਉੱਥੇ ਬਾਗ ਦੇਖੋ ਗੁਰਸਿੱਖ ਪਿਆਰਿਓ,
ਇਹ ਕਿਹੋ ਜਿਹੇ ਸਿੰਘ ਨੇ, ਇਹ ਕਿਹੋ ਜਿਹੇ ਸਿੱਖ ਨੇ, ਕਰਕੇ ਇਹਨਾਂ ਦੇ ਅੱਖਾਂ ਦੇ ਸਾਹ ਕਰਕੇ ਆਮ ਬੰਦਾ ਤਾਂ ਡੋਲ ਜਾਂਦਾ ਨਾ, ਕਰਕੇ ਆਮ ਬੰਦਾ ਤਾਂ ਧਰਮ ਦੀ ਬਾਂਹ ਫੜਦਾ, ਉਹ ਸੋਚਦਾ ਚੱਲ ਮੇਰੇ ਜੀਵਨ ਵਿੱਚ ਮੇਰੀ ਜ਼ਿੰਦਗੀ ਵਿੱਚ ਕੁਝ ਸੁੱਖ ਆਵੇਗਾ। ਨੋਰਮਲੀ ਸਮਰੀ ਇੰਬਰੇਸਿਸ ਧਰਮ, somebody embraces and takes on a religion in their life. Why? Because they think I'll get some peace, even physical. They think physically everything will go right for me. Oh, sochde ya je main dharm di baah phadanga ta mera sab kuch theek ho, mera ghar vi sawarya jauga, mera kam vi sawarya jauga, meri zindagi vich dukh nahi auga. Par vekho oh keho je sikh ne apne ਕੀ ਤਰਪਾਤ ਨੇ ਜਿਵੇਂ ਆਨੰਦਪੁਰ ਨਾਲ ਖੜੇ ਨੇ ਜਦੋਂ ਸਾਰੇ ਸੁੱਖ ਨੇ, ਪਰ ਅੱਜ ਵੇਖ ਕੇ ਆਪਣੇ ਗੁਰੂ ਦੇ ਹਾਲ ਗੁਰਸਿੱਖ ਪਿਆਰਿਓ, ਜਦੋਂ ਕੁਝ ਨਹੀਂ ਰਹਿ ਗਿਆ ਉਹਨਾਂ ਨੇ ਫੀਬ ਨਹੀਂ ਆਪਣਾ ਗੁਰੂ ਦਾ ਸਾਥ ਛੱਡਿਆ। ਇਹਨੂੰ ਕਹਿੰਦੇ ਅਸਲ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਇਹਨੂੰ ਕਹਿੰਦਾ ਆਪਣਾ ਸਾਰਾ ਤਨ ਵੀ ਮਨ ਵੀ ਧਨ ਵੀ ਸੌਂਪ ਦੇਣਾ ਗੁਰੂ ਨੂੰ। ਦਿਸ ਇਜ਼ ਵਾਟ ਯੂ ਕੋ ਈਵਨ ਆਫਟਰ ਸੀਇੰਗ ਵਾਟ ਦ ਸਟੇਟ ਆਫ ਦੇ ਗੁਰੂ ਇਜ਼ ਫਰੋਮ ਆਊਟਸਾਈਡ, ਦੇ ਸਟਿਲ ਡਿਡਨਟ ਵਾਕ ਅਵੇ, ਦੈਟ ਸਟਿਲ ਡਿਡਨਟ ਮੇਕ ਦੇਮ ਵੇਵਰ, ਦੈਟਸ ਵਾਟ ਯੂ ਕੋ ਗਿਵਿੰਗ ਤਨ ਯੋਰ ਬੋਡੀ, ਮਨ ਯੋਰ ਮਾਇੰਡ, ਤਨ ਯੋਰ ਕੰਪਲੀਟ ਵੈਲਥ, ਤਨ ਮਨ ਧਨ ਸਭ ਸੌਂਪ ਗੁਰ ਕੋ, ਗਿਵਿੰਗ ਯੂ ਐਬਸੋਲੂਟ ਐਵਰੀਥਿੰਗ ਟੂ ਦ ਗੁਰੂ, ਹੁਕਮ ਮੰਨਿਏ ਪਾਈਏ। ਦੈਟਸ ਵਾਟ ਇਟ ਮੀਨਸ ਟੇਕਿੰਗ ਇਨ ਐਂਡ ਫੋਲੋਇੰਗ ਯੋਰ ਗੁਰੂਜ਼ ਓਰਡਰ। ਇੱਥੋਂ ਫਿਰ ਗੁਰਸਿੱਖ ਪਿਆਰਿਓ ਆਪਾਂ ਕੱਲ ਨੂੰ ਇਤਿਹਾਸ ਜਾਰੀ ਰੱਖਾਂਗੇ। ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬਾਗ ਵੱਲ ਇਸ਼ਾਰਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਪੁਆਇੰਟਸ ਟੂਵਰਡਸ ਐਨ ਓਰਚਰਡ, ਆ ਕਹਿਣ ਲੱਗੇ ਪਾਤਸ਼ਾਹ ਬਚਨ ਇਹ ਸੀ, ਕਹਿੰਦੇ ਇਹ ਲੱਗਦਾ ਤਾਂ ਆਪਣਾ ਹੀ ਆ ਕਹਿੰਦੇ ਬਾਗ, ਕਹਿੰਦੇ ਜਾਓ ਫੇਰ ਵੀ ਪਾਤਸ਼ਾਹ ਦੇਖੋ ਕਿੰਨੀ ਤਿਆਰੀ ਵਿੱਚ ਨੇ, ਕਿੰਨੇ ਤਿਆਰ ਬਾਰ ਤਿਆਰ ਨੇ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਿੰਘੋ ਜਿਹੜੇ ਵੀ ਤੁਹਾਡੇ ਕੋਲ ਸ਼ਸਤਰ ਹੈਗੇ ਨਾ, ਉਸ ਸ਼ਸਤਰ ਨੂੰ ਹੁਣ ਕਰੋ ਤਿਆਰ, ਕਹਿੰਦੇ ਆਪਾਂ ਹੁਣ ਫੇਰ ਤਿਆਰੀ ਕਰੀਏ, ਜੇ ਜੰਗ ਲੜਨਾ ਪਵੇ ਆਪਾਂ ਫੇਰ ਜੰਗ ਲੜਾਂਗੇ। ਪਾਤਸ਼ਾਹ ਕਹਿੰਦੇ ਚਲੋ ਆਪਾਂ ਬਾਗ ਵਿੱਚ ਚੱਲੀਏ, ਆਪਾਂ ਫੇਰ ਤਿਆਰੀਆਂ ਕਰੀਆਂ, ਲੈਟਸ ਗੈਟ ਰੈਡੀ ਅਗੇਨ, ਲੈਟਸ ਗੋ ਇਨਟੂ ਦਾ ਓਰਚਰਡ ਐਂਡ ਲੈਟਸ ਮੇਕ, ਲੈਟਸ ਗੈਟ ਰੈਡੀ ਅਗੇਨ, ਇਫ ਵੀ ਨੀਡ ਟੂ ਫਾਈਟ ਵਿਲ ਹੈਵ ਵਿਲ ਡੂ ਅਨਦਰ ਬੈਟਲ, ਕਹਿੰਦੇ ਕਰੋ ਤਿਆਰੀ। ਤਾਂ ਪਾਤਸ਼ਾਹ ਜੀ ਵੈਨ ਦੇ ਗੋ ਟੂਵਰਡਸ ਦਾ ਓਰਚਰਡ, ਉੱਥੇ ਉਸ ਬਾਗ ਦੇ ਵਿੱਚ ਇਹਦਾ ਓਚਰ ਇੱਕ ਕਾਮਾ ਸੀਗਾ, ਸੰਭੜੀ ਦਾ ਵਰਕਿੰਗ ਦੇ, ਤਾਂ ਉਹਨੇ ਜਦੋਂ ਕਲਗੀਧਰ ਪਾਤਸ਼ਾਹ ਦੇ ਜਦੋਂ ਦਰਸ਼ਨ ਕੀਤਾ, ਦਰਸ਼ਨ ਕੀਤੇ ਉਹਦੇ ਅੰਦਰੋਂ ਉਹਦੇ ਮਨ ਵਿੱਚ ਕੁਝ ਠੰਡ ਪਈ, ਉਹ ਦੌੜ ਕੇ ਘਰ ਵੱਲ ਨੂੰ ਗਿਆ ਤੇ ਉਹ ਆਪਣੇ ਮਾਲਕ ਨੂੰ ਕਹਿੰਦਾ, ਉਹਦੇ ਮਾਲਕ ਦਾ ਜਿਹਦਾ ਨਾਮ ਹੈ ਗੁਲਾਬਾ, ਉਹਦਾ ਭਰਾ ਦਾ ਨਾਮ ਪੰਜਾਬਾ, ਕਹਿੰਦੇ ਮਾਲਕ ਉਹ ਗੁਲਾਬੇ ਨੂੰ ਕਹਿਣ ਲੱਗਾ, ਕਹਿੰਦੇ ਅੱਜ ਇਹੋ ਜਿਹੇ ਆਏ ਆ ਆਪਣੇ, ਕਹਿੰਦੇ ਆਪਣੇ ਬਾਗ ਵਿੱਚ, ਦਿਸ ਇਜ਼ ਫੋਰ ਪੀਪਲ, ਦਿਸ ਫੋਰ ਸਿੰਘਸ, ਦੋ ਸਿੰਘ ਆਏ ਆਪਣੇ ਬਾਗ ਵਿੱਚ, ਕਹਿੰਦੇ ਪਰ ਇੱਕ ਦੇ ਤਾਂ ਦਰਸ਼ਨ ਕੀਤਾ, ਕਹਿੰਦੇ ਉਹਦੇ ਦਰਸ਼ਨ ਝੱਲਿਆ ਨਹੀਂ ਜਾਂਦਾ, ਕਹਿੰਦੇ ਪਰ ਵੈਨ ਆਮ ਲੁਕਿੰਗ ਐਟ ਹਿਮ, ਵੈਨ ਆਮ ਡੂਇੰਗ ਦਿਸ ਦਰਸ਼ਨ, ਵਨ ਆਫ ਦੈਮ ਆਫ ਦ ਫੋਰ ਸਿੰਘਸ, ਹੀ ਇਜ਼ ਸੋ ਰੇਡੀਅੰਟ, ਹਿਸ ਫੇਸ ਇਜ਼ ਸੋ ਰੈੱਡ, ਬਿਕੋਜ਼ ਮਾਈ ਮਾਈਂਡ, ਸਮਥਿੰਗਸ ਹੈਪਨਿੰਗ ਟੂ ਮੀ ਫਰੋਮ ਇਨਸਾਈਡ। ਤਾਂ ਗੁਲਾਬੇ ਦੇ ਅੰਦਰ ਕੁਛ ਹੋਇਆ, ਉਹ ਕਹਿਣ ਲੱਗਾ ਬਸ, ਕਹਿੰਦੇ ਲੱਗਦਾ ਤਾਂ ਇਵੇਂ ਕਿਤੇ ਕਲਗੀਧਰ ਪਾਤਸ਼ਾਹ ਜੀ ਤਾਂ ਨਹੀਂ ਆਪਣੇ ਬਾਗ ਵਿੱਚ ਆ ਗਏ, ਇਹ ਪਾਤਸ਼ਾਹ ਜੀ ਦੇ ਮਸੰਦ ਸੀ, ਦੇਵ ਮਸੰਦ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਉਹ ਗੁਲਾਬਾ ਫਿਰ ਆਇਆ। ਤਾਂ ਗੁਰਸਿੱਖ ਪਿਆਰੋ ਇੱਥੋਂ ਫਿਰ ਆਪਾਂ ਕੱਲ ਨੂੰ ਜਾਰੀ ਰੱਖਾਂਗੇ, ਜਦੋਂ ਗੁਲਾਬਾ ਆਇਆ ਤਾਂ ਪੰਜਾਬਾ ਆਇਆ, ਉਹਨਾਂ ਦੇ ਘਰੇ ਗਏ ਪਾਤਸ਼ਾਹ ਜੀ, ਤਾਂ ਉੱਥੋਂ ਕੀ ਹੋਇਆ, ਕਿਹੜੇ ਕੌਤਕ ਹੋਏ ਆ, ਉਹ ਆਪਾਂ ਕੱਲ ਨੂੰ ਸੁਣਾ ਕੇ, ਤਾਂ ਫਿਰ ਆਪਾਂ ਵਾਪਸ ਮੁੜਨਾ ਆ ਦੋ ਛੋਟੇ ਸਾਹਿਬਜ਼ਾਦਿਆਂ ਵੱਲ, ਆਪਾਂ ਦੁਬਾਰਾ ਸਰਸਾ ਨਦੀ ਕੋਲ ਜਾਣਾ ਆ ਕਿ ਉਹ ਉਸ ਦਾ ਕਨਵਰਸੇਸ਼ਨ, ਦ ਟੂ ਛੋਟੇ ਸਾਹਿਬਜ਼ਾਦੇ ਆ ਹੈਵਿੰਗ ਵਿਦ ਮਾਤਾ ਗੁਜਰੀ, ਫਿਰ ਸ਼ਾਇਦ ਇਹ ਕੱਲ ਨੂੰ ਸ਼ੁਰੂ ਹੋ ਜਾਵੇ ਜਾਂ ਸ਼ਾਇਦ ਪਰਸੋਂ ਸ਼ੁਰੂ ਹੋਵੇ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਸੰਗ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ, ਇਹ ਕਿ ਨਹੀਂ ਪਰ ਅਨੇਕਾਂ ਹੀ ਗਲਤੀਆਂ ਹੋ ਗਈਆਂ ਹਨ, ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ,

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਾਛੀ ਵਾੜੇ ਜੰਗਲ ਉਸ ਧਰਤੀ ਉੱਪਰ ਪਹੁੰਚੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੂੰ ਜਿਸ ਨੂੰ ਰਾਠ ਭਾਈ ਮਾਨ ਸਿੰਘ ਕਿਹਾ ਜਾਂਦਾ, ਰਾਠ ਦਾ ਭਾਵ ਦਾ ਮਾਨ ਸਿੰਘ ਦਾ ਇਜ਼ ਨੋਨ ਟੂ ਬੀ ਸੋ ਬਰੇਵ। ਭਾਈ ਮਾਨ ਸਿੰਘ ਹੈਜ਼ ਲਿਫਟਿਡ ਮਹਾਰਾਜ ਜੀ ਪਾਤਸ਼ਾਹ ਜੀ ਆਪਣੀ ਸ਼ੋਲਡਰਸ ਵਾਈ ਕਰਕੇ, ਮਹਾਰਾਜ ਜੀ ਚਰਨ ਆ ਫਿਲਡ ਵਿਦ ਬਲੇਸਟਰਸ। ਮਹਾਰਾਜ ਨੂੰ ਚੱਕ ਕੇ ਤਾਂ ਪਾਤਸ਼ਾਹ ਜੀ ਨੂੰ ਖੂਹ ਤੱਕ ਲੈ ਕੇ ਗਏ। ਪਾਤਸ਼ਾਹ ਜੀ ਨੇ ਉਸ ਖੂਹ ਤੇ ਪਾਣੀ ਪੀਤਾ। ਪਾਣੀ ਪੀਣ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ, ਸਿੰਘੋ ਉਸ ਬਾਗ ਵਿੱਚ ਆਪਾਂ ਫਿਰ ਡਟ ਜਾਈਏ, ਉਸ ਬਾਗ ਵਿੱਚ ਤਿਆਰੀ ਕਰ ਲਓ, ਜੇ ਕਿਤੇ ਕੋਈ ਆ ਗਿਆ ਨਾ ਆਪਾਂ ਫਿਰ ਦੁਬਾਰਾ ਜੰਗ ਲੜਨ ਵਾਸਤੇ ਤਿਆਰ ਹਾਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟਿਲ ਇਨ ਸੋ ਇਨ ਸੱਚ ਹਾਈ ਸਪਿਰਿਟਸ, ਸੋ ਮਚ ਹੈਜ ਹੈਪਨ, ਬਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਸਿੰਘ ਚ ਭਾਈ ਦਇਆ ਸਿੰਘ, ਸਿੰਘ ਚ ਭਾਈ ਧਰਮ ਸਿੰਘ, ਸਿੰਘ ਚ ਭਾਈ ਮਾਨ ਸਿੰਘ, ਇਜ਼ ਓਨਲੀ ਫੋਰ ਆਫ ਦਮ ਲੈਫਟ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟਿਲ ਇਜ਼ ਸੇਇੰਗ, ਇਫ ਐਨੀਬਾਡੀ ਕਮਸ ਨਾਉ ਵੀ ਆਰ ਸਟਿਲ ਰੈਡੀ ਟੂ ਬੈਟਲ, ਸੋ ਸਿੰਘੋ ਤੁਸੀਂ ਹਲੇ ਵੀ ਤਿਆਰ ਰਹੋ, ਜੇ ਹੁਣ ਵੀ ਆਪਾਂ ਨੂੰ ਜੇ ਜੰਗ ਕਰਨੀ ਪਈ ਤਾਂ ਆਪਾਂ ਕਰਾਂਗੇ ਜ਼ਰੂਰ। ਪਾਤਸ਼ਾਹ ਜੀ ਉਸ ਬਾਗ ਵਿੱਚ ਠਹਿਰੇ ਹੋਏ ਨੇ, ਬਾਗ ਵਿੱਚ ਕੋਈ ਕੰਮ ਕਰਦਾ, ਉਹਨੇ ਆਪਣੇ ਮਾਲਿਕ ਨੂੰ ਆਵਾਜ਼ ਮਾਰੀ, ਉਹਨਾਂ ਦਾ ਮਾਲਿਕ ਆਇਆ। ਇੱਥੇ ਤੱਕ ਭਾਵੇਂ ਆਪਾਂ ਕੱਲ ਜ਼ਿਕਰ ਕਰ ਲਿਆ ਸੀ, ਪਰ ਫੇਰ ਵੀ ਜਸਟ ਗੈਟ ਆਵਰ ਮਾਈਂਡਸ ਫੋਕਸਡ ਅਗੇਨ। ਉਸ ਬਾਗ ਦਾ ਮਾਲਿਕ ਆਇਆ, ਉਸ ਬਾਗ ਦੇ ਮਾਲਿਕ ਦਾ ਨਾਮ ਹੈ ਭਾਈ ਗੁਲਾਬਾ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਵਾਸਤੇ ਇੱਕ ਮਸੰਦ ਵੀ ਰਿਹਾ ਆ। ਵੀ ਰਿਮੇਨਡ ਐਜ਼ ਮਸੰਦ ਫੋਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਮਸ ਟੂ ਦਾ ਓਰਚਰਡ, ਟੂ ਦਾ ਬਾਗ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜਦੋਂ ਦੇਖਿਆ, ਅੰਦਰੋਂ ਖੁਸ਼ ਹੋਇਆ, ਮਨ ਨਿਹਾਲ ਹੋ ਗਿਆ, ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਤਾਂ ਗੁਰਸਿੱਖ ਪਿਆਰਿਓ ਉਹਦਾ ਭਰਾ ਉਹ ਹੱਲੇ ਘਰੇ ਜੇ ਤਾਂ ਉਹ ਨਾਲ ਇੱਕ ਦੁੱਧ ਨਾਲ ਦੁੱਧ ਗਰਮ ਕਰਨ ਲੱਗ ਪਿਆ। ਹਿਜ਼ ਬ੍ਰਦਰ ਸਟਿਲ ਐਟ ਹੋਮ, ਹਿਜ਼ ਬ੍ਰਦਰ ਸਟਾਰਟਸ ਟੂ ਵਾਰਮ ਅਪ ਮਿਲਕ ਫੋਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਬਿਕਾਜ਼ ਦਾ ਵੇ ਦਾ ਪਰਸਨ ਦਾ ਇਜ਼ ਵਰਕਿੰਗ ਫੋਰ ਦੈਮ, ਦਾ ਵੇ ਹੀ ਡਿਸਕ੍ਰਾਈਬਡ ਹੂ ਇਜ਼ ਕਮਿੰਗ ਟੂ ਦੇ ਓਰਚਰਡ, ਹੀ ਇਜ਼ ਅੰਡਰਸਟੂਡ ਦੈਟ ਇਟ ਕਾਂਟ ਬੀ ਐਨੀਵਨ ਅਦਰ ਦੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇਮਸੈਲਵਸ। Before he's even done darshan, Pai Punjaba, who is the brother of Pai Galaba, he started to heat up some milk for Guru Gobind Singh Ji Pachaji. Remember now, Maharaj hasn't eaten for many days. Maharaj hasn't slept for many days. Maharaj Guru Gobind Singh Ji Pachaji hasn't done ishnan for many days as well. Unne kehna apna itihas likhda ke Pai Punjabe ne na us dudh garam karan samay unne vich shuhare paaye ne. He's putting some dates into that milk so Pachaji ji can have some energy. Unne dudh taiyar kita to oh bhi baag te aa gaya Pai Punjaba. Oh baithe ne Maharaj Sahib ji de naal, aaj Maharaj ne baith ke ta dudh pita, ta naal singha nu bhi pwaya. Guru Gobind Singh ji Pachaji ji sits in the orchard and then drinks that milk. Pachaji ji kujh ek samay baith ke na dudh chak ke ta Pachaji ji ne apniyan akhaan meet laiyan ne. ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਲੋਜ਼ ਦੇ ਆਈਜ਼ ਕਰਕੇ ਭਾਈ ਗੁਲਾਬਾ ਜੀ ਨੇ ਪਹਿਲਾਂ ਕਿਹਾ ਸੀਗਾ ਦੁੱਧ ਛਕਣ ਤੋਂ ਪਹਿਲਾਂ, ਭਾਈ ਗੁਲਾਬਾ ਦੀ ਬੇਨਤੀ ਤੋਂ ਮਹਾਰਾਜ ਦਿਸੈਡ, ਮਹਾਰਾਜ ਜੀ ਇਟਸ ਆਵਰ ਬੇਨਤੀ, ਇਟਸ ਆਵਰ ਰਿਕੁਐਸਟ ਦੈਟ ਯੂ ਕਮ ਟੂ ਆਰ ਹਾਊਸ, ਤੁਸੀਂ ਸਾਡੇ ਘਰੇ ਵੀ ਚਰਨ ਪਾਓ ਸਤਿਗੁਰੂ ਜੀ ਸੱਚੇ ਪਾਤਸ਼ਾਹ। ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਆਪਾਂ ਉਵੇਂ ਹੀ ਕਰਾਂਗੇ, ਸਿਰ ਵਾਹਿਵ ਦਾ ਵਿਲ ਆਫ ਵਾਹਿਗੁਰੂ ਜੀ ਵਿਲ ਡੂ ਦੈਟ। ਭਾਈ ਗੁਲਾਬਾ ਜੀ ਕਹਿਣ ਲੱਗੇ, ਆਪਾਂ ਜਾਵਾਂਗੇ ਤਾਂ ਜ਼ਰੂਰ, ਪਰ ਕੁਝ ਕੁ ਸਮਾਂ ਅਟ ਕੇ ਕਰਕੇ ਕੀ ਪਤਾ, ਹਲੇ ਪੂਰੀ ਤਰ੍ਹਾਂ ਰਾਤ ਨਹੀਂ ਹੋਈ, ਜੇ ਕਿਸੇ ਨੇ ਵੇਖ ਲਿਆ ਤੁਸੀਂ ਉਸ ਪਾਸੇ ਨੂੰ ਜਾਂਦੇ ਹੋਏ ਤਾਂ ਐਵੇਂ ਫਿਰ ਆਪਾਂ ਔਖੇ ਹੋਵਾਂਗੇ। ਪਾਤਸ਼ਾਹ ਜੀ, ਵੀ ਡੋਂਟ ਇਟ ਬੀ ਦੈਟ ਸਮਬਡੀ ਸੀਜ਼ ਯੂ ਗੋਇੰਗ ਇਨ ਟੂ ਆਵਰ ਹਾਊਸ, ਬਿਕਾਜ਼ ਦੈਨ ਉਹ ਬੀ ਇਹ ਧਾਦੇ ਤੇ ਉੱਤੇ ਮੁਸ਼ਕਲ ਹੀ ਆਉਣੀ ਆ ਦੇ ਸੱਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਸੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਿਵੇਂ ਵੀ ਰਜ਼ਾ, ਕਹਿੰਦੇ ਆਪਾਂ ਕੁਝ ਸਮਾਂ ਇੱਥੇ ਬਹਿ ਜਾਂਦੇ ਹਾਂ। So they said, we'll go after some time because Pai Galaba is saying, I don't want anyone to see when you go into our house. So utthe fir Guru Gobind Singh ji paatshah ne na us machi war jangal te ta paatshah ji ne aaj dudh chak ke ta apniyan akhaan meet layiyan ne. Guru Gobind Singh ji paatshah ji has closed their eyes
ਤਾਂ ਨਾਲੇ ਗੁਰਸਿੱਖ ਪਿਆਰਿਓ ਉਹ ਸੀਨ ਨਾ ਆਪਣੇ ਅੱਖਾਂ ਦੇ ਸਾਹਮਣੇ ਲੈ ਕੇ ਆਓ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬੈਠੇ ਨੇ ਧਰਤੀ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਜੀ, ਤਾਂ ਅੱਖਾਂ ਮੀਟੀਆਂ ਨੇ ਤਾਂ ਪਾਤਸ਼ਾਹ ਜੀ ਉਦੋਂ ਗਾਉਣ ਲੱਗ ਪਏ, ਨਾ ਕੋਈ ਨਾਲ ਸਾਜ ਆ, ਨੋ ਸਾਜ ਵਿਦ ਦੇਮ, ਨੋ ਇੰਸਟਰੂਮੈਂਟਸ ਵਿਦ ਦੇਮ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਜਿਵੇਂ ਅਨੰਦਪੁਰ ਦੀ ਧਰਤੀ ਤੇ ਬਹਿ ਕੇ ਇੱਕ ਸਰੰਦਾ ਆਪਣੇ ਹੱਥ ਵਿੱਚ ਫੜ ਕੇ ਕਲਗੀਧਰ ਪਾਤਸ਼ਾਹ ਜੀ ਤੋਂ ਆਪ ਕੀਰਤਨ ਕਰਦੇ ਨੇ, ਜਦੋਂ ਅੱਜ ਵੀ ਭਾਵੇਂ ਪਾਤਸ਼ਾਹ ਦੇ ਕੋਲ ਕੁਝ ਵੀ ਨਹੀਂ ਰਿਹਾ, ਨਾ ਕੋਈ ਸਾਜ ਆ, ਨਾ ਕੋਈ ਬਾਜ ਆ, ਤਾਂ ਕਲਗੀਧਰ ਪਾਤਸ਼ਾਹ ਦੇ ਪਰ ਚਿਹਰੇ ਉੱਪਰ ਹੱਲੇ ਵੀ ਉਹੀ ਗੁਰਸਿੱਖ ਪਿਆਰੇ ਉਹ ਲੋ ਆ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫੇਸ ਇਜ਼ ਐਜ਼ ਰੇਡੀਐਂਟ ਐਜ਼ ਇਟ ਇਜ਼ ਵੈਨ ਦੇ ਸੇ ਇਨ ਅਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪਣੀ ਅੱਖਾਂ ਮੀਟੀਆਂ ਤਾਂ ਪਾਤਸ਼ਾਹ ਜੀ ਕਹਿਣ ਲੱਗੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਤਿ ਸਿੰਘ ਕਹਿੰਦੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਬਿਕਾਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਯੂਜ਼ ਦ ਵਰਡ ਕਹਿਣਾ, ਇਟ ਚੇਂਜਿਸ ਦ ਸ਼ਬਦ ਇਫ ਦੇ ਹੈਡਨ ਯੂਜ਼ ਦੈਟ ਵਰਡ। ਕਰਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਹਿਣਾ ਸ਼ਬਦ ਵਿੱਚ ਵਰਤਿਆ ਨਾ, ਇਹਦਾ ਮਤਲਬ ਹੈ ਇੱਥੇ ਹੁਣ ਤਿੰਨ ਜਾਣੇ ਨੇ, ਇਟ ਮੀਨਸ ਦੈਟ ਦਿਸ ਥ੍ਰੀ ਆਫ ਦੈਮ ਨਾਓ ਹੇਅਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ਨਟ ਟਾਕਿੰਗ ਡਾਇਰੈਕਟ ਟੂ ਅਕਾਲ ਪੁਰਖ ਵਾਹਿਗੁਰੂ ਜੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਗਿਵਿੰਗ ਇਟ ਸੈਂਟ ਟੂ ਸੰਬਡੀ ਟੂ ਗਿਵ ਦਿਸ ਮੈਸੇਜ ਫੋਰ ਮੀ। ਕਰਕੇ ਇੱਥੇ ਹੁਣ ਤੀਜਾ ਕੋਈ ਵਿੱਚ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿ ਰਹੇ ਨੇ, ਉਸ ਪਿਆਰੇ ਨੂੰ ਮੇਰੇ ਵਾਸਤੇ ਕੁਝ ਕਹਿਣਾ ਤੂੰ। ਉਹ ਕੌਣ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿ ਰਹੇ ਨੇ? ਤੇ ਜਿਹੜੇ ਕਈ ਗੁਰਸਿੱਖ ਪਿਆਰੇ ਅੰਦਰ, ਅਸਲ ਵਿੱਚ ਇਹ ਗੱਲ ਅੰਦਰ ਲਈ ਆ, ਐਂਡ ਦੋਸ ਪੀਪਲ ਦਾ ਕਨੈਕਟ ਟੂ ਅਕਾਲ ਪੁਰਖ ਫਰੋਮ ਇਨਸਾਈਡ, ਜਿਹੜੇ ਰੰਗੇ ਹੋਏ ਉਸ ਪਿਆਰੇ ਦੇ ਰੰਗ ਵਿੱਚ ਨਾ, ਉਹ ਲਿਖਦੇ ਨੇ, ਦੋਜ਼ ਦਾ ਆਰ ਇੰਬਿਊਡ ਇਨ ਦ ਕਲਰ ਆਫ ਲਵ ਫੋਰ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ, ਦੇ ਰਾਈਟ ਦਿਸ। ਤੋ ਉਹ ਕਹਿੰਦੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇੱਥੇ ਗੱਲਾਂ ਕਿਹਦੇ ਨਾਲ ਕਰ ਰਹੇ ਨੇ? ਕਰਕੇ ਕਹਿੰਦੇ, ਦੂਸਰੇ ਪਾਸੇ ਭਾਈ ਸੰਗਤ ਸਿੰਘ ਜੀ ਉੱਥੇ ਜੂਝਦੇ ਜਸਟ ਲਾਈਕ ਵੀ ਵੈਂਟ ਥਰੂ ਅ ਫਿਊ ਡੇਜ਼ ਗੋ, ਦਾ ਭਾਈ ਸੰਗਤ ਸਿੰਘ ਜੀ ਐਜ਼ ਹੀ ਵਾਜ਼ ਬੈਟਲਿੰਗ ਉਹ ਸ਼ਹੀਦੀ ਪਾ ਗਏ ਨੇ। ਐਜ਼ ਜਸਟ ਬਿਫੋਰ ਭਾਈ ਸੰਗਤ ਸਿੰਘ ਜੀ ਇਜ਼ ਗੋਇੰਗ ਟੂ ਗੋ ਇਨਟੂ ਦ ਹਾਊਸ ਆਫ ਨਿਰੰਕਾਰ, ਇਨਟੂ ਦ ਹਾਊਸ ਜਸਟ ਬਿਫੋਰ ਭਾਈ ਸੰਗਤ ਸਿੰਘ ਜੀ ਇਜ਼ ਗੋਇੰਗ ਟੂ ਗੋ ਇਨਟੂ ਦ ਸੱਚਖੰਡ ਦਾ ਵਾਸਾ, ਭਾਈ ਸੰਗਤ ਸਿੰਘ ਜੀ ਪਹਿਲਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਨ ਆਏ ਨੇ, ਭਾਵ ਉਹਨਾਂ ਦੀ ਰੂਹ। ਭਾਈ ਸੰਗਤ ਸਿੰਘ ਜੀ ਦੇ ਸੋ ਇਟਸ ਕਮ ਟੂ ਬਾਉ ਇਨ ਦ ਪਾਵਨ ਪਵਿੱਤਰ ਚਰਨ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਸਟ ਬਿਫੋਰ ਦੇ ਗੋ ਟੂ ਦ ਹਾਊਸ ਆਫ ਗੋਡ। ਬਿਕਾਜ਼ ਭਾਈ ਸੰਗਤ ਸਿੰਘ ਜੀ ਜਸਟ ਬਿਕਮ ਸ਼ਹੀਦ ਇਨ ਚਮਕੌਰ ਗੜੀ, ਪਾਤਸ਼ਾਹ ਜੀ ਸਿੰਘ ਇਨ ਐਂਡ ਦੇ ਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੇਇੰਗ ਦੀਜ਼ ਵਰਡਸ ਟੂ ਦ ਸੋਲ ਆਫ ਭਾਈ ਸੰਗਤ ਸਿੰਘ ਜੀ। ਇਮੈਜਿਨ ਦਿਸ ਗੁਰਸਿੱਖ ਪਿਆਰੇ ਇਨ ਯੂਰ ਮਾਈਂਡ, ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਦ ਵਰਡ ਮਰੀਦ ਮੀਨਸ ਅ ਡਿਸਾਈਪਲ। ਕਹਿੰਦੇ ਇਸ ਮਰੀਦ ਬਾਰੇ ਕਹਿੰਦੇ, ਦੇਖੋ ਇਫ ਵੀ ਥਿੰਕ ਅਬਾਊਟ ਦਿਸ, ਇਹ ਕਦੀ ਆਪਾਂ ਮਨ ਵਿੱਚ ਸੋਚਿਆ, ਆਪਾਂ ਕਦੀ ਕਹਿ ਸਕਦੇ ਹੋ? ਕਰਕੇ ਗੁਰਸਿੱਖ ਪਿਆਰੋ, ਜੇ ਆਪਣੇ ਜੀਵਨ ਵਿੱਚ ਜੇ ਕੋਈ ਭਾਣਾ ਵਰਤ ਜਾਵੇ ਨਾ, ਇਫ ਇਨ ਆਵਰ ਲਾਈਫ ਸਮਥਿੰਗ ਹੈਪਨਸ, ਇਮੈਜਿਨ ਨਾਓ ਇਫ ਸਮਥਿੰਗ ਹੈਪਨਸ ਟੂ ਆਵਰ ਚਿਲਡਰਨ, ਇਮੈਜਿਨ ਇਫ ਸਮਥਿੰਗ ਹੈਪਨਸ ਟੂ ਆਵਰ ਸਿਬਲਿੰਗਸ, ਇਮੈਜਿਨ ਇਫ ਸਮਥਿੰਗ ਹੈਪਨਸ ਟੂ ਆਵਰ ਪੇਰੈਂਟਸ। ਜੇ ਆਪਣੇ ਜੀਵਨ ਵਿੱਚ ਜੇ ਕੁਝ ਹੋਇਆ ਹੋਵੇ ਨਾ, ਤਾਂ ਗੁਰਸਿੱਖ ਪਿਆਰਿਓ ਆਪਾਂ ਇੱਥੇ ਤੱਕ ਤਾਂ ਕੋਈ ਆਖ ਲੂਗਾ, ਕੋਈ ਕਹਿ ਲੂਗਾ, ਓ ਵਾਹਿਗੁਰੂ ਜੀ ਇਟਸ ਯੋਰ ਭਾਣਾ, ਇਟਸ ਯੋਰ ਵਿਲ, ਆਈ ਹੈਵ ਟੂ ਐਕਸੈਪਟ ਇਟ, ਆਈ ਗਾਟ ਨੋ ਚੋਇਸ। ਅ ਨੋਰਮਲ ਪਰਸਨ ਵੁੱਡ ਪ੍ਰੋਬਬਲੀ ਸੇ ਵਰਡਸ ਲਾਈਕ ਦਿਸ। ਆਮ ਕਰਕੇ ਕੋਈ ਬੰਦਾ ਐਵੇਂ ਆਖੂਗਾ, ਜੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਨੂੰ ਕੁਝ ਹੋਇਆ ਹੋਵੇ ਨਾ, ਉਹ ਇਹ ਵੀ ਕਹਿ ਦੂਗਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਪਤਾ ਨਹੀਂ ਤੇਰੀਆਂ ਖੇਡਾਂ ਕੀ ਨੇ, ਓ ਵਾਹਿਗੁਰੂ ਜੀ ਆਈ ਡੋਂਟ ਨੋ ਵਾਟ ਯੂ ਗੇਮਸ ਆਰ, ਬਟ ਵਾਟ ਐਵਰ ਯੂ ਜਸਟ ਡਨ ਆਈ ਹੈਵ ਟੂ ਐਕਸੈਪਟ ਇਟ। ਬਟ ਨਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ਨ ਯੂਜ਼ਿੰਗ ਵਰਡਸ ਲਾਈਕ ਦਿਸ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਹੋ ਜਿਹੇ ਸ਼ਬਦ ਨਹੀਂ ਵਰਤ ਰਹੇ, ਪਾਤਸ਼ਾਹ ਜੀ ਇਹ ਨਹੀਂ ਕਹਿ ਰਹੇ ਕਿ ਮੈਨੂੰ ਭਾਣਾ ਮੰਨਣਾ ਪਊਗਾ, ਪਾਤਸ਼ਾਹ ਜੀ ਇਹ ਨਹੀਂ ਕਹਿ ਰਹੇ ਕਿ ਰੱਬਾ ਮੈਨੂੰ ਪਤਾ ਨਹੀਂ ਤੇਰੀ ਖੇਡ ਕੀ ਆ, ਰੱਬਾ ਮੈਨੂੰ ਪਤਾ ਨਹੀਂ ਕਿ ਮੈਂ ਕੀਤਾ ਕੀ, ਕਿ ਤੂੰ ਮੇਰੇ ਨਾਲ ਐਵੇਂ ਕਿਉਂ ਕੀਤਾ। ਕਰਕੇ ਆਮ ਕਰਕੇ ਲੋਕ ਸੰਸਾਰ ਦੇ ਐਵੇਂ ਕਹਿੰਦੇ ਨੇ, ਵੈਨ ਸਮਥਿੰਗ ਬੈਡ ਹੈਪਨਸ ਟੂ ਸੰਬਡੀ ਇਨ ਦੇ ਲਾਈਫ, ਦੇ ਸੇ ਟੂ ਵਾਹਿਗੁਰੂ ਜੀ, ਦੇ ਸੇ ਆਈ ਡੋਨਟ ਨੋ ਵਟ ਇਟ ਇਜ਼ ਦੈਟ ਆਈਵ ਡਨ, ਆਈ ਡੋਨਟ ਨੋ ਵਾਈ ਦਿਸ ਇਜ਼ ਹੈਪਨਿੰਗ ਟੂ ਮੀ। ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਹਨਾਂ ਨੂੰ ਇਹ ਨਹੀਂ ਪਤਾ ਮੇਰੇ ਛੋਟੇ ਬੱਚੇ ਕਿੱਥੇ ਨੇ।
ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਇਹ ਨਹੀਂ ਪਤਾ ਮੇਰੀ ਬਜ਼ੁਰਗ ਮਾਤਾ 80 ਸਾਲ ਦੀ ਮੇਰੀ ਮਾਤਾ ਕਿੱਥੇ ਜੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਦੋ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਪਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਹੱਲੇ ਵੀ ਆਪਣਾ ਮਿੱਤਰ ਕਹਿੰਦੇ ਨੇ, ਹੱਲੇ ਵੀ ਆਪਣਾ ਪਿਆਰਾ ਕਹਿੰਦੇ ਉਸ ਅਕਾਲ ਪੁਰਖ ਨੂੰ। ਕਦੀ ਸੋਚੀ ਇਸ ਗੱਲ? ਹੈਵ ਵੀ ਐਵਰ ਥੋਟ ਅਬਾਊਟ ਦਿਸ? ਵਾਟ ਇਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਯੂਰ ਫ੍ਰੈਂਡ ਟੂ ਵਾਹਿਗੁਰੂ ਜੀ ਐਜ਼ ਸਟਿਲ ਡਿਊਰਿੰਗ ਦੀਸ ਟਾਈਮਸ? They've got no shoes left. Dev Guru Gobind Singh Ji Paatsh got blisters in their charan, but they're still saying to Vaheguru Ji, you are my friend, you are my beloved. Oh, phir hi keh rahe ho, tu mera mitra hai, tu mera pyara hai. Paatsh Ji kehnde Bhai Sangat Singh kehnde, dass tu mere pyare nu, tu dass mere us mitra nu ke mitr pyare nu haal, mera haal dassi. Go and tell him what state I'm in. Jede haal vich hun main hai na, ohnu tu ja ke dassi zarur. Kehnde haal muridan da kehna ਤੁਧ ਬਿਨ ਰੋਗ ਰਜਾਈਆਂ ਦਾ ਓਡਣ। ਕਹਿੰਦੇ ਉਸ ਵਾਹਿਗੁਰੂ ਜੀ ਨੇ ਭਾਈ ਸੰਗਤ ਸਿੰਘ ਇਹ ਗੱਲ ਜ਼ਰੂਰ ਦੱਸਣੀ ਕਿ ਤੁਧ ਬਿਨ, ਕਿ ਹੇ ਵਾਹਿਗੁਰੂ ਜੀ, ਹੇ ਮੇਰੇ ਪਿਆਰੇ, ਕਿ ਤੇਰੇ ਤੋਂ ਬਗੈਰ, ਵਿਦਆਊਟ ਯੂ, ਅ ਲਾਈਫ ਵਿਦਆਊਟ ਯੂ ਵਾਹਿਗੁਰੂ ਜੀ, ਇਫ ਆਈ ਵਾਸ ਟੂ ਫੋਰਗੇਟ ਯੂ, ਇਫ ਆਈ ਵਾਸ ਨਾਟ ਏਬਲ ਟੂ ਐਕਸੈਪਟ ਸਵੀਟਲੀ ਵਾਟ ਜਸਟ ਹੈਪਨਡ। ਕਹਿੰਦੇ ਤੁਧ ਬਿਨ ਰੋਗ ਰਜਾਈਆਂ ਦਾ ਓਡਣ। ਕਹਿੰਦੇ ਫੇ ਐਵੇਂ ਮਾਨੋ, ਕਹਿੰਦੇ ਜੇ ਕਿਸੇ ਨੇ ਰਜਾਈ ਦੀ ਓਡ ਲਈ ਹੋਵੇ, ਓਡ ਮੀਨਸ ਵੈਨ ਸਮਬਡੀ ਟੇਕਸ ਅ ਬਲੈਂਕਟ ਐਂਡ ਰੈਪਸ ਇਟ ਅਰਾਊਂਡ ਥੈਮ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਿੰਘ, ਦੋਸ ਪੀਪਲ ਦੈਟ ਆਰ ਫੋਰਗੋਟਨ ਵਾਹਿਗੁਰੂ ਜੀ, ਬਟ ਦੇਵ ਗਾਟ ਦ ਕੰਫਰਟਸ ਆਫ ਦ ਲਾਈਫ, ਦੇਵ ਗਾਟ ਬਲੈਂਕਟਸ ਐਂਡ ਦੇਵ ਰੈਪਡ ਦੋਸ ਬਲੈਂਕਟਸ ਅਰਾਊਂਡ ਥੈਮ। ਪਰ ਪਾਤਸ਼ਾਹ ਜੀ ਸਹੀ ਕਹਿੰਦੇ, ਸੱਚ ਕਰਕੇ ਮੰਨਿਓ, ਕਹਿੰਦੇ ਉਹ ਤਾਂ ਰੋਗ ਨੇ ਉਹ ਰਜਾਈਆਂ, ਦੇ ਸੇ ਦੋਸ ਬਲੈਂਕਟਸ ਆਰ ਐਨ ਐਕਚੁਅਲ ਡਿਜ਼ੀਜ਼। ਵਾਈ? Because having all those comforts, they're not able to take that rajai away from them and going to ushnan and amrit vele oh guru guru nahi jap sakde, oh asal vich rog ban gayiyan oh rajaiyan. If those rajaiyan are stopping us from connecting to the truth, fir apne vaste ta oh rog ya na. Kende mitr pyare nu haal muridan da kehna, tud bin rog rajaiyan da odan naag ਨਿਵਾਸਾਂ ਦੇ ਰਹਿਣਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਨਾਗ ਮੀਨ ਸਨੇਕਸ, ਨਿਵਾਸ ਮੀਨਸ ਵਿਦ ਸੰਬਰੀ ਸਟੇਜ, ਨਾਗ ਨਿਵਾਸਾਂ ਦੇ ਰਹਿਣਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕੀ ਹੋਇਆ ਓਏ ਔਰੰਗਜ਼ੇਬਾ? ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇੱਕ ਪਾਸੇ ਨਾ ਭਾਈ ਸੰਗਤ ਸਿੰਘ ਨੂੰ ਕਹਿ ਰਹੇ ਨੇ, ਦੱਸਿਓ ਉਸ ਅਕਾਲ ਪੁਰਖ ਨੂੰ ਕਿ ਆਈ ਐਮ ਸਟਿਲ ਓਕੇ ਬਿਕਾਜ਼ ਆਈ ਸਟਿਲ ਗਾਟ ਯੂਰ ਰਿਮੈਂਬਰੈਂਸ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਔਰੰਗਜ਼ੇਬ ਤੂੰ ਜ਼ਰੂਰ ਸੋਚਿਆ ਹੋਊਗਾ ਕਿ ਜੇ ਕਿਤੇ ਮੈਨੂੰ ਅੱਜ ਇਹੋ ਜਿਹਾ ਦਿਨ ਵੇਖਣਾ ਪਵੇ ਨਾ ਜਿੱਥੇ ਮੇਰੇ ਤੋਂ ਨਾ ਕੋਈ ਤਾਜ ਆ, ਨਾ ਕੋਈ ਮੇਰੇ ਤੋਂ ਸਾਜ ਆ, ਤੂੰ ਸੋਚਿਆ ਹੋਊਗਾ ਕਿ ਮੇਰੇ ਅੰਦਰ ਅੱਜ ਢਹਿੰਦੀ ਕਲਾ ਪੈਦਾ ਹੋਊਗੀ? ਕਹਿੰਦੇ ਨਹੀਂ। ਕਹਿੰਦੇ ਕੀ ਹੋਇਆ ਜੇ ਮੈਂ ਅੱਜ ਸੱਪਾਂ ਵਿੱਚ ਆ ਕਰਕੇ? ਕਹਿੰਦੇ ਪਰ ਮੇਰੇ ਤੋਂ ਹੱਲੇ ਵੀ ਸਭ ਕੁਝ ਕਰਕੇ ਮੇਰੇ ਤੋਂ ਉਸ ਪਿਆਰੀ ਦੀ ਯਾਦ ਹੈ। ਗੁਰੂ ਗੋਬਿੰਦ ਸਿੰਘ ਜੀ ਸਹੀ ਕਹਿੰਦੇ ਨਾਗ ਨਿਵਾਸਾਂ ਦੇ ਰਹਿਣਾ, ਸਿਰ ਮੈਂ ਆਈ ਡੋਂਟ ਮਾਈਂਡ ਰਿਮੇਨਿੰਗ ਅਮੰਗਸ ਦੀ ਸਨੇਕਸ ਬਿਕਾਜ਼ ਆਈ ਸਟਿਲ ਗਾਟ ਦੈਟ ਪਿਆਰਾ ਯਾਦ ਇਨਸਾਈਡ ਮੀ, ਆਈ ਸਟਿਲ ਗਾਟ ਰਿਮੈਂਬਰੈਂਸ ਆਫ ਵਾਹਿਗੁਰੂ ਜੀ ਇਨਸਾਈਡ ਮੀ। ਕਹਿੰਦੇ ਸੂਲ ਸਿਰਾਹੀ ਖੰਜਰ ਪਿਆਲਾ, ਸੂਲ ਮੀਨਸ ਸਪਾਈਕ, ਕਹਿੰਦੇ ਸੂਲ ਸਿਰਾਹੀ, ਸਿਰਾਹੀ ਮੀਨਸ ਅ ਫਲੈਸਕ। ਤੇ ਗੁਰਸਿੱਖ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਇੰਗ ਦੋਸ ਪੀਪਲ ਦੈਟ ਹੈਵ ਗਾਟ ਦ ਕੰਫਰਟਸ ਆਫ ਲਾਈਫ, ਕਹਿੰਦੇ ਇਫ ਸਮਬਡੀ ਇਜ਼ ਗਾਟ ਅ ਫਲੈਸਕ, ਭਾਵ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਜੇ ਕਿਸੇ ਤੋਂ ਸਿਰਾਹੀ ਵੀ ਹੋਵੇ, ਸਿਰਾਹੀ ਮੀਨਸ ਇਟਸ ਅ ਲੌਂਗ ਨੈਕਡ ਫਲੈਸਕ, so somebody would keep water in that during hot summer days so that the water can remain cool. Guru Gobind Singh ji Paatshah ji kende, but if somebody has forgotten Vaheguru ji, then those flasks are like a spike because they're digging into their life inside, meaning those comforts are stopping them from walking forward to that pyara Vaheguru ji. Kende sool sirahi khanjar pyala, and khanjar means a dagger. The Guru Gobind Singh ji Paatshah kende khanjar pyala, pyala means ਪਾਤਸ਼ਾਹ ਜੀ ਇੱਥੇ ਪਿਆਲੇ ਦਾ ਆਪਾਂ ਅਰਥ ਕਰਾਂਗੇ ਭਾਂਡੇ। ਕਹਿੰਦੇ ਕੀ ਹੋਇਆ? ਕਹਿੰਦੇ ਭਾਵੇਂ ਕੋਈ ਆਪਣੇ ਘਰਾਂ ਵਿੱਚ ਬੈਠਾ ਆ, ਉਹਨਾਂ ਦੇ ਦੁਆਲੇ ਉਹਨਾਂ ਤੋਂ ਸੋਹਣੇ ਸੋਹਣੇ ਭਾਂਡੇ ਨੇ, ਈਵਨ ਦੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੇਇੰਗ ਦਿਸ ਪੀਪਲ ਮਾਈਟ ਬੀ ਸਿਟਿੰਗ ਇਨ ਦੇਅਰ ਹੋਮਸ, ਦੇ ਮਾਈਟ ਹੈਵ ਬਿਊਟੀਫੁਲ ਡਿਸ਼ਿਜ਼ ਅਰਾਊਂਡ ਦੇਮ। ਕਹਿੰਦੇ ਖੰਜਰ ਪਿਆਲਾ, ਕਹਿੰਦੇ ਬਟ ਦੋਸ ਡਿਸ਼ਿਜ਼ ਆਰ ਲਾਈਕ ਅ ਡੈਗਰ ਡਿਗਿੰਗ ਇਨ ਟੂ ਦੇਮ ਇਫ ਦੇ ਹੈਵ ਫੋਰਗੋਟਨ ਦੈਟ ਵਾਹਿਗੁਰੂ ਦੈਟ ਹੈਜ਼ ਗਿਵਨ ਦੋਸ ਬਿਊਟੀਫੁਲ ਡਿਸ਼ਿਜ਼ ਟੂ ਦੇਮ। ਕਹਿੰਦੇ ਖੰਜਰ ਪਿਆਲਾ, ਤੇ ਫਿਰ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਬਿੰਗ ਕਸਾਈਆਂ ਦਾ ਸਹਿਣਾ, ਬਿੰਗ ਦਾ ਅਰਥ ਹੁੰਦਾ, ਵਟ ਇਜ਼ ਬਿੰਗ ਮੀਨ? ਬਿੰਗ ਇਜ਼ ਅ ਕਰਵਡ ਚੌਪਰ ਦੈਟ ਅ ਬੁਚਰ ਵੁੱਡ ਯੂਜ਼।
ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਸਹਿਣ ਕਹਿੰਦੇ ਬੈਂਗ ਕਸਾਈਆਂ ਦਾ ਸਹਿਣਾ ਕਹਿੰਦੇ ਅਸਲ ਵਿੱਚ ਵਾਹਿਗੁਰੂ ਜੀਓ ਕਹਿੰਦੇ ਜਿਹੜਾ ਤੁਹਾਡਾ ਅੰਦਰ ਬੈਰਾਗ ਆ ਨਾ ਜਿਹੜਾ ਤੁਹਾਡਾ ਵਿਛੋੜਾ ਆ ਦ ਸੈਪਰੇਸ਼ਨ ਫਰੋਮ ਵਾਹਿਗੁਰੂ ਜੀ ਅਕਾਲ ਪੁਰਖ ਇਸ ਬੈਂਗ ਕਸਾਈਆਂ ਦਾ ਸਹਿਣਾ ਇਜ਼ ਲਾਈਕ ਹੈਵਿੰਗ ਟੂ ਟੇਕ ਦੈਟ ਚੌਪ ਆਫ ਅ ਬੁੱਚ ਅਪੋਨ ਯੋਰਸੈਲਫ ਕਹਿੰਦੇ ਬੈਂਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਯਾਰੜੇ ਦਾ ਨਾ ਦੇਖੋ ਗੁਰੂ ਗੋਬਿੰਦ ਵਾਹਿਗੁਰੂ ਜੀ ਅਗੇਨ ਦੇ ਫਰੈਂਡ ਯਾਰ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਸੱਥਰ ਮੀਨ ਦਾ ਫਲੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਸਹੀ ਕਹਿੰਦੇ ਕੀ ਕਹਿੰਦੇ ਨੋ ਪ੍ਰੋਬਲਮ ਦਾ ਆਮ ਐਂਡਿਡ ਅਪ ਹੇਅਰ ਔਨ ਦਿਸ ਫਲੋ ਟੂਡੇ ਕਹਿੰਦੇ ਨੋ ਪ੍ਰੋਬਲਮ ਦੈਟ ਦੇ ਸਟੋਨਸ ਅਰਾਊਂਡ ਮੀ ਦਿਸ ਨੋ ਪ੍ਰੋਬਲਮ ਦੈਟ ਦੇ ਸਨੇਕਸ ਅਰਾਊਂਡ ਮੀ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਕਹਿੰਦੇ ਦਿਸ ਫਲੋ ਆਫ ਵਾਹਿਗੁਰੂ ਜੀ ਅਕਾਲ ਪੁਰਖ ਇਸ ਸੋ ਪਲੀਜ਼ਿੰਗ ਟੂ ਮੀ ਕਹਿੰਦੇ ਉਹ ਵਾਹਿਗੁਰੂ ਜੀ ਕਹਿੰਦੇ ਇਹ ਵੀ ਮੈਨੂੰ ਕਹਿੰਦੇ ਚੰਗਾ ਹੈ ਕਰਕੇ ਤੁਸੀਂ ਮੈਨੂੰ ਇੱਥੇ ਭੇਜਿਆ ਇਟਸ ਅੰਡਰ ਯੋਰ ਵਿਲ ਦਾ ਆਮ ਲਾਇੰਗ ਹੇਅਰ ਦਿਸ ਫਲੋ ਇਜ਼ ਪਲੀਜ਼ਿੰਗ ਟੂ ਮੀ ਐਜ਼ ਵੈਲ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਸਹੀ ਪੱਠ ਖੇੜਿਆਂ ਦਾ ਰਹਿਣਾ ਕਹਿੰਦੇ ਬਟ ਲਿਵਿੰਗ ਅਮੰਗਸ ਇਫ ਈਵਨ ਦੋਜ਼ ਪੀਪਲ ਦਾ ਆਰ ਲਿਵਿੰਗ ਇਨ ਅ ਬਿਲਟ ਅਪ ਟਾਊਨ ਅਮੰਗਸ ਮੈਨੀ ਪੀਪਲ ਵਿਦ ਅ ਬਿਲਟ ਅਪ ਪਾਪੂਲੇਸ਼ਨ ਕਹਿੰਦੇ ਅਸਲ ਵਿੱਚ ਯੂ ਕੁਡ ਬੀ ਲਿਵਿੰਗ ਇਨ ਬਿਊਟੀਫੁਲ ਟਾਊਨਸ ਯੂ ਕੁਡ ਬੀ ਲਿਵਿੰਗ ਇਨ ਬਿਊਟੀਫੁਲ ਸਿਟੀਜ਼ ਵਿਦ ਮੈਨੀ ਪੀਪਲ ਅਰਾਊਂਡ ਯੂ ਕਹਿੰਦੇ ਪਰ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਪੱਠੀ ਦੇ ਬਰਾਬਰ ਆ ਬਟ ਦੈਟ ਇਜ਼ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਇਟਸ ਇਕੁਇਵਲੈਂਟ ਟੂ ਅ ਬਰਨਿੰਗ ਫਰਨੈਸ ਆਫ ਲਿਵਿੰਗ ਅਮੰਗਸਟ ਅ ਬਿਲਟ ਅਪ ਟਾਊਨ ਇਫ ਯੂ ਹੈਵ ਫੋਰਗੋਟਨ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਦੇ ਸੰਗ ਦੇ ਸ਼ਬਦ ਉਹੀ ਪਿਆਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਚਿਹਰੇ ਉੱਪਰ ਉਸ ਵਾਹਿਗੁਰੂ ਵਾਸਤੇ ਹੈ ਜਿੱਥੇ ਮਰਜ਼ੀ ਗੁਰਕੀਰਤਨ ਪਾਤਸ਼ਾਹ ਨੂੰ ਬਿਠਾਇਆ ਸਾਡੇ ਕੀਰਤਨ ਦੀ ਸਮਾਪਤੀ ਹੋਈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਭਾਈ ਗੁਲਾਬੇ ਨੇ ਤਾਂ ਭਾਈ ਪੰਜਾਬੀ ਨੇ ਆਪ ਨੂੰ ਘਰ ਲੈ ਕੇ ਗਏ ਇਹ ਜਿਹੜੀ ਹੁਣ ਗਾਂਹ ਦੀ ਘਟਨਾ ਹੈ ਨਾ ਗੁਰਸਿੱਖ ਪਿਆਰਿਓ ਇਹਨੂੰ ਬੜਾ ਤੁਸੀਂ ਖਿਆਲ ਨਾਲ ਸਰਵਣ ਕਰਨਾ ਇਸ ਗੱਲ ਨੂੰ ਜਦੋਂ ਕਲਗੀਧਰ ਪਾਤਸ਼ਾਹ ਜੀ ਉਹਨਾਂ ਨੂੰ ਉਹਨਾਂ ਦੇ ਘਰੇ ਜਦੋਂ ਗਏ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਰਿਵੈਂਟ ਦਾ ਹਾਊਸ ਆਫ ਭਾਈ ਗੁਲਾਬਾ ਭਾਈ ਪੰਜਾਬਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਾਸਤੇ ਨਾ ਪਾਣੀ ਗਰਮ ਕੀਤਾ ਗਿਆ ਦੈਟ ਹੀ ਇਟਸ ਅ ਮੋਅ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਿਉਂ ਕਰਕੇ ਅੱਜ ਪਤਨੀ ਕਿੰਨੇ ਦਿਨਾਂ ਬਾਅਦ ਅੱਜ ਪਾਤਸ਼ਾਹ ਜੀ ਨੇ ਇਸ਼ਨਾਨ ਕਰਨਾ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੈਨ ਹੈਵ ਐਨ ਇਸ਼ਨਾਨ ਆਫਟਰ ਸੋ ਮੈਨੀ ਡੇਜ਼ ਟੂਡੇ ਪਤਨੀ ਕਿੰਨੇ ਦਿਨ ਹੋ ਗਏ ਕਲਗੀਧਰ ਪਾਤਸ਼ਾਹ ਦਾ ਕਮਰ ਕੱਸਾ ਨਹੀਂ ਉਹਨਾਂ ਨੇ ਖੋਲਿਆ ਪਾਤਸ਼ਾਹ ਜੀ ਹੈਜ਼ਨ ਓਪਨਡ ਦੇ ਕਮਰ ਕੱਸਾ ਫੋਰ ਸੋ ਮੈਨੀ ਡੇਜ਼ ਵੈਨ ਦੇ ਗੋ ਇਨਸਾਈਡ ਟੂਡੇ ਦੈਟ ਹੀ ਇਟ ਅਪ ਸਮ ਵੋ ਆਫ ਮਹਾਰਾਜ ਆਮ ਤਾਂ ਉਦਾਂ ਤਾਂ ਮਹਾਰਾਜ ਜੀ ਆਪ ਹੀ ਇਸ਼ਨਾਨ ਕਰਦੇ ਨੇ ਨਾ ਨੋਰਮਲੀ ਮਹਾਰਾਜ ਜੀ ਡੂ ਇਸ਼ਨਾਨ ਦੇਮਸੈਲਵਸ ਪਰ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਦਇਆ ਸਿੰਘ ਤੁਸੀਂ ਅੱਜ ਨਾਲ ਆਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਥੈਂਕ ਯੂ ਭਾਈ ਦਇਆ ਸਿੰਘ ਜੀ ਵਿਦ ਦੇਮ ਵਾਸਤੇ ਕਹਿੰਦੇ ਡੂ ਇਸ਼ਨਾਨ ਤਾਂ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ ਕਹਿੰਦੇ ਆਪਾਂ ਆਪਣਾ ਅੱਜ ਕਮਰ ਕੋਸਾ ਕੱਸਾ ਖੋਲਣਾ ਜੇ ਗੁਰੂ ਗੋਬਿੰਦ ਸਿੰਘ ਜੀ ਸਰ ਭਾਈ ਦਇਆ ਸਿੰਘ ਉਹ ਕਹਿੰਦਾ ਓਪਨ ਅਪ ਦਿਸ ਕਮਰ ਕੱਸਾ ਟੂਡੇ ਭਾਈ ਦਇਆ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਕੋਲ ਖਲੋਤੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨਾਲ ਕਮਰ ਕੱਸਾ ਖਲਾਇਆ ਭਾਈ ਦਇਆ ਸਿੰਘ ਜੀ ਓਪਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਮਰ ਕੱਸਾ ਆਫਟਰ ਮੈਨੀ ਡੇਜ਼ ਟੂਡੇ ਪਿਆਰਿਓ ਆਪਣਾ ਇਤਿਹਾਸ ਲਿਖਦਾ ਜਦੋਂ ਕਮਰ ਕੱਸਾ ਖੋਲਿਆ ਨਾ ਤਾਂ ਉਦੋਂ ਪਤਾ ਲੱਗਾ ਕਿ ਉਹ ਕਮਰ ਕੱਸਣ ਸੱਚੇ ਪਾਤਸ਼ਾਹ ਜੀ ਦੇ ਉਹ ਅੱਧੀ ਉਂਗਲੀ ਘਸ ਧੱਸ ਗਿਆ ਸੀਗਾ ਪਾਤਸ਼ਾਹ ਜੀ ਦੇ ਸਰੀਰ ਵਿੱਚ ਤਾਂ ਕਮਰ ਕੱਸਾ ਹੈ ਡਗ ਇਨ ਟੂ ਪਾਤਸ਼ਾਹ ਜੀ ਬੋਡੀ ਹਾਫ ਅ ਫਿੰਗਰ ਅੱਧੀ ਉਂਗਲ ਗੁਰਸਿੱਖ ਪੈਰੋਂ ਕਲਗੀਧਰ ਪਾਤਸ਼ਾਹ ਜੀ ਦੇ ਚਮੜੀ ਵਿੱਚ ਅੰਦਰ ਧੱਸ ਗਿਆ ਸੀਗਾ ਤਾਂ ਵੇਖੋ ਕੀ ਹਾਲ ਹੋਊਗਾ ਭਾਈ ਦਇਆ ਸਿੰਘ ਦਾ ਉਸ ਸਮੇਂ ਜਦੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਹੋਣਗੇ ਜਦੋਂ ਇਹ ਸੇਵਾ ਸੰਭਾਲੀ ਭਾਈ ਦਇਆ ਸਿੰਘ ਨੇ ਕੀ ਉਹਨਾਂ ਦੇ ਮਨ ਵਿੱਚ ਗੁਰਸਿੱਖ ਪਿਆਰੋਂ ਬੀਤਦਾ ਹੋਊਗਾ ਆਪਣੇ ਕਲਗੀਧਰ ਪਾਤਸ਼ਾਹ ਦੇ ਸਰੀਰ ਦਾ ਇਹੋ ਹਾਲ ਵੇਖਦੇ ਹੋਏ ਕਮਰ ਕੱਸਾ ਤਾਂ ਲਾ ਦਿੱਤਾ ਨਾ ਪਰ ਹੁਣ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਦੋਂ ਆਈ ਨਾ ਕਸ਼ਹਿਰੇ ਦੀ ਸੇਵਾ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਹੁਣ ਕਹਿੰਦੇ ਦਇਆ ਸਿੰਘ ਕਹਿੰਦੇ ਹੁਣ ਗਰਮ ਪਾਣੀ ਲੈ ਕੇ ਆ ਕਹਿੰਦੇ ਹੁਣ ਵੀ ਨੀਡ ਦਾ ਹੌਟ ਵਾਟਰ ਦੈਟ ਵੀ ਆਸਕਡ ਟੂ ਬੀ ਹੀਅਰ ਕਿਉਂ ਗਰਮ ਪਾਣੀ ਦੀ ਕੀ ਲੋੜ ਸੀਗੀ ਕਰਕੇ ਗੁਰਸਿੱਖ ਪਿਆਰਿਓ ਪਾਤਸ਼ਾਹ ਜੀ ਦੇ ਸਰੀਰ ਉੱਪਰ ਇੰਨਾ ਖੂਨ ਸੀ ਨਾ ਜੰਮਿਆ ਹੋਇਆ
ਉਹ ਜਿਹੜਾ ਕਸ਼ਹਿਰਾ ਸੀਗਾ ਖੂਨ ਦੇ ਨਾਲ ਪਾਤਸ਼ਾਹ ਜੀ ਦੇ ਲੱਤਾਂ ਦੇ ਨਾਲ ਜੁੜ ਗਿਆ ਸੀਗਾ ਤਾਂ ਉਹ ਲੱਥ ਨਹੀਂ ਸੀ ਰਿਹਾ ਕਸ਼ਹਿਰਾ। ਭਾਈ ਦਇਆ ਸਿੰਘ ਨੇ ਨਾ ਉਹ ਗਰਮ ਪਾਣੀ ਦੇ ਨਾਲ ਪਾਤਸ਼ਾਹ ਜੀ ਦੇ ਨਾਲ ਉਹ ਖੂਨ ਧੋਂਦੇ ਗਏ ਤੇ ਵਾਸ਼ ਦਾ ਬਲੱਡ ਦੈਟ ਸਟਕ ਦ ਕਸ਼ਹਿਰਾ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲੈਗਸ ਦੇ ਆਰ ਡਰਾਈਡ ਓਨ ਟੂ ਦੇ ਲੈਗਸ। ਤਾਂ ਭਾਈ ਦਇਆ ਸਿੰਘ ਨੇ ਉਸ ਦਿਨ ਨਾ ਗਰਮ ਪਾਣੀ ਦੇ ਨਾਲ ਪਾਤਸ਼ਾਹ ਜੀ ਦਾ ਉਹ ਖੂਨ ਧੋਤਾ ਤਾਂ ਮੱਸਾ ਹੀ ਉਹ ਕਸ਼ਹਿਰਾ ਪਾਤਸ਼ਾਹ ਦੇ ਨਾਲ ਲੱਤਾਂ ਤੋਂ ਲਾਇਆ। ਇਹ ਹਾਲ ਸੀ ਉਸ ਰਾਤ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੀ। ਪਾਤਸ਼ਾਹ ਜੀ ਨੇ ਨਾ ਇਸ਼ਨਾਨ ਕਰਕੇ ਜਦੋਂ ਬੈਠੇ ਆ ਪਾਤਸ਼ਾਹ ਜੀ ਜਦੋਂ ਕੁਛ ਛਕਣ ਵਾਸਤੇ, ਮੈਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੈਟ ਦੈਟ ਨਾਈਟ ਟੂ ਈਟ ਸਮਥਿੰਗ। ਤੇ ਜਿਹੜਾ ਨਾਲ ਰਹਿੰਦਾ ਨਾ ਗਵਾਂਢੀ ਗੁਲਾਬੇ ਦੇ ਘਰੇ, ਇੱਕ ਬ੍ਰਾਹਮਣ ਰਹਿੰਦਾ, ਦਿਸ ਅ ਬ੍ਰਾਹਮਣ ਦੈਟ ਲਿਵਸ ਨੈਕਸਟ ਡੋਰ ਟੂ ਭਾਈ ਗੁਲਾਬਾਜ਼ ਹਾਊਸ। ਉਹ ਬ੍ਰਾਹਮਣ ਨੂੰ ਕਿਤੇ ਪਤਾ ਲੱਗ ਗਿਆ, ਸੂਹ ਪੈ ਗਈ ਕਿ ਇੱਥੇ ਕਲਗੀਧਰ ਪਾਤਸ਼ਾਹ ਜੀ ਆਏ ਹੋਏ ਨੇ। ਹੀ ਫਾਈਂਡਸ ਆਊਟ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਮ ਹੇਅਰ ਟੂ ਦਿਸ ਹਾਊਸ। ਉਹ ਆ ਗਿਆ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ। ਤੇ ਜਿਹੜੇ ਗੁਲਾਬੇ ਦੀ ਜਿਹੜੇ ਘਰੋਂ ਸੀਗੀ ਦ ਵਾਈਫ ਆਫ ਗੁਲਾਬਾ, ਬਿਕਾਜ਼ ਸਮ ਨਾਓ ਪੀਪਲ ਆਫ ਸਰਚ ਫਾਈਂਡ ਆਊਟ ਦੈਟ ਗੁਰੂ ਗੋਬਿੰਦ ਸਿੰਘ ਜੀ ਹੈਜ਼ ਕਮ। ਤੇ ਉਧਰੋਂ ਗੁਲਾਬੇ ਨੂੰ ਇਹ ਵੀ ਪਤਾ ਲੱਗਾ, ਗੁਲਾਬਾ ਫਾਈਂਡਸ ਆਊਟ ਦੈਟ ਵਜ਼ੀਰ ਖਾਨ ਹੈਜ਼ ਫਾਈਂਡ ਆਊਟ ਐਜ਼ ਵੈਲ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਟਿਲ ਅਲਾਈਵ। ਤੇ ਵਜ਼ੀਰ ਖਾਨ ਫੇਰ ਆਪਣੀ ਫੌਜ ਇਕੱਠੀ ਕਰਕੇ ਤਾਂ ਇਧਰ ਮਾਛੀਵਾੜ ਨੂੰ ਤੁਰ ਪਿਆ ਆ। ਵਜ਼ੀਰ ਖਾਨ ਹੀ ਫਾਊਂਡ ਆਊਟ ਅਮਾਨ ਜੀ ਸਟਿਲ ਅਲਾਈਵ, ਹੀ ਇਜ਼ ਕਮਿੰਗ ਨਾਓ ਟੁਵਰਡਸ ਮਾਛੀਵਾੜ ਐਜ਼ ਵੈਲ। ਐਂਡ ਦੈਨ ਪੀਪਲ ਹੈਵ ਸਟਾਰਟਡ ਟੂ ਟਾਕ ਐਂਡ ਸਟਾਰਟਡ ਟੂ ਫਾਈਂਡ ਆਊਟ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਐਟ ਦੈਟ ਹਾਊਸ। ਉਧਰ ਬ੍ਰਾਹਮਣ ਆਇਆ, ਪਤਾ ਲੱਗਾ, ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਘਰ ਆਏ ਹੋਏ ਨੇ। ਬਟ ਵਾਈਫ ਗੁਲਾਬਾ ਸ਼ੀ ਸਟਾਰਟਸ ਟੂ ਵਰੀ, ਉਹਨੂੰ ਫਿਕਰ ਪੈ ਗਿਆ ਜੇ ਕਿਤੇ ਕਿਸੇ ਨੂੰ ਪਤਾ ਲੱਗਾ ਤਾਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਅੱਜ ਪਨਾਹ ਦਿੱਤੀ ਆ ਨਾ। ਤੇ ਕਹਿੰਦੇ ਕੀ ਪਤਾ, ਕਹਿੰਦੇ ਆਪਾਂ ਤਾਂ ਆਪਣੇ ਸਿਰ ਉੱਪਰ ਕਹਿੰਦੇ ਮੌਤ ਨੂੰ ਸੱਦ ਰਹੇ ਹਾਂ। ਸ਼ੀ ਸੈਡ ਵੇ ਖੋਲਿੰਗ ਆਊਟ ਫੋਰ ਡੈਥ ਇਫ ਸਮਬਡੀ ਫਾਈਂਡਸ ਆਊਟ ਦੈਟ ਵੀ ਕੈਪਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਨ ਆਵਰ ਹਾਊਸ। ਸ਼ੀ ਸੈਡ ਆਈ ਡੋਂਟ ਥਿੰਕ ਇਟ ਬੀ ਵਾਈਜ਼ ਟੂ ਕੀਪ ਮਹਾਰਾਜ ਜੀ ਫੋਰ ਦ ਨਾਈਟ। ਸ਼ੀ ਗੋਸ, ਤੂੰ ਕਿਸੇ ਤਰ੍ਹਾਂ ਕਹਿ ਦੇ ਮਹਾਰਾਜ ਨੂੰ ਕਿ

ਐਂਡ ਵਿਦ ਰੇਜ ਗੁਰੂ ਗੋਬਿੰਦ ਸਿੰਘ ਜੀ ਪਾ ਚੁੱਕੇ ਨੇ, ਜਾ ਓਏ ਗੁਲਾਬਿਆ, ਕਹਿੰਦੇ ਕੀ ਤੂੰ ਕੀ ਸਮਝਦਾ, ਕਹਿੰਦੇ ਅਸੀਂ ਤੇਰੀ ਬੇਨਤੀ ਖਾਤਰ ਇੱਥੇ ਮਾਛੀਵਾੜ ਆਏ ਆ, ਕਹਿੰਦੇ ਨਹੀਂ ਗੁਲਾਬਿਆ ਅਸੀਂ ਤੇਰੇ ਖਾਤਰ ਨਹੀਂ ਮਾਛੀਵਾੜ ਆਏ, ਕਹਿੰਦੇ ਜਾ ਨਿਹਾਲੇ ਖੱਤਰੀ ਦੇ ਘਰ, ਕਹਿੰਦੇ ਓਵਰ ਹੇਅਰ ਇਨ ਯੋਰ ਵਿਲੇਜ ਦੇਰ ਇਜ਼ ਅ ਹਾਊਸ ਦੇ ਸੰਬੰਧੀ ਖੋ ਨਿਹਾਲਾ ਖੱਤਰੀ ਗੋ ਟੂ ਹਿਜ਼ ਹਾਊਸ, ਕਹਿੰਦੇ ਉਹਦੀ ਮਾਈ ਨੇ ਨਾ ਕਹਿੰਦੇ ਸਾਡੇ ਵਾਸਤੇ ਕਹਿੰਦੇ ਇੱਕ ਬਸਤਰ ਕਹਿੰਦੇ ਉੱਥੇ ਕਹਿੰਦੇ ਕੱਤਿਆ ਹੋਇਆ ਆ, ਦੇ ਸੈਡ ਦੇਰ ਇਜ਼ ਅ ਓਲਡ ਮਦਰ ਇਨ ਦਿਸ ਵਿਲੇਜ ਸ਼ੀ ਇਜ਼ ਮੇਡ ਮੀ ਅ ਰੋਬ ਗੋ ਟੂ ਹਿਜ਼ ਹਾਊਸ ਗੋ ਐਂਡ ਬ੍ਰਿੰਗ ਦੈਟ ਮਦਰ ਓਵਰ ਹੇਅਰ, ਕਹਿੰਦੇ ਸੱਚ ਇਹ ਆ ਕਹਿੰਦੇ ਮੈਂ ਮਾਛੀਵਾੜ ਕਹਿੰਦੇ ਆਇਆ ਨਹੀਂ ਕੇਵਲ ਉਹਦੇ ਮਾਤਾ ਗੁਰਦੇਈ ਵਾਸਤੇ ਆ, ਇਸ ਦਾ ਮਾਤਾ ਇਸ ਦਾ ਮਦਰ ਕੋਲ ਗੁਰਦੇਈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਿਰ ਚੁੱਕ ਲਾਬਿਆ, ਡੋਂਟ ਥਿੰਕ ਆਮ ਹੇਅਰ ਬਿਕਾਜ਼ ਆਫ ਯੂ, ਆਮ ਹੇਅਰ ਬਿਕਾਜ਼ ਆਫ ਹਰ ਲਵ, ਆਮ ਹੇਅਰ ਇਨ ਮਾਛੀਵਾੜ, ਗੋ ਐਂਡ ਕਾਲ ਹਰ ਬਟ ਡੋਂਟ ਟੈਲ ਹਰ ਦੈਟ ਆਈ ਹੈਵ ਕਮ ਹੇਅਰ, ਕਹਿੰਦੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਉਹਨੂੰ ਲੈ ਕੇ ਆ ਮਾਤਾ ਗੁਰਦੇਈ ਨੂੰ, ਕਹਿੰਦੇ ਪਰ ਦੱਸੀ ਨਾ ਕਿ ਕਲਗੀਧਰ ਪਾਤਸ਼ਾਹ ਜੀ ਆਏ ਹੋਏ ਨੇ, ਤੋ ਉਹ ਗਿਆ ਗੁਲਾਬਾ ਗਿਆ ਉਹਨਾਂ ਦੇ ਘਰੇ, ਉਹਨਾਂ ਦਾ ਦਰਵਾਜ਼ਾ ਖੜਕਾਇਆ, ਨਿਹਾਲਾ ਖੱਤਰੀ ਉਹਦਾ ਨਾਮ ਆ, ਦਰਵਾਜ਼ਾ ਖੜਕਾ ਕੇ ਉਹਨੂੰ ਦੱਸਿਆ ਨਹੀਂ, ਉਹ 90 ਸਾਲ ਦੀ ਬਜ਼ੁਰਗ ਮਾਤਾ ਇਹ ਡਾਕਟਰ ਬਲਬੀਰ ਸਿੰਘ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਉਹਨੇ ਕਮਾਲ ਹੀ ਕਰ ਦਿੱਤੀ, ਸਮਰੀਖੋ ਡਾਕਟਰ ਬਲਬੀਰ ਸਿੰਘ ਹੂ ਇਜ਼ ਦ ਬ੍ਰਦਰ ਆਫ ਭਾਈ ਵੀਰ ਸਿੰਘ, ਦ ਵੇ ਹੀ ਰੋਟਸ ਅਬਾਊਟ ਦਿਸ ਮੋਮੈਂਟ ਗੁਰਸਿੱਖ ਪਿਆਰੋ ਇਟ ਟੱਚਸ ਦ ਹਾਰਟ, ਗੁਲਾਬਾ ਹੈਜ਼ ਗੋਨ ਇਨ, ਹੀ ਸੈਡ ਟੂ ਦਿਸ 90-year-old ਮਦਰ, ਤੇ ਕਹਿਣ ਲੱਗਾ ਕਹਿੰਦੇ ਯੂ ਨੀਡ ਪਲੀਜ਼ ਕਮ ਟੂ ਆਰ ਹਾਊਸ, ਕਹਿੰਦੇ ਕੋਈ ਕੰਮ ਆ ਸਾਡੇ ਘਰੇ ਜ਼ਰੂਰ ਆਓ, ਉਹ ਮਾਤਾ ਨੂੰ ਨਾ ਚੰਗੀ ਤਰ੍ਹਾਂ ਦਿਸਦਾ ਆ ਹੁਣ 90 ਸਾਲ ਦੀ ਉਮਰ ਹੈ ਤਕਰੀਬਨ ਉੱਤੇ ਹੀ ਆ, ਸ਼ੀ ਕਾਂਟ ਇਵਨ ਸੀ ਪ੍ਰੋਪਰਲੀ, ਪਰ ਆਪਣੇ ਪੁੱਤਰ ਦਾ ਹੱਥ ਫੜ ਕੇ ਨਾ ਨਿਹਾਲੇ ਖੱਤਰੀ ਦਾ ਹੱਥ ਫੜ ਕੇ ਨਾਲ ਗੁਲਾਬੇ ਦਾ ਸਹਾਰਾ ਲੈ ਕੇ ਤੱਕ ਚਲ ਗਈ ਗੁਲਾਬੇ ਦੇ ਘਰੇ, ਪਾਤਸ਼ਾਹ ਜੀ ਹੁਣ ਅਟਾਰੀ ਵਿੱਚ ਨੇ, ਪਾਤਸ਼ਾਹ ਜੀ ਇਜ਼ ਆ ਹਾਇਰ ਲੈਵਲ ਇਜ਼ ਆ ਦ ਟੌਪ ਰੂਮ ਇਨ ਹਿਜ਼ ਹਾਊਸ, ਉਹ ਮਾਤਾ ਨਾ ਕਿਸੇ ਤਰ੍ਹਾਂ ਬਜ਼ੁਰਗ ਮਾਤਾ ਉਹਦੀਆਂ ਗੁਰਸਿੱਖ ਪਿਆਰੋ ਲੱਤਾਂ ਕੰਬਦੀਆਂ ਹੋਈਆਂ, ਉਹ ਹੌਲੀ ਹੌਲੀ ਪੌੜੀ ਚੜ੍ਹਦੀ ਗਈ ਜਿੱਥੇ ਕਲਗੀਧਰ ਪਾਤਸ਼ਾਹ ਜੀ ਦੇ ਕਮਰੇ ਵਿੱਚ ਆ ਨਾ, ਕਲਗੀਧਰ ਪਾਤਸ਼ਾਹ ਜੀ ਇੱਕ ਕਮਰੇ ਦੇ ਅੰਦਰ ਆ, ਮਾਤਾ ਪੌੜੀਆਂ ਚੜ੍ਹ ਕੇ ਆ ਰਹੀ ਆ, ਤਾਂ ਅੰਦਰੋਂ ਆਵਾਜ਼ ਦਿੱਤੀ ਕਹਿੰਦੇ ਮਾਂ ਤੂੰ ਆ ਗਈ ਆ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮਾਂ ਹੈਵ ਯੂ ਖਮ, ਤੋ ਉਧਰੋਂ ਉਹਨੇ ਜਦੋਂ ਆਵਾਜ਼ ਸੁਣੀ ਨਾ ਤਾਂ ਕਹਿੰਦੀ ਕਿ ਕਹਿੰਦੀ ਮੇਰੀ ਕਲਗੀਧਰ ਪਾਤਸ਼ਾਹ ਜੀ, ਸ਼ੀ ਸੈਡ ਇਜ਼ ਮਾਈ ਗੁਰੂ ਗੋਬਿੰਦ ਸਿੰਘ, ਆਈ ਬੀਨ ਕ੍ਰਾਇੰਗ ਆਊਟ ਫੀ ਫੋਰ ਸੋ ਮੈਨੀ ਇਅਰਸ, ਕਹਿੰਦੀ ਪਤਾ ਨਹੀਂ ਕਿੰਨੇ ਸਾਲ ਲੰਘੇ, ਕਹਿੰਦੇ ਮੈਂ ਤੇਰੀ ਉਡੀਕ ਕਰਦੀ ਪਈ ਜੇ, ਕਹਿੰਦੀ ਮੇਰੀਆਂ ਅੱਖਾਂ ਕਹਿੰਦੇ ਉਡੀਕ ਕਰਕੇ ਥੱਕ ਗਈਆਂ ਨੇ, ਕਹਿੰਦੀ ਮੇਰੀਆਂ ਅੱਖਾਂ ਰੋ ਰੋ ਕੇ ਤੇਰੇ ਬਿਰਾਗ ਵਿੱਚ, ਪੁੱਤਰਾ ਮੇਰੇ ਅੱਖਾਂ ਦੀ ਜਿਹੜੀ ਇਹ ਰੋਸ਼ਨੀ ਇਹ ਵੀ ਘੱਟ ਗਈ ਆ, ਕਹਿੰਦੀ ਸੱਚ ਮੁੱਚ ਮੇਰਾ ਪ੍ਰੀਤਮ ਪਿਆਰਾ ਆ ਗਿਆ ਇੱਥੇ, ਸ਼ੀ ਸੈਡ ਇਜ਼ ਰੀਲੀ ਯੂ, ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਿ ਕਹਿੰਦੀ ਮਾਈ ਤੂੰ ਕੱਲੀ ਆਈ ਆ, ਜਾਂ ਜਿਹੜੇ ਮੇਰੇ ਵਾਸਤੇ ਇੱਕ ਬਸਤਰ ਤਿਆਰ ਕੀਤਾ ਉਹ ਵੀ ਨਾ ਲੈ ਕੇ ਆਈ ਆ, ਸ਼ੀ ਸੈਡ ਟੂ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਟੂ ਦੈਟ ਮਦਰ, ਹੈਵ ਯੂ ਕਮ ਅਲੋਨ, ਓ ਹੈਵ ਯੂ ਬੋਟ ਦੈਟ ਬਸਤਰ, ਓ ਹੈਵ ਯੂ ਬੋਟ ਦੈਟ ਰੋਬ ਦੈਟ ਯੂ ਬੀਨ ਸੋਇੰਗ ਫੋਰ ਮੀ ਫੋਰ ਮੈਨੀ ਇਅਰਸ ਐਜ਼ ਵੈਲ, ਤਾਂ ਮਾਂ ਕਹਿੰਦੀ ਕਹਿੰਦੀ ਨਿਹਾਲਿਆ ਜਾ ਘਰ ਦੌੜ ਕੇ ਉਹ ਬਸਤਰ ਇੱਕਦਮ ਲੈ ਕੇ ਆ, ਨਿਹਾਲਾ ਇਜ਼ ਰਨਿੰਗ ਹੋਮ, ਉਹ ਬਸਤਰ ਲੈ ਕੇ ਆਇਆ, ਹਿਜ਼ ਬੋਟ ਦੈਟ ਚੋਲਾ ਫੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਉਹਨੇ ਉਸ ਮਾਈ ਨੇ ਨਾ ਗੁਰਸਿੱਖ ਪਿਆਰਿਓ, ਤਾਂ ਨਾਲੇ ਤਾਂ ਕਲਗੀਧਰ ਪਾਤਸ਼ਾਹ ਦੇ ਜਦੋਂ ਪਹਿਲਾਂ ਜਦੋਂ ਦਰਸ਼ਨ ਕੀਤੇ, ਉਹ ਦਰਸ਼ਨ ਕਰਦੀ ਪਾਤਸ਼ਾਹ ਦਾ ਚਿਹਰਾ ਹੀ ਪਤਾ ਨਹੀਂ ਕਿੰਨਾ ਸਮਾਂ ਵੇਖਦੀ ਰਹੀ, ਤਾਂ ਅੰਦਰੋਂ ਨਿਹਾਲ ਹੋ ਗਈ ਉਹ ਮਾਂ, ਤਾਂ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਜੀ, ਕਹਿੰਦੇ ਮਾਂ ਵੇਖ, ਕਹਿੰਦੇ ਮਾਂ ਵੇਖ ਮੈਂ ਲੰਘ ਕੇ ਕਿੱਥੋਂ ਆਇਆ ਆ, ਕਹਿੰਦੇ ਸਰਸਾ ਚੜ੍ਹੀ ਸੀ ਸਾਡੇ ਪਰਿਵਾਰ ਉੱਪਰ, ਮਾਂ ਮੈਂ ਉਸ ਸਰਸਾ ਨੂੰ ਪਾਰ ਕਰਕੇ ਆਇਆ, ਮਾਂ ਮੈਂ ਚਮਕੌਰ ਦੀ ਗੜੀ ਵਿੱਚ ਸੀ, ਦੁਸ਼ਮਣ ਨੇ ਘੇਰਾ ਪਾਇਆ ਹੋਇਆ, ਮੈਂ ਦੁਸ਼ਮਣਾਂ ਨੂੰ ਵੀ ਪਾਰ ਲੰਘ ਕੇ ਮਾਂ ਮੈਂ ਅੱਜ ਮਾਛੀਵਾੜ ਤਾਂ ਹੀ ਆਇਆ, ਕਿਤੇ ਮੇਰਾ ਸਿੱਖ ਕਦੀ ਕਹਿ ਨਾ ਦੇਵੇ ਕਿ ਮੈਂ ਇੱਕ ਅਰਦਾਸ ਕੀਤੀ ਸੀ, ਕਿ ਮੇਰਾ ਸਿੱਖ ਕਦੀ ਕਹਿਵੇ ਨਾ ਕਿ ਮੈਂ ਅੰਦਰੋਂ ਅਰਦਾਸ ਕੀਤੀ ਸੀ ਕਿ ਮੈਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨੇ ਇਸ ਸਰੀਰ ਸ਼ਬਦ ਨੂੰ ਪਹਿਨਾ, ਮਾਂ ਮੈਂ ਤੇਰੀ ਅਰਦਾਸ ਨੂੰ ਅੱਜ ਮਨਜ਼ੂਰ ਕਰਕੇ ਮੈਂ ਤੈਨੂੰ ਦਰਸ਼ਨ ਦੇਣ ਆਇਆ ਇੱਥੇ ਮਾਛੀਵਾੜ, ਅਸਲ ਵਿੱਚ ਮਾਂ ਮੈਂ ਤੇਰੇ ਵਾਸਤੇ ਆਇਆ ਇੱਥੇ, ਪਾਤਸ਼ਾਹ ਸੈਡ ਆਈ ਕੁਡ ਹੈਵ ਗੋਨ ਐਨੀਵੇਅਰ, ਲੁੱਕ ਵੇਅਰ ਆਈ ਕਮ ਫਰੋਮ, ਲੁੱਕ ਆਈ ਕਮ ਫਰੋਮ ਦੈਟ ਸਰਸਾ ਨਦੀ ਦੈਟ ਸੈਪਰੇਟਡ ਮਾਈ ਫੈਮਿਲੀ, ਮਦਰ ਲੁੱਕ I've come from that Chamkor Gadi where I had to see my own sons being cut into pieces. Ma, I left that Gadi that night. Why? Because you was doing Ardaas. ਕਿ ਕੱਲ ਨੂੰ ਕੋਈ ਕਹਿ ਨਾ ਦੇਵੇ ਕਿ ਮੈਂ ਮੇਰੇ ਗੁਰੂ ਨੂੰ ਦਰਸ਼ਨ ਮੰਗੇ ਤਾਂ ਮੇਰੇ ਗੁਰੂ ਨੇ ਆ ਕੇ ਦਰਸ਼ਨ ਹੀ ਦਿੱਤੇ ਮੈਨੂੰ, ਗੁਰਸਿੱਖ ਪਿਆਰੋ ਬਸ ਇਹ ਭਾਵਨ ਦੀ ਗੱਲ ਆ, ਕਿਤੇ ਇਹ ਹੋ ਸਕਦਾ ਕਿ ਆਪਾਂ ਕਲਗੀਧਰ ਪਾਤਸ਼ਾਹ ਨੂੰ ਅੰਦਰੋਂ ਆਵਾਜ਼ ਨਾ ਮਾਰੀਏ ਤਾਂ ਕਲਗੀਧਰ ਪਾਤਸ਼ਾਹ ਜੀ ਨਾ ਆਉਣ, ਉਹ ਜ਼ਰੂਰ ਆਊਗਾ ਕਲਗੀਧਰ ਵਾਲਾ ਪਾਤਸ਼ਾਹ, ਗੁਰਸਿੱਖ ਪਿਆਰੋ ਬਸ ਆਪਾਂ ਅੰਦਰੋਂ ਜੁੜ ਕੇ ਅਰਦਾਸ ਕਰੀਏ, ਉਸ ਮਾਂ ਨੇ ਨਾ ਉਹ ਜਿਹੜਾ ਪਾਤਸ਼ਾਹ ਜੀ

ਵਾਸਤੇ ਬਸਤਰ ਉਹਨੇ ਸੀਆ ਸੀਗਾ ਸੀਤਾ ਸੀਗਾ। ਉਸ ਸਮੇਂ ਡਾਕਟਰ ਬਲਬੀਰ ਸਿੰਘ ਕਹਿਣ ਲੱਗੇ ਕਹਿੰਦੇ ਨਾਲੇ ਤਾਂ ਕਲਗੀਧਰ ਪਾਤਸ਼ਾਹ ਦੇ ਉਹਨੇ ਉਹ ਬਸਤਰ ਜਦੋਂ ਭੇਟ ਕੀਤਾ ਨਾ ਚਰਨਾਂ ਦੇ ਵਿੱਚ, ਤਾਂ ਕਹਿੰਦੇ ਜਦੋਂ ਉਹਨੇ ਆਪਣਾ ਜਦੋਂ ਨਾ ਸੀਸ ਉਹਨੇ ਜਦੋਂ ਮੱਥਾ ਆਪਣਾ ਰੱਖੇ ਨਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ, ਨਾਲੇ ਤੇ ਉਹਦੇ ਸਰੀਰ ਵਿੱਚ ਇੱਕ ਚਰਨਾਹਟ ਪੈ ਗਈ। ਤਾਂ ਉਹ ਕਹਿਣ ਲੱਗੇ ਪਿਆਰੇ, ਤਾਂ ਕਹਿੰਦੇ ਉਹਨੇ ਆਪਣਾ ਅਖੀਰਲਾ ਸਾਸ ਵੀ ਪਾਤਸ਼ਾਹ ਦੇ ਚਰਨਾਂ ਵਿੱਚ ਉੱਥੇ ਲਿਆ। ਸ਼ੀ ਬ੍ਰੀਥ ਦਾ ਲਾਸਟ ਬ੍ਰੈਥ ਇਨ ਦ ਚਰਨ ਆਫ ਗੁਰੂ ਗੋਬਿੰਦ ਸਿੰਘ ਜੀ। ਕੇਵਲ ਅਡੀਕ ਹੀ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਕਰਦੀ ਸੀ ਉਹ ਮਾਂ। ਉਹ ਵੇਖੋ ਮੇਰਾ ਪ੍ਰੀਤਮ ਪਿਆਰਾ, ਉਹ ਦੇਖੋ ਇਹ ਕਲਗੀਆਂ ਧਰ ਪਾਤਸ਼ਾਹ, ਉਹ ਦੇਖੋ ਪਿਆਰਿਓ, ਉਹ ਇੱਕ ਬੁੱਢੜੀ ਮਾਂ ਨੂੰ ਜਾ ਕੇ ਦਰਸ਼ਨ ਦਿੰਦਾ, ਉਹ ਦੇਖੋ ਕੀ ਕੁਝ ਪਾਰ ਕਰਕੇ ਕਿੱਥੇ ਕਿੱਥੇ ਪਹੁੰਚਦੇ ਪਾਤਸ਼ਾਹ ਜੀ। ਪਿਆਰਿਓ ਬਸ ਭਾਵਨਾ ਦੀ ਆਪਾਂ ਨੂੰ ਅੱਜ ਲੋੜ ਜੇ। ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਗੁਲਾਬਿਆ, ਕਹਿੰਦੇ ਬਸ ਇੱਕ ਰਾਤ ਦੀ ਗੱਲ ਆ, ਕਹਿੰਦੇ ਇੱਕ ਸਾਨੂੰ ਰਾਤ ਇੱਥੇ ਰਹਿ ਦਿੰਦੋ, ਅਸੀਂ ਸਵੇਰ ਨੂੰ ਇੱਥੋਂ ਚਲਾ ਜਾਵਾਂਗੇ। ਵੇਖੋ ਪਿਆਰਿਓ, ਇਹ ਉਹ ਕਲਗੀਧਰ ਪਾਤਸ਼ਾਹ ਜੇ ਸੰਸਾਰ ਦੇ ਲੋਕ ਅੰਦਰੋਂ ਉਹ ਅੰਦਰੋਂ ਕੁਰਲਾਉਂਦੇ ਨੇ ਕਿ ਕਲਗੀਧਰ ਪਾਤਸ਼ਾਹ ਸਾਡੇ ਘਰ ਵਿੱਚ ਆ ਕੇ ਚਰਨ ਪਾਉਣ, ਪਰ ਅੱਜ ਉਹ ਵੀ ਦਿਨ ਆਇਆ ਕਿ ਜਿਹੜੀ ਸੰਗਤ ਹੀ ਕਹਿ ਰਹੀ ਪਾਤਸ਼ਾਹ ਨੂੰ ਤੁਸੀਂ ਸਾਡੇ ਘਰੋਂ ਵਿੱਚੋਂ ਬਾਹਰ ਜਾਓ। ਕਲਗੀਧਰ ਪਾਤਸ਼ਾਹ ਨੇ ਆਪ ਕਿਹਾ ਕਿ ਸਾਨੂੰ ਇੱਕ ਰਾਤ ਇੱਥੇ ਰਹਿਣ ਦਿਓ। ਉਸੇ ਹੀ ਇਲਾਕੇ ਵਿੱਚ ਨਾ ਦੋ ਗੁਰਸਿੱਖ ਪੈਰੋਂ ਤੇ ਪਠਾਨ ਰਹਿੰਦੇ ਨੇ ਘੋੜੇ ਵੇਚਣ ਵਾਲੇ। ਦਿਸ ਟੂ ਐਕਲਸ ਦੈਟ ਲਿਵ ਵਿਦ ਅਸ ਸੈਲ ਹੋਰਸਿਸ। ਉਹ ਦੋਨੇ ਭਰਾ ਬਾਹਰ ਘੋੜੇ ਵੇਚਦੇ ਵੇਚਦੇ ਘਰ ਆਏ ਨੇ। ਦੇ ਸੈਲ ਹੋਰਸਿਸ ਦੇ ਕਮ ਹੋਮ। ਉੱਥੇ ਨਾ ਇੱਕ ਭਰਾ ਦਾ ਭਰਾ ਦੀ ਧੀ ਨਬੀ ਖਾਨ ਦੀ ਧੀ ਕਹਿਣ ਲੱਗੀ, ਕਹਿੰਦੀ ਪਿਤਾ ਨਬੀ ਖਾਨ, ਕਹਿੰਦੇ ਪਾਤਸ਼ਾਹ, ਕਹਿੰਦੇ ਤੁਸੀਂ ਨਾ ਉਸ ਪਾਤਸ਼ਾਹ ਬਾਰੇ ਸਾਨੂੰ ਜਦੋਂ ਮੈਂ ਜਦੋਂ ਛੋਟੀ ਹੁੰਦੀ ਸੀ ਨਾ ਤੁਸੀਂ ਮੈਨੂੰ ਗੱਲਾਂ ਦੱਸਦੇ ਹੁੰਦੇ ਸੀਗੇ ਕਿ ਤੁਸੀਂ ਇੱਕ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦੇ ਹੁੰਦੇ ਸੀਗੇ ਅਨੰਦਪੁਰ ਸਾਹਿਬ। ਇਹ ਦੇਖ ਲਓ, ਇਹ ਕੁਰਾਨ ਪੜ੍ਹਨ ਵਾਲੇ, ਇਹ ਕਲਮਾ ਪੜ੍ਹਨ ਵਾਲੇ, ਪਰ ਕਲਗੀਧਰ ਪਾਤਸ਼ਾਹ ਨੂੰ ਪ੍ਰੇਮ ਕਰਨ ਵਾਲੇ। ਦੀਸ ਟੂ ਬ੍ਰਦਰਸ ਦੇ ਰੀਡ ਦ ਕੁਰਾਨ ਬਟ ਗਾਟ ਲਵ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। The daughter is saying today, she said, you would tell me stories of a guru that you would go to when I was young. But I just heard from the villagers, kehndi mainu ta pata lagaya, oh Kalgidhar Patshah ji shaheed ho gaye ne. Tusi mainu kya siga ke ek din zarur main tuhanu ke mainu tusi darshan karwaoge, hun main pita ji main darshan kivein karungi jo oh shaheed hi ho gaya ya. Oh Ghani Khan nu kuch sujje na, he didn't know what to do. Kehnde ki diye, ਤੈਨੂੰ ਕਹਿੰਦੇ ਬਸ ਦੱਸਿਆ ਕਿ ਉਹ ਸ਼ਹੀਦ ਹੋ ਗਿਆ। ਉਹ ਇੱਕਦਮ ਬਾਹਰ ਨੂੰ ਦੌੜੇ, ਉਹ ਦਰਵਾਜ਼ੇ ਖੜਕਾਉਂਦੇ ਨੇ, ਉਹ ਗੁਲਾਬੇ ਦੇ ਘਰ ਆਏ ਨੇ। ਕਹਿੰਦੇ ਗੁਲਾਬਿਆ, ਕਹਿੰਦੇ ਸਾਨੂੰ ਇੱਕ ਗੱਲ ਦੱਸ, ਕਹਿੰਦੇ ਤੂੰ ਮਸੰਦ ਰਿਹਾ ਨਾ ਕਲਗੀਧਰ ਪਾਤਸ਼ਾਹ ਦੇ ਘਰ ਵਿੱਚ, ਕਹਿੰਦੇ ਸਾਨੂੰ ਪਤਾ ਲੱਗਾ ਕਿ ਉਹ ਕਲਗੀਧਰ ਸ਼ਹੀਦੀਆਂ ਪਾ ਗਿਆ। ਕਹਿੰਦੇ ਇਹ ਗੱਲ ਸੱਚ ਆ? ਤੇ ਗੁਲਾਬਾ ਕਹਿੰਦਾ, ਕਹਿੰਦਾ ਨਹੀਂ ਇਹ ਗੱਲ ਸੱਚ ਨਹੀਂ, ਕਹਿੰਦੇ ਉਹ ਤਾਂ ਸਾਡੇ ਘਰ ਵਿੱਚ ਆਇਆ ਹੋਇਆ ਹੈ। ਦੇ ਸੈਡ ਨੋ ਇਟਸ ਨਾਟ ਟਰੂ, ਇਟਸ ਕਮ ਟੂ ਆਵਰ ਹਾਊਸ। ਉਹ ਦੋ ਭਰਾ ਗਏ ਨੇ, ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ। ਉਹ ਹੁਣ ਇਹ ਹੁਣ ਦੂਸਰੀ ਸਵੇਰ ਆ, ਇਟਸ ਦ ਨੈਕਸਟ ਡੇ, ਦ ਨੈਕਸਟ ਮਾਰਨਿੰਗ ਦੀਸ ਟੂ ਬ੍ਰਦਰਸ ਗੋ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਕਹਿਣਗੇ, ਕਹਿੰਦੇ ਕਲਗੀਧਰ ਪਾਤਸ਼ਾਹ, ਕਹਿੰਦੇ ਹੁਣ ਤੁਸੀਂ ਕਿੱਧਰ ਨੂੰ ਜਾਓਗੇ? ਕਹਿੰਦੇ ਹੁਣ ਪਤਾ ਨਹੀਂ, ਕਹਿੰਦੇ ਜਿੱਥੇ ਉਹ ਮਾਲਿਕ ਸਾਨੂੰ ਲੈ ਜੂਗਾ ਅਸੀਂ ਉਸ ਪਾਸੇ ਨੂੰ ਜਾਓਗੇ, ਕਰਕੇ ਇਹਨਾਂ ਨੇ ਤਾਂ ਹੁਣ ਸਾਨੂੰ ਕਹਿ ਦਿੱਤਾ ਤੁਸੀਂ ਜਾਣ ਵਾਸਤੇ। ਉਹ ਦੋ ਭਰਾ ਮੁਸਲਮਾਨ ਹੋ ਕੇ ਉਹ ਕਹਿਣ ਲੱਗੇ, ਕਲਗੀਧਰ ਪਾਤਸ਼ਾਹ ਤੁਸੀਂ ਸਾਡੇ ਉੱਪਰ ਤਰਸ ਕਰੋ ਤਾਂ ਸਾਡੇ ਘਰ ਵਿੱਚ ਆ ਕੇ ਚਰਨ ਪਾਓ। ਕਹਿੰਦੇ ਠੇਕ ਪਿਠੀ ਔਨ ਅਸ ਐਂਡ ਕਮ ਟੂ ਆਵਰ ਹਾਊਸ। ਤਾਂ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਵੇਖ ਲਓ, ਕਹਿੰਦੇ ਵੇਖ ਲਓ, ਕਹਿੰਦੇ ਕਲਗੀਧਰ ਨੂੰ ਘਰ ਲਿਜਾਣਾ, ਕਹਿੰਦੇ ਮੌਤ ਨੂੰ ਆਵਾਜ਼ ਮਾਰਨ ਵਾਲੀ ਗੱਲ ਆ। ਗੁਰੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੇਇੰਗ, ਟੇਕ ਮੀ ਟੂ ਯੋਰ ਹਾਊਸ ਡਿਊਰਿੰਗ ਦਿਸ ਟਾਈਮ, ਇਟਸ ਲਾਈਕ ਯੂ ਕਾਲਿੰਗ ਡੈਥ ਟੂ ਕਮ ਇਨ ਟੂ ਯੋਰ ਹਾਊਸ ਇਟਸੈਲਫ। ਉਹ ਦੋ ਭਰਾ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਜੀ, ਕਹਿੰਦੇ ਜੋ ਮਰਜ਼ੀ ਹੁਣ ਕਹਿੰਦੇ ਆ ਜਾਵੇ, ਕਹਿੰਦੇ ਅਸੀਂ ਪਰ ਤੁਹਾਨੂੰ ਘਰ ਜ਼ਰੂਰ ਲਿਜਾਣਾ ਆ, ਕਹਿੰਦੇ ਭਾਵੇਂ ਹੁਣ ਫੌਜ ਚੜ੍ਹ ਕੇ ਆ ਜਾਵੇ, ਕਹਿੰਦੇ ਪਰ ਤੁਹਾਡੇ ਤੱਕ ਉਦੋਂ ਹੀ ਪਹੁੰਚੂਗੀ ਜਦੋਂ ਸਾਡੇ ਲਾਸ਼ਾਂ ਉੱਪਰ ਉਹ ਫੌਜ ਜਾਊਗੀ। ਕਹਿੰਦੇ ਪਾਤਸ਼ਾਹ ਜੀ, ਦ ਆਰਮੀ ਕੈਨ ਓਨਲੀ ਗੈਟ ਯੂ ਨਾਓ ਵੈਨ ਡਿਊਰਿੰਗ ਯੂਰ ਇਨ ਆਵਰ ਹਾਊਸ ਇਫ ਦੇ ਗੋ ਓਵਰ ਆਵਰ ਬੋਡੀਜ਼। ਉਹ ਆਪਣੇ ਘਰ ਨੂੰ ਲੈ ਕੇ ਗਏ ਨੇ। ਗੁਰਸਿੱਖ ਪਿਆਰਿਓ, ਆਪਾਂ ਹੁਣ ਇੱਥੋਂ ਹੀ ਇਤਿਹਾਸ ਕੱਲ੍ਹ ਨੂੰ ਜਾਰੀ ਰੱਖਣਾ, ਪਰ ਵੈਸੇ ਨਾ ਆਪਾਂ ਕੱਲ੍ਹ ਦੇ ਦੀਵਾਨ ਤੋਂ ਨਾ ਆਪਾਂ ਹੁਣ ਜਿਹੜੇ ਉਹ ਦੋ ਛੋਟੇ ਬਾਬੇ ਨੇ ਨਾ ਸਾਡੇ, ਆਪਾਂ ਕੱਲ੍ਹ ਨੂੰ ਉਹਨਾਂ ਦਾ ਇਤਿਹਾਸ ਸ਼ੁਰੂ ਕਰਨਾ, ਬਾਬਾ ਜ਼ੋਰਾਵਰ ਸਿੰਘ ਤਾਂ ਬਾਬਾ ਫਤਿਹ ਸਿੰਘ ਦਾ। ਆਪਾਂ ਉੱਥੋਂ ਇਹ ਸ਼ੁਰੂ ਕਰਨਾ ਇਤਿਹਾਸ।
ਉਦੋਂ ਇਹ ਦੋ ਲਾਲ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਮਾਤਾ ਗੁਜਰੀ ਦੇ ਘੋੜੇ ਉੱਪਰ ਨਾਲ ਬੈਠੇ ਨੇ। ਤਾਂ ਅੱਲਾ ਯਾਰ ਖਾਂ ਜੋਗੀ ਜਿਹੜੇ ਸੀਮ ਬਾਰੇ ਲਿਖਦੇ ਨਾ, ਤਕਤੇ ਸੇ ਕਿ ਰਸਤੇ ਸੇ ਜਬ ਭੂਲ ਗਏ, ਕਹਿੰਦੇ ਰਸਤੇ ਸੇ ਜਬ ਪਟਕ ਗਏ ਨੰਨੇ ਸਵਾਰ ਥੇ, ਕਹਿੰਦੇ ਤਖਤੇ ਚਾਰੋ ਤਰਫ ਤਖਤੇ ਪਿਤਾ ਕੋ ਚਾਰੋ ਤਰਫ ਬਾਰ ਬਾਰ ਥੇ। ਸੋ ਵੀ ਟੋਕ ਅਬਾਊਟ ਦੈਟ ਮੋਮੈਂਟ ਫਰੋਮ ਟਮੋਰੋ, ਆਜ ਅੱਲਾ ਯਾਰ ਖਾਂ ਜੋਗੀ ਡਿਸਕ੍ਰਾਈਬ ਦੈਟ ਮੋਮੈਂਟ ਦੈਟ ਰਸਤੇ ਸੇ ਜਬ ਪਟਕੇ ਨੰਨੇ ਸਵਾਰ ਥੇ, ਦੈਟ ਦੇ ਗਾਟ ਲੋਸਟ ਔਨ ਰੂਟ ਐਂਡ ਹਾਊ ਦੇ ਹੈਵਿੰਗ ਦਿਸ ਡਿਸਕਸ਼ਨ ਦੈਟ ਐਂਡ ਹਾਊ ਦੇ ਸੇਇੰਗ ਦੈਟ ਦੇ ਵਰ ਲੁਕਿੰਗ ਆਊਟ ਫਾਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤਖਤੇ ਪਿਤਾ ਕੋ ਚਾਰੋ ਤਰਫ ਬਾਰ ਬਾਰ ਥੇ। ਐਂਡ ਵਾਂਸ ਵੀ ਗੋਨ ਥਰੂ ਦੈਨ ਦ ਹਿਸਟਰੀ, ਵਾਂਸ ਵੀ ਗੋਨ ਥਰੂ ਦ ਸ਼ਹੀਦੀਆਂ ਆਫ ਦ ਛੋਟੇ ਸਾਹਿਬਜ਼ਾਦੇ, ਦੈਨ ਵੀ ਗੋਨ ਕਮ ਬੈਕ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਂਡ ਹਾਊ ਦੇ ਗੋ ਟੂ ਗਨੀ ਖਾਨ ਨਬੀ ਖਾਨ ਹਾਊਸ ਐਂਡ ਦੈਨ ਹਾਊ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੰਟੀਨਿਊਸ ਐਂਡ ਗੋਜ਼ ਫਰਦਰ ਐਂਡ ਵੇਅਰ ਦੇ ਗੋ। ਸੋ ਗੁਰਸਿੱਖ ਪਿਆਰਿਓ, ਕੱਲ ਨੂੰ ਇਸੇ ਤਰ੍ਹਾਂ ਹੀ ਸਾਰੇ ਨੇ ਦਰਸ਼ਨ ਦੇਣੇ। ਸੋ ਗੁਰੂ ਦਾ ਇਤਿਹਾਸ ਸਾਰੇ ਨੇ ਸਰਵਣ ਕਰਨਾ। ਸੋ ਇਤਨੀ ਇੱਕ ਬੇਨਤੀ ਹੈ ਪ੍ਰਵਾਨ ਕਰਨੀਆਂ, ਇੱਕ ਨਹੀਂ ਪਰ ਅਨੇਕਾਂ ਹੀ ਗਲਤੀਆਂ ਹੋ ਗਈਆਂ ਹਨ, ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਕਲਗੀਆਂ ਵਾਲੇ ਪ੍ਰੀਤਮ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ, ਉਹ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਉੱਪਰ ਜੋ ਸਮਾਂ ਆਇਆ ਪੋਹ ਦੇ ਮਹੀਨੇ ਵਿਚ 1704 ਵਿਚ, ਆਪਾਂ ਉਸ ਦੀ ਯਾਦ ਵਿਚ ਸਾਰੇ ਇੱਥੇ ਬੈਠੇ ਹਾਂ। ਆਪਾਂ ਹੁਣ ਆਪਣੇ ਮਨਾਂ ਨੂੰ ਉਸ ਸਮੇਂ ਉੱਪਰ ਲੈ ਕੇ ਜਾਣਾ ਜਦੋਂ ਮਾਤਾ ਗੁਜਰੀ ਜੀ ਆਪਣੇ ਦੋ ਲਾਲਾਂ ਦੇ ਨਾਲ, ਆਪਣੇ ਦੋ ਪੋਤਰਿਆਂ ਦੇ ਨਾਲ ਇੱਕ ਘੋੜੇ ਤੇ ਸਵਾਰ ਨੇ। We're going to take our minds to that place, to that moment now. That place which is when they've just crossed over Sarsa Nadi. That time when Mataji is now sitting on a horse. ਅੱਗੇ ਵੀ ਜ਼ਿਕਰ ਕੀਤਾ ਪਰ ਹੁਣ ਆਪਾਂ ਕਰਕੇ ਇਹ ਇਤਿਹਾਸ ਨੂੰ ਹੁਣ ਆਪਾਂ ਅੱਗੇ ਤੋਰਨਾ ਆ। ਇੱਕ ਵਾਰੀ ਹੋਰ ਜ਼ਿਕਰ ਕਰਕੇ ਕਿ ਆਪਾਂ ਆਪਣੇ ਮਨਾਂ ਵਿੱਚ ਉਸ ਸੀਨ ਨੂੰ ਮੋਹਰੇ ਲਿਆ ਸਕੀਏ। ਮਾਤਾ ਗੁਜਰ ਕੌਰ ਜੀ ਘੋੜੇ ਉੱਤੇ ਸਵਾਰ ਨੇ, ਆਪਣੇ ਛੋਟੇ ਪੋਤਰੇ ਨੂੰ ਨਾ ਬਾਬਾ ਫਤਿਹ ਸਿੰਘ ਨੂੰ ਮਾਤਾ ਜੀ ਨੇ ਅੱਗੇ ਬਿਠਾਇਆ ਹੋਇਆ। ਅੱਗੇ ਬਿਠਾ ਕੇ ਤੇ ਮਾਤਾ ਜੀ ਨੇ ਨਾ ਉਹਨੂੰ, ਉਸ 5 ਸਾਲ ਦੇ ਪੋਤਰੇ ਨੂੰ ਘੁੱਟ ਕੇ ਅੱਗਿਓ ਪੜਿਆ ਹੋਇਆ ਜੇ। ਤਾਂ ਮਾਤਾ ਜੀ ਨੇ ਬਾਬਾ ਜ਼ੋਰਾਵਰ ਸਿੰਘ ਹੁਣਾਂ ਨੂੰ ਆਪਣੇ ਪਿੱਛੇ ਬਿਠਾਇਆ ਹੋਇਆ। ਤਾਂ ਬਾਬਾ ਜ਼ੋਰਾਵਰ ਸਿੰਘ ਨੂੰ ਕਿਹਾ ਮਾਤਾ ਜੀ ਨੇ, ਦਾਦੀ ਮਾਂ ਕਹਿਣ ਲਈ ਕਹਿੰਦੇ ਜ਼ੋਰਾਵਰ ਬੇਟੇ, ਕਹਿੰਦੇ ਤੁਸੀਂ ਆਪਣੀਆਂ ਬਾਹਾਂ ਨਾਲ ਨਾ ਮੈਨੂੰ ਪਿੱਛੋਂ ਤੁਸੀਂ ਘੁੱਟ ਕੇ ਪਕੜ ਕੇ ਰੱਖਣਾ। ਮਾਤਾ ਗੁਜਰੀ ਜੀ ਸੇਇੰਗ ਟੂ ਬਾਬਾ ਜ਼ੋਰਾਵਰ ਸਿੰਘ, ਦੇ ਸੈਡ ਬਿਕਾਜ਼ ਯੂ ਸੇ ਇਨ ਦਾ ਬੈਕ ਆਫ ਮੀ, ਮੇਕ ਸ਼ੋਰ ਯੂ ਹੋਲਡ ਔਨ ਟੂ ਮੀ ਪ੍ਰੋਪਰਲੀ ਐਂਡ ਟਾਈਟ ਸੋ ਯੂ ਡੋਨਟ ਫਾਲ ਆਫ, ਬਿਕਾਜ਼ ਮਾਤਾ ਜੀ ਇਜ਼ ਹੋਲਡਿੰਗ ਔਨ ਟੂ ਬਾਬਾ ਫਤਿਹ ਸਿੰਘ ਦੈਮਸੈਲਵਸ, ਬਿਕਾਜ਼ ਬਾਬਾ ਫਤਿਹ ਸਿੰਘ ਇਜ਼ ਸਿਟਿੰਗ ਐਟ ਦਾ ਫਰੰਟ ਐਂਡ ਅੱਲਾ ਯਾਰ ਖਾਂ ਜੋਗੀ ਹੀ ਰਾਈਟਸ ਅਬਾਊਟ ਦੈਟ ਟਾਈਮ ਐਂਡ ਹੀ ਸੇਜ਼, ਰਸਤੇ ਸੇ ਜਬ ਭਟਕ ਗਏ ਨੰਨੇ ਸਵਾਰ ਥੇ, ਤਖਤੇ ਪਿਤਾ ਕੋ ਚਾਰੋ ਤਰਫ ਬਾਰ ਬਾਰ ਥੇ। ਅੱਲਾ ਯਾਰ ਖਾਂ ਜੋਗੀ ਇਜ਼ ਰਾਈਟ ਇਨ ਅਬਾਊਟ ਦੈਟ ਟਾਈਮ, ਰਾਈਟ ਇਨ ਅਬਾਊਟ ਦੈਟ ਸੀਨ ਐਂਡ ਹੀ ਸੇਇੰਗ that now that they've separated from their father, and what are these two children doing? And he writes that they're looking around all four directions, and what are they doing when they're looking around those four directions? They're looking out for their father. O kan laga takte pita ko charo taraf ke o charo taraf vekhde pae ne o do bacche kevri ek passe nu vekhde ne kevri dusre passe nu dekhde ne phir teesre kone phir chauthe kone ਕਰਕੇ ਉਹਨਾਂ ਦੇ ਮਨ ਵਿੱਚ ਕੇਵਲ ਇਹ ਆ ਕਿ ਸ਼ਾਇਦ ਕਿ ਸਾਨੂੰ ਪਿਤਾ ਜੀ ਕਿਤੇ ਦਿਸ ਪਣ। ਤਾਂ ਗੁਰਸਿੱਖ ਪਿਆਰਿਓ, ਅੱਜ ਆਪਾਂ ਜਿਹਨਾਂ ਦਾ ਇਤਿਹਾਸ ਦੇਖਣਾ, ਉਹ ਧੰਨ ਮਾਤਾ ਗੁਜਰੀ, ਜਿਸ ਬਾਬਤ ਗੁਰਬਾਣੀ ਵੀ ਆਖਦੀ ਆ ਕਿ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਣੀ, ਜਿਨ ਗੁਰੂ ਜਣਿਆ ਮਾਏ, ਹੂ ਈਵਨ ਗੁਰਬਾਣੀ ਰਾਈਟਸ ਅਬਾਊਟ। ਗੁਰਬਾਣੀ ਵੀ ਆਖਦੀ ਗੁਰਸਿੱਖ ਪੈਰੋ, ਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ, ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਕਹਿੰਦੇ ਉਹ ਮਾਤਾ ਧੰਨ ਜੇ ਜਿਸ ਮਾਤਾ ਨੇ ਕਿਸੇ ਗੁਰੂ ਨੂੰ ਜਨਮ ਦਿੱਤਾ। ਮਾਤਾ ਗੁਜਰੀ, ਉਹ ਮਾਤਾ ਗੁਜਰੀ ਗੁਰਸਿੱਖ ਪੈਰੋ, ਜਿਨ੍ਹਾਂ ਨੇ ਨਾ ਕਰਤਾਰਪੁਰ ਦੀ ਧਰਤੀ ਉੱਪਰ ਜਨਮ ਲਿਆ। ਮਾਤਾ ਗੁਜਰੀ ਜੀ ਇਜ਼ ਬੋਰਨ ਇਨ ਪਲੇਸ ਕਾਲਡ ਕਰਤਾਰਪੁਰ, ਜ਼ਿਲ੍ਹਾ ਜਲੰਧਰ। ਜਿਹੜਾ ਕਰਤਾਰਪੁਰ, ਜਿਹੜਾ ਇੱਕ ਤਾਂ ਪਾਕਿਸਤਾਨ ਹੁਣ ਉਹ ਆ ਨਾ, ਜਿਹੜਾ ਇੱਕ ਤਾਂ ਉਹ ਕਰਤਾਰਪੁਰ ਆ ਜਿਹੜਾ ਹੁਣ ਪਾਕਿਸਤਾਨ ਵਿੱਚ ਪੈਂਦਾ ਆ, ਪਰ ਇਹ ਕਰਤਾਰਪੁਰ ਉਹ ਆ ਜਿਹੜਾ ਜਲੰਧਰ ਜ਼ਿਲ੍ਹੇ ਵਿੱਚ ਆਉਂਦਾ ਆ। ਮਾਤਾ ਗੁਜਰੀ ਜੀ ਦਾ ਜਨਮ ਉੱਥੇ ਹੋਇਆ। ਮਾਤਾ ਗੁਜਰੀ ਦੀ ਜਦੋਂ ਕੇਵਲ ਉਮਰ 11 ਸਾਲ ਹੱਲੇ, ਮੈਨ ਮਾਤਾ ਜੀ ਇਜ਼ ਆਫ 11 ਈਅਰਸ ਆਫ ਏਜ, ਉੱਥੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਤਾਂ ਮਾਤਾ ਨਾਨਕੀ ਜੀ ਨਾ ਆਪਣੇ ਛੋਟੇ ਪੁੱਤ ਨੂੰ ਵਿਆਹਣ ਗਏ ਨੇ ਕਰਤਾਰਪੁਰ ਸਾਹਿਬ, ਭਾਵ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ। ਵੈਨ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਇਸ ਪ੍ਰੋਬਲੀ ਆਉਣੀ ਬਾਤ ਥੀ, ਤਕਰੀਬਨ 13-14 ਸਾਲ ਦੀ ਉਮਰ ਹੋਊਗੀ ਮਾਤਾ ਗੁਜਰ ਕੌਰ ਜੀ ਦੀ। ਮਾਤਾ ਗੁਜਰੀ ਦੀ ਉਸ ਸਮੇਂ 11 ਸਾਲ ਦੀ ਉਮਰ ਆ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਮਾਤਾ ਨਾਨਕ ਜੀ ਆਪਣੇ ਛੋਟੇ ਪੁੱਤਰ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਗਏ ਨੇ ਉਹਨਾਂ ਦਾ ਵਿਆਹ ਕਰਨ ਵਾਸਤੇ ਮਾਤਾ ਗੁਜਰ ਕੌਰ ਦੇ ਨਾਲ। ਤਾਂ ਜੇ ਸਮੇਂ ਨਾ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦਾ ਮਾਤਾ ਗੁਜਰੀ ਜੀ ਦਾ ਜਦੋਂ ਵਿਆਹ ਹੋਇਆ ਆਪਣਾ ਇਤਿਹਾਸ ਲਿਖਦਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਇਹ ਜ਼ਿਕਰ ਆਉਂਦਾ ਆ ਜਦੋਂ ਮਾਤਾ ਜੀ ਨੂੰ ਜਦੋਂ ਮਾਤਾ ਗੁਜਰੀ ਜੀ ਨੂੰ ਜਦੋਂ ਡੋਲੀ ਵਿੱਚ ਜਦੋਂ ਬਿਠਾਇਆ ਗਿਆ ਨਾ ਤਾਂ ਉਹਨਾਂ ਦੇ ਉਸ ਸਮੇਂ ਤੇ ਮਾਤਾ ਜੀ ਅੱਗੇ ਆਏ ਨੇ ਮਾਤਾ ਬਿਸ਼ਨ ਕੌਰ। ਮਾਤਾ ਗੁਜਰੀ ਜੀ ਇਜ਼ ਮਦਰ ਕਮਸ ਫੋਰਵਰਡ ਵੈਨ ਦੇ ਸੇ ਅ ਰਿੰਦ ਆ ਪੈਲਕਵਿਨ ਵੈਨ ਸ਼ੀ ਇਜ਼ ਗੋਇੰ ਟੂ ਬੀ ਸਾ ਇਨ ਐਂਡ ਗੋ ਬੈਕ ਟੂ ਅੰਮ੍ਰਿਤਸਰ ਵੈਨ ਸ਼ੀ ਸਿਟਸ ਦੇ ਦੇ ਮਦਰ ਮਾਤਾ ਬਿਸ਼ਨ ਕੌਰ ਕਮਸ ਫੋਰਵਰਡ। ਤਾਂ ਦੋ ਉੱਥੇ ਗੱਲਾਂ ਆਖੀਆਂ ਉਸ ਮਾਂ ਨੇ, ਉਹ ਮਾਂ ਨੇ ਜਿਹੜੀਆਂ ਗੱਲਾਂ ਆਖੀਆਂ ਨੇ ਉਸ ਸਮੇਂ ਗੁਰਸਿੱਖ ਪਿਆਰੇ ਸਾਰੇ ਆਪਾਂ ਨਾ ਜਿੰਨੇ ਵੀ ਇੱਥੇ ਬੈਠੇ ਹਾਂ ਉਹਨਾਂ ਗੱਲਾਂ ਵਿੱਚ ਜ਼ਰੂਰ ਕੁਝ ਸਿੱਖ ਸਕਦੇ ਹਾਂ। ਉੱਥੇ ਮਾਤਾ ਬਿਸ਼ਨ ਕੌਰ ਜੀ ਕਹਿਣ ਲੱਗੇ, ਕਹਿੰਦੇ ਪੁੱਤਰੀ, ਕਹਿੰਦੇ ਗੁਜਰੀ, ਤੂੰ ਇਹ ਦੋ ਗੱਲਾਂ ਤੂੰ ਘੁੱਟ ਕੇ ਪੱਲੇ ਨਾਲ ਤੂੰ ਬੰਨ ਕੇ ਰੱਖ ਲਾ ਤਾਂ ਤੇਰਾ ਜੀਵਨ ਸਫਲ ਜ਼ਰੂਰ ਹੋਊਗਾ। ਤਾਂ ਕਹਿਣ ਲੱਗੇ ਮਾਤਾ ਬਿਸ਼ਨ ਕੌਰ, ਕਹਿੰਦੇ ਤੂੰ ਆਪਣੀ ਪਤੀ ਦੀ ਇਸ ਨੂੰ ਪਰਮੇਸ਼ਰ ਸਮਝ ਕੇ ਕਹਿੰਦੇ ਤੂੰ ਸੇਵਾ ਕਰਨੀ ਇਸ ਦੀ। ਦੀ ਸੈਡ ਮਾਤਾ ਬਿਸ਼ਨ ਕੌਰ ਇਜ਼ ਸੇਇੰਗ ਟੂ ਹਰ ਡੋਟਰ ਮਾਤਾ ਗੁਜਰੀ, ਸੀ ਸੇਇੰਗ ਟ੍ਰੀਟ ਯੋਰ ਹਸਬੈਂਡ ਲਾਈਕ ਸਮਬਡੀ ਵੁੱਡ ਬੀ ਡਿਵੋਟਿੰਗ ਦੈਮਸੈਲਵਸ ਟੂ ਵਾਹਿਗੁਰੂ ਜੀ ਟੂ ਗੋਡ, ਸੇਵ ਯੋਰ ਹਸਬੈਂਡ ਇਨ ਦੈਟ ਵੇ। ਤੇ ਜਿਹੜੀ ਦੂਸਰੀ ਗੱਲ ਕਹੀ ਨਾ ਉੱਥੇ ਮਾਤਾ ਬਿਸ਼ਨ ਕੌਰ ਜੀ ਕਹਿਣ ਲੱਗੇ, ਕਹਿੰਦੇ ਤੇਰਾ ਨਾਮ ਗੁਜਰੀ, ਇੱਥੇ ਅਰਥ ਵਿਦਵਾਨਾਂ ਨੇ ਕੀਤਾ, ਕਹਿੰਦੇ ਤੇਰਾ ਨਾਮ ਗੁਜਰੀ ਇਹਦਾ ਅਰਥ ਬਣਦਾ ਆ ਸੁੱਖ, ਸੁੱਖ ਭਾਵ ਕਿਸੇ ਨੂੰ ਸੁੱਖ ਦੇਣਾ। ਕਹਿੰਦੇ ਤੂੰ ਆਪਣੇ ਨਾਮ ਨੂੰ ਕਦੀ ਵੀ ਦਾਗ ਨਾ ਲੱਗਣ ਦੇਈਂ, ਕਹਿੰਦੇ ਧੀਏ ਤੂੰ ਆਪ ਵੀ ਹਰ ਸਮੇਂ ਸੁਖੀ ਰਹਿਣਾ ਤਾਂ ਤੂੰ ਜਿੱਥੇ ਵੀ ਜਾਣਾ ਤਾਂ ਉੱਥੇ ਸੁੱਖ ਵੰਡਦੀ ਹੀ ਜਾਣਾ ਆ। ਉੱਥੇ ਇਹ ਮਾਤਾ ਜੀ ਨੇ ਆਪਣੀ ਉੱਥੇ ਬੱਚੀ ਨੂੰ ਨਾ ਉਸ ਸਮੇਂ ਗੁਰਸਿੱਖ ਪਿਆਰੇ ਇੱਕ ਸਿੱਖਿਆ ਦਿੱਤੀ ਡੋਲੀ ਬਹਿਣ ਦੇ ਸਮੇਂ, ਕਹਿੰਦੇ ਯੂਰ ਨੇਮ ਇਜ਼ ਗੁਜਰੀ, ਗੁਜਰੀ ਮੀਨਸ ਟੂ ਗਿਵ ਆਊਟ ਸੁੱਖ, ਟੂ ਗਿਵ ਹੈਪੀਨੈਸ ਆਊਟ, ਐਂਡ ਸ਼ੀ ਸੇਜ਼ ਯੂ ਰਿਮੇਨ ਹੈਪੀ ਆਲ ਦ ਟਾਈਮ, ਤੂੰ ਆਪ ਵੀ ਖੁਸ਼ ਰਹਿਣਾ ਧੀ ਹੈ, ਐਂਡ ਯੂ ਗਿਵ ਆਊਟ ਹੈਪੀਨੈਸ ਆਲ ਦ ਟਾਈਮ ਐਜ਼ ਵੈਲ। ਆਪਣੇ ਇਤਿਹਾਸ ਲਿਖਦਾ ਜਦੋਂ ਮਾਤਾ ਗੁਜਰੀ ਜੀ ਜਦੋਂ ਆਏ ਵੀ ਆ ਨਾ, ਕਹਿੰਦੇ ਹਰ ਸਮੇਂ ਨਿਮਰਤਾ ਦੇ ਵਿੱਚ ਰਹਿਣਾ, ਕਹਿੰਦੇ ਕਦੀ ਸਮਾਂ ਇਹ ਨਹੀਂ ਆਉਣਾ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਉੱਤੇ ਚੱਕ ਕੇ ਵੇਖਣੀਆਂ। ਮਾਤਾ ਗੁਜਰੀ ਜੀ ਰਿਮੇਨਸ ਇਨ ਸੋ ਮਚ ਹਿਊਮਿਲਿਟੀ, ਆਲਵੇਸ ਕੀਪਸ ਹਰ ਆਈਜ਼ ਲੋ, ਐਂਡ ਮਾਤਾ ਜੀ ਇਜ਼ ਆਲਵੇਸ ਹਰ ਸਮੇਂ ਸੇਵਾ ਵਿੱਚ ਰੁੱਝੇ ਰਹਿਣਾ। ਤੇ ਸੱਚ ਕਰਕੇ ਮੰਨਿਓ ਜਿਹੜਾ ਮਾਤਾ ਦਾ ਉਹ ਬਚਨ ਸੀ, ਮਾਤਾ ਦਾ ਬਚਨ ਘੁੱਟ ਕੇ ਪਕੜ ਕੇ ਰੱਖਿਆ ਪੱਲੇ ਦੇ ਨਾਲ ਬੰਨਿਆ, ਤਾਂ ਹਰ ਸਮੇਂ ਆਪ ਵੀ ਸੁਖੀ ਰਹਿਣਾ ਤੇ ਸੁੱਖ ਵੰਡਦੇ ਵੀ ਰਹਿਣਾ। ਪਰ ਦੇਖੋ ਗੁਰਸਿੱਖ ਪਿਆਰਿਓ, ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਪਤੀ ਦੇ ਬਚਨ ਨੇ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਦੀਸ ਦਾ ਬਚਨ ਆਫ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ। ਪਰ ਦੇਖੋ ਕਿੱਥੇ ਤੱਕ ਉਹਨਾਂ ਨੇ ਬਚਨ ਬੰਨ ਕੇ ਰੱਖੇ ਪੱਲੇ ਦੇ ਨਾਲ। ਜੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੇ ਇਹ ਬਚਨ ਕਹਿ ਨੇ ਨਾ ਕਿ ਜੇ ਸੁੱਖ ਜੇ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦਾ ਇਫ ਗੁਰੂ ਤੇਗ ਬਹਾਦਰ ਜੀ ਸੈਡ ਦੀਸ ਬਚਨ, ਦਾ ਜੋ ਨਰ, ਨਰ ਮੀਨਸ ਪਰਸਨ, ਕਹਿੰਦੇ ਜੋ ਨਰ ਦੁੱਖ ਅਮੰਗਸਟ ਦੁੱਖ, ਸਮਬਡੀ ਦੈਟ ਲਿਵਸ ਇਨ ਸੋ ਮਚ ਦੁੱਖ, ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਕਹਿੰਦੇ ਪਰ ਉਸ ਦੁੱਖ ਨੂੰ ਕੁਝ ਮੰਨਦੇ ਨਹੀਂ। ਅਸਲ ਵਿੱਚ ਇਹ ਆ, ਕਈ ਵਾਰੀ ਜਦੋਂ ਆਪਾਂ ਧਰਮ ਦੇ ਰਾਹ ਉੱਪਰ ਤੁਰਦੇ ਹਾਂ, ਅੱਗੇ ਵੀ ਇਹ ਅਸੀਂ ਬੇਨਤੀ ਕੀਤੀ ਆ, ਕਈ ਵਾਰੀ ਆਪਾਂ ਮਨ ਚ ਸੋਚਦੇ ਜਿਸ ਵਿੱਚ ਧਰਮ ਦੇ ਰਾਹ ਉੱਪਰ ਚੱਲਦੇ ਕਿ ਬਾਹਰਲਾ ਦੁੱਖ ਨਹੀਂ ਸਾਨੂੰ ਆਉਣਾ, ਅਸਲ ਵਿੱਚ ਇਹ ਨਹੀਂ ਗੁਰਸਿੱਖ ਪਿਆਰਿਓ। ਧਰਮ ਦੇ ਰਾਹ ਉੱਪਰ ਤੁਰਨ ਦਾ ਮਤਲਬ ਇਹ ਆ ਕਿ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਵਾਟ ਇਟ ਐਕਚੁਅਲੀ ਮੀਨਸ, ਵਾਟ ਡਸ ਧਰਮ ਡੂ ਫੋਰ ਅਸ, ਸਾਡੇ ਵਾਸਤੇ ਧਰਮ ਕਰਦਾ ਕੀ ਆ, ਸਾਡੇ ਵਿੱਚ ਧਰਮ ਨਾ ਉਹ ਚੀਜ਼ ਪੈਦਾ ਕਰਦਾ ਆ ਕਿ ਜਿੰਨਾ ਮਰਜ਼ੀ ਦੁੱਖ ਸਾਡੇ ਜੀਵਨ ਵਿੱਚ ਆ ਕੇ ਚੱਲ ਕੇ ਆਵੇ ਕਿ ਸਾਨੂੰ ਉਹ ਦੁੱਖ ਦਾ ਗੁਰਸਿੱਖ ਪਿਆਰੋ ਟਾਕਰਾ ਕਰਨਾ ਆ ਜਾਂਦਾ ਆ। ਨੋ ਮੈ ਹਾਊ ਮਚ ਪੇਨ ਕਮਸ ਇਨ ਟੂ ਆਵਰ ਲਾਈਫ, ਦੈਟਸ ਵਾਟ ਧਰਮ ਗਿਵਸ ਅਸ। ਵੈਨ ਵੀ ਟੇਕ ਔਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਐਜ਼ ਆਵਰ ਫਾਦਰ, ਵਾਟ ਡਸ ਦੈਟ ਟੀਚ ਅਸ ਟੂ ਡੂ, ਬਿਕਾਜ਼ ਇਫ ਯੂ ਲੁੱਕ ਐਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਲਾਈਫ ਫਰੋਮ ਦਾ ਆਊਟਸਾਈਡ, ਲੱਗੂਗਾ ਤਾਂ ਐਵੇਂ, ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਲਾਈਫ ਇਜ਼ ਫੁੱਲ ਆਫ ਦੁੱਖ, ਪਰ ਨਹੀਂ ਗੁਰਸਿੱਖ ਪਿਆਰਿਓ, ਤੇ ਉਹ ਖੰਡੇ ਬਾਟੇ ਦੀ ਜਿਹੜੀ ਦਾਤ ਆ, ਉਹ ਖੰਡੇ ਬਾਟੇ ਦੀ ਦਾਤ ਸਾਨੂੰ ਦਿੰਦੀ ਕੀ ਆ, ਇਹਦਾ ਇਹ ਨਹੀਂ ਮਤਲਬ, ਇਟ ਡਜ਼ਨਟ ਮੀਨ ਦੈਟ ਇਫ ਵੀ ਇੰਬਰੇਸ ਗੁਰੂ ਗੋਬਿੰਦ ਸਿੰਘ ਜੀ ਇਨ ਆਵਰ ਲਾਈਫ ਦੈਟ ਵੀ ਨੈਵਰ ਗੋਇੰ ਟੂ ਸੀ ਦੁੱਖ ਫਰੋਮ ਦਾ ਆਊਟਸਾਈਡ, ਇਟ ਡਜ਼ਨਟ ਮੀਨ ਦੈਟ ਵੀ ਨੈਵਰ ਗੋਇੰ ਟੂ ਲੂਜ਼ ਆਵਰ ਜੌਬਸ, ਇਟ ਡਜ਼ਨਟ ਮੀਨ ਦੈਟ ਵੀ ਨਾਟ ਗੋਇੰ ਟੂ ਲੂਜ਼ ਆਵਰ ਲਵਡ ਵਨਸ, ਇਟ ਡਜ਼ਨਟ ਮੀਨ ਵਾਟ ਦ ਵਰਲਡ ਥਿੰਕਸ ਟੂ ਬੀ ਬੈਡ is not going to happen to us. It means that we're going to have that shakti. It means that it's going to give us that power from inside to how to endure all that comes in our way. Jo nar dukh mein दुख नहीं माने, दुख ता आया पर दुख नो कुछ मन्या नहीं। एदा ए अर्थ बांदा माता गुजरी ने अपने गुरु तेग बहादुर जी पातशाह जी दी बाणी घुट के पकड़ के रखी, अपने गुरसिख पे पल्ले नाल बन के रखी। जो नर दुख मैं दुख नहीं माने सुख स्नेह, ए हुण कमाल दे बच्चे ने जो गुरु तेग बहादुर जी ने इत्थे कहा। सुख एक पासे सुख कह रहे ने, एक पासे स्नेह कह रहे ने। स्नेह दा मतलब हुंदा प्यार, स्नेह ऑलसो मीनस अटैचमेंट, मोह भी कह इहदा आपां अर्थ कर लईए स्नेह दा। गुरु तेग बहादुर जी पातशाह कहिंदे जे तेरे जिंदगी विच सुख भी आया ना, इफ सुख कम्स इन टू योर लाइफ, कहिंदे सुख स्नेह, कहिंदे पर ओहदे नाल तू कितें स्नेह ना कर बैठी उह सुख जिहड़ा तेरे जीवन विच आया। इस बेनती नूं समझियो। What does that mean? It means that Guru Tegh Bahadur ji Pachi is saying, even if sukh comes into your life, even if happiness comes into your life, even if peace comes to your life, whatever somebody thinks peace is, I'm talking now from the outside. Kende sukh, kende ba, oh Gursikh pyareo, onne asal vich kirpa sambhali apni guru di, je baar de sukh aa gaye ne, je ghar bar hai, जे सोने मंजे है, जे सोने बिस्तरे ने, जे कारा ने, जे सब कुछ है, जे खान पीन वास्ते सब कुछ है, पर सुख स्नेह, पर ओदे नाल स्नेह नहीं किता, but you don't get attached to all the comforts that you have in life, गुरसिख पेरो असल विच ओही ब्रह्म ज्ञानी आ। A ब्रह्म ज्ञानी is that person, they've got all the comforts in their life, एक दिन सब कुछ है, पर दूसरे दिन उठन दे सारी सब कुछ चल गया। One day माता गुजरी जी sleeping in the comforts of Anandpur Sahib, but then माता गुजरी जी is taken away from those comforts, but माता गुजरी जी state of mind is still the same। पर माता गुजरी फिर भी उस चढ़दी कला विच रह करके सुख स्नेह अर भय नहीं जा कहने माने, कंचन माटी माने करके असल विच माता जी had reached that अवस्था that no matter what came their way, that they didn't let them bring it down. Whether it be dukh, within dukh they remained detached. Whether it be sukh, whether that they had the comforts of life, they didn't let those comforts of life bring them down as well. Appa agan turiye hun. Mata gujri, gursikh pyareo, unne guru tegh bahadur ji paach ne apne pati nu vekhya. They saw their husband fight in battles as well. They saw their husband guru tegh bahadur ji paach ji fight in the Kartarpur battle. माता गुजरी जी वेंट विद देम टू बाबा बकाले, और नाल बकाले दी धरती ते भी गए माता गुजरी जी। उत्थे गुरसिख पैर देखो तकरीबन गुरु तेग बहादुर जी पातशाह जी 22 to 28 साल कही कहिंदे अपने इतिहासकार, चल आपां 25 साल लै लईए, आपां इहदा विचाला लै लईए, 25 साल जी भी आपां कहीए, 25 years गुरु तेग बहादुर जी पातशाह जी बकाला। और उत्थे अपना इतिहास लगता गुरु तेग बहादुर जी हालत की सी बकाले दी धरती ते, इन्ना बेराग गुरु तेग बहादुर जी पातशाह दा। Some people say that Guru Tegh Bahadur Ji was in a cave for 25 years and they meditated and they never came out. That's not the truth. If we look into our history, we learn that Guru Tegh Bahadur Ji even went out and worked during that time as well. Guru Tegh Bahadur Ji, they didn't eat from masands. Masanda da paisa nahi si khande. Guru Tegh Bahadur Ji os samay te kam vi karde san. Os samay te Guru Tegh Bahadur Ji paach ji ne sver nu guru guru jap ke bahar aake ta kirtan vi aap karde sige, ta utthe sangta vi juddiyan san. Par eh sachya ke inna bairag गुरु तेग बहादुर जी पातशाह दे विच कई वारी शब्द गायन करदे करदे कई वारी अध विच ही पहुंचना। इतिहास लिखता प्रिंसिपल सतबीर सिंह इसका जिक्र करदे ने, कई वारी बाणी गुरबाणी पढ़दे पढ़दे इन्ने बैराग विच आ जाना उत्थे गला ही रुक जाना गुरु तेग बहादुर जी पातशाह जी दा। पर माता गुजरी जी वॉज विद देम थ्रू आउट ऑल द वे ऑल द टाइम। गुरु तेग बहादुर जी पातशाह जी कई वारी कहिंदे अंदरों गुफे विचों कहिंदे कई वारी दो दो तीन तीन दिन भी नहीं निकलदे, समटाइम दे वुडंट कम आउटसाइड at all for 2-3 days, that Mata Gujri ji. Because now if you think about it, hun gursikh pero eh gallan chalniyan asal vich aukhiyan ne karke jo hun aapa ajj de samay vich vekhiya na, because people nowadays they want consistency in their life, they want to know what's going to happen the next hour. But Guru Tegh Bahadur ji Pachi was unpredictable. Sometimes they would go out to work, sometimes they wouldn't see them for 3 days. Sometimes Guru Tegh Bahadur ji Pachi would be sitting inside that cave. The kende se ke inna neer vagda si na ohna de netran vichon, kende baate de baate bhar jande si jehde ohna de agge pae hunde sige Guru Tegh Bahadur ji Pachi ji de. Utthe Mata Gujri ne phir vi seva kiti dat ke takriban 22 to 25 saal ja 28 saal la lo utthe seva kiti Mata Gujri ne. Par naal kaun si? Who was with Mata Gujri ji? Mata Nanaki ji, their mother-in-law.
1: Think about this now. They were with their mother-in-law for all that time. Utthe hor koi vi nahi siga. Inna sama ohna ne apne gursikh pyareo mata nanki ji de naal kadya utthe. Phir dekh lo inni dridhta sigi mata gujri de vich. Mata gujri was so firm in her life. What type of grandmother was she?
0: ਜਦੋਂ ਜਿਹੜਾ ਪਹਿਲਾ ਜੰਗ ਹੋਇਆ ਸੀਗਾ ਨਾ ਅਨੰਦਪੁਰ ਸਾਹਿਬ ਦਾ, ਉਹਦਾ ਆਪਾਂ ਜ਼ਿਕਰ ਵੀ ਕੀਤਾ ਸੀਗਾ ਕੁਝ ਦਿਨ ਪਹਿਲਾਂ,
1: ਦ ਫਸਟ ਬੈਟਲ ਦੈਟ ਹੈਪਨ ਇਨ ਅਨੰਦਪੁਰ ਸਾਹਿਬ, ਉੱਥੇ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਨੂੰ ਉੱਥੇ ਬੁਲਾਇਆ ਸੀਗਾ. ਦੇ ਸੈਡ ਟੂ ਬਾਬਾ ਅਜੀਤ ਸਿੰਘ, ਉਦੋਂ ਉਮਰ ਕੇਵਲ 13 ਤਾਂ ਜਾਂ 14 ਸਾਲ. ਹੁਣ ਵੇਖ ਲਓ ਆਪਾਂ ਨੂੰ ਇੱਥੋਂ ਵੀ ਇੱਥੇ ਕਈ ਬੱਚੇ ਬੈਠੇ ਹੋਣੇ ਜਿਹੜੇ 13-14 ਸਾਲ ਦੀ ਉਹਨਾਂ ਦੀ ਉਮਰ ਆ. 13-14 ਈਅਰਸ ਆਫ ਏਜ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੈਡ to Baba Ajit Singh in the year 1700. Kende aa jede 100 singh ya na, they gave them 100 singhs, te kende inna di gawai tusi karni hai kende is jang de vich. They said to Baba Ajit Singh, age 13, they said, you're going to lead these 100 singhs. To utthe na Mata Sundari ji thoda je dol gaye sige. Mata Sundari ji kehne lage, Guru Gobind Singh ji paach nu hath jod ke benti kiti nimrata sahit. ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਇਹਨਾਂ ਦੀ ਹਲੇ ਉਮਰ ਥੋੜੀ ਜੀ ਛੋਟੀ ਨੀ, ਇੰਨੇ ਸਿੰਘਾਂ ਦੀ ਸੰਭਾਲ ਕਰਨੀ, ਇਹਨਾਂ ਨੂੰ ਅੱਗੇ ਲਾਉਣਾ. ਤਾਂ ਉੱਥੇ ਮਾਤਾ ਗੁਜਰੀ ਜੀ, ਹਲੇ ਗੁਰੂ ਗੋਬਿੰਦ ਸਿੰਘ ਜੀ ਕੁਝ ਨਹੀਂ ਬੋਲੇ, ਗੁਰੂ ਗੋਬਿੰਦ ਸਿੰਘ ਜੀ ਡਿਡਨਟ ਸੇ ਐਨੀਥਿੰਗ. ਉੱਥੇ ਮਾਤਾ ਗੁਜਰੀ ਜੀ ਉੱਥੇ ਮੋਹਰੇ ਹੋ ਕੇ ਨਾ, ਤਾਂ ਕਹਿਣ ਲੱਗੇ ਕਹਿੰਦੇ ਉੱਥੇ ਹੱਥ ਪਾੜ ਲਿਆ, ਤਾਂ ਕਹਿਣ ਕਹਿੰਦੇ ਬੇਟਾ ਸੁੰਦਰੀ ਕਹਿੰਦੇ ਇਹਨੂੰ ਰੋਕ ਨਾ ਅਜੀਤ ਨੂੰ, ਕਹਿੰਦੇ ਇਹ ਤਿਆਰ ਆ ਕਹਿੰਦੇ ਮੇਰਾ ਪੋਤਰਾ. ਦੇ ਸੇ ਡੋਂਟ ਸਟੋਪ ਹਿਮ. ਹੁਣ ਦੇਖ ਲਓ ਆਮ ਕਰਕੇ ਵੀ ਲੁੱਕ ਆ ਗ੍ਰੈਂਡਮਦਰ, ਉਹਨਾਂ ਦਾ ਦਿਲ ਕਿੰਨਾ ਥੋੜਾ ਹੁੰਦਾ ਆ, ਉਹ ਆਪਣੇ ਬੱਚੇ ਨੂੰ ਕਿਤੇ ਨਹੀਂ ਭੇਜਦੀ. ਪਰ ਇਹ ਉਹ ਆ ਗੁਰਸਿੱਖ ਪੈਰਿਓ ਦਾਦੀ ਜਿਹੜੀ ਉਸ ਦੀ ਮਾਂ ਦੀ ਬਾਂਹ ਫੜ ਕੇ ਕਹਿੰਦੀ ਹੈ ਨਹੀਂ ਇਹਨੂੰ ਰੋਕ ਨਾ, ਇਹ ਤਿਆਰ ਆ, ਇਹ ਰਣ ਤੱਤੇ ਉੱਪਰ ਜੂਝਣ ਵਾਸਤੇ ਇਹ ਤਿਆਰ ਆ. 13 ਸਾਲ ਦੀ ਹਲਕੇ ਵਰ ਉਮਰ, ਇੰਨੀ ਦ੍ਰਿੜਤਾ ਮਾਤਾ ਗੁਜਰ ਕੌਰ ਦੇ ਵਿੱਚ. ਸ਼ੀ ਇਜ਼ ਦੈਟ ਫਰਮ ਗੁਰਸਿੱਖ. ਦੈਟਸ ਦ ਟਾਈਪ ਆਫ ਕੈਰੈਕਟਰ ਦੈਟ ਮਾਤਾ ਜੀ ਹੈਡ, ਦੈਟ ਦਾਦੀ ਜੀ ਹੈਡ. ਐਂਡ ਦੈਨ ਤਾਂ ਉਹ ਸਮਾਂ ਆਇਆ ਇੱਥੇ ਨਾ, ਫਿਰ ਜਦੋਂ ਮਾਤਾ ਜੀ ਤਾਂ ਦੋ ਛੇਟੇ ਛੋਟੇ ਸਾਹਿਬਜ਼ਾਦੇ ਇੱਕ ਘੋੜੇ ਤੇ, ਹੁਣ ਘੋੜਾ ਗਾਂ ਅਗਾਂ ਨੂੰ ਚੱਲ ਰਿਹਾ ਆ. ਇੱਥੇ ਨਾ ਇੱਕ ਗੰਗੂ ਬ੍ਰਾਹਮਣ ਆਇਆ ਮਾਤਾ ਜੀ ਹੋਣਾ ਕੋਲ. ਤਾਂ ਗੰਗੂ ਬ੍ਰਾਹਮਣ ਕਹਿਣ ਲੱਗਾ ਮਾਤਾ ਜੀ ਨੂੰ ਕਰਕੇ, ਉਹ ਜਿਹੜਾ ਗੰਗੂ ਬ੍ਰਾਹਮਣ ਸੀ ਨਾ, ਉਹ ਕਈ ਇਤਿਹਾਸਕਾਰ ਲਿਖਦੇ ਨੇ ਕਿ ਉਹ ਗੁਰੂ ਘਰ ਦਾ ਰਸੋਈਆ ਸੀਗਾ. ਐਂਡ ਰਸੋਈਆ ਮੀਨਸ ਸੰਬਰੀ ਦਾ ਵਰਕਸ ਇਨ ਦ ਕਿਚਨਸ ਆਫ ਦ ਗੁਰੂਜ਼ ਹਾਊਸ. ਉਹ ਕਲਗੀਧਰ ਪਾਤਸ਼ਾਹ ਦੇ ਨਾ ਰਸੋਈ ਲੰਗਰਾਂ ਵਿੱਚ ਉਹ ਕੰਮ ਕਰਦਾ. ਪਰ ਕਈ ਹੁਣ ਕਵੀ ਸੰਤੋਖ ਸਿੰਘ ਵਰਗੇ ਉਹ ਲਿਖਦੇ ਨੇ ਕਿ ਉਹ ਮਸੰਦ ਸੀ ਇੱਕ ਗੁਰੂ ਘਰ ਦਾ, ਪਰ ਆਮ ਕਰਕੇ ਜ਼ਿਆਦਾ ਕਰਕੇ ਇਹ ਲਿਖਿਆ ਮਿਲਦਾ ਆ ਕਿ ਉਹ ਰਸੋਈਆ ਸੀ, ਕਿ ਉਹ ਲੰਗਰਾਂ ਵਿੱਚ ਸੀਗਾ ਕੰਮ ਕਰਦਾ. ਸੋ ਐਨੀਵੇ ਖੈਰ, ਉਹ ਗੰਗੂ ਕਹਿਣ ਲੱਗਾ ਮਾਤਾ ਜੀ ਤੁਸੀਂ ਕਿੱਧਰ ਨੂੰ ਜਾਓਗੇ? ਮਾਤਾ ਜੀ ਕਹਿਣ ਲੱਗੇ ਕਹਿੰਦੇ ਜਿੱਧਰ ਵੀ ਉਹ ਅਕਾਲ ਪੁਰਖ ਸਾਨੂੰ ਲੈ ਜੂਗੇ ਆਪਾਂ ਉਸ ਪਾਸੇ ਨੂੰ ਬਸ ਤੁਰਦੇ ਜਾਂਦੇ ਹਾਂ. ਤਾਂ ਗੰਗੂ ਕਹਿੰਦਾ ਇੱਕ ਇੱਥੇ ਕੁੰਮੇ ਮਾਸ਼ਕੀ ਦੀ ਇੱਕ ਝੁੱਗੀ ਆ, ਕਹਿੰਦੇ ਦਿਸ ਅ ਲਿਟਲ ਹਟ ਐਂਡ ਇਟਸ ਕਾਲਡ ਕੁੰਮਾ ਮਾਸ਼ਕੀ. ਇਟ ਵਿਲ ਬੀ ਬੈਟਰ ਦੈਟ ਵੀ ਸਪੈਂਡ ਦ ਨਾਈਟ ਐਟ ਹਿਸ ਹਾਊਸ ਟੂਡੇ. ਵਾਂਸ ਵੀ ਸਪੈਂਡ ਦ ਨਾਈਟ ਦੇ, ਕਹਿੰਦੇ ਵਿਲ ਗੈਟ ਅਵੇ ਫਰੋਮ ਹੇਅਰ. ਤਾਂ ਮਾਤਾ ਜੀ ਇਟ ਵਿਲ ਬੀ ਬੈਸਟ ਦੈਟ ਯੂ ਕਮ ਟੂ ਮਾਈ ਪਿੰਡ, ਤੁਸੀਂ ਮੇਰੇ ਪਿੰਡ ਨਾਲ ਆ ਜਿਓ, ਜਿਹੜਾ ਪਿੰਡ ਦਾ ਨਾਮ ਹੈ ਖੇੜੀ. ਪਰ ਅਸਲ ਵਿੱਚ ਗੁਰਸਿੱਖ ਪਿਆਰਿਓ, ਹੁਣ ਬਾਹਰੋਂ ਤਾਂ ਇਵੇਂ ਲੱਗਦਾ ਆ ਨਾ ਕਿ ਇਹ ਕਿੰਨਾ ਸੇਵਾ ਭਾਵਨਾ ਵਾਲਿਆ ਆ. ਹੁਣ ਕਈ ਵਾਰੀ ਬਾਹਰੋਂ ਤਾਂ ਬਹੁਤ ਕੁਝ ਲੱਗਦਾ, ਦੇਹ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ. ਹੁਣ ਗੁਰੂ ਬਾਣੀ ਵੀ ਕਹਿੰਦੀ ਹੈ ਨਾ, ਗੁਰੂ ਦੀ ਬਾਣੀ ਵੀ ਕਹਿੰਦੀ ਆ ਕਿ ਦੇ ਕਈ ਵਾਰੀ ਕੋਈ ਦਿੰਦਾ ਬਾਹਰੋਂ ਲੱਗਦਾ ਕਿ ਕਿੰਨਾ ਇਹ ਦਿੰਦਾ. ਸਮਟਾਈਮਸ ਇਟ ਲੁਕਸ ਫਰੋਮ ਦਾ ਆਊਟਸਾਈਡ ਸਮਬਡੀ ਇਜ਼ ਗਿਵਿੰਗ ਸੋ ਮਚ ਦੇ, ਪਰ ਸਤਿਗੁਰੂ ਜੀ ਕਹਿੰਦੇ ਮੰਗੇ ਸਹਿਜਾ ਗੁਣਾ, ਪਰ ਉਹ ਹਜ਼ਾਰ ਗੁਣਾ ਵੱਧ ਮੰਗ ਰਿਹਾ ਆ ਅੰਦਰੋਂ. ਪਰ ਸਮਟਾਈਮਸ ਇਟ ਲੁਕਸ ਲਾਈਕ ਸਮਬਡੀ ਸਰਵਿੰਗ, ਪਰ ਸਤਿਗੁਰੂ ਜੀ ਸੇਜ਼ ਫਰੋਮ ਇਨਸਾਈਡ ਦੇ ਆਸਕਿੰਗ ਫਾਰ 1000 ਟਾਈਮਸ ਓਵਰ. ਤਾਂ ਸੋਭ ਕਰੇ ਸੰਸਾਰ, ਬਟ ਦ ਵਰਲਡ ਇਜ਼ ਗਲੋਰੀਫਾਈਂਗ ਦੇਮ ਟੂ ਸੇ ਲੁੱਕ ਦੇ ਕਿੰਨਾ ਰਿਹਾ ਆ. ਹੁਣ ਬਾਹਰੋਂ ਤੋਂ ਇਵੇਂ ਲੱਗਦਾ ਨਾ ਕਿ ਦੇਖੋ ਗੰਗੂ ਸ਼ਾਹ ਕਿ ਇੰਨਾ ਮਾਤਾ ਜੀ ਦੀ ਕਿੰਨੀ ਮਦਦ ਕਰ ਰਿਹਾ ਆ, ਪਰ ਅਸਲ ਵਿੱਚ ਨਾ ਉਹਦੀ ਨੀਅਤ ਅੰਦਰੋਂ ਖੋਟੀ ਸੀ. ਇਹ ਨਹੀਂ ਸੀ, ਹੀ ਡਿਡਨਟ ਵਾਂਟ ਟੂ ਗੈਟ ਮਾਤਾ ਜੀ ਇਨਟੂ ਟ੍ਰਬਲ. ਇਟ ਵਾਜ਼ਨਟ ਦੈਟ ਇਜ਼ ਇੰਟੈਂਸ਼ਨ ਵਾਜ਼, ਉਹਦਾ ਪਹਿਲਾਂ ਨਹੀਂ ਸੀ ਇਹਦੇ ਮਨ ਵਿੱਚ ਇਹ ਖਿਆਲ ਕਿ ਮੈਂ ਮਾਤਾ ਜੀ ਨੂੰ ਪਕੜਾਉਣਾ ਆ. ਪਰ ਅਸਲ ਵਿੱਚ ਇਹਦੇ ਅੰਦਰ ਕੁਛ ਸੀਗਾ, ਉਹਦੇ ਅੰਦਰ ਕੁਝ ਭੌਂਕਦਾ ਪਿਆ ਸੀਗਾ. ਦੇ ਵਾਜ਼ ਸਮਥਿੰਗ ਦੈਟ ਇਜ਼ ਸੇਇੰਗ ਇਨਸਾਈਡ ਹਿਮ ਦੈਟ ਇਜ਼ ਬਾਰਕਿੰਗ. ਉਹ ਹੈ ਕਿ ਪਾਤਸ਼ਾਹ ਨੇ ਕਿਹਾ ਕਹਿੰਦੇ ਅੰਤਰ ਵਿਆਪੇ ਲੋਭ ਸਵਾਨ, ਕਹਿੰਦੇ ਇੱਕ ਲੋਭ ਲੋਭੀ ਕੁੱਤਾ ਅੰਦਰ ਉਹਦੇ ਭੌਂਕ ਰਿਹਾ ਆ. ਮਹਾਰਾਜ ਜੀ ਸੇਇੰਗ ਦੈਟ ਇਜ਼ ਅ ਗ੍ਰੀਡੀ ਡੌਗ ਸੇਇੰਗ ਇਨਸਾਈਡ ਹਿਮ ਦੈਟ ਇਜ਼ ਬਾਰਕਿੰਗ. ਅਸਲ ਵਿੱਚ ਨਾ ਇਹ ਜਿਹੜਾ ਲੋਭ ਆ ਨਾ, ਇਹ ਅਸਲ ਇਹ ਕਰਦਾ ਕਿੰਨਾ ਕੁ ਨੁਕਸਾਨ ਆ. Hamch lob means greed. Maharaj is saying this dog of greed sitting inside of him that is barking. And how dangerous is greed? ਪਾਤਸ਼ਾਹ ਜੀ ਨੂੰ ਆਪਾਂ ਪੁੱਛੀ ਨਾ ਭਗਤ ਕਬੀਰ ਜੀ ਸਾਨੂੰ ਦੱਸਣਾ ਕਰਨਗੇ, ਕਹਿੰਦੇ ਜੇ ਅੰਦਰ ਕਿਸੇ ਦੇ ਲੋਭ ਹੋਵੇ ਨਾ ਤਾਂ ਭਗਤ ਕਬੀਰ ਜੀ ਕਹਿਣ ਕੇ ਕਹਿੰਦੇ ਜੇ ਲੋਭ ਤਹਾ ਕਾਲ ਹੈ। ਭਗਤ ਕਬੀਰ ਜੀ ਕਹਿੰਦੇ ਕਹਿੰਦੇ ਜਿੱਥੇ ਕਿਸੇ ਦੇ ਅੰਦਰ ਲੋਭ ਹੈ ਨਾ, ਕਹਿੰਦੇ ਸੱਚ ਕਰਕੇ ਮੰਨਿਓ ਉਹਦੇ ਨਾਲ ਹੀ ਕਹਿੰਦੇ ਕਾਲ ਖੜਾ ਆ। ਹੁਣ ਕਾਲ ਦਾ ਮਤਲਬ ਮੌਤ। ਭਗਤ ਕਬੀਰ ਜੀ ਦਿਸ ਇਜ਼ ਅਮੇਜ਼ਿੰਗ ਇਫ ਯੂ ਟ੍ਰਾਈ ਟੂ ਅੰਡਰਸਟੈਂਡ ਦਿਸ। ਦੇ ਸੈਡ ਸੰਬਰੀ ਦਾ ਇਜ਼ ਟੇਕਨ ਓਵਰ ਬਾਈ ਗਰੀਡ, ਜਹਾਂ ਲੋਭ, ਵੇਅਰ ਦੇਅਰ ਇਜ਼ ਗਰੀਡ, ਜਹਾਂ ਲੋਭ ਤਹਾਂ ਕਾਲ ਹੈ, ਇਨ ਦੈਟ ਪਲੇਸ ਡੈਥ ਵਿਲ ਫੋਲੋ ਕਰਕੇ ਕਾਲ ਦਾ ਅਰਥ ਬਣਦਾ ਮੌਤ। ਕਹਿੰਦੇ ਡੈਥ ਵਿਲ ਫੋਲੋ ਐਂਡ ਹਾਊ ਵਾਟ ਡੂ ਵੀ। ਹੁਣ ਆਪਾਂ ਕਈ ਵਾਰੀ ਮਨ ਵਿੱਚ ਸੋਚਦੇ ਹਾਂ ਨਾ ਕਿ ਆਪਾਂ ਵੀ ਕਈ ਵਾਰੀ ਲੋਭੀ ਹੋ ਜਾਂਦਾ, ਵੀ ਗੈਟ ਗਰੀਡੀ ਟੂ, ਐਂਡ ਵੀ ਥਿੰਕ ਅਸੀਂ ਤਾਂ ਮਰੇ ਨਹੀਂ ਹਲੇ ਤੱਕ, ਕਿ ਲੋਭ ਵਿੱਚੋਂ ਮੌਤ ਕਿਵੇਂ ਪੈਦਾ ਹੁੰਦੀ ਆ। ਗੁਰਸਿੱਖ ਪਿਆਰੋ, ਇਹਦਾ ਅਸਲ ਵਿੱਚ ਮਤਲਬ ਇਹ ਆ ਕਿ ਜਿਹੜਾ ਬੰਦਾ ਲੋਭੀ, ਦੈਟ ਪਰਸਨ ਦੈਟਸ ਗਰੀਡੀ, ਇਟਸ ਐਕਚੁਅਲੀ ਕਿਲਿੰਗ ਦੇ ਸੇਵਾ, ਉਹਦੀ ਸੇਵਾ ਦੀ ਮੌਤ ਆ। ਕਰਕੇ ਸੇਵਾ ਹੀ ਉਦੋਂ ਆ, ਕਰਕੇ ਸੇਵਾ ਉਸਨੂੰ ਕਹਿੰਦੇ ਆ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਪਾਤਸ਼ਾਹ ਜੀ ਸਾਹਿਬ, ਸੇਵਾ ਮੀਨਸ when you do something without any desire from inside, that means when somebody's got greed inside when they're serving, actually that's not called service, that is actually killing their service. asal vich oh maut ya seva di jehde andar jinna de andar lobh ya gursikh pyaro, par asal vich na gangu vaste ta ohnu sach bahar mukhi vi us lobh ne ohnu maar ke rakh ditta siga। ਕਰਕੇ ਆਪਾਂ ਇਹਦਾ ਜ਼ਿਕਰ ਬਾਅਦ ਚ ਕਰਾਂਗੇ ਕਿ ਇਹਦੀ ਹਾਲਤ ਕੀ ਹੋਈ ਸੀ ਅੰਤਲੇ ਸਮੇਂ, ਕਿ ਇਹ ਮਰਿਆ ਕਿਵੇਂ ਸੀਗਾ। ਕਿ ਦੈਨ ਵੀ ਲੁੱਕ ਇਨਟੂ ਐਜ਼ ਵੈਲ ਆਫਟਰਵਰਡਸ ਵਾਟ ਹੈਪਨ ਟੂ ਹਿਮ ਡਿਊਰਿੰਗ ਹਿਸ ਐਂਡ ਟਾਈਮ ਐਂਡ ਹਾਊ ਹੀ ਐਕਚੁਅਲੀ ਡਾਈਡ। ਪਾਤਸ਼ਾਹ ਜੀ ਕਹਿੰਦੇ, ਸਤਿਗੁਰੂ ਜੀ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕੇ ਨਾਹੇ ਮਨ ਜੈਸੇ ਸੂਕਰ ਸਵਾਨ, ਨਾਨਕ ਮਾਨੂ ਤਾਹੇ ਤਨ। ਸਤਿਗੁਰੂ ਜੀ ਪਾਤਸ਼ਾਹ ਜੀ ਸੇਇੰਗ, ਕਹਿੰਦੇ ਦੈਟ ਪਰਸਨ ਡਜ਼ਨਟ ਡਿਵੋਟ ਦੈਮਸੈਲਵਸ ਟੂ ਵਾਹਿਗੁਰੂ ਜੀ, ਕਹਿੰਦੇ ਜਿਹਦੇ ਅੰਦਰ ਭਗਤੀ ਨਹੀਂ ਨਾ, ਕਹਿੰਦੇ ਉਸ ਇੱਕ ਅਕਾਲ ਪੁਰਖ ਵਾਸਤੇ, ਕਹਿੰਦੇ ਉਹਨੂੰ ਉਹਦਾ ਸਰੀਰ ਨਾ, ਕਹਿੰਦੇ ਫਿਰ ਇੱਕ ਕਹਿੰਦੇ ਨਿਆਈ, ਕਹਿੰਦੇ ਇੱਕ ਕੁੱਤੇ ਦੀ ਨਿਆਈ ਜਾਂ ਇੱਕ ਸੂਰ ਦੀ ਨਿਆਈ ਆ। ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਸੇਇੰਗ ਦੈਟ ਪਰਸਨ ਡਜ਼ਨਟ ਡਿਵੋਟ ਦੈਮਸੈਲਵਸ ਟੂ ਗੋਡ, ਕਹਿੰਦੇ ਦੈਨ ਦੈਟ ਪਰਸਨਸ ਬੋਡੀ ਇਜ਼ ਇਕੁਇਵਲੈਂਟ ਟੂ ਅ ਡੌਗ ਔਰ ਅ ਪਿਗ। ਹੁਣ ਪਾਤਸ਼ਾਹ ਜੀ ਕਹਿਣ ਲੱਗੇ, ਦੂਸਰੇ ਹੀ ਪਾਤਸ਼ਾਹ ਜੀ ਨੇ ਸਲੋਕ ਵਿੱਚ ਕਹਿਣਾ ਕੀਤਾ, ਕਹਿੰਦੇ ਤੁਸੀਂ ਕਿਤੇ ਇਹ ਨਾ ਸਮਝੋ ਕਿ ਮੈਂ ਕੁੱਤੇ ਨੂੰ ਨੀਵਾਂ ਕਹਿ ਰਿਹਾ ਆ। ਗੁਰੂ ਤੇਗ ਬਹਾਦਰ ਜੀ ਸੈਡ, ਡੋਂਟ ਥਿੰਕ ਦੈਟ ਆਮ ਲੁਕਿੰਗ ਡਾਊਨ ਐਟ ਅ ਡੌਗ, ਕਿਉਂਕਿ ਗੁਰੂ ਤੇਗ ਬਹਾਦਰ ਜੀ ਸੈਡ ਇਨ ਦ ਸੇਮ ਹੈਂਡ, ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਂਦ ਤਜਿਤ ਨਹੀਂ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਿਸ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਕਹਿੰਦੇ ਲੁੱਕ ਐਟ ਦ ਕੁਆਲਿਟੀ ਆਫ ਅ ਡੌਗ, ਇਫ ਅ ਡੌਗ ਸਟੈਂਡਸ ਆਊਟਸਾਈਡ ਹਿਸ ਮਾਸਟਰਸ ਡੋਰ, ਲੁੱਕ ਹਾਊ ਲੋਇਲ ਹੀ ਇਜ਼, ਉਹਦਾ ਚਿੱਤ ਕੇਵਲ ਇਸ ਉਸ ਇੱਕ ਮਾਲਿਕ ਦੇ ਵਿੱਚ ਆ, ਹੀ ਚਿੱਤ ਹਿਸ ਫੋਕਸ ਇਜ਼ ਇਨ ਦਾ ਵਨ ਮਾਸਟਰ। ਪਰ ਗੁਰਸਿੱਖ ਪਿਆਰੋ, ਗੰਗੂ ਦਾ ਜਿਹੜਾ ਚਿੱਤ ਸੀ ਨਾ, ਉਹ ਕੇਵਲ ਉਹਦੇ ਮਾਲਿਕ ਕੇਵਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਵਿੱਚ ਨਹੀਂ ਸੀਗਾ, ਪਰ ਉਹਦਾ ਜਿਹੜਾ ਚਿੱਤ ਹੈ ਨਾ ਮਾਇਆ ਦੇ ਵਿੱਚ ਵੀ ਸੀ। ਕਰਕੇ ਉਹਨੂੰ ਪਤਾ ਸੀਗਾ, ਫਰੋਮ ਦੈਟ ਮੋਮੈਂਟ ਹੀ ਜੁਆਇਨ ਮਾਤਾ ਜੀ, ਹੀ ਕੁਡ ਸੀ ਦੈਟ ਮਾਤਾ ਜੀ ਦੇ ਹੱਥ ਵਿੱਚ ਗੁੱਥਲੀ ਆ, ਉਹਦੇ ਵਿੱਚ ਰੁਪਈਏ ਨੇ, ਤੇ ਉਹਦੇ ਵਿੱਚ ਸੋਨਾ ਆ। ਉਹਦਾ ਚਿੱਤ, ਗੁਰਸਿੱਖ ਪਿਆਰਿਓ, ਉਹਦੇ ਚਿੱਤ ਵਿੱਚ ਖੋਟ ਸੀ, ਪਰ ਨਾਲ ਤੁਰਿਆ ਕੁੰਮੇ ਮਾਸ਼ਕੀ ਦੇ ਵੱਲ ਨੂੰ ਜਾ ਰਹੇ ਨੇ। ਤਾਂ ਕੁੰਮੇ ਮਾਸ਼ਕੀ ਦੇ ਘਰ ਕੁਝ ਇੱਕ ਰਾਤ ਰੁਕ ਕੇ ਨਾ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਮਾਤਾ ਗੁਜਰੀ ਜੀ, ਤਾਂ ਗੰਗੂ ਸ਼ਾਹ। ਦੂਸਰੇ ਦਿਨ ਸਵੇਰ ਨੂੰ ਮਾਤਾ ਜੀ ਉੱਠੇ ਨੇ, ਉੱਠ ਕੇ ਆਪਣੇ ਪੁੱਤਰਿਆਂ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ, ਉਹਨਾਂ ਨੂੰ ਨਾਲ ਬਿਠਾ ਕੇ ਪੜ੍ਹਾਇਆ। ਹੁਣ ਵੇਖੋ ਗੁਰਸਿੱਖ ਪੈਰੋ, ਇਸ ਗੱਲ ਨੂੰ ਵੀ ਆਪਾਂ ਮਨ ਵਿੱਚ ਰੱਖਣਾ, ਆਪਾਂ ਜਦੋਂ ਨਾਲ ਇਤਿਹਾਸ ਨੂੰ ਵਾਚਣਾ ਨਾ, ਇਸ ਗੱਲ ਨੂੰ ਆਪਾਂ ਜ਼ਰੂਰ ਮਨ ਵਿੱਚ ਰੱਖਣਾ। ਸਵੇਰ ਨੂੰ ਫਿਰ ਚੜ ਗਏ ਨੇ ਘੋੜੇ ਤੇ, ਜਦੋਂ ਘੋੜੇ ਤੇ ਚੜ੍ਹੇ ਨਾ, ਉਸੇ ਤਰ੍ਹਾਂ ਫਿਰ ਬਿਠਾ ਲਿਆ ਉਸ ਪੁੱਤਰਿਆਂ ਨੂੰ, ਤਾਂ ਅੱਲਾ ਯਾਰਖਾ ਜੋਗੀ ਨੇ ਫਿਰ ਗਾਂ ਦਾ ਸੀਨ ਫਿਰ ਖਿੱਚਿਆ। ਅੱਲਾ ਯਾਰਖਾ ਜੋਗੀ ਕਹਿਣ ਲੱਗੇ, ਕਹਿੰਦੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ? ਉਹ ਆਪਸ ਵਿੱਚ ਗੱਲਾਂ ਕਰਦੇ ਨੇ ਦੋ ਪੁੱਤਰੇ। ਬਾਬਾ ਜ਼ੋਰਾਵਰ ਸਿੰਘ ਜੀ ਪੁੱਛਣ ਲੱਗੇ ਆਪਣੇ ਦਾਦੀ ਨੂੰ, ਕਹਿੰਦੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ? ਉਹ ਦਾਦੀ ਵੇਸ ਓਲ ਆਵਰ ਸੋਲਜਰਸ ਗੌਨ, ਸੋਲਜਰਸ ਮੀਨਿੰਗ ਸਿੰਘਸ, ਕਹਿੰਦੇ ਆਪਣੇ ਸਿੰਘ ਕਿੱਧਰ ਗਏ? ਕਹਿੰਦੇ ਦਰਿਆ ਪਰ ਹਮਕੋ ਛੋੜ ਕੇ ਰਾਹੀ ਕਿੱਧਰ ਗਏ? ਕਹਿੰਦੇ ਦਰਿਆ ਪਰ, ਕਹਿੰਦੇ ਯੂ ਨੋ ਗੰਗੂ ਇਜ਼ ਬਾਏ ਦੈਟ ਰਿਵਰ, that Sarsa river. Can they, where did they all leave us? Our Rahi. Rahi means those people that were walking upon this path with us. Can they, oh, kidhar gaye sare? Can they, fair can lagge, can they, tadpa ke hai, surat mahi, kidhar gaye? Tadpake means when somebody's suffering from it inside. Hai means when somebody cries out. These two little children, oh kanaga kan tadpake hai, surat mahi kidhar gaye? Surat mahi means they're saying like a fish separates from the water. Can they, we're suffering like this. Can they, jebe machhi, can they, pani to, can they, bichad ke na, oh andro tadp diya. Eh do bache hun tadp de pehne karke assi pita to juda ho gaye haan. Can they, tadpake hai, surat mahi kidhar gaye? Can they, abba baga ke, lashkar shahi kidhar gaye? Can they, apne abba ji na, Guru Gobind Singh ji paachi, can they, abba baga ke, lashkar shahi? Can they, abba, our father, can they, apne army no, can they, they've taken the lashkar shahi? Can they, fauj no leke, can they, kidhar no chal gaye pita ji? Can they, disan vich nahi aunde? ਕਿਤੇ ਹੁਣ ਗੁਰਸਿੱਖ ਫਿਰ ਸੋਚੋ ਆਪਣੇ ਮਨ ਵਿੱਚ ਇਹ ਕਿਵੇਂ ਆਪਸ ਵਿੱਚ ਬੱਚੇ ਗੱਲ ਕਰ ਰਹੇ ਨੇ ਕਹਿੰਦੇ ਵੇਅਰ ਆਵਰ ਫਾਦਰ ਗੋਨ ਵਿਦ ਦੇ ਆਰਮੀ ਫੇਰ ਜੋ ਗੱਲ ਗਾਂ ਦੀ ਗੱਲ ਕਹੀ ਨਾ ਗੁਰਸਿੱਖ ਪਿਆਰੋ ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਕਿ ਕਹਿੰਦੇ ਮਾਤਾ ਦਾਦੀ ਜੀ ਕਹਿੰਦੇ ਸਾਡੇ ਦੋ ਜਿਹੜੇ ਵੱਡੇ ਭਰਾਤਾ ਸੀ ਨਾ ਕਹਿੰਦੇ ਸਾਡੇ ਤੋਂ ਬਗੈਰ ਤਾਂ ਕਹਿੰਦੇ ਉਹ ਵਿਸਾਹ ਨਹੀਂ ਸਿਖਾਉਂਦੇ ਹੁਣ ਇਹਦਾ ਮਤਲਬ ਹੁੰਦਾ ਕਹਿੰਦੇ ਉਹ ਦਾਦੀ ਜੀ ਯੂ ਨੋ ਅਜੀਤ ਸਿੰਘ ਬਿਫੋਰ Even if there was away from us for a little moment, they didn't want to be away from us. Soon as they'll come home, they'll run and pick us up. Kande saadu ta ek ghadi vi nahi saada visakh khande sige. Kande bhai bhi humko bhool gaye. Shauk jang mein. Kande dadi ji. Kande inna shauk nu jang da. Baba ji. Kande sanu bhool gaye jang de khatir. Kande bhai bhi humko bhool gaye. Shauk jang mein. Kande apna khyal nahi karte. Kande apna. ਕਹਿੰਦੇ ਖਿਆਲ ਨਹੀਂ ਕਹਿੰਦੇ ਸਾਡਾ ਖਿਆਲ ਹੀ ਨਹੀਂ ਉਹਨਾਂ ਨੇ ਕੀਤਾ ਕਿਉਂ ਨਹੀਂ ਕੀਤਾ ਕਹਿੰਦੇ ਯੌਂਕ ਤਫੰਗ ਮੈਂ ਕਹਿੰਦੇ ਉਹਨਾਂ ਨੂੰ ਇੰਨਾ ਆਨੰਦ ਆਉਂਦਾ ਤਫੰਗ ਚਲਾਉਣ ਵਾਸਤੇ ਤਫੰਗ ਦਾ ਹੁੰਦਾ ਬੰਦੂਕ ਨਾਮ ਕਹਿੰਦੇ ਦੇ ਗੈਟ ਦੈਟ ਐਕਸਾਈਟਡ ਵੈਨ ਦੇ ਗੈਟ ਟੂ ਫਾਇਰ ਦੋਸ ਗਨਸ ਐਂਡ ਦੇ ਫੋਰਗੋਟਨ ਅਸ ਅਬਾਊਟ ਅਸ ਜਸਟ ਬਿਕਾਜ਼ ਦੇ ਸੋ ਐਕਸਾਈਟਡ ਅਬਾਊਟ ਫਾਇਰਿੰਗ ਗਨਸ ਐਂਡ ਹੈਵਿੰਗ ਬੈਟਲਸ ਉਹ ਐਵੇਂ ਗੱਲਾਂ ਕਰਦੇ ਆਪਸ ਵਿੱਚ ਉਹ ਦੋ ਬੱਚੇ ਗੁਰਸਿੱਖ ਪਿਆਰੇ ਉਹ ਗੱਲਾਂ ਕਰਦੇ ਕਰਦੇ ਐਵੇਂ ਹੀ ਸਮਾਂ ਲੰਘਦਾ ਗਿਆ ਤਾਂ ਉਦੋਂ ਉਹ ਖੇੜੀ ਪਿੰਡ ਪਹੁੰਚੇ ਤਾਂ ਉੱਥੇ ਜਦੋਂ ਪਹੁੰਚੇ ਫਿਰ ਗੰਗੂ ਦੇ ਘਰ ਉਸ ਗੰਗੂ ਬ੍ਰਹਿਮਣ ਦੇ ਘਰ ਜਦੋਂ ਪਹੁੰਚੇ ਨਾ ਸ਼ਾਮ ਦਾ ਸਮਾਂ ਆ ਹੁਣ ਤਾਂ ਮਾਤਾ ਗੁਜਰੀ ਜੀ ਨੇ ਨਾ ਕਹਿਣ ਲੱਗੇ ਕਹਿੰਦੇ ਆ ਫਤਿਹ ਸਿੰਘ ਕਹਿੰਦੇ ਆ ਜ਼ੋਰਾਵਰ ਸਿੰਘ ਇੱਕ ਨੂੰ ਆਪਣੇ ਖੱਬੇ ਬਿਠਾ ਲਿਆ ਇੱਕ ਨੂੰ ਆਪਣੇ ਸੱਜੇ ਬਿਠਾ ਲਿਆ ਵਨ ਇਜ਼ ਸਿਟਿੰਗ ਔਨ ਦਾ ਰਾਈਟ ਸਾਈਡ ਆਫ ਮਾਤਾ ਜੀ ਐਂਡ ਦਾ ਅਦਰ ਸਿਟਿੰਗ ਔਨ ਦਾ ਲੈਫਟ ਸਾਈਡ ਆਫ ਮਾਤਾ ਜੀ ਦੇ ਬੋਥ ਸਿਟਿੰਗ ਬਾਈ ਮਾਤਾ ਜੀ ਨੀਜ਼ ਐਂਡ ਦੇ ਫੇਸਿੰਗ ਮਾਤਾ ਜੀ ਲੁਕਿੰਗ ਟੂਵਰਡਸ ਮਾਤਾ ਜੀ ਉਹਨਾਂ ਨੇ ਆਪਣੀ ਦਾਦੀ ਵੱਲ ਇੱਕ ਗੋਡੇ ਵੱਲ ਇੱਕ ਗੋਡੇ ਵੱਲ ਦੂਸਰਾ ਦੂਸਰੇ ਗੋਡੇ ਵੱਲ ਮਾਤਾ ਜੀ ਦੇ ਚਿਹਰੇ ਵੱਲ ਦੇਖਦੇ ਨੇ ਤਾਂ ਮਾਤਾ ਜੀ ਨੇ ਉਹਨਾਂ ਦੋਨਾਂ ਲਾਲਾਂ ਦਾ ਹੱਥ ਫੜ ਕੇ ਨਾ ਤੇ ਕਹਿੰਦੇ ਚਲੋ ਬੱਚਿਓ ਕਰੀਏ ਸ਼ੁਰੂ ਤਾਂ ਮਾਤਾ ਜੀ ਪੜਨ ਲੱਗੇ ਕਹਿੰਦੇ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਪਿਆਰ ਵਿੱਚ ਆ ਕੇ ਮਾਤਾ ਜੀ ਨੇ ਬੱਚਿਆਂ ਦੇ ਨਾਲ ਰਹਿਰਾ ਸਾਹਿਬ ਜੀ ਦੀ ਬਾਣੀ ਪੜ੍ਹੀ ਪਰ ਵੇਖੋ ਪਿਆਰਿਓ ਕਰਕੇ ਸੱਚ ਇਹ ਆ ਨਾ ਜੇ ਕਈ ਵਾਰੀ ਨਾ ਕਿਤੇ ਘਰ ਵਿੱਚ ਸੁੱਖ ਦਾ ਸਮਾਂ ਆ ਜਾਵੇ ਜੇ ਕਿਸੇ ਦੇ ਘਰ ਵਿਆਹ ਰੱਖਿਆ ਹੋਵੇ ਤਾਂ ਪ੍ਰਾਹੁਣੇ ਆਏ ਹੋਣ ਨਾ ਤਾਂ ਕਈ ਉਹਨਾਂ ਨੇ ਰਹਿਰਾ ਸਾਹਿਬ ਜੀ ਦੀ ਬਾਣੀ ਹੀ ਪੜ੍ਹਨੀ ਚੇਤਾ ਭੁੱਲ ਜਾਂਦੀ ਆ ਸੱਚ ਇਹ ਆ ਨਾ ਜੇ ਕਿਸੇ ਨੂੰ ਕਿਤੇ ਪਤਾ ਲੱਗੇ ਨਾ ਕਿ ਉਹਦਾ ਧੀ ਉਹਦੀ ਧੀ ਜਾਂ ਪੁੱਤ ਕਿਤੇ ਬਿਮਾਰ ਹੋ ਗਿਆ ਨਾ ਉਹਨੂੰ ਦੁੱਖ ਦੇ ਫਿਕਰ ਦੇ ਵਿੱਚ ਨਾ ਉਹਨੂੰ ਸਵੇਰ ਨੂੰ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਨਹੀਂ ਪੜ੍ਹ ਹੁੰਦੀ ਪਰ ਮਾਤਾ ਗੁਜਰੀ ਨੇ ਦੇਖੋ ਉਹ ਬਾਣੀ ਦਾ ਸਾਥ ਨਹੀਂ ਛੱਡਿਆ ਕਰਕੇ ਪਤਾ ਜੇ ਆਪਾਂ ਸੋਚੀ ਭਾਈ ਗੁਰਦਾਸ ਜੀ ਨੇ ਵਚਨ ਕੀਤੇ ਨਾ ਕਹਿੰਦੇ ਭਾਈ ਗੁਰਦਾਸ ਜੀ ਕਹਿਣ ਦੇ ਕਹਿੰਦੇ ਗੁਰੂ ਨਾਨਕ ਦਾ ਕਹਿੰਦੇ ਸਹਾਰਾ ਕੀ ਗੁਰੂ ਨਾਨਕ ਦਾ ਕਹਿੰਦੇ ਗੁਰੂ ਨਾਨਕ ਦਾ ਸਹਾਰਾ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਕਹਿੰਦੇ ਗੁਰੂ ਨਾਨਕ ਦੇਵ ਜੀ ਪਾਚ ਤੇ ਕਹਿੰਦੇ ਹੋਰ ਸਹਾਰਾ ਹੀ ਨਹੀਂ ਕਹਿੰਦੇ ਬਸ ਇੱਕ ਰਾਈ ਮਾਤਰ ਵੀ ਨਾ ਕਹਿੰਦੇ ਹੋਰ ਸਹਾਰਾ ਨਹੀਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਐਨੀ ਸਪੋਰਟ ਇਨ ਦ ਲਾਈਫ ਦ ਸਪੋਰਟ ਇਨ ਗੁਰੂ ਨਾਨਕ ਦੇਵ ਜੀ ਲਾਈਫ ਇਜ਼ ਗੁਰ ਗੁਰੂ ਫਰੈਂਡ ਟੂ ਵਾਹਿਗੁਰੂ ਜੀ ਗੁਰ ਸੰਗਤ ਬਾਣੀ ਬਾਣੀ ਕਹਿੰਦੇ ਜਿਹੜੀ ਬਾਣੀ ਆ ਨਾ ਉਹ ਧੁਰ ਕੀ ਜਿਹੜੀ ਬਾਣੀ ਆਈ ਆ ਤਾਂ ਕਹਿੰਦੇ ਜਿਹੜੀ ਸੰਗਤ ਉਸ ਬਾਣੀ ਦੇ ਨਾਲ ਜੁੜੇ ਨੇ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਸਿੱਧੋ ਕਹਿੰਦੇ ਮੇਰਾ ਤਾਂ ਹੋਰ ਕੋਈ ਆਸਰਾ ਹੀ ਨਹੀਂ ਕਹਿੰਦੇ ਮੇਰਾ ਆਸਰਾ ਜਿਹੜਾ ਉਹ ਬਾਣੀ ਭੇਜਦਾ ਨਾ ਮੈਨੂੰ ਉਹ ਅਕਾਲ ਪੁਰਖ ਮੇਰਾ ਆਸਰਾ ਜੀਵਨ ਦਾ ਕਹਿੰਦਾ ਉਹ ਬਾਣੀ ਜੇ ਅਸਲ ਵਿੱਚ ਆਪਣਾ ਦੈਟਸ ਆਵਰ ਸਪੋਰਟ ਆਵਰ ਲਾਈਫ ਅਸਲ ਵਿੱਚ ਉਹ ਸਾਡਾ ਸਾਹ ਆ ਕਰਕੇ ਜਦੋਂ ਆਪਾਂ ਪੜ੍ਹਦੇ ਹਾਂ ਨਾ ਗੁਰ ਜਦੋਂ ਆਪਾਂ ਪੜ੍ਹਦੇ ਹਾਂ ਗੁਰਸਿੱਖ ਪਹਿਲੋ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਵੀ ਸਹੀ ਪਵਨ ਗੁਰੂ ਇਹਦਾ ਅਰਥ ਕੀ ਬਣਦਾ ਕਦੀ ਸੋਚਿਆ ਆਪਾਂ ਮਨਾਂ ਵਿੱਚ ਵੱਟ ਇਜ਼ ਪਵਨ ਗੁਰੂ ਮੀਨ ਹੁਣ ਇੱਥੇ ਜੇ ਆਪਾਂ ਸਿੱਧਾ ਅਰਥ ਕਰ ਦਈਏ ਜਿਹੜਾ ਲਿਖਿਆ ਹੁੰਦਾ ਆਮ ਕਿ ਆਪਣਾ ਜਿਹੜਾ ਪਵਨ ਆ ਉਹ ਗੁਰੂ ਆ ਇਟ ਮੀਨਸ ਇਫ ਯੂ ਲੁੱਕ ਇਟ ਫਰੋਮ ਦਾ ਆਊਟਸਾਈਡ ਦੈਟ ਦਾ ਏ ਇਜ਼ ਆਵਰ ਗੁਰੂ ਨਹੀਂ ਗੁਰਸਿੱਖ ਪਿਆਰੋ ਪਵਨ ਸਾਡਾ ਗੁਰੂ ਨਹੀਂ ਅਸਲ ਵਿੱਚ ਇੱਥੇ ਸਾਡਾ ਗੁਰੂ ਕੌਣ ਆ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਈ ਆ ਕਹਿੰਦੇ ਸਿੱਖਾ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਤੇਰੇ ਸਰੀਰ ਨੂੰ ਕਹਿੰਦੀ ਸਾਹ ਦੀ ਲੋੜ ਆ ਕਹਿੰਦੇ ਜਿਉਂਦੇ ਰਹਿਣ ਵਾਸਤੇ ਨਾ ਕਹਿੰਦੇ ਤੂੰ ਸੱਚ ਮੰਨੀ ਕਹਿੰਦੇ ਤੇਰੇ ਅੰਦਰ ਦੇ ਕਹਿੰਦੇ ਜਿਹੜੇ ਮਨ ਨੂੰ ਨਾ ਕਹਿੰਦੇ ਗੁਰੂ ਤੋਂ ਬਗੈਰ ਕਹਿੰਦੇ ਗੁਰੂ ਤੇਰਾ ਅੰਦਰਲਾ ਸਾਹ ਆ ਸਿੱਖਾ ਇਹਦਾ ਮਤਲਬ ਇਹ ਆ ਪਵਨ ਗੁਰੂ ਤਾਂ ਆਵਰ ਗੁਰੂ ਇਜ਼ ਆਵਰ ਬ੍ਰੈਥ The soul's breath is our guru gursikh pyaro ida andar apna andar di maut ya je apa guru nu chhad diye ke pavan guru pani pita ida arth eh banda ya ke apa na we our breath of our life our true breath of our life karke sach eh ya guru gobind singh ne kya si na jadon oh sama aaya kende sar te jadon aa gaya kende jadon ghadi aasa waar ki kende when that time came aasa ki waar karan waste karke eh vi ek bachan kise ne kya si ka paatsha jiyo appa itthe hun baith ke aasa di waar di baani padange to utthon jadon aa gaye chadh ke sade upar je sadi maut ho gayi ta gul talgi tar paatsha ji kehne ki kende sikho je appa baani hi chhad di ta kende fir maut hi changi aa ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਸੈਡ ਦੇ ਸੈਡ ਇਫ ਯੂ ਲੈਟ ਗੋ ਬਾਣੀ ਦੈਨ ਵੀ ਮਾਈਟ ਐਜ਼ ਵੈਲ ਬੀ ਡੈਡ ਕਹਿੰਦੇ ਫਿਰ ਜਿਉਣ ਦਾ ਕਹਿੰਦੇ ਮਤਲਬ ਹੀ ਕੀ ਸਾਡਾ ਇੱਕ ਸਿੱਖ ਦਾ ਜਿਉਣ ਦਾ ਕੋਈ ਮਤਲਬ ਨਹੀਂ ਸਿੱਖ ਦਾ ਬਾਣੀ ਤੋਂ ਬਗੈਰ ਕਰਕੇ ਇਹ ਅਸਲ ਵਿੱਚ ਸਾਡਾ ਸਾਹ ਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਉਸੇ ਪਾਸੇ ਹੀ, ਉਸ ਜਗ੍ਹਾ ਉੱਪਰ ਹੀ ਆਪਾਂ ਆਪਣੇ ਮਨਾਂ ਨੂੰ ਵਾਪਸ ਲੈ ਕੇ ਜਾਈਏ ਜਿੱਥੇ ਆਪਾਂ ਇਤਿਹਾਸ ਦੀ ਲੜੀ ਕੱਲ੍ਹ ਛੱਡੀ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਮਾਤਾ ਗੁਜਰੀ ਜੀ ਗੰਗੂ ਬ੍ਰਹਿਮਣ ਦੇ ਘਰ ਵਿਖੇ ਖੇੜੀ ਪਿੰਡ ਵਿੱਚ ਬੈਠੇ ਨੇ। ਰਹਿਰਾ ਸਾਹਿਬ ਜੀ ਕਾ ਪਾਠ, ਬਾਣੀ ਪੜ੍ਹੀ, ਆਪਣੇ ਪੋਤਰਿਆਂ ਨੂੰ ਆਪਣੇ ਨਾਲ ਬਿਠਾ ਕੇ ਬਾਣੀ ਉਹਨਾਂ ਨੂੰ ਵੀ ਸਰਵਣ ਕਰਵਾਈ। ਬਾਣੀ ਪੜ੍ਹਨ ਤੋਂ ਉਪਰੰਤ ਇਕੱਠਿਆਂ ਨੇ ਬਹਿ ਕੇ ਗੰਗੂ ਬ੍ਰਹਿਮਣ ਦੇ ਜਿਹੜੀ ਘਰੋਂ ਸੀ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ। ਤਾਂ ਉਸ ਸ਼ਾਮ ਰਹਿਰਾ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ। ਤਾਂ ਫਿਰ ਜਿੱਥੇ ਆਰਾਮ ਕਰਨਾ ਉਹਨਾਂ ਵਾਸਤੇ ਬਿਸਤਰਾ ਤਿਆਰ ਕੀਤਾ ਗਿਆ। ਠੀਕ ਸਾਹਿਬਜ਼ਾਦੇ ਵਿਦ ਮਾਤਾ ਗੁਜਰੀ ਜੀ ਵਿਦ ਦੇ ਗ੍ਰੈਂਡਮਦਰ, ਦੇ ਹੈਵ ਜਸਟ ਫਿਨਿਸ਼ਡ ਰਹਿਰਾ ਸਾਹਿਬ ਪਾਠ, ਦੇ ਵੀ ਈਟ ਇਨ ਦ ਈਵਨਿੰਗ ਫੂਡ, keeping in mind that they hadn't eaten for many days, not many days, but if you think about it's been many months since they've actually eaten properly, since they've actually had a good meal. So us then us raat prasad da shakke te jithe where they were going to rest, they've gone upon that bed, us manje upar chal gaye jithe aaram karna us sham. Mata ji ne apne donne lala nu leke ਇੱਕ ਨੂੰ ਇੱਕ ਪਾਸੇ, ਦੂਸਰੇ ਨੂੰ ਦੂਸਰੇ ਪਾਸੇ। ਮਾਤਾ ਜੀ ਕਲੋਜ਼ਡ ਆਈਜ਼, ਮਾਤਾ ਗੁਜਰੀ ਜੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਨੇ। ਤਾਂ ਮਾਤਾ ਜੀ ਅੰਦਰ ਜੁੜ ਗਏ ਨੇ ਤਾਂ ਗੁਰੂ ਗੁਰੂ ਜਪਣ ਲੱਗ ਪਏ। ਤਾਂ ਪੋਤਰਿਆਂ ਨੇ ਸੋਚਿਆ ਕਿ ਸ਼ਾਇਦ ਦਾਦੀ ਮਾਂ ਸੌਂ ਗਏ ਨੇ। ਐਂਡ ਦ ਟੂ ਗ੍ਰੈਂਡ ਚਿਲਡਰਨ ਦੇ ਥਿੰਕਿੰਗ ਦੈਟ ਗ੍ਰੈਂਡਮਾ ਇਜ਼ ਅਸਲੀਪ ਨਾਓ। ਐਂਡ ਬਾਬਾ ਜ਼ੋਰਾਵਰ ਸਿੰਘ ਜੀ ਟੇਕਸ ਦਾ ਓਪਰਚੁਨਿਟੀ to engage in a conversation with his younger brother. ਹੁਣ ਵੇਖੋ ਆਮ ਕਰਕੇ ਜਿਹੜਾ ਆਪਣਾ ਇਤਿਹਾਸ ਲਿਖਦਾ, most of our ਇਤਿਹਾਸ writes that Baba Fateh Singh is 5 years old at this time and Baba Zoravar Singh is 7 years of age at this time. Baba Zoravar Singh ji starts to speak, ਉੱਥੇ ਬਾਬਾ ਜ਼ੋਰਾਵਰ ਸਿੰਘ ਜੀ ਬੋਲਣ ਲੱਗੇ ਤਾਂ ਉਹ ਵੀ ਅੱਲਾ ਯਾਰਖਾ ਜੋਗੀ ਨਾ ਇਸ ਨੂੰ ਜ਼ਿਕਰ ਕਰਦਾ ਆਪਣੇ ਸ਼ਬਦਾਂ ਅੰਦਰ। Allah Yaar Khan Jogi writes, what does Baba Zoravar Singh say at this time to Baba Fateh Singh? First he says, kehne lage kende bhra, kende brother Fateh, are you awake? Tu jagda hai, tu sutta ta nahi? He asks me if he's awake. Ta unne bhi utthon awaz ditti kende haan ji paaji main jagda hi haan le, I'm awake. Ta Baba Zoravar Singh ji kehne lage kende sun Fateh Singh, kende jab ran ajit ਜੀਤ ਕੇ ਤਸ਼ਰੀਫ ਲਾਏਗੇ। ਦਿਸ ਵਾ ਬਾਬਾ ਜ਼ੋਰਾਵਰ ਸਿੰਘ ਸਿੰਘ ਕਹਿਣ ਲੱਗੇ, ਕਹਿੰਦੇ ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਗੇ। ਸੇਜ਼ ਯੂ ਨੋ ਵੈਨ ਬਾਬਾ ਅਜੀਤ ਸਿੰਘ ਜੀ ਕਮਸ, ਟਾਕਿੰਗ ਅਬਾਊਟ ਦੇ ਓਲਡਰ ਬ੍ਰਦਰ, ਕਹਿੰਦੇ ਯੂ ਨੋ ਵੈਨ ਬਾਬਾ ਅਜੀਤ ਸਿੰਘ ਜੀ ਕਮਸ ਆਫਟਰ ਵਿਨਿੰਗ ਦ ਬੈਟਲ, ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀ ਆਪਣੇ ਵੱਡੇ ਭਰਾਤਾ ਜੀ ਨਾ ਕਹਿੰਦੇ ਜਦੋਂ ਜੰਗ ਨੂੰ ਜਿੱਤ ਕੇ ਜਦੋਂ ਵਾਪਸ ਆਉਣਗੇ ਨਾ, ਕਹਿੰਦੇ ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਕਹਿੰਦੇ ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਗੇ, ਕਹਿੰਦੇ ਕੱਲਾ ਬਾਬਾ ਅਜੀਤ ਸਿੰਘ ਜੀ ਨਹੀਂ ਵਾਪਸ ਆਉਣਗੇ, ਕਹਿੰਦੇ ਜਿਸ ਕਹਿੰਦੇ ਅੱਬਾ ਕੇ ਸਾਥ ਕਹਿੰਦੇ ਅੱਬਾ ਵੀ ਵਾਪਸ ਮੁੜਨਗੇ, ਕਹਿੰਦੇ ਅੱਬਾ ਮੀਨਿੰਗ ਦੇ ਫਾਦਰ, ਕਹਿੰਦੇ ਫਾਦਰ ਵਿਲ ਬੀ ਵਿਦ ਅਜੀਤ ਸਿੰਘ ਐਜ਼ ਵੈਲ, ਕਹਿੰਦੇ ਅੱਬਾ ਕੇ ਸਾਥ ਜਿਸ ਘੜੀ ਦੈਟ ਟਾਈਮ ਦੈਟ ਮੋਮੈਂਟ ਜਿਸ ਘੜੀ ਜੁਝਾਰ ਆਏਗੇ, ਕਹਿੰਦੇ ਆਮ ਬਾਬਾ ਜੁਝਾਰ ਸਿੰਘ ਜੀ ਆਵਰ ਅਦਰ ਬ੍ਰਦਰ ਵਿਲ ਕਮ ਬੈਕ ਐਜ਼ ਵੈਲ, ਕਹਿੰਦੇ ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਗੇ, ਤਾਂ ਫਿਰ ਗੁਰਸਿੱਖ ਪਏ ਉੱਥੇ ਥੋੜਾ ਜਿਹਾ ਸਮਾਂ ਨਾ ਬਾਬਾ ਜ਼ੋਰਾਵਰ ਸਿੰਘ ਜੀ ਰੁਕ ਕੇ ਨਾ ਤਾਂ ਕਹਿਣ ਲੱਗੇ, ਕਹਿੰਦੇ ਪਰ ਆਪਾਂ ਕਰਨਾ ਕੀ ਆ? ਕਹਿੰਦੇ ਸੁਣ, ਇੱਕ ਆਪਣਾ ਵੱਡਾ ਭਰਾ 7 ਸਾਲ ਦਾ ਭਰਾ ਆਪਣੇ ਛੋਟੇ 5 ਸਾਲ ਦੇ ਭਰਾ ਨੂੰ ਕੁਝ ਸਿਖਾ ਰਿਹਾ ਆ, ਇਸ ਟੀਚਿੰਗ ਹਿਮ ਸਮਥਿੰਗ, ਕਹਿੰਦੇ ਵੈਨ ਦੇ ਕਮ ਬੈਕ ਕੀਪ ਇਨ ਮਾਇੰਡ ਦਿਸ ਇਜ਼ ਵਾਟ ਵੀ ਗੋਇੰਗ ਟੂ ਡੂ, ਆਪਾਂ ਕਰਨਾ ਕੀ ਆ ਉਸ ਸਮੇਂ, ਕਹਿੰਦੇ ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ। ਉਹ ਗੁਰਸਿੱਖ ਪਿਆਰਿਓ ਉਹ ਕਹਿਣ ਲੱਗਾ ਵੱਡਾ ਭਰਾ ਬਾਬਾ ਜ਼ੋਰਾਵਰ ਸਿੰਘ, ਕਹਿੰਦੇ ਸੁਣ ਫਤਿਹ ਸਿੰਘਾ,
ਕਹਿੰਦੇ ਆਪਾਂ ਕਰਨਾ ਕੀ ਆ ਜਦੋਂ ਪਿਤਾ ਜੀ ਜਦੋਂ ਆਏ, ਜਦੋਂ ਅਜੀਤ ਸਿੰਘ ਜੀ ਜਦੋਂ ਰਣ ਜਿੱਤ ਕੇ ਆਏ, ਜਦੋਂ ਨਾਲ ਜੁਝਾਰ ਸਿੰਘ ਜੀ ਜਦੋਂ ਆਏ ਨਾ, ਆਪਾਂ ਕਰਕੇ ਗਿਲਾ, ਗਿਲਾ ਮੀਨਸ ਯੂ ਕੈਨ ਹੈਵ ਰਿਜ਼ੈਂਟਮੈਂਟ ਟੁਵਰਡਸ ਦੈਮ। ਕਹਿੰਦੇ ਕਰਕੇ ਗਿਲਾ ਹਰ ਏਕ ਸੇ ਵਿਦ ਈਚ ਐਂਡ ਐਵਰੀ ਵਨ ਆਫ ਦੈਮ। ਕਹਿੰਦੇ ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਕਹਿੰਦੇ ਵੇਗਨ ਆਪਾਂ ਰੁੱਠ ਜਾਣਾ ਭਾਵ ਕਹਿੰਦੇ ਅਸੀਂ ਰੁੱਸ ਜਾਣਾ, ਅਪਸੈਟ ਵਿਦ ਦੈਮ। ਕਹਿੰਦੇ ਆਪਾਂ ਰੁੱਸ ਜਾਣਾ ਆ ਕਹਿੰਦੇ ਪਿਤਾ ਜੀ ਦੇ ਨਾਲ, ਕਹਿੰਦੇ ਆਪਾਂ ਰੁੱਸਣਾ ਆ ਕਹਿੰਦੇ ਬਾਬਾ ਅਜੀਤ ਸਿੰਘ ਦੇ ਨਾਲ, ਕਹਿੰਦੇ ਆਪਾਂ ਰੁੱਸ ਜਾਣਾ ਆ ਕਹਿੰਦੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ। ਤੇ ਫੇਰ ਬਾਬਾ ਫਤਿਹ ਸਿੰਘ ਜੀ ਬੋਲੇ, ਕਹਿੰਦੇ ਜਦੋਂ ਆਪਾਂ ਰੁੱਸ ਗਏ, ਜਦੋਂ ਉਹ ਵਾਪਸ ਆਏ, ਤੇ ਕਹਿੰਦੇ ਫੇਰ ਉਹ ਕੀ ਕਰਨਗੇ ਸਾਡੇ ਨਾਲ ਜਦੋਂ ਆਪਾਂ ਰੁੱਸ ਗਏ। ਕਹਿੰਦੇ ਵਟਸ ਯੂਰ ਇੰਟੈਂਸ਼ਨ, ਵਟ ਯੂ ਵਾਂਟ ਟੂ ਕਮ ਆਊਟ ਆਫ ਦਿਸ। ਉਧਰੋਂ ਬਾਬਾ ਜ਼ੋਰਾਵਰ ਸਿੰਘ ਜੀ ਬੋਲੇ, ਕਹਿੰਦੇ ਜਦੋਂ ਆਪਾਂ ਰੁੱਸ ਗਏ ਨਾ, ਕਹਿੰਦੇ ਫੇਰ ਪਤਾ ਕੀ ਹੋਣਾ, ਕਹਿੰਦੇ ਮਾਤਾ ਕਵੀ ਪਿਤਾ ਕਵੀ ਬਾਈ ਮਨਾਏਗੇ। ਕਹਿੰਦੇ ਦੈਨ ਵਟਸ ਕੈਨ ਹੈਪਨ, ਕਹਿੰਦੇ ਮਾਤਾ ਕਵੀ, ਕਹਿੰਦੇ ਵੈਨ ਮਾਤਾ ਜੀ ਕਮਸ ਬੈਕ ਐਸ ਵੈਲ, ਵੈਨ ਮਾਤਾ ਸੁੰਦਰੀ ਜੀ ਕਮਸ ਬੈਕ, ਵੈਨ ਮਾਤਾ ਸਾਹਿਬ ਕੌਰ ਕਮਸ ਬੈਕ, ਮਾਤਾ ਕਵੀ ਪਿਤਾ ਕਵੀ ਐਂਡ ਦੈਨ ਫਾਦਰ, ਵਟ ਦੇ ਕਮ ਟੂ ਟ੍ਰਾਈ ਟੂ ਡੂ ਵਿਦ ਅਸ। ਕਹਿੰਦੇ ਮਾਤਾ ਕਵੀ ਪਿਤਾ ਕਵੀ ਬਾਈ ਮਨਾਏਗੇ। ਦੇਖਣਾ ਕਹਿੰਦੇ ਮਨਾਉਣ ਦਾ ਯਤਨ ਕਰਨਾ ਉਹਨਾਂ ਨੇ ਸਾਡੇ ਨਾਲ, ਦੇਖਣਾ ਟ੍ਰਾਈ ਐਂਡ ਫੋਕਸ ਬੈਕ ਰਾਊਂਡ, ਉਹਨਾਂ ਨੇ ਆਪਾਂ ਨੂੰ ਮਨਾਉਣ ਦਾ ਯਤਨ ਕਰਨਾ। ਕਹਿੰਦੇ ਬਸ, ਬਾਬਾ ਫਤਿਹ ਸਿੰਘ ਕਹਿਣ ਲੱਗੇ ਬਾਬਾ ਜ਼ੋਰਾਵਰ ਸਿੰਘ ਨੂੰ, ਕਹਿੰਦੇ ਬਸ ਇਸ ਦਾ ਆਲ ਦੇ ਗੋਇੰਗ ਟੂ ਡੂ। ਕਹਿੰਦੇ ਕਿੱਦਾਂ ਸਾਨੂੰ ਮਨਾਓਗੇ? ਕਹਿੰਦੇ ਵਾਟ ਆਰ ਦੇ ਗੋਇੰਗ ਟੂ ਡੂ ਟੂ ਟ੍ਰਾਈ ਐਂਡ ਬ੍ਰਿੰਗ ਅਸ ਬੈਕ ਰਾਊਂਡ? ਕਹਿੰਦੇ ਹਮ ਗਲੇ ਲਗਾ ਕੇ ਕਹਿੰਗੇ ਵੋ, ਕਹਿੰਦੇ ਆਪਾਂ ਨੂੰ ਗਲੇ ਲਗਾਓਗੇ ਉਹ, ਕਹਿੰਦੇ ਹਮ ਗਲੇ ਲਗਾ ਕੇ ਕਹਿੰਗੇ ਵੋ ਬਾਰ ਬਾਰ, ਕਹਿੰਦੇ ਅਗੇਨ ਐਂਡ ਅਗੇਨ ਦੇ ਵਿਲ ਕੀਪ ਸੇਇੰਗ ਵਨ ਥਿੰਗ ਟੂ ਅਸ। ਬਾਬਾ ਫਤਿਹ ਸਿੰਘ ਕਿਊਰੀਅਸਲੀ ਸੇਜ਼, ਕਹਿੰਦੇ ਭਰਾਤਾ ਜੀ ਬ੍ਰਦਰ ਵਾਟ ਦੇ ਕਹਿੰਦੇ ਸੇਇੰਗ ਟੂ ਅਸ? ਤਾਂ ਉੱਥੇ ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਕਿ ਕਹਿੰਦੇ ਉਹ ਕਹਿਣਗੇ ਸਾਨੂੰ ਮਾਨ ਜਾਓ, ਮਾਨ ਜਾਓ, ਦੇ ਸੇਇੰਗ ਟੂ ਅਸ ਤੁਸੀਂ ਮਾਨ ਜਾਓ, ਕਮ ਆਨ ਨਾਓ, ਡੋਂਟ ਬੀ ਅਪਸੈਟ ਐਨੀ ਲੋਂਗਰ, ਤੁਸੀਂ ਮਾਨ ਜਾਓ। ਕਹਿੰਦੇ ਮਾਨ ਜਾਓ, ਫਿਰ ਬਾਬਾ ਫਤਿਹ ਸਿੰਘ ਜੀ ਕਹਿੰਦੇ ਆਪਾਂ ਮੰਨ ਜਾਣਾ ਵੀਰ ਜੀ? ਕਹਿੰਦੇ ਦੈਨ ਆਰ ਵੀ ਗੋਇੰ ਟੂ ਕਮ ਰਾਊਂਡ, ਇਸ ਦੈਟ ਇਟ, ਆਰ ਵੀ ਗੋਇੰ ਟੂ ਡ੍ਰੌਪ ਬੀਇੰਗ ਅਪਸੈਟ ਦੈਨ? ਕਹਿੰਦੇ ਜਦੋਂ ਉਹ ਕਹੋਗੇ ਕਹਿੰਦੇ ਆਪਾਂ ਨੂੰ ਮਾਨ ਜਾਓ, ਕਹਿੰਦੇ ਨਹੀਂ, ਕਹਿੰਦੇ ਲੇਕਿਨ ਹਮ ਨਹੀਂ ਮਾਨੇਗੇ। ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਕਹਿੰਦੇ ਨਹੀਂ, ਕਹਿੰਦੇ ਵੀਰ ਜੀ, ਕਹਿੰਦੇ ਲੇਕਿਨ ਹਮ ਨਹੀਂ ਮਾਨੇਗੇ, ਕਹਿੰਦੇ ਆਪਾਂ ਮੰਨਣਾ ਨਹੀਂ। ਪਰ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਕਹਿੰਦੇ ਉਹ ਇੰਨੀਆਂ ਮਿੰਨਤਾਂ ਸਾਡੀਆਂ ਪਾਉਣਗੇ, ਆਪਾਂ ਫੇਰ ਵੀ ਨਹੀਂ ਮੰਨਣਾ? ਕਹਿੰਦੇ ਆਪਾਂ ਫਿਰ ਕਰਾਂਗੇ ਕੀ? ਕਹਿੰਦੇ ਬਸ ਆਪਾਂ ਕਦੀ ਉਹਨਾਂ ਨੂੰ ਆਪਾਂ ਦੁਬਾਰਾ ਉਹ ਆਪਾਂ ਨੂੰ ਮਨਾਓਗੇ? ਬਸ ਫਿਰ ਇੱਥੇ ਗੱਲ ਕਹਾਣੀ ਮੁੱਕ ਗਈ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਕਹਿੰਦੇ ਨਹੀਂ ਵੀਰਾ। ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਨਹੀਂ, ਇੱਥੇ ਕਹਾਣੀ ਮੁੱਕੀ ਥੋੜੋ। ਕਹਿੰਦੇ ਇੱਥੇ ਫਿਰ ਆਪਾਂ ਐਵੇਂ ਕਰਾਂਗੇ, ਕਹਿੰਦੇ ਇਕਰਾਰ ਲੇਂਗੇ ਸਭ ਸੇ, ਕਹਿੰਦੇ ਇਕਰਾਰ ਮੀਨਸ ਪ੍ਰੋਮਿਸ, ਕਹਿੰਦੇ ਵਿਲ ਮੇਕ ਦੈਮ ਪ੍ਰੋਮਿਸ ਸਮਥਿੰਗ ਈਚ ਵਨ ਆਫ ਦੈਮ, ਕਹਿੰਦੇ ਇਕਰਾਰ ਲੇਂਗੇ ਸਭ ਸੇ। ਵੀਰ ਜੀ ਕਹਿੰਦੇ ਬਾਬਾ ਫਤਿਹ ਸਿੰਘ ਕਹਿੰਦੇ ਵਾਹ ਵੀ ਗੋਇੰ ਟੂ ਮੇਕ ਦੈਮ ਪ੍ਰੋਮਿਸ, ਕਹਿੰਦੇ ਕੀ ਇਕਰਾਰ ਕਰਾਉਂਗੇ ਆਪਾਂ ਉਹਨਾਂ ਤੋਂ? ਤਾਂ ਕਹਿਣਗੇ ਕਹਿੰਦੇ ਇਕਰਾਰ ਲੇਂਗੇ ਸਭ ਸੇ, ਬੁਲਾਨਾ ਨਾ ਫਿਰ ਕਭੀ, ਕਹਿੰਦੇ ਫਿਰ ਸਾਨੂੰ ਦੁਬਾਰਾ ਕਦੀ ਭੁਲਾਈਓ ਨਾ, ਕਹਿੰਦੇ ਡੋਂਟ ਐਵਰ ਫੋਰਗੇਟ ਅਸ ਅਗੇਨ, ਕਹਿੰਦੇ ਬੁਲਾਨਾ ਨਾ ਕਹਿੰਦੇ ਹਮਕੋ ਫਿਰ ਕਭੀ। ਕਹਿੰਦੇ ਵੀਰ ਜੀ ਆਪਾਂ ਹੋਰ ਵੀ ਉਹਨਾਂ ਨੂੰ ਕੀ ਕਹੋਂਗੇ? ਵਾ ਆਲ ਸੋ ਵੀ ਸੇ ਟੂ ਦੈਮ, ਤੇ ਕਹਿੰਦੇ ਬਾਹਰ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ। ਬਾਹਰ ਦਿਗਰ, ਦਿਗਰ ਦ ਵਰਡ ਦਿਗਰ ਮੀਨਸ ਅਗੇਨ, ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਆਪਾਂ ਉਹਨਾਂ ਨੂੰ ਕਹੋਂਗੇ ਨਾ ਫਿਰ? ਕਹਿੰਦੇ ਬਾਹਰ ਦਿਗਰ ਡੋਂਟ ਡੂ ਦਿਸ ਵਿਦ ਅਸ ਅਗੇਨ, ਕਹਿੰਦੇ ਵਿਲ ਸੇ ਟੂ ਦੈਮ ਡੋਂਟ ਲੀਵ ਅਸ ਅਲੋਨ ਅਗੇਨ, ਡੋਂਟ ਮੇਕ ਅਸ ਸਫਰ ਲਾਈਕ ਦਿਸ ਅਗੇਨ, ਬਾਹਰ ਦਿਗਰ ਵਿਛੜ ਕੇ, ਡੋਂਟ ਸੈਪਰੇਟ ਅਸ ਫਰੋਮ ਅਸ ਅਗੇਨ, ਬਾਹਰ ਦਿਗਰ ਵਿਛੜ ਕੇ ਸਤਾਨਾ, ਸਤਾਨਾ ਮੀਨਸ ਸਫਰ, ਡੋਂਟ ਮੇਕ ਅਸ ਸਫਰ ਲਾਈਕ ਦਿਸ ਅਗੇਨ, ਬਾਹਰ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ। ਤੇ ਫੇਰ ਕਹਿੰਦੇ ਕਹਿੰਦੇ ਹਮਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਵਿਲ ਸੇ ਟੂ ਦੈਮ ਡੋਂਟ ਲੀਵ ਅਸ ਅਲੋਨ ਲਾਈਕ ਦੈਟ ਅਗੇਨ, ਕਹਿੰਦੇ ਵਾ ਆਲਸ ਵਿਲ ਵੀ ਸੇ ਟੂ ਦੈਮ ਬ੍ਰਦਰ। ਤਾਂ ਉੱਥੇ ਬਾਬਾ ਫਤਿਹ ਸਿੰਘ ਜੀ, ਉੱਥੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣਗੇ ਕਹਿੰਦੇ ਫਿਰ ਆਪਾਂ ਨੂੰ ਉਹਨਾਂ ਨੂੰ ਕਹੋਂਗੇ, ਕਹਿ ਦੇਤੇ ਹੈ ਯੂ ਰੁਲਾਨਾ ਨਾ ਫਿਰ ਕਭੀ, ਵਿਲ ਟੈਲ ਦੈਮ ਦੈਟ ਵੀ ਬੀਨ ਕ੍ਰਾਈਂਗ ਬਿਕਾਜ਼ ਯੂ ਲੈਫਟ ਅਸ, ਵਿਲ ਸੇ ਟੂ ਦੈਮ ਡੋਂਟ ਮੇਕ ਅਸ ਕ੍ਰਾਈ ਅਗੇਨ। And Guru Sikh Pyaru, these innocent children, they think their grandmother is asleep. Oh, sochte ke saadi dadi maa sutti hai. Par Guru Sikh Pyaru, oh lekhda Allah yaar khan jogi. Oh kenda, bacho ki guftgu jo suni dadi jaan ne. Guftgu means conversation. He said, kende bacho ki
ਕਹਿੰਦੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ ਦੇ ਸਿਰ ਦੇ ਬਲਵਿਡ ਦਾਦੀ ਹੀ ਸ਼ੀ ਹਰਡ ਆਲ ਆਫ ਦਿਸ ਕਨਵਰਸੇਸ਼ਨ ਕਹਿੰਦੀ ਦਿਸ ਦਾਦੀ ਦਾ ਇਜ਼ ਸੋ ਸਟਰੋਂਗ ਦਿਸ ਦਾਦੀ ਗੁਰਸਿੱਖ ਪਿਆਰੂ ਦਾ ਨੈਵਰ ਵੇਵਰਸ ਕਹਿੰਦੇ ਜਦੋਂ ਇਹਨੇ ਇਹ ਸਾਰੀ ਗੱਲਬਾਤ ਸੁਣੀ ਨਾ ਕਹਿੰਦੇ ਇਸ ਦਾਦੀ ਮਾਂ ਨੇ ਤਾਂ ਉਹਦੇ ਉੱਪਰ ਉਸ ਸਮੇਂ ਕੀ ਬੀਤੀ ਕਹਿੰਦੇ ਬੇਖ ਤਿਆਰ ਦ ਵਰਡ ਬੇਖ ਤਿਆਰ ਬੇਖ ਤਿਆਰ ਮੀਨਸ ਸੁਤੇ ਸਿੱਧ ਉੱਤੋਂ ਕਹਿੰਦੇ ਰਹਿ ਨਹੀਂ ਹੋਇਆ ਕਹਿੰਦੇ ਬੇਖ ਤਿਆਰ ਰੁਲਾ ਦੀਆਂ ਕਹਿੰਦੇ ਦਾਦੀ ਮਾਂ ਨੂੰ ਉਹਨਾਂ ਨੇ ਦੋ ਬੱਚੇ ਨੇ ਰੁਲਾ ਦੀਆਂ ਗੁਰਸਿੱਖ ਪਿਆਰੂ ਕਹਿੰਦੇ ਬੇਖ ਤਿਆਰ ਰੁਲਾ ਦੀਆ ਇਸ ਵਾਲਾ ਸ਼ਾਨ ਜੇ ਕਹਿੰਦੇ ਉਸ ਵਾਲਾ ਸ਼ਾਨ ਮੀਨਸ ਦਾ ਮਦਰ ਦਾ ਗ੍ਰੈਂਡ ਮਦਰ ਦਾ ਹੈਜ਼ ਸੋ ਮਚ ਸ਼ਾਨ ਦਾ ਹੈਜ਼ ਸੋ ਮਚ ਆਨਰ ਸ਼ੀ ਨੈਵਰ ਵੇਵਰਸ ਬਟ ਟੂਡੇ ਵੈਨ ਸ਼ੀ ਹੀਅਰਸ ਦਿਸ ਕਨਵਰਸੇਸ਼ਨ ਫਰੋਮ ਹਰ ਟੂ ਬਿਲਵਡ ਗ੍ਰੈਂਡ ਚਿਲਡਰਨ ਤਾਂ ਗੁਰਸਿੱਖ ਪਿਆਰੂ ਉਦਨ ਉਸ ਮਾਂ ਦੇ ਅੱਖਾਂ ਵਿੱਚ ਨੀਰ ਵਗਣ ਲੱਗ ਪਿਆ ਹਰ ਆਈਜ਼ ਸਟਾਰਟ ਟੂ ਫਿਲ ਵਿਦ ਵਾਟਰ ਤਾਂ ਉਹਦੇ ਗੁਰਸਿੱਖ ਪਿਆਰਿਓ ਔਨ ਅਪਨ ਹਰ ਚੀਕਸ ਇਜ਼ ਡ੍ਰਿਪਿੰਗ ਟੀਅਰਸ ਦਾਦੀ ਨੇ ਸਾਰੀਆਂ ਗੱਲਾਂ ਸੁਣ ਕੇ ਹੌਲੀ ਦੇਣੀ ਧੀਮੀ ਜੀ ਆਵਾਜ਼ ਵਿੱਚ ਦਾਦੀ ਨੇ ਬੋਲਿਆ ਕਹਿੰਦੇ ਕਹਿੰਦੀ ਪੋਤਰੋ ਕੀ ਪਤਾ ਉਸ ਅਕਾਲ ਪੁਰਖ ਦਾ ਕੀ ਪਾਣਾ ਕਿ ਅਸਲ ਵਿੱਚ ਗਾਂ ਹੋਣਾ ਕੀ ਜੇ ਮਾਤਾ ਅਸਲ ਵਿੱਚ ਸੁੱਤੀ ਨਹੀਂ ਪਰ ਦੋ ਲਾਲਾਂ ਨੂੰ ਕੁਝ ਸਮੇਂ ਬਾਅਦ ਨੀਂਦ ਆ ਗਈ ਗੱਲਾਂ ਕਰਦੇ ਕਰਦੇ ਐਜ਼ ਦੀਸ ਟੂ ਬਲਵਡਸ ਆਰ ਸਪੀਕਿੰਗ ਅਮੰਗਸਟ ਈਚ ਅਦਰ ਦੇ ਫਾਲ ਅਸਲੀਪ ਅਵੈਂਚੁਅਲੀ ਪਰ ਦਾਦੀ ਨੂੰ ਨੀਂਦ ਨਹੀਂ ਆਈ ਉਸ ਰਾਤ ਗੰਗੂ ਬ੍ਰਹਿਮਣ ਨੇ ਮਾਤਾ ਜੀ ਦੀ ਗੁਥਲੀ ਦੇਖੀ ਹੋਈ ਸੀਗੀ ਉਹਨੂੰ ਪਤਾ ਸੀਗਾ ਕਿ ਮਾਤਾ ਜੀ ਕੋਲ ਰੁਪਈਏ ਨੇ ਮਾਤਾ ਜੀ ਕੋਲ ਸੋਨਾ ਜੇ ਉਹਨੇ ਕਮਰੇ ਵਿੱਚ ਆ ਕੇ ਹੌਲੀ ਦੇਣੀ ਮਾਤਾ ਜੀ ਦੇ ਗੁਥਲੀ ਸੋਨੇ ਵਾਲੀ ਚੱਕ ਲਈ ਤਾਂ ਸਵੇਰ ਨੂੰ ਮਾਤਾ ਜੀ ਜਦੋਂ ਉੱਠੇ ਨਾ ਮਾਤਾ ਜੀ ਨੇ ਕੁਝ ਨਹੀਂ ਆਖਿਆ ਉਸੇ ਤਰ੍ਹਾਂ ਜਸਟ ਲਾਈਕ ਮਾਤਾ ਜੀ ਬੀਨ ਡੂਇੰਗ ਐਵਰੀ ਡੇ ਅੱਜ ਫਿਰ ਉੱਠੇ ਨੇ ਇਸ਼ਨਾਨ ਪਾਣੀ ਕੀਤਾ ਜੇ ਇਸ਼ਨਾਨ ਕਰਕੇ ਤਾਂ ਜਦੋਂ ਬੱਚਿਆਂ ਨੂੰ ਨਾਲ ਬਿਠਾਇਆ ਤਾਂ ਫਿਰ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ ਆਪਣੇ ਪੋਤਰਿਆਂ ਦੇ ਨਾਲ ਸ਼ਿੱਦਤ ਨਿਤਨੇਮ ਅਗੇਨ ਵਿਦ ਹਰ ਗ੍ਰੈਂਡ ਚਿਲਡਰਨ ਨਿਤਨੇਮ ਕਰਕੇ ਤਾਂ ਮਾਤਾ ਜੀ ਕਹਿਣ ਲੱਗੇ ਕਹਿੰਦੇ ਗੰਗੂ ਕਹਿੰਦੇ ਸੰਭਾਲ ਕੇ ਰੱਖ ਲਈ ਤੁਸੀਂ ਉਹ ਗੁਥਲੀ ਪੈਸਿਆਂ ਵਾਲੀ ਹੈਵ ਯੂ ਟੇਕਨ ਕੇਅਰ ਆਫ ਦੈਟ ਮਨੀ ਇਟਸ ਓਕੇ ਪੁੱਟ ਇਟ ਸਮਵੇਅਰ ਸੇਫ ਦੈਟਸ ਫਾਈਨ ਉਹ ਕਹਿਣ ਲੱਗਾ ਕਿਹੜੀ ਗੁਥਲੀ ਪੈਸਿਆਂ ਵਾਲੀ ਨੀ ਸੈਡ ਓ ਹੈਜ਼ ਇਟ ਬੀਨ ਰੌਬਡ ਹੈਜ਼ ਸਮਬਡੀ ਟੇਕਨ ਇਟ ਹੁਣ ਮਾਤਾ ਜੀ ਤਾਂ ਸੁੱਤੇ ਨਹੀਂ ਸੀ ਮਾਤਾ ਜੀ ਨੂੰ ਤਾਂ ਪਤਾ ਹੈ ਕੋਈ ਹੋਰ ਚੋਰ ਤਾਂ ਆਇਆ ਨਹੀਂ ਤਾਂ ਗੰਗੂ ਆਪ ਉਹਨੇ ਆਪ ਹੀ ਲੁਕੋਈ ਆ ਤਾਂ ਗੰਗੂ ਕਹਿਣ ਲੱਗਾ ਮਾਤਾ ਜੀ ਕਹਿੰਦੇ ਨਹੀਂ ਗੰਗੂ ਜਿਹੜੀ ਤੂੰ ਚੱਕੀ ਸੀਗੀ ਰੱਖਣ ਵਾਸਤੇ ਸੰਭਾਲਣ ਵਾਸਤੇ ਕਹਿੰਦਾ ਮੈਂ ਤਾਂ ਕੋਈ ਨਹੀਂ ਕੁਛ ਨਹੀਂ ਚੱਕਿਆ ਤਾਂ ਉੱਥੇ ਗੰਗੂ ਨੇ ਸੋਚਿਆ ਕਹਿੰਦਾ ਮੈਂ ਤਾਂ ਕਹਿੰਦਾ ਤੁਹਾਡੀ ਜਾ ਕੇ ਸ਼ਿਕਾਇਤ ਕਰੂੰਗਾ ਗੁਰਸਿੱਖ ਪਿਆਰਿਓ ਉੱਥੇ ਮਾਤਾ ਜੀ ਕਹਿਣ ਲੱਗੇ ਕਹਿੰਦੇ ਗੰਗੂ ਤੂੰ ਰੌਲਾ ਨਾ ਪਾ ਕੋਈ ਨਹੀਂ ਜਿੰਨੇ ਵੀ ਤੂੰ ਰੁਪਈਏ ਚਾਹੁੰਦਾ ਤੂੰ ਰੱਖ ਲਾ ਪਰ ਉਹ ਕੋਈ ਇੱਕ ਗੱਲ ਨਹੀਂ ਉਸ ਦਿਨ ਉਹਨੇ ਮੰਨੀ ਉਹ ਫੇ ਗਏ ਮੋਰਿੰਡੇ ਗੰਗੂ ਦੇਨ ਗੋਸ ਟੂ ਅ ਪਲੇਸ ਕੋ ਮੋਰਿੰਡਾ ਐਂਡ ਦ ਆਫਿਸਰਸ ਆਫ ਮੋਰਿੰਡਾ ਹੀ ਇਜ਼ ਕੰਪਲੇਨਿੰਗ ਟੂ ਦੈਮ ਐਂਡ ਫਰੋਮ ਹੀ ਸਾਈਡ ਹੀ ਡਿਡਨਟ ਟੈਲ ਹੀ ਸਾਈਡ ਆਫ ਦ ਸਟੋਰੀ ਦੈਟ ਹੀ ਪਿਕਡ ਅਪ ਮਾਤਾ ਜੀ ਹੀ ਵਾਂਟਡ ਟੂ ਟੇਕ ਕੇਅਰ ਆਫ ਦੈਮ ਹੀ ਸੈਡ that I made sure I brought them to my house for a reason why because I wanted to help you guys capture Guru Gobind Singh Ji Patshah Ji's family and ona da jehda naam those two officers they called Jani Khan and Mani Khan and these both these two officers with him oh gursikh pyareo ona dona nu ona Jani Khan te Mani Khan nu jehde do morinde de the officers from there oh naal leke aaya us din gangu before he went ਉਹਨੇ ਪਿੰਡ ਦਾ ਚੌਧਰੀ ਤੋਂ ਉਹਨੂੰ ਪਹਿਲਾਂ ਜਾ ਕੇ ਲਿਆ ਕੇ ਹੀ ਵੈਂਟ ਹੀ ਵਾਜ਼ ਇਨ ਚਾਰਜ ਆਫ ਦੈਟ ਵਿਲੇਜ ਆਫ ਖੇੜੀ ਐਂਡ ਹੀ ਸੈਟ ਹਿਮ ਔਨ ਗੋਡ ਉਹ ਚੌਧਰੀ ਨੂੰ ਮਾਫ ਕਰਨਾ ਚੌਧਰੀ ਨੂੰ ਕਿਹਾ ਹੀ ਕਲੈਕਟਿਡ ਸਮ ਪੀਪਲ ਫਰੋਮ ਦ ਵਿਲੇਜ ਐਂਡ ਹੀ ਸੈਟ ਕੀਪ ਗਾਰਡ ਮੇਕ ਸ਼ੋਰ ਦੇ ਡੋਂਟ ਅਸਕੇਪ ਇੱਕ ਦੇ ਘਰ ਛੱਡ ਕੇ ਨਾ ਚਲੇ ਜਾਣ ਪਹਿਲਾਂ ਉੱਥੇ ਨੂੰ ਬੰਦਿਆਂ ਨੂੰ ਬਿਠਾਇਆ ਇੱਕ ਚੌਧਰੀ ਤਾਂ ਆਪ ਉਦੋਂ ਗੰਗੂ ਬ੍ਰਹਿਮਣ ਨਾਲ ਗਿਆ ਤੇ ਫਿਰ ਜਾਨੀ ਖਾਨ ਤਾਂ ਮਾਨੀ ਖਾਨ ਇਹ ਦੋ ਜਿਹੜੇ ਸੀਗੇ ਨਾ ਮੋਰਿੰਡੇ ਦੇ ਉੱਥੇ ਇਹ ਨਾਲ ਆਏ ਵਾਈ ਹੈਵ ਦੇ ਖਮ Gursikh Pyareo, they've come to arrest Mata Gujri Ji. They've come to arrest a 5-year-old innocent child and they've come to arrest a 7-year-old innocent child. ਇਹ ਜਦੋਂ ਦੋ ਆਏ ਨਾ ਤਾਂ ਗੁਰਸਿੱਖ ਪਿਆਰਿਓ ਇਹਨਾਂ ਨੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਬਾਗੀ ਹੋ that you go against Wazir Khan, anybody that goes against the government of this time, it's our job to take them to that governor. ਤੇ ਕਹਿੰਦੇ ਸਾਨੂੰ ਤੁਹਾਨੂੰ ਲੈ ਕੇ ਜਾਣਾ ਪਊਗਾ ਤੇ ਗੁਰਸਿੱਖ ਪਿਆਰਿਓ ਉਹਨਾਂ ਨੇ 80 ਸਾਲ ਦੀ ਮਾਤਾ ਦੇ ਵਿੱਚ ਹੱਥਾਂ ਵਿੱਚ ਹੱਥ ਘੜੀਆਂ ਪਾ ਕੇ
ਉਹਨਾਂ ਨੇ ਉਸ ਛੋਟੇ ਬੱਚਿਆਂ ਦੇ ਹੱਥਾਂ ਵਿੱਚ 5 ਸਾਲ ਦੇ ਬੱਚਿਆਂ ਵਿੱਚ ਹੱਥ ਘੜੀਆਂ ਪਾ ਕੇ ਗੁਰਸਿੱਖ ਪਿਆਰਿਓ ਤੇ ਇੱਥੋਂ ਹੱਥ ਘੜੀਆਂ ਔਨ ਬੋਥ ਆਫ ਦ ਚਿਲਡਰਨ ਤਾਂ ਉਹਨਾਂ ਨੂੰ ਨਾ ਫਿਰ ਇੱਕ ਗੱਡੇ ਤੇ ਬਿਠਾ ਦਿੱਤਾ ਅ ਗੱਡਾ ਮੀਨਸ ਅ ਖਾਰ A cart means that everybody can see them. Jede sare dekh sakan. Because what do they do? Normally when they arrest someone, jadon koi chor hove, jadon koi daku hove, jo kise ne kise da qatl kita hove, they normally put them on this cart so that all the villagers can see them. Ke sare pind wale dekh sakan ke itthe de doshi kaun ne. Jadon ohna nu phadya, ta mata ji kehne lagi, kehnde sada dosh ki aa, tusi eh ta dasso, kehnde bas. ਕਿ ਸਾਡਾ ਤੁਹਾਡਾ ਦੋਸ਼ ਇਹ ਆ ਅਸਲ ਵਿੱਚ ਉਹ ਕਹਿ ਕੀ ਵਾਟ ਵਰ ਦੇ ਮੈਂਟ ਟੂ ਸੇ ਦ ਟਰੂਥ ਇਜ਼ ਕਰਕੇ ਉਹ ਉਹਨਾਂ ਦਾ ਅੰਦਰ ਕਹਿ ਰਿਹਾ ਦੋਸ਼ ਤੁਹਾਡਾ ਕੇਵਲ ਇਹ ਆ ਕਰਕੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਪਰਿਵਾਰ ਨੇ ਤਾਂ ਗੁਰਸਿੱਖ ਪਿਆਰਿਓ ਜਦੋਂ ਉਸ ਬੱਚਿਆਂ ਨੂੰ ਗੱਡੇ ਉੱਪਰ ਬਿਠਾ ਕੇ ਜਦੋਂ ਲੈ ਕੇ ਜਾ ਰਹੇ ਨੇ ਨਾ ਫਸਟ ਨਾਈਟ ਦੇ ਟੁੱਕ ਹਿਮ ਟੂ ਮਰਿੰਡਾ ਐਂਡ ਵੈਨ ਦ ਪੀਪਲ ਫਰੋਮ ਦ ਵਿਲੇਜਿਸ ਆਰ ਲੁਕਿੰਗ ਤਾਂ ਉਹ ਦੇਖ ਕੇ ਕਹਿ ਰਹੇ ਨੇ ਕਹਿੰਦੇ ਇਹ ਕੀ ਆ ਹੋ ਰਿਹਾ ਅੱਤ ਦਾ ਪਾਪ ਹੋ ਰਿਹਾ ਆ ਕਹਿੰਦੇ ਇਸ ਬੱਚਿਆਂ ਨੇ ਕੀ ਕੀਤਾ ਕਹਿੰਦੇ ਜੇ ਇਹ ਕੋਈ ਮਰਦ ਆ ਤੱਕ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੂੰ ਫੜਨ ਕਹਿੰਦੇ ਇਹ ਕੀ ਕੰਮ ਹੋਇਆ ਬੱਚਿਆਂ ਨੂੰ ਫੜਨ ਵਾਸਤੇ ਤੂੰ ਕੋਈ ਦੇਖ ਨਹੀਂ ਸਕਦਾ ਬਿਕਾਜ਼ ਦੀਜ਼ ਆਰ ਟੂ ਬਿਊਟੀਫੁਲ ਡਵਸ ਦੈਟ ਆਰ ਸਿਟਿੰਗ ਔਨ ਦਿਸ ਕਾਰਟ ਉਹ ਦੋ ਗੁਰਸਿੱਖ ਪਿਆਰਿਓ ਉਹ ਦੋ ਹੰਸ ਲੱਗਦੇ ਨੇ ਉੱਥੇ ਬੈਠੇ ਉਸ ਗੱਡੇ ਉੱਪਰ ਪਹਿਲੀ ਰਾਤ ਦੈਟ ਨਾਈਟ ਦੇ ਟੇਕਨ ਬੈਕ ਟੂ ਮਰਿੰਡਾ ਰਿਮੈਂਬਰ ਨਾਓ ਮਾਤਾ ਗੁਜਰੀ ਜੀ ਇਜ਼ ਦ ਫਸਟ woman in the Sikh panth that was arrested and that was imprisoned pehli mata hui hai gursikh pairo apne panth vich jinnu gursikh pairo jail kattni payi hai mata gujri ji nu us pehli raat unne morinde jail vich rakhya usse raat to unna nu fir kuj khan vaste nahi milya hun yaad rakhiyo jad tak shahidi pauni aa na us tin janiyan ne is raat to laake unna nu kuj khan vaste nahi milda is raat to laake And remember, ਹੁਣ ਅਸੀਂ ਵੀ ਬੱਚਿਆਂ ਵਾਲੇ ਹਾਂ ਸਾਨੂੰ ਪਤਾ ਕਿ ਸਾਡੇ ਬੱਚੇ ਨਾ ਈਵਨ ਇਫ ਦੇ ਮਿਸ ਵਨ ਮੀਲ ਜੇ ਇੱਕ ਵਾਰੀ ਵੀ ਜਾਂ ਉਹਨਾਂ ਨੂੰ ਪ੍ਰਸ਼ਾਦਾ ਨਾ ਦਿਓ ਉਹ ਤਾਂ ਗੁਰਸਿੱਖ ਪਿਆਰੋ ਉਹ ਪੂਰਾ ਘਰ ਆਪਣੇ ਸਿਰ ਉੱਪਰ ਚੱਕ ਲੈਂਦੇ ਨੇ

for 8 months. I had to pay out all those wages. Kehnde oh Guru Gobind Singh ji inne ghere vich phir vi nahi saton phadiya gaya, phir vi nahi saton mariya gaya. ਫਿਰ ਅਸੀਂ ਚਮਕੌਰ ਦੀ ਗੜੀ ਨੂੰ ਘੇਰਾ ਪਿਆ, ਸਾਡੇ 10 ਲੱਖ ਦੇ ਉੱਥੇ ਫੌਜ, ਕਹਿੰਦੇ ਫੇ ਵੀ 10 ਲੱਖ ਦੀ ਫੌਜ ਵਿੱਚ ਉਹ ਪਤਾ ਨੀ ਕਿੱਦਾਂ ਨਿਕਲ ਗਿਆ. ਕਹਿੰਦੇ ਹਾਊ ਕੈਨ ਐਨੀ ਨਿਊਜ਼ ਬੀ ਗੁੱਡ ਫੋਰ ਮੀ. ਕਹਿੰਦੇ ਤੂੰ ਮੇਰੀ ਹਾਲਤ ਤਾਂ ਪੁੱਛ. ਉਹ ਵਜ਼ੀਰ ਖਾਨ ਕਹਿਣ ਲੱਗਾ, ਪਰ ਕਹਿਣ ਲੱਗੇ ਕਹਿੰਦੇ ਨਹੀਂ ਤੂੰ ਸੁਣ ਕੇ ਦੇਖ ਇਹ ਗੱਲ. ਹੀ ਸੈਂਗ ਜਾਨੀ ਖਾਨ ਮਾਨੀ ਖਾਨ ਗੋਜ਼ ਟਰਸਟ ਮੀ ਇਫ ਯੂ ਲਿਸਨ ਟੂ ਵਟ ਆਈਵ ਗਾਟ ਟੂ ਟੈਲ ਯੂ It is good news for you. You'll be happy. Kehnda tu sun ta sahi. Kehnda main oh Kalgitar Patshah that Guru Gobind Singh that you've been trying to capture. Main I've got their 2 younger sons and their mata. The Wazir Khan asal vich itthe khush ho gaya. He actually gets happy here. Ohde us din chehre upar muskurat aa gayi aa. Kehn laga kehnda hun oh Guru kehnda jehda apne aap nu Guru kahunda hun ajj kehnda oh Guru Gobind Singh kehnda ajj moh de mari ajj aap itthe aauga turke. He said now due to attachment I know Guru Gobind Singh ji Patshah ji will come himself to get his 2 younger children to get his mother because now his attachment isn't going to allow him to sit peacefully anymore. Unnu ki pata aya ke eh ta oh Guru aa jehda kehnda aya main ke dekhan aayo jagat tamasha. He doesn't know that this is that Guru Gobind Singh ji Patshah that says main ho param purakh ko dasha dekhan aayo jagat tamasha. Eh ta tamasha dekhan aaya Guru innu ki pata bholya nu. Oh kehn laga Wazir Khan ਕਹਿੰਦਾ ਜੇ ਉਹ ਆਪ ਮੋਹ ਦੇ ਮਾਰੀ ਨਾ ਨਾ ਆਇਆ ਤਾਂ ਕਹਿੰਦਾ ਫੇ ਮੈਂ ਇਹਨਾਂ ਨੂੰ ਮੁਸਲਮਾਨ ਬਣਾਉਂਗਾ. ਕਹਿੰਦਾ 5 ਤੋਂ 7 ਸਾਲ ਦੇ ਬੱਚੇ ਨੂੰ ਮੁਸਲਮਾਨ ਬਣਾਉਣ ਵਾਸਤੇ ਕੀ ਔਖੀ ਗੱਲ ਆ. ਕਹਿੰਦਾ ਬਸ ਮੈਂ ਇਹਨਾਂ ਨੂੰ 5 ਮਿੰਟਾਂ ਚ ਮੁਸਲਮਾਨ ਬਣਾ ਦੇਣਾ. ਤਾਂ ਕਹਿੰਦਾ ਫੇ ਦੇਖੋ ਕਹਿੰਦੇ ਉਸ ਗੁਰੂ ਦੀ ਬੇਇੱਜ਼ਤੀ ਕਿਹੋ ਜਿਹੀ ਹੁੰਦੀ. ਕਹਿੰਦਾ ਮੇਰਾ ਤਾਂ ਕੰਮ ਬਹੁਤ ਸੌਖਾ ਹੋ ਗਿਆ. ਹੁਣ ਇਹਨੂੰ ਕੀ ਪਤਾ ਸੀਗਾ ਤੇਰੇ ਘਰ ਕੌਣ ਚੜ ਕੇ ਆਇਆ. ਇਹਨਾਂ ਨੂੰ ਕੀ ਪਤਾ ਸੀਗਾ ਗੁਰਸਿੱਖ ਪਿਆਰਿਓ ਤੁਸੀਂ ਤਾਂ ਅੱਗੇ ਵੀ ਯਤਨ ਕੀਤਾ ਪਰਖਣ ਵਾਸਤੇ. What little did they know that they've tried before testing ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਹਨਾਂ ਨੂੰ ਚੇਤਾ ਨਹੀਂ ਉਸ ਸਮੇਂ ਦਾ ਕਿ ਜਦੋਂ ਉਸ ਸਮੇਂ ਜਦੋਂ ਜਹਾਂਗੀਰ ਨੇ ਵੀ ਯਤਨ ਕੀਤਾ ਸੀਗਾ ਪਰਖਣ ਵਾਸਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ. They don't know that sabr, that these guru, the guru's house has got so much sabr inside of them. Sabr means endurance. They witnessed before the endurance of Guru Arjan Dev Ji Pachi, sabr siddhak their faith. Pai Gurdas Ji saying shaheed hai kaun? Pai Gurdas Ji saying a shaheed isn't necessarily somebody that actually gives his life. A shaheed isn't necessarily somebody that has to die. A shaheed is that person when the whole world gets to witness their endurance. When the whole world gets to witness their faith. Kende shaheed onu kya janda jadon sara sansar dekhe ke inna de vich sabr kinna inna vich siddhak kinna. Inna nu eh nahi pata ke eh ta us ghar vichon aaya jinna ne Guru Arjan Dev Ji Pach ne att da sabr vikhaya us tattiyan taviyan te baith ke. Inna nu ki pata inna nu cheta bhul gaya ke Guru Tegh Bahadur Ji sache paatsha Delhi de pavan Delhi di dharti upar gursikh pyareo ke Guru Tegh Bahadur Ji Pach ne kinna siddhak vikhaya. ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਤਾਂ ਉਹਨਾਂ ਦੇ ਘਰ ਵਿੱਚੋਂ ਜੇ. ਖੈਰ ਗੁਰਸਿੱਖ ਪਿਆਰਿਓ ਉੱਥੇ ਵਜ਼ੀਰ ਖਾਨ ਨੇ ਕਿਹਾ, ਕਹਿੰਦੇ ਜਾਨੀ ਖਾਨ ਮਾਨੀ ਖਾਨ ਇਸ 2 ਬੱਚਿਆਂ ਤੋਂ ਇਸ ਬਜ਼ੁਰਗ ਮਾਤ ਨੂੰ ਉਸ ਠੰਡੇ ਬੁਰਜੇ ਉੱਪਰ ਜਾ ਕੇ ਤੁਸੀਂ ਇਹਨਾਂ ਨੂੰ ਕੈਦ ਕਰ ਦਿਓ. ਗੋਨ ਫੋਰ ਦੈਮ ਵਾਟ ਇਜ਼ ਅ ਠੰਡਾ ਬੁਰਜ ਬਿਕਾਜ਼ ਵੀ ਹਰਡ ਦਿਸ ਮੈਨੀ ਟਾਈਮਸ. ਅਸਲ ਵਿੱਚ ਇਹ ਹੈ ਕੀ ਜਗ੍ਹਾ? ਠੰਡਾ ਬੁਰਜ ਇਹ ਉਹ ਜਗ੍ਹਾ ਆ. It actually translates to a cold store. But what is it? Jado att di garmi hundi si na, jado asar da mahina, jado jeth da mahina chadna, eh wazir khan ne apne vaste banaya hoya siga, apne vaste rehne vaste. He had made it for himself for those summer days, for those summer months of jeth and asar. The way he designed it, utthe kende ek nadi vagdi hundi sigi. Hun ta bhave utthe mera khyal ਨਦੀ ਉੱਥੇ ਹੁਣ ਨਹੀਂ ਹੈ, ਕਹਿੰਦੇ ਪਰ ਉੱਥੇ ਠੰਡੇ ਬੁਰਜ ਕੋਲ ਇੱਕ ਨਦੀ ਵਗਦੀ ਸੀ. ਦੇ ਵਾਸ ਲਾਈਕ ਅ ਲਿਟਲ ਰਿਵਰ ਦੈਟ ਯੂਸਟ ਟੂ ਫਲੋ ਕਲੋਸ ਟੂ ਦੈਟ ਠੰਡਾ ਬੁਰਜ, ਟੂ ਦੈਟ ਕੋਲਡ ਸਟੋਰ. ਇਟਸ ਅ ਟੋਲ ਟਾਵਰ ਐਂਡ ਦ ਵੇ ਇਟਸ ਡਿਜ਼ਾਈਨਡ ਕਿ ਉਹਦੀ ਨਾ ਜਿੱਥੇ ਉਹਦਾ ਕਮਰਾ ਹੈ ਉੱਪਰ, ਦ ਰੂਮ ਦੈਟਸ ਮੇਡ ਐਟ ਦ ਟੋਪ, ਇਟਸ ਓਪਨ ਫਰੋਮ ਦ ਸਾਈਡਸ ਐਂਡ ਦ ਵੇ ਐਂਡ ਦ ਐਂਗਲ ਦੈਟ ਇਟਸ ਡਿਜ਼ਾਈਨਡ ਇਨ ਦੈਟ ਦ ਵਿੰਡ ਪਾਸਿਸ ਡਿਊਰਿੰਗ ਫਰੋਮ ਦੈਟ ਪਲੇਸ. ਕਹਿੰਦੇ ਜਦੋਂ ਉਸ ਗਰਮੀਆਂ ਦੇ ਮਹੀਨੇ ਵਿੱਚ ਨਾ ਜਿਹੜੀ ਤੱਤੀ ਹਵਾ ਸੀਗੀ, ਉਹ ਤੱਤੀ ਹਵਾ ਆ ਕੇ ਨਾ ਉਹ ਠੰਡੀ ਜਿਹੜੀ ਠੰਡਾ ਪਾਣੀ ਸੀਗਾ, ਠੰਡੇ ਪਾਣੀ ਦੇ ਨਾਲ ਸ਼ਹਾ ਕੇ ਐਂਡ ਦੈਨ ਯੂਸ ਟੂ ਰਨ ਥਰੂ ਦੈਟ ਠੰਡਾ ਬੁਰਜ. ਸੋ ਦੈਟ ਵਾਸ ਅ ਪਲੇਸ ਈਵਨ ਇਨ ਦ ਸਮਰ ਡੇਜ਼ ਯੂਸ

really cool, because cool breeze used to run through it, where as it used to touch, that river used to be, that river that used to flow, because the water of that river was really cold, even during the summer days. But this is the time of fall. If that place is cold during summer, ਇਹ ਹੁਣ ਮਨ ਵਿੱਚ ਆਪਣਾ ਖਿਆਲ ਆਪਾਂ ਕਰੀਏ ਕਿ ਪੋਹ ਦੇ ਮਹੀਨਿਆਂ ਵਿੱਚ ਉਸ ਜਗ੍ਹਾ ਦਾ ਹਾਲ ਕੀ ਹੋਊਗਾ, ਕਿੰਨੀ ਠੰਡੀ ਹੋਊਗੀ। ਹੁਣ ਸੋਚੋ ਆਪਾਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਠੰਡ ਤੋਂ ਕਿਵੇਂ ਬਚਾ ਕੇ ਰੱਖਦੇ ਹਾਂ। ਆਪਾਂ ਭਾਵੇਂ ਉਹਨਾਂ ਦੇ ਕਈ ਵਾਰੀ ਦਸਤਾਰਾਂ ਵੀ ਬੰਨੀਆਂ ਹੁੰਦੀਆਂ ਨਾ ਛੋਟੇ ਬੱਚਿਆਂ ਦੇ ਉੱਤੇ, ਆਪਾਂ ਫੇਰ ਵੀ ਟੋਪੀਆਂ ਵੱਡੀਆਂ ਮੋਟੀਆਂ ਪਾਉਂਗੇ ਕਿ ਕਿਤੇ ਇਹਨਾਂ ਨੂੰ ਠੰਡ ਨਾ ਲੱਗ ਜਾਵੇ। ਆਪਾਂ ਉਹਨਾਂ ਨੇ ਕੰਨ ਬਚਾਉਂਦੇ ਜੇ, ਪਰ ਉਹਨਾਂ ਨੇ ਤਾਂ ਠੰਡੇ ਫਰਸ਼ ਉੱਪਰ ਪਏ ਨੇ। ਗੁਰਸਿੱਖ ਪਿਆਰਿਓ, ਉਹ ਪਹਿਲੀਆਂ ਦਿਨਾਂ ਦੇ ਵਿੱਚ ਨਾ ਕਹਿੰਦੇ ਜਿਹੜੇ ਅੱਤ ਦੇ ਸ਼ਰਧਾ ਵਾਲੇ ਹੁੰਦੇ ਸੀਗੇ, ਕਹਿੰਦੇ ਜਿਹੜੇ ਬਜ਼ੁਰਗ ਸੀ ਨਾ ਪਹਿਲਾਂ, ਕਹਿੰਦੇ ਜਦੋਂ ਪੋਹ ਦਾ ਮਹੀਨਾ ਚੜ੍ਹਨਾ ਕਹਿੰਦੇ ਹਿੰਦੁਸਤਾਨ ਦੀ ਧਰਤੀ ਉੱਪਰ, ਕਹਿੰਦੇ ਉਸ ਸਮੇਂ ਉਹ ਆਪ ਫਰਸ਼ ਉੱਪਰ ਸੌਂਦੇ ਰਹਿੰਦੇ ਸੀ। ਦੇ ਓਲਡ ਪੀਪਲ ਡਿਊਰਿੰਗ ਦ ਟਾਈਮ ਆਫ ਪੋਹ, ਦੇ ਯੂਸ ਟੂ ਸਲੀਪ ਔਨ ਦ ਫਲੋਰ, ਇੱਕ ਛੋਟੀ ਜਿਹੀ ਪਤਲੀ ਜਿਹੀ ਚਾਦਰ ਲੈਂਦੇ ਸੀਗੇ। ਕੋਈ ਕਹਿੰਦੇ ਦੇ ਡਿਡਨਟ ਯੂਸ ਟੂ ਈਟ ਐਨੀਥਿੰਗ ਫੈਂਸੀ, ਕਹਿੰਦੇ ਸਾਦਾ ਜਿਹਾ ਖਾਣਾ, ਕਹਿੰਦੇ ਕਦੀ ਵੀ ਉੱਚੀ ਹੱਸਣਾ ਨਹੀਂ ਪੋਹ ਦੇ ਮਹੀਨੇ ਦੇ ਵਿੱਚ। ਹੌਲੀ ਦਿਨੀਆਂ ਗੱਲਾਂ ਕਰਨੀਆਂ, ਅਭਿਆਸ ਕਰਨਾ, ਥੱਲੇ ਪੈਣਾ। ਗੁਰਸਿੱਖ ਪਿਆਰੋ, ਇਹਨੂੰ ਕਿਤੇ ਆਪਾਂ ਖਾਲੀ ਨਾ ਸਮਝੀਏ, ਇਹ ਭਾਵਨਾ ਦੀਆਂ ਗੱਲਾਂ ਜੇ। ਦੀਸ ਆਰ ਪੀਪਲ ਦੈਟ ਹੈਵ ਗਾਟ ਦਿਸ ਡਿਵੋਸ਼ਨਲ ਲਵ ਇਨਸਾਈਡ ਆਫ ਦੈਮ। ਪਰ ਉਹ ਬਜ਼ੁਰਗ ਮਾਤਾ ਨੂੰ ਤੋਂ ਉਸ ਬੱਚੇ ਨੂੰ ਠੰਡੇ ਬੁਰਜ ਉੱਤੇ ਬੰਦ ਕਰ ਦਿੱਤਾ, ਪਰ ਮਾਤਾ ਡੋਲੀ ਨਹੀਂ ਗੁਰਸਿੱਖ ਪਿਆਰੇ। ਹੁਣ ਬੱਚਿਆਂ ਨੂੰ ਕਰਕੇ ਠੰਡ ਲੱਗਦੀ ਹੈ ਨਾ, ਉਹਨਾਂ ਦੇ ਦੰਦ ਵੱਜਦੇ ਪਏ ਆ, ਦ ਟੀਥ ਆਰ ਰੈਟਲਿੰਗ ਬਿਕਾਜ਼ ਦੇ ਕੋਲਡ। ਤਾਂ ਮਾਤਾ ਜੀ ਨੇ ਕਿਹਾ, ਕਹਿੰਦੇ ਪੁੱਤਰੋ ਆਓ ਮੇਰੇ ਕੋਲ। ਸ਼ੀ ਇਜ਼ ਇੰਬਰੇਸਡ ਦੈਮ। ਤਾਂ ਉਹ ਪੁੱਤਰਾਂ ਦੇ ਉਹਨਾਂ ਨੇ ਸਿਰ ਮਾਤਾ ਨੇ ਆਪਣੇ ਹੱਥਾਂ ਵਿੱਚ ਲੈ ਕੇ ਨਾ ਆਪਣੇ ਛਾਤੀ ਕੋਲ ਲਾ ਲਏ, ਛਾਤੀ ਨਾਲ ਉਸ ਬੱਚਿਆਂ ਨੂੰ ਲਾ ਕੇ ਨਾ। ਤਾਂ ਮਾਤਾ ਨੇ ਫਿਰ ਉਹੀ ਕੰਮ ਕੀਤਾ ਜਿਹੜਾ ਰੋਜ਼ ਕਰਦੀ ਰਹੀ। ਤਾਂ ਮਾਤਾ ਕਹਿਣ ਲੱਗੀ, ਕਹਿੰਦੇ ਬੱਚਿਓ ਨਾਲ ਪੜ੍ਹੋ ਮੇਰੇ ਦੁਖਦਾਰੂ, ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਹੀਂ, ਜਾਓ ਕਰੀ ਨਾ ਹੋਈ। ਮਾਤਾ ਨੇ ਕਦੀ ਬਾਣੀ ਦਾ ਸਾਥ ਨਹੀਂ ਛੱਡਿਆ ਗੁਰਸਿੱਖ ਪਿਆਰੇ। ਇਹ ਗੱਲਾਂ ਕਹਿਣੀਆਂ ਸੌਖੀਆਂ ਜੇ, ਪਰ ਉੱਥੇ ਜਦੋਂ ਉਹ ਸਮੇਂ ਪਰ ਪਹੁੰਚ ਕੇ ਪਤਾ ਲੱਗਦਾ ਅਸਲ ਵਿੱਚ। ਇੱਥੋਂ ਗਾਂ ਕੀ ਹੋਇਆ, ਉਸ ਰਾਤ ਠੰਡ ਵਿੱਚ ਕਿਸੇ ਤਰ੍ਹਾਂ ਬੱਚਿਆਂ ਨੂੰ ਸਲਾਉਣ ਦਾ ਯਤਨ ਕੀਤਾ ਮਾਂ ਨੇ, ਉਸ ਮਾਤਾ ਨੇ, ਉਸ ਦਾਦੀ ਨੇ, ਕਰਕੇ ਜਦ ਤੱਕ ਠੰਡ ਲੱਗੇ ਨਾ ਸਰੀਰ ਨੂੰ ਤਾਂ ਨੀਂਦ ਨਹੀਂ ਆਉਂਦੀ। ਤਾਂ ਵਿਦਵਾਨ ਕਹਿੰਦੇ ਜਦ ਤੱਕ ਨਾ ਆਪਣਾ ਸਿਰ ਠੰਡਾ ਰਹਿ ਜਾਵੇ ਤਾਂ ਕਹਿੰਦੇ ਉਦੋਂ ਛੇਤੀ ਕੀਤੇ ਆਪਣਾ ਸਰੀਰ ਨਹੀਂ ਗਰਮ ਹੁੰਦਾ ਤਾਂ ਨੀਂਦ ਨਹੀਂ ਆਉਂਦੀ। ਕਹਿੰਦੇ ਮਾਤਾ ਨੇ ਨਾ ਕਿਸੇ ਤਰ੍ਹਾਂ ਪਹਿਲੇ ਯਤਨ ਕੀਤਾ ਮਾਤਾ ਨੇ ਕਿ ਮੈਂ ਇਹਨਾਂ ਦੇ ਕਿਸੇ ਤਰ੍ਹਾਂ ਇਹਨਾਂ ਦੇ ਸਿਰ ਗਰਮ ਕਰ ਦੇਵਾਂ ਕਿ ਕਿਸੇ ਤਰ੍ਹਾਂ ਸੌਂ ਜਾਣਾ ਅੱਜ ਦੀ ਰਾਤ, ਕਿਸੇ ਤਰ੍ਹਾਂ ਕੱਟ ਲੈਣਾ ਅੱਜ ਦੀ ਰਾਤ। ਤਾਂ ਕਹਿੰਦੇ ਮਾਤਾ ਜੀ ਨੇ ਨਾ ਉਹ ਦੋਨੇ ਬੱਚਿਆਂ ਦੇ ਆਪਣੇ ਪੱਟਾਂ ਵਿੱਚ ਇੱਕ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ ਉਹਨਾਂ ਦੇ ਸਿਰ ਰੱਖ ਕੇ ਤਾਂ ਕਿਸੇ ਤਰ੍ਹਾਂ ਉਹਨਾਂ ਦੇ ਸਿਰ ਗਰਮ ਕੀਤੇ ਮਾਤਾ ਨੇ। ਸਿਰ ਗਰਮ ਕਰਕੇ ਨਾ ਮਾਤਾ ਨੇ ਤਾਂ ਕੁਝ ਕੁ ਸਮੇਂ ਬਾਅਦ ਉਹ ਦੋ ਲਾਲ ਸੌਂ ਗਏ ਨੇ। ਜਦੋਂ ਸਵੇਰ ਨੂੰ ਉੱਠੇ ਨਾ ਤਾਂ ਵਜ਼ੀਰ ਖਾਨ ਨੇ ਭੇਜਿਆ ਆਪਣੇ ਬੰਦਿਆਂ ਨੂੰ, ਕਹਿਣ ਲੱਗਾ ਉਹਨਾਂ ਨੂੰ ਨਾ ਤੁਸੀਂ ਦੋ ਛੋਟਿਆਂ ਨੂੰ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਪੁੱਤਰਾਂ ਨੂੰ ਲੈ ਕੇ ਆਓ ਅੱਜ ਕਚਹਿਰੀ ਵਿੱਚ। ਬ੍ਰਿੰਗ ਦ ਟੂ ਸੰਸ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇੰਟੂ ਦ ਕਚਹਿਰੀ ਟੂਡੇ, ਇੰਟੂ ਦ ਕੋਰਟ ਟੂਡੇ। ਵਾਟ ਹੈਪਨਸ ਫਰੋਮ ਦੈਟ ਮੋਮੈਂਟ ਵੈਨ ਦੇ ਕਮ ਟੂ ਗੈਟ ਦ ਛੋਟੇ ਸਾਹਿਬਜ਼ਾਦੇ ਐਂਡ ਐਜ਼ ਦੇ ਐਕਚੁਅਲੀ ਗੋ ਇੰਟੂ ਦ ਕੋਰਟ, ਵਿਲ ਕੰਟੀਨਿਊ ਦੈਟ ਫਰੋਮ ਟੁਮਾਰੋ। ਦੋ ਦਿਨ ਰਹਿ ਗਏ ਨੇ। ਤਾਂ ਗੁਰਸਿੱਖ ਪਰ ਸੱਚ ਇਹ ਆ ਨਾ, ਮੈਂ ਅੱਜ ਸੋਚਦਾ ਸੀਗਾ ਤਾਂ ਜਦੋਂ ਇਤਿਹਾਸ ਜਦੋਂ ਪੜ੍ਹੀ ਦਾ ਆ, ਜਦੋਂ ਇਤਿਹਾਸ ਸੁਣੀ ਦਾ ਆ, ਤਾਂ ਮਨ ਵਿੱਚ ਸੋਚੀ ਦਾ ਮਨਾ ਹਰ ਸਾਲ ਇਹ ਇਤਿਹਾਸ ਪੜ੍ਹੀ ਦਾ, ਤਾਂ ਸੋਚੀ ਦਾ ਮਨਾ ਹਰ ਸਾਲ ਇਹ ਇਤਿਹਾਸ ਸੁਣੀ ਦਾ। ਪਰ ਸੱਚ ਕਰਕੇ ਮੰਨਿਓ, ਕੋਈ ਸਾਲ ਇਹ ਨਹੀਂ ਲੰਘਦਾ ਕਿ ਇਹ ਮਹਿਸੂਸ ਹੋਵੇ ਕਿ ਉਹ ਇਤਿਹਾਸ ਪੜ੍ਹਨਾ ਸੌਖਾ ਹੋ ਜਾਵੇ। ਕਦੀ ਇਹ ਨਹੀਂ ਮਹਿਸੂਸ ਹੁੰਦਾ ਜਦੋਂ ਕਿ ਇਹ ਇਤਿਹਾਸ ਸੁਣੀਏ ਕਿ ਇਹ ਹੁਣ ਥੋੜ੍ਹਾ ਸਮੇਂ ਬਾਅਦ ਕਿ ਹੁਣ ਕਾਫੀ ਸਾਲ ਲੰਘ ਗਏ ਇਤਿਹਾਸ ਸੁਣਦਿਆਂ ਨੂੰ ਪੜ੍ਹਦਿਆਂ ਨੂੰ ਕਿ ਹੁਣ ਥੋੜ੍ਹਾ ਜਿਹਾ ਸਖਾਲਾ ਹੋ ਗਿਆ ਪੜ੍ਹਨ ਵਾਸਤੇ। ਨਹੀਂ ਗੁਰਸਿੱਖ ਪਿਆਰੋ, ਸੱਚ ਇਹ ਆ ਕਿ ਜਦੋਂ ਪੋਹ ਦਾ ਮਹੀਨਾ ਚੜ੍ਹਦਾ ਤਾਂ ਅੰਦਰੋਂ ਪਹਿਲਾਂ ਹੀ ਕੁਛ ਹੋਣ ਲੱਗ ਪੈਂਦਾ ਕਿ ਇਤਿਹਾਸ ਉਹ ਹੁਣ ਫਿਰ ਸੁਣਨਾ ਪੈਣਾ। ਅੰਦਰੋਂ ਕੁਛ ਜਿੱਦਾਂ ਨਹੀਂ ਕੋਈ ਚੀਰਦਾ ਹੁੰਦਾ, ਅੰਦਰੋਂ ਐਵੇਂ ਮਹਿਸੂਸ ਹੋਣ ਲੱਗ ਪੈਂਦਾ ਜਦੋਂ ਪੋਹ ਦਾ ਮਹੀਨਾ ਚੜ੍ਹਦਾ ਆ। ਤਾਂ ਜਦੋਂ ਵੀ ਇਤਿਹਾਸ ਉਹ ਚੱਕੀਏ ਪੜ੍ਹਨ ਵਾਸਤੇ ਤਾਂ ਅੰਦਰੋਂ ਗੁਰਸਿੱਖ ਪਿਆਰਿਓ
ਅੰਦਰੋਂ ਰਹਿ ਨਹੀਂ ਹੁੰਦਾ ਤਾਂ ਅੰਦਰੋਂ ਸੱਚ ਕਰਕੇ ਮੰਨਿਓ, ਉਹ ਜਿਹੜਾ ਅੰਦਰੋਂ ਦੁੱਖ ਆ ਤਾਂ ਰੋਣ ਆ ਨਾ, ਉਹ ਹਟਦਾ ਨਹੀਂ। ਆਪਾਂ ਜੋ ਕੁਝ ਨਾ ਗਾਂਹ ਦੇ 2 ਦਿਨਾਂ ਵਿੱਚ ਸੁਣਨ ਆ ਨਾ, ਉਹ ਅੰਦਰ ਨੂੰ ਚੀਰਨ ਵਾਲੀਆਂ ਗੱਲਾਂ ਨੇ। ਸਾਰਿਆਂ ਨੇ ਇਸੇ ਤਰ੍ਹਾਂ ਆ ਕੇ ਜੁੜਨਾ, ਉਹ ਸਾਡੇ ਬਾਬਿਆਂ ਦੀਆਂ ਕਹਾਣੀਆਂ ਜ਼ਰੂਰ ਸੁਣਨਗੀਆਂ। 2 ਦਿਨ ਜਿਹੜਾ ਇਤਿਹਾਸ ਆ ਨਾ,

0: ਫਤਿਹ। ਆਪਣੇ ਮਨਾਂ ਨੂੰ ਆਪਾਂ ਉੱਥੇ ਹੀ ਲੈ ਕੇ ਜਾਈਏ। ਮਾਤਾ ਜੀ, ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ ਹੋਣੀ ਠੰਡੇ ਬੁਰਜ ਵਿੱਚ ਵਿਰਾਜੇ ਹੋਏ ਬੈਠੇ ਹੋਏ ਨੇ। ਉਧਰੋਂ ਜ਼ਾਲਮ ਸਰਕਾਰ ਵੱਲੋਂ ਦੋ ਜਾਣੇ ਆਏ ਨੇ ਤੇ ਕਹਿੰਦੇ ਨੇ ਕਿ ਸੂਬੇ ਸਰਹੰਦ ਨੇ ਕਚਹਿਰੀ ਵਿੱਚ ਬੁਲਾਇਆ ਹੈ ਇਸ ਦੋ ਬੱਚਿਆਂ ਨੂੰ। ਮਾਤਾ ਜੀ ਨੇ ਉਪਰੰਤ ਮਾਤਾ ਜੀ ਕਹਿਣ ਲੱਗੇ ਇਹਨਾਂ ਦਾ ਦੋਸ਼ ਕਚਹਿਰੀ ਵਿੱਚ ਜਾਣ ਵਾਸਤੇ ਕਰਕੇ ਜਿਹੜਾ ਕੋਈ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ ਉਹਦੇ ਤੋਂ ਕੋਈ ਦੋਸ਼ ਲਾਇਆ ਹੁੰਦਾ। ਮਾਤਾ ਜੀ ਕਹਿਣ ਲੱਗੇ ਇਹਨਾਂ ਨੇ ਕਿਸੇ ਦਾ ਕਤਲ, ਇਹਨਾਂ ਨੇ ਕੋਈ ਚੋਰੀ, ਇਹਨਾਂ ਉੱਤੇ ਦੋਸ਼ ਕਿਹੜਾ ਲਾਇਆ ਗਿਆ? ਤੋ ਉਧਰੋਂ ਉਹ ਦੋ ਦਰੋਹੀ ਕਹਿ ਲਓ ਉਹ ਕਹਿਣ ਲੱਗੇ ਕਿ ਮਾਤਾ ਜੀ ਅਸੀਂ ਬਸ ਕੰਮ ਦੇ ਬੱਧੇ ਹੋਏ ਹਾਂ, ਸਾਨੂੰ ਕੁਝ ਨਹੀਂ ਪਤਾ। ਜਿਵੇਂ ਹੀ ਸੂਬਾ ਸਰਹੰਦ ਵਜ਼ੀਰ ਖਾਨ ਸਾਨੂੰ ਆਖਦਾ ਅਸੀਂ ਬਸ ਹੁਕਮ ਦੇ ਬੱਧੇ ਹੋਏ, ਸਾਨੂੰ ਤਾਂ ਜੋ ਉਹ ਕੁਝ ਆਖਦਾ ਸਾਨੂੰ ਉਹ ਕੁਝ ਕਰਨਾ ਪੈਂਦਾ। ਮਾਤਾ ਸਾਨੂੰ ਇਹ ਤੋਂ ਵੱਧ ਹੋਰ ਕੁਝ ਨਹੀਂ ਪਤਾ। ਤੇ ਜਿਵੇਂ ਜਿਵੇਂ ਉਹ ਕਹਿੰਦੇ ਨੇ ਨਾ, ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਇਹ ਦੋ ਲਾਲਾਂ ਨੂੰ ਥੱਲੇ ਲੈ ਕੇ ਜਾਣਾ ਆ, ਮਾਤਾ ਜੀ ਨਾ ਛੱਡਣ ਦੇ ਸਿਵਾਏ ਮਾਤਾ ਜੀ ਸਾਵੇਂ ਉਹਨਾਂ ਨੂੰ ਹੋਰ ਘੁੱਟ ਕੇ ਫੜਨ ਲੱਗ ਪਏ। ਅੱਜ ਦੇ ਆ ਸੈਇੰਗ, ਅੱਜ ਦਾ ਆਫਿਸ ਇਜ਼ ਅ ਸੈਇੰਗ, ਵਜ਼ੀਰ ਖਾਨ ਹਸਨ, ਹੀ ਇਜ਼ ਕੋਸਟ ਦੈਮ ਐਂਡ ਅੱਜ ਦੇ ਆ ਸੈਇੰਗ ਦੈਟ ਵੀ ਨੀਡ ਟੂ ਟੇਕ ਦੀਸ ਟੂ ਚਿਲਡਰਨ। ਮਾਤਾ ਜੀ ਇਨਸਟੈਡ ਆਫ ਲੈਟਿੰਗ ਗੋ ਆਫ ਦੈਮ, ਮਾਤਾ ਜੀ ਇਜ਼ ਹੋਲਡਿੰਗ ਔਨ ਟੂ ਦੈਮ ਈਵਨ ਟਾਈਟਰ। ਤੇ ਮਾਤਾ ਜੀ ਕਹਿਣ ਲੱਗੇ ਨਹੀਂ, ਮੈਂ ਇਸ ਦੋ ਬੱਚਿਆਂ ਨੂੰ ਭੇਜਣਾ ਨਹੀਂ ਇਕੱਲਿਆਂ ਨੂੰ। ਉਹ ਦੋ ਥੱਲੇ ਆਏ ਨੇ, ਦਾ ਬੋਥ ਦਾ ਆਫਿਸਰਸ ਦੇ ਕਮ ਡਾਊਨ ਸੇਜ਼ ਸੈਡ ਟੂ ਵਜ਼ੀਰ ਖਾਨ ਦੈਟ ਮਾਤਾ ਜੀ ਵੋਂਟ ਸੈਂਡ ਦੈਮ ਆਊਟ ਆਫ ਫੀਅਰ, ਸ਼ੀ ਇਜ਼ ਨਾਟ ਸੈਂਡਿੰਗ ਦੈਮ, ਸ਼ੀ ਇਜ਼ ਨਾਟ ਲੈਟਿੰਗ ਦੈਮ ਗੋ ਐਂਡ ਸ਼ੀ ਇਜ਼ ਸੇਇੰਗ ਦੈਟ ਵਾਟ ਹੈਵ ਦੇ ਡਨ, ਵਾਟ ਇਜ਼ ਦੇ ਕ੍ਰਾਈਮ। ਤੇ ਵਜ਼ੀਰ ਖਾਨ ਕਹਿਣ ਲੱਗਾ ਤੁਸੀਂ ਮਾਤਾ ਨੂੰ ਜਾ ਕੇ ਦੱਸੋ ਕਿ ਇਹਨਾਂ ਦਾ ਕੋਈ ਦੋਸ਼ ਨਹੀਂ, ਬਸ ਉਹਨਾਂ ਨੂੰ ਮਾਤਾ ਨੂੰ ਕੋ ਅਸੀਂ ਚਾਹੁੰਦੇ ਹਾਂ ਇਹਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ। ਵਜ਼ੀਰ ਖਾਨ ਸਹੀ ਜਸਟ ਟੈਲ ਹਰ ਵੀ ਜਸਟ ਵਾਂਟ ਟੂ ਮੀਟ ਦੈਮ ਟੂ ਟੈਲ ਹਰ ਨਾਟ ਟੂ ਵਰੀ ਕਿ ਅਸੀਂ ਇਹਨਾਂ ਦਾ ਵਾਲ ਨਹੀਂ ਬਿੰਗਾ ਕਰਾਂਗੇ, ਅਸੀਂ ਇਹਨਾਂ ਨੂੰ ਕੁਝ ਨਹੀਂ ਆਖਣਾ। ਹੀ ਕਮਸ ਬੈਕ ਤਾਂ ਮਾਤਾ ਜੀ ਨੂੰ ਹੌਂਸਲਾ ਦੇਣ ਲੱਗੇ ਜਿਹੜੇ ਦੋ ਸੀਗੇ, ਦੇ ਕਮ ਬੈਕ ਇਨ ਦਿਸ ਸੈਡ ਟੂ ਮਾਤਾ ਜੀ ਦੈਟ ਵਜ਼ੀਰ ਖਾਨ ਹੈ ਸੈਡ ਹੀ ਇਜ਼ ਪ੍ਰੋਮਿਸਡ ਦੈਟ ਹੀ ਇਜ਼ ਨਾਟ ਗੋਇੰਗ ਟੂ ਡੂ ਐਨੀਥਿੰਗ ਟੂ ਦੈਮ, ਹੀ ਜਸਟ ਵਾਂਟਸ ਟੂ ਮੀਟ ਦੈਮ, ਬਸ ਉਹ ਮਿਲਣਾ ਚਾਹੁੰਦਾ ਇਸ ਦੋਨਾਂ ਲਾਲਾਂ ਨੂੰ। ਤਾਂ ਮਾਤਾ ਜੀ ਨੇ ਨਾ ਹੌਲੀ ਹੌਲੀ ਉਹ ਬੱਚਿਆਂ ਨੂੰ ਆਪਣੇ ਬਾਹਾਂ ਵਿੱਚੋਂ ਛੱਡਿਆ। ਉਹ ਦੋ ਲਾਲ ਛੋਟੀਆਂ ਛੋਟੀਆਂ ਲੱਤਾਂ ਨੇ ਉਸ ਪੌੜੀਆਂ ਦੇ ਥੱਲੇ ਜਾ ਰਹੇ ਨੇ। ਤਾਂ ਜਦੋਂ ਨਾ ਜਾ ਰਹੇ ਨੇ ਤਾਂ ਉਹਦੇ ਜਿਹੜੇ ਦੋ ਨਾਲ ਨੇ ਉਹ ਕਹਿੰਦੇ ਨੇ ਛੋਟੇ ਲਾਲਾਂ ਨੂੰ, ਕਹਿੰਦੇ ਜਦੋਂ ਤੁਸੀਂ ਜਾਣਾ ਨਾ ਅੰਦਰ ਕਚਹਿਰੀ ਦੇ ਵਿੱਚ, ਦੇ ਐਕਸਪਲੇਨਿੰਗ ਵਾਟ ਯੂ ਮੈਂਟ ਡੂ ਵੈਨ ਯੂ ਗੋਇੰਗ ਟੂ ਅ ਕੋਰਟ ਆਫ ਅ ਗਵਰਨਰ, ਕਹਿੰਦੇ ਜਦੋਂ ਤੁਸੀਂ ਅੰਦਰ ਜਾਣਾ ਆ ਤੁਸੀਂ ਪਹਿਲਾਂ ਸਲਾਮ ਕਰਨੀ ਆ ਸੂਬੇ ਨੂੰ, ਯੂ ਕੈਨ ਬੈ ਯੂਰ ਹੈਡ ਡਾਊਨ ਐਂਡ ਯੂ ਕੈਨ ਸੇ ਸਲਾਮ ਟੂ ਦਾ ਸੂਬਾ ਟੂ ਵਜ਼ੀਰ ਖਾਨ। ਉਹ ਕਹਿੰਦੇ ਤੁਸੀਂ ਸਮਝਦੇ ਹੋ ਨਾ ਬੱਚਿਓ, ਤਾਂ ਉਹ ਦੇ ਵਾਜ਼ਨਟ ਬੀਇੰਗ ਹੋਰਿਬਲ ਟੂ ਦੈਮ, ਦੇ ਵਰ ਟ੍ਰਾਇੰਗ ਟੂ ਐਕਸਪਲੇਨ ਟੂ ਦੈਮ ਵੈਰੀ ਨਾਈਸਲੀ ਦੈਟ ਵਾਟ ਹੈਪਨਸ ਇਨ ਅ ਕੋਰਟ, ਕਹਿੰਦੇ ਤੁਸੀਂ ਸਮਝ ਗਏ ਨਾ ਤੁਸੀਂ ਸਲਾਮ ਕਰਨੀ ਅੰਦਰ ਜਾ ਕੇ। ਤਾਂ ਜਿਹੜੇ ਦੋ ਛੋਟੇ ਭਰਾ ਨੇ ਨਾ ਇਹ ਆਪਸ ਵਿੱਚ ਨਾਲੇ ਵੇਖਦੇ ਨੇ ਨਾ ਆਪਣੇ ਵੱਲ, ਦੇ ਲੁਕਿੰਗ ਐਟ ਈਚ ਅਦਰ ਐਂਡ ਦੇ ਸਮਾਈਲਿੰਗ, ਉਹ ਆਪਸ ਵਿੱਚ ਆਪਣੇ ਵੱਲ ਦੇਖਦੇ ਨੇ, ਉਹ ਕਹਿੰਦਾ ਸਮਝ ਗਏ, ਉਹ ਆਪਸ ਵਿੱਚ ਦੇਖ ਕੇ ਕਹਿੰਦੇ ਅਸੀਂ ਸਮਝ ਗਏ ਹਾਂ, ਕੋਈ ਨੀ ਤੂੰ ਫਿਕਰ ਨਾ ਕਰ, ਡੋਂਟ ਵਰੀ, ਵੀ ਗੈਟ ਇਟ, ਵੀ ਅੰਡਰਸਟੈਂਡ ਵਾਟ ਵੀ ਨੀਡ ਟੂ ਡੂ। ਤੇ ਜਦੋਂ ਆਏ ਨਾ ਅੰਦਰ, ਜਦੋਂ ਸੂਬੇ ਦੀ ਕਚਹਿਰੀ ਵਿੱਚ ਜਦੋਂ ਆਏ, ਅੰਦਰ ਆਉਣ ਦੇ ਸਾਰ ਉਹ ਕਹਿਣ ਲੱਗੇ, ਉਹ ਇਸ਼ਾਰਾ ਕਰਦੇ ਪਏ ਨੇ, ਦਾ ਟੂ ਆਫਿਸਰਸ ਦੇ ਲੁਕਿੰਗ ਐਟ ਦੈਮ ਟੂ ਸੇ ਲੁੱਕ ਰਿਮੈਂਬਰ ਵਾਟ ਵੀ ਟੋਲਡ ਯੂ ਟੂ ਡੂ। ਤਾਂ ਦੋ ਲਾਲਾ ਨੇ ਨਾ ਆਪਸ ਵਿੱਚ ਆਪਣੇ ਵੱਲ ਦੇਖ ਕੇ, ਦੇ ਲੁਕਡ ਐਟ ਈਚ ਅਦਰ, ਤਾਂ ਹੱਥ ਜੋੜ ਕੇ, ਤਾਂ ਤਿੱਖੀਆਂ ਆਵਾਜ਼ਾਂ ਵਿੱਚ ਦੋ ਭਰਾ ਆਪਸ ਵਿੱਚ ਕਹਿਣ ਲੱਗੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਗੱਜ ਕੇ ਫਤਿਹ ਬੁਲਾਈ ਉਹ ਦੋ ਭਰਾਵਾਂ ਨੇ ਆਪਸ ਵਿੱਚ। ਤੇ ਜਦੋਂ ਫਤਿਹ ਬੁਲਾਈ ਨਾ ਤਾਂ ਆਪਣਾ ਇਤਿਹਾਸ ਲਿਖਦਾ ਆ, ਤਾਂ ਜਦੋਂ ਵਜ਼ੀਰ ਖਾਨ ਨੇ ਜਦੋਂ ਫਤਿਹ ਸੁਣੀ ਨਾ ਗੱਜ ਕੇ ਜਦੋਂ ਦੋ ਭਰਾਵਾਂ ਨੇ ਵਜਾਈ, ਤਾਂ ਅਸਲੇ ਵਿੱਚ ਕਹਿੰਦੇ ਵਜ਼ੀਰ ਖਾਨ ਅੰਦਰੋਂ ਕੁਝ ਖੁਸ਼ ਹੋਇਆ। ਦੇ ਸੈਡ ਦੈਟ ਵੈਨ ਵਜ਼ੀਰ ਖਾਨ ਐਕਚੁਅਲੀ ਹਰਡ ਦੈਮ ਸੇ ਦ ਫਤਿਹ, ਹੀ ਫੈਲਟ ਹੈਪੀ ਇਨਸਾਈਡ। ਹੁਣ ਇਹਦਾ ਮਤਲਬ ਕੀ ਹੋਇਆ, ਉਹ ਖੁਸ਼ ਕਿਉਂ ਹੋਇਆ, ਵਾਈ ਡਿਡ ਹੀ ਫੀਲ ਹੈਪੀ ਇਨਸਾਈਡ, ਕਰਕੇ ਉਹਨੇ ਵੇਖਿਆ ਕਿ ਇਹਨਾਂ ਦੋ ਭਰਾਵਾਂ ਵਿੱਚ ਇੰਨੀ ਦ੍ਰਿੜਤਾ,
1: they've got so much firmness inside of them. ਤੇ ਇਹ ਕਿੰਨੇ ਚੰਗੇ ਹੋਣਗੇ, ਸਾਡੀ ਕੌਮ ਦਾ ਕਿੰਨਾ ਵਾਧਾ ਹੋਊਗਾ ਜੇ ਇਹ ਇਸਲਾਮ ਕਬੂਲ ਕਰਕੇ ਤਾਂ ਸਾਡੀ ਕੌਮ ਵਿੱਚ ਰਲ ਜਾਣਗੇ, ਤਾਂ ਇੰਨੇ ਸੋਹਣੇ, ਇੰਨੇ ਸੁੰਦਰ ਬੱਚੇ, ਇੰਨੀ ਦ੍ਰਿੜਤਾ ਵਾਲੇ ਬੱਚੇ ਜੇ ਸਾਡੀ ਕੌਮ ਵਿੱਚ ਆ ਜਾਣਗੇ ਤਾਂ ਕਿੰਨਾ ਵਾਧਾ ਹੋਊਗਾ ਸਾਡਾ, ਕਰਕੇ ਉਹ ਮਨ ਵਿੱਚ ਸੋਚਦਾ ਕਰਕੇ ਬਸ ਕਹਿੰਦਾ 5 ਮਿੰਟ ਦੀ ਗੱਲ ਆ, ਦੋ ਛੋਟੇ ਜਿਹੇ ਤਾਂ ਹੈਗੇ, ਮੈਂ ਤਾਂ ਇਹਨਾਂ ਤੋਂ ਇਸਲਾਮ ਕਬੂਲ ਕਰ ਲੈਣਾ ਤਾਂ ਸਾਡਾ ਕਿੰਨਾ ਵਾਧਾ ਹੋ ਜਾਣਾ, ਇੰਨੇ ਸੋਹਣੇ ਸੋਹਣੇ ਬੱਚੇ ਸਾਡੇ ਇਸਲਾਮ ਵਿੱਚ ਆ ਜਾਣੇ ਨੇ. He's thinking all of this in his mind. To udro oh kehn lage, oh halle vi chitta unhne halle salam nahi kita. Udro bolya Suchcha Nang. He is the courtier of Wazir Khan. He looked at Wazir Khan feeling embarrassed. Unnu kuch sharm aayi us Suchcha Nand nu ke inhne te salam nahi kiti. To kehn laga bachcho bachcho sheti kende salam karo. Ta bachche kehn lage kende assi ta karke aaye ha salam. ਕਹਿੰਦਾ ਤੁਸੀਂ ਕਿਹੜੀ ਸਲਾਮ ਕਰਕੇ ਆਏ ਆ? ਦੇ ਸੇਇੰਗ ਟੂ ਦ ਟੂ ਚਿਲਡਰਨ, ਵਾਈ ਡਿਡ ਯੂ ਬਾਉ ਡਾਊਨ, ਪੇ ਯੂ ਰਿਸਪੈਕਟ ਟੂ ਦ ਗਵਰਨਰ? ਐਂਡ ਦ ਟੂ ਚਿਲਡਰਨ ਆਰ ਸੇਇੰਗ, ਵੀ ਵਰ ਰੈਡੀ ਬਾਉ ਡਾਊਨ ਟੂਡੇ. ਕਹਿੰਦੇ ਤੁਸੀਂ ਕਿਹਨੂੰ ਸਲਾਮ ਕਰਕੇ ਆਏ ਆ? ਹੂ ਹੈਵ ਯੂ ਬਾਉ ਡਾਊਨ ਟੂ? ਕਹਿੰਦੇ ਜਦੋਂ ਵੀ ਅਸੀਂ ਸਵੇਰ ਨੂੰ ਉੱਠਦੇ ਆ ਨਾ, ਹਰ ਰੋਜ਼ ਕਹਿੰਦੇ ਅਸੀਂ ਸਲਾਮ ਕਰਦੇ, ਅਸੀਂ ਉਸ ਅਕਾਲ ਪੁਰਖ ਅੱਗੇ ਆਖਦੇ ਬੰਦਨਾ, ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ. ਕਹਿੰਦੇ ਬੰਦਨਾ, ਹਰ ਬੰਦਨਾ, ਕਹਿੰਦੇ ਬੰਦਨਾ ਮੀਨਸ ਟੂ ਬਾਉ ਡਾਊਨ. ਕਹਿੰਦੇ ਉਸ ਹਰੀ ਅਕਾਲ ਪੁਰਖ ਨੂੰ ਉਹ ਦੋ ਬੱਚੇ ਉਹ ਲਾਲ ਤਿੱਖੀਆਂ ਤਿੱਖੀਆਂ ਆਵਾਜ਼ਾਂ ਵਿੱਚ ਕਹਿੰਦੇ ਨੇ, ਕਹਿੰਦੇ ਵੀ ਡੂ ਬਾਉ ਡਾਊਨ ਐਵਰੀ ਡੇ. ਕਹਿੰਦੇ ਵੀ ਬਾਉ ਡਾਊਨ ਟੂ ਦਾ ਹਰੀ, ਵੀ ਡੂ ਬੰਦਨਾ ਐਵਰੀ ਡੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ. ਕਹਿੰਦੇ ਪਹਿਲਾਂ ਅਸੀਂ ਉਸ ਅਕਾਲ ਪੁਰਖ ਨੂੰ ਬੰਦਨਾ ਕਰਦੇ ਹਾਂ, ਕਹਿੰਦੇ ਫਿਰ ਦੂਸਰੀ ਵਾਰ, ਕਹਿੰਦੇ ਫਿਰ ਅਸੀਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਸਾਡੇ ਪਿਤਾ ਨੂੰ ਫਿਰ ਅਸੀਂ ਵੰਦਨਾ ਕਰਦੇ ਹਾਂ. ਕਹਿੰਦੇ ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ. ਕਹਿੰਦੇ ਸੱਚ ਕਰਕੇ ਮੰਨਿਓ. ਕਹਿੰਦੇ ਜਮ ਵੀ ਬੈਵ ਡਾਊਨ ਟੂ ਆਰ ਫਾਦਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ. ਕਹਿੰਦੇ ਵੈਨ ਡੂ ਵੀ ਡੂ ਦੈਟ? ਕਹਿੰਦੇ ਹਾਊ ਡੂ ਵੀ ਬੈਵ ਡਾਊਨ ਟੂ ਆਰ ਫਾਦਰ? ਕਹਿੰਦੇ ਅਸੀਂ ਜਦੋਂ ਸਵੇਰ ਨੂੰ ਉੱਠ ਕੇ ਜਦੋਂ ਕਹਿੰਦੇ ਹਾਂ ਨਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ. ਕਹਿੰਦੇ ਵੈਨ ਵੀ ਸੇ ਦੀਜ਼ ਵਰਡਸ, ਕਹਿੰਦੇ ਸੱਚ ਕਰਕੇ ਮੰਨਿਓ, ਜਦੋਂ ਅਸੀਂ ਆਖਦੇ ਹਾਂ ਚੱਕਰ ਚਹਿਨ ਅਰ ਬੰਨ ਜਾਤ ਅਰ ਪਾਤ ਨਹਿਨ ਜਹਿ, ਕਹਿੰਦੇ ਵੈਨ ਵੀ ਸੇ ਦੀਜ਼ ਵਰਡਸ, ਕਹਿੰਦੇ ਅਸੀਂ ਸਾਡੇ ਪਿਤਾ ਨੂੰ ਉਦੋਂ ਵੰਦਨਾ ਕਰਦੇ ਪਏ ਹਾਂ. ਗੁਰਸਿੱਖ ਪਿਆਰਿਓ, ਉਹ ਇਹ ਦੋ ਬੱਚਿਆਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੇ ਪਏ ਨੇ. ਕਹਿੰਦੇ ਅਸੀਂ ਹੋਰ ਕਿਸੇ ਰਾਜੇ ਅਗਰ ਨਹੀਂ ਅੱਗੇ ਨਹੀਂ ਚੁੱਕਦੇ. ਕਹਿੰਦੇ ਵੀ ਡੋਂਟ ਬਾਉ, ਵੀ ਡੋਂਟ ਫੋ ਇਨ ਫਰੰਟ ਆਫ ਐਨੀ ਅਦਰ ਥਿੰਗ. ਕਹਿੰਦੇ ਪਤਾ ਅਸੀਂ ਕਿਹਦੇ ਅਗਰ ਝੁਕਦੇ ਹਾਂ? ਤਾਂ ਉਹ ਦੋ ਬੱਚੇ ਕਹਿਣ ਲੱਗੇ, ਕਹਿੰਦੇ ਕਹਿੰਦੇ ਸਾਡੇ ਵਾਸਤੇ, ਕਹਿੰਦੇ ਫੋਰ ਅਸ ਦੇਰ ਇਜ ਨੋ ਅਦਰ ਰਾਜਾ, ਕਹਿੰਦੇ ਸਾਡੇ ਵਾਸਤੇ ਹੋਰ ਕੋਈ ਰਾਜਾ ਨਹੀਂ. ਤਾਂ ਉਹਨਾਂ ਵੱਲ ਇਸ਼ਾਰਾ ਕਰਕੇ ਨਾ ਕਹਿੰਦੇ ਕਹੂ ਹਰ ਸਮਾਨ ਨਹੀਂ ਰਾਜਾ, ਇਹ ਪਹਿਲਾਂ ਕਹਿ ਕੇ ਨਾ ਕਹਿੰਦੇ ਕਹੂ ਹਰ ਸਮਾਨ ਨਹੀਂ ਰਾਜਾ, ਜਿਸੇ ਦੇ ਇਜ਼ ਨੋ ਅਦਰ ਥਿੰਗ ਦੈਟ ਇਜ਼ ਇਕੁਇਵਲੈਂਟ ਟੂ ਵਾਹਿਗੁਰੂ ਜੀ. ਇਹ ਕਹਿ ਕੇ ਨਾ ਵੀ ਆਪਣੇ ਛੋਟੇ ਛੋਟੇ ਹੱਥਾਂ ਦਾ ਇਸ਼ਾਰਾ ਕਰਕੇ ਸੂਬੇ ਵੱਲ ਆਪਣੇ ਹੱਥ ਕਰਕੇ ਕਹਿਣਗੇ, ਕਹਿੰਦੇ ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤ ਦਿਵਾਜਾ. ਦੇ ਪੁਆਇੰਟਡ ਐਟ ਸੂਬਾ ਸਰਹੰਗ ਐਂਡ ਦੇ ਸੈਡ ਇਹ ਭੂਪਤ, ਦ ਵਰਡ ਭੂਪਤ ਮੀਨਸ ਖਿੰਗ. ਕਹਿੰਦੇ ਇਹ ਭੂਪਤ, ਦੇ ਸੈਡ ਖਿੰਗ ਲਾਈਕ ਦਿਸ. ਕਹਿੰਦੇ ਇਹ ਭੂਪਤ ਸਭ, ਆਲ ਆਫ ਦੈਮ, ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ ਦੇ ਓਨਲੀ ਹੇਅਰ ਫੋਰ 4 ਡੇਜ਼. ਕਹਿੰਦੇ ਬਸ ਇਹ ਤਾਂ 4 ਦਿਨ ਦਾ ਕਹਿੰਦੇ ਇਹਨਾਂ ਦਾ ਖੇਡ ਆ. ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ. ਦਿਸ ਇਜ਼ ਦ ਸ਼ੋਜ਼ ਦੈਟ ਦੇ ਪੁ ਔਨ ਆ ਕੰਪਲੀਟਲੀ ਫਾਲਸ. ਇਹ ਬੱਚੇ ਇਹ ਸਭ ਕੁਝ ਕਹਿ ਕੇ ਕਹਿੰਦੇ ਫੇਰ ਅਸੀਂ ਕਹਿੰਦੇ ਉਸ ਅਕਾਲ ਪੁਰਖ ਨਾਲ ਗੱਲਾਂ ਵੀ ਕਰਦੇ ਹਾਂ. ਵੈਨ ਵੀ ਦੈਨ ਵੀ ਟਾਕ ਟੂ ਦਾ ਅਕਾਲ ਪੁਰਖ, ਦੈਨ ਵੀ ਸੇ ਟੂ ਵਾਹਿਗੁਰੂ ਜੀ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ. ਕਹਿੰਦੇ ਵੈਨ ਵੀ ਸੇ ਟੂ ਵਾਹਿਗੁਰੂ ਜੀ ਅਕਾਲ ਪੁਰਖ ਤੁਮ ਨਿਧਾਨ, ਯੂ ਆਰ ਦ ਟ੍ਰੈਜਰ, ਤੁਮ ਨਿਧਾਨ ਅਟਲ ਸੁਲਤਾਨ. ਦ ਵਰਡ ਸੁਲਤਾਨ ਮੀਨਸ ਕਿੰਗ ਐਸ ਵੈਲ. ਕਹਿੰਦੇ ਉਹ ਜਿਹੜਾ ਅਕਾਲ ਪੁਰਖਿਆਂ ਨੂੰ ਉਹ ਤਾਂ ਅਟਲ ਸੁਲਤਾਨ ਆ, ਹੀ ਇਜ਼ ਸੱਚ ਅ ਕਿੰਗ ਦਾ ਵਾਹਿਗੁਰੂ ਜੀ ਦਾ ਇਜ਼ ਅਟਲ. ਇਹ ਗੱਲਾਂ ਸੁਣ ਕੇ ਉਹ ਤਾਂ ਹੈਰਾਨ ਰਹਿ ਗਏ ਗੁਰਸਿੱਖ ਪਿਆਰਿਓ. ਉਹ ਕਹਿੰਦੇ ਇੰਨੀ ਦ੍ਰਿੜਤਾ ਇਸ ਬੱਚਿਆਂ ਦੇ ਵਿੱਚ. ਉਹ ਫਿਰ ਬੋਲਿਆ ਸੁੱਚਾ ਨੰਦ. ਕਈ ਉਦਾਂ ਰਤਨ ਸਿੰਘ ਭੰਗੂ ਨੇ, ਰਤਨ ਸਿੰਘ ਭੰਗੂ ਉਹਦਾ ਨਾਮ ਭਾਵੇਂ ਸੁੱਚਾ ਨੰਦ ਆ, ਪਰ ਰਤਨ ਸਿੰਘ ਭੰਗੂ ਲਿਖਦਾ ਕਹਿੰਦੇ ਓਏ ਦੁਨੀਆਂ ਦੇ ਲੋਕੋ, ਕਹਿੰਦੇ ਉਹਨੂੰ ਸੁੱਚਾ ਨੰਦ ਨਾ ਆਖੋ, ਕਹਿੰਦੇ ਉਹਨੂੰ ਝੂਠਾ ਨੰਦ ਆਖੋ. ਉਹ ਜਿਹੜਾ ਝੂਠਾ ਆਨੰਦ ਸੀ ਨਾ ਉਹ ਫੈਰ ਕਹਿਣ ਲੱਗਾ ਕਹਿੰਦੇ ਨਹੀਂ ਬੱਚਿਆ ਤੁਹਾਨੂੰ ਪਤਾ ਨਹੀਂ ਕਹਿੰਦੇ ਇਸ ਕਚਹਿਰੀ ਵਿੱਚ ਕਿਵੇਂ ਸਲਾਮ ਕਰਕੇ ਤੁਹਾਡੀ ਗੱਲ ਮੰਨਣੀ ਆ ਹੀ ਸੈਡ ਨੋ ਯੂ ਨਾਟ ਗੋਇੰਗ ਟੂ ਗੈਟ ਅਵੇ ਵਿਦ ਇਟ ਲਾਈਕ ਦਿਸ ਯੂ ਵਿਲ ਹੈਵ ਟੂ ਬਾਉ ਡਾਊਨ ਤਾਂ ਗੁਰਸਿੱਖ ਪਿਆਰ ਉੱਥੇ ਨਾ ਦੋ ਭਰਾਵਾਂ ਨੇ ਆਪਸ ਵਿੱਚ ਦੇ ਲੁਕਿੰਗ ਐਟ ਈਚ ਅਦਰ ਆਪਸ ਵਿੱਚ ਉਹ ਆਪਣੇ ਵੱਲ ਵੇਖਦੇ ਨੇ ਤਾਂ ਫੇਰ ਕਹਿੰਦੇ ਦੇਖੋ ਦਿੰਦੇ ਇੱਦਾਂ ਇਸ਼ਾਰਾ ਕਰਕੇ ਇੱਕ ਭਰਾ ਦੂਸਰੇ ਭਰਾ ਨੂੰ ਕਹਿੰਦਾ ਕਿੰਦੂ ਦੇਖੋ ਸੂਬੇ ਦੇ ਮੂੰਹ ਵੱਲ ਕਹਿੰਦੇ ਦੇਖੋ ਇਹਦਾ ਮੂੰਹ ਕਹਿੰਦਾ ਗੋਲ ਗੋਲ ਮੋਟਾ ਰੋਡਾ ਜਿਹਾ ਏਦਾਂ ਕਹਿ ਕੇ ਨਾ ਕਹਿੰਦੇ ਦੇਖੋ ਇਹਦਾ ਗੋਲ ਗੋਲ ਮੂੰਹ ਰੋਡਾ ਇਹਦਾ ਸਿਰ ਕਹਿੰਦੇ ਕਿੰਨਾ ਮੋਟਾ ਆ ਇੰਨੀਆਂ ਗੱਲਾਂ ਆਖ ਕੇ ਤਾਂ ਉੱਚੀ ਉੱਚੀ ਹੱਸਣ ਲੱਗ ਪਏ ਉਹ ਦੋ ਬੱਚੇ ਐਂਡ ਹੀ ਸਟਾਰਟ ਟੂ ਲਾਫ ਆਊਟ ਲਾਊਡ ਦੇ ਸੇਇੰਗ ਲੁੱਕ ਐਟ ਹਿਮ ਹੀ ਇਜ਼ ਅ ਸਕਿਨ ਹੈਡ ਲੁੱਕ ਹਾਊ ਫੈਟ ਹੀ ਇਜ਼ ਦੇ ਸੇਇੰਗ ਦਿਸ ਅਮੰਗਸਟ ਈਚ ਅਦਰ ਐਂਡ ਹੀ ਸਟਾਰਟ ਲਾਫਿੰਗ ਆਊਟ ਲਾਊਡ ਔਰ ਗੁਰਸਿੱਖ ਪਿਆਰੋ ਕਈਆਂ ਦੇ ਮਨ ਵਿੱਚ ਇਹ ਗੱਲ ਆ ਜੂਗੀ ਸਮ ਪੀਪਲ ਮਾਈਟ ਥਿੰਕ ਕੈਨ ਅ 5 ਐਂਡ ਅ 7 ਈਅਰ ਓਲਡ ਰੀਲੀ ਡੂ ਦਿਸ ਆਪਾਂ ਇੱਕ ਗੱਲ ਯਾਦ ਰੱਖੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਨਾ ਉਹ 2-5 ਸਾਲ ਦੇ ਬੱਚਿਆਂ ਦਾ ਉਦਾਹਰਣ ਦੇ ਕੇ ਕਹਿਣ ਲੱਗੇ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਜੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿ ਸਕਦੇ ਨਾ ਕਿ ਰਾਮ ਜਪੋ ਜੀ ਕਰਕੇ ਜੇ ਆਪਾਂ ਦੇਖੀਆਂ ਨੋਵੇ ਆਊਟ ਇਨ ਗੁਰਬਾਣੀ ਹੈਜ਼ ਦੇ ਬੀਨ ਗਿਵਨ ਐਨ ਐਗਜ਼ਾਮਪਲ ਟੂ ਜਪ ਵਾਹਿਗੁਰੂ ਜੀ ਨੇਮ ਲਾਈਕ ਦਿਸ ਕਿਤੇ ਨੀ ਉਦਾਹਰਣ ਦਿੱਤੀ ਕਿ ਜੇ ਤੂੰ ਇਹਦੇ ਵਾਂਗ ਜਾਪ ਇਹਦੇ ਵਾਂਗ ਜਾਪ ਜੇ ਸਤਿਗੁਰੂ ਜੀ ਪਾਤਸ਼ਾਹ ਨੇ ਕਿਸੇ ਦੀ ਉਦਾਹਰਣ ਲਈ ਇਫ ਸਤਿਗੁਰੂ ਜੀ ਪਾਤਸ਼ਾਹ ਜੀ ਯੂਜ਼ਡ ਇਨ ਐਗਜ਼ਾਮਪਲ ਆਫ ਐਨੀਵਨ ਇਟਸ ਓਨਲੀ 2-5-year-old ਚਿਲਡਰਨ ਦੈਟ ਦੇ ਯੂਜ਼ਡ ਇਨ ਐਗਜ਼ਾਮਪਲ ਫ੍ਰੋਮ ਗੁਰਬਾਣੀ ਨੋ ਵਨ ਆਊਟ ਕਹਿੰਦੇ ਏਦਾਂ ਜਪੋ ਇਹਨਾਂ ਵਾਂਗ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਆਪਾਂ ਕਹਿੰਦੇ ਆ ਨਾ ਇਹ ਦੋ ਲਾਲ ਸੱਚਮੁੱਚ ਐਵੇਂ ਕਰ ਸਕਦੇ ਆ ਤਾਂ ਗੁਰਸਿੱਖ ਪਿਆਰਿਓ ਸੱਚ ਕਰਕੇ ਮੰਨਿਓ ਇਹ ਦੋ ਲਾਲਾਂ ਦੇ ਨਾ ਜਦੋਂ ਪਿਤਾ ਜੀ 5 ਸਾਲ ਦੀ ਉਮਰ ਵਿੱਚ ਸੀ ਇਹ ਗੱਲ ਆਪਣੇ ਮਨ ਵਿੱਚ ਲੈ ਕੇ ਆਈਓ ਵੈਨ ਦੀਸ ਟੂ ਚਿਲਡਰਨ ਫਾਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੋਬਿੰਦ ਰਾਏ ਵੈਨ ਦੇ ਵਰ 5 ਈਅਰਸ ਓਲਡ ਜਦੋਂ ਪਟਨਾ ਦੀ ਧਰਤੀ ਉੱਪਰ ਗੋਬਿੰਦ ਰਾਏ 5 ਸਾਲ ਦੀ ਉਮਰ ਵਿੱਚ ਆ ਉਦੋਂ ਕਹਿਣ ਲੱਗੇ ਪਟਨਾ ਦੇ ਰਹਿਣ ਵਾਲੇ ਕਹਿੰਦੇ ਅੱਜ ਕਹਿੰਦੇ ਪਟਨਾ ਦੇ ਸ਼ਹਿਰ ਵਿੱਚੋਂ ਕਹਿੰਦੇ ਅੱਜ ਸੂਬੇ ਨੇ ਲੰਘਣਾ ਕਹਿੰਦੇ ਇਸ ਪਟਨਾ ਦੇ ਸੂਬੇ ਨੇ ਲੰਘਣਾ ਇਸ ਸ਼ਹਿਰ ਵਿੱਚੋਂ ਕਹਿੰਦੇ ਸਾਰਿਆਂ ਨੇ ਕਹਿੰਦੇ ਇੱਕ ਪੰਕਤੀ ਵਿੱਚ ਖਲੋ ਕੇ ਭਾਵ ਇੱਕ ਲਾਈਨ ਵਿੱਚ ਖੜੇ ਹੋ ਕੇ ਨਾ ਕਹਿੰਦੇ ਸਾਰੇ ਬੱਚਿਆਂ ਨੇ ਵੀ ਲਾਈਨ ਲਾ ਲੈਣੀ ਆ ਬੱਚਿਆਂ ਨੇ ਕਹਿੰਦੇ ਜਦੋਂ ਪਟਨਾ ਦਾ ਸੂਬਾ ਜਦੋਂ ਲੰਘੂਗਾ ਸਾਰਿਆਂ ਨੇ ਸਲਾਮ ਕਰਨੀ ਉਸ ਪਟਨੇ ਦੇ ਸੂਬੇ ਨੂੰ ਐਂਡ ਦੇ ਸੇਇੰਗ ਵੈਨ ਦਾ ਗਵਰਨਰ ਆਫ ਪਟਨਾ ਰਨਸ ਥਰੂ ਦਿਸ town of Patna. Why are we talking about Guru Gobind Singh Ji? Where did they get this strength from? Where did they get this personality from? And this is what all the town is saying. The Gobind Rai, 5 saal di umar vich, apne mitra nu ikatthe karke na, ta kehn lage, aaj aapan sube nu kise ni salam ni karni, same jadon oh suba languga na, saare ne ohda mauju udana ya. Kende when he goes past, kende aaj ohda makhol udana ya. Guru Gobind Singh Ji Paatshah at the age of 5, when a governor was going to go through the town of Patna, Guru Gobind Singh Ji gathered their friends and said to their friends, when this governor goes past today, the whole town might be bowing down to him, but us as a group, we're not. We're going to make fun out of him. Ta eve hoya. Exactly that happened. The governor walks through the town and Guru Gobind Singh Ji Paatshah Ji start to mock him and start to make fun of that governor. And then the town, they start to get worried. ਉਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅਸਾਮ ਦੀ ਧਰਤੀ ਤੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਅਸਾਮ ਦ ਟਾਊਨ ਦੇ ਗੈਟ ਟੂਗੈਦਰ ਐਂਡ ਦੇ ਰਾਈਟ ਅ ਲੈਟਰ ਟੂ ਗੁਰੂ ਤੇਗ ਬਹਾਦਰ ਜੀ ਐਂਡ ਦੇ ਸੈਡ ਦੈਟ ਯੂ ਸ਼ੁਡ ਟੈਲ ਯੋਰ ਲਿਟਲ ਚਾਈਲਡ ਆਫ ਵਾਈ ਬਿਕਾਜ਼ ਨਾਊ ਹੀ ਇਜ਼ ਇਵਨ ਸਟੈਂਡਿੰਗ ਅਪ ਟੂ ਦ ਗਵਰਨਰਸ ਆਫ ਦਿਸ ਪਲੇਸ ਹੀ ਇਜ਼ ਗੋਇੰ ਟੂ ਬ੍ਰਿੰਗ ਟ੍ਰਬਲ ਅਪਨ ਅਸ ਕਹਿੰਦੇ ਉਦੋਂ ਜਦੋਂ ਚਿੱਠੀ ਭੇਜੀ ਸੀਗੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੂੰ ਮਾਮਾ ਕਿਰਪਾਲ ਚੰਦ ਹੋਣਾ ਨੇ ਤਾਂ ਕਿਹਾ ਸੀਗਾ ਕਿ ਗੋਬਿੰਦ ਰਾਏ ਸਾਡੀ ਗੱਲ ਨਹੀਂ ਸੁਣਦਾ ਪਿਆ ਇਹ ਤਾਂ ਮਖੌਲ ਅੜਾਉਂਦਾ ਅੱਜ ਕੱਲ੍ਹ ਇੱਥੇ ਦੇ ਸੂਬਿਆਂ ਦੀ ਤੁਸੀਂ ਇਹਨਾਂ ਨੂੰ ਦੱਸੋ ਕਿ ਐਵੇਂ ਥੋੜਾ ਜਿਹਾ ਤਾਂ ਭੈ ਰੱਖੋ ਕਿ ਆਪਣੇ ਪਤਾ ਨਹੀਂ ਘਰ ਉੱਪਰ ਕੀ ਪਤਾ ਕੀ ਉਹ ਖਤਰਾ ਲੈ ਕੇ ਆਵੇ ਯੂ ਡੋਂਟ ਨੋ ਡੇਂਜਰ ਇਜ਼ ਗੋਇੰਗ ਬ੍ਰਿੰਗ ਔਨ ਅ ਹਾਊਸ ਉੱਥੇ ਨਾ ਗੁਰਸਿੱਖ ਪਿਆਰੋ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੇ ਇੱਕ ਚਿੱਠੀ ਲਿਖੀ ਜਿਹੜੀ ਹੱਲੇ ਵੀ ਪੰਥ ਨੇ ਸੰਭਾਲੀ ਹੋਈ ਆ ਇਨ ਦੈਟ ਲੈਟਰ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਰਿਟ ਅ ਲੈਟਰ ਬੈਕ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀਗਾ ਗੋਬਿੰਦ ਜੋ ਕੀਆ ਸੋ ਭਲਾ ਕੀਆ ਕਹਿੰਦੇ ਜੋ ਵੀ ਮੇਰਾ ਪੁੱਤ ਕਰਦਾ ਆ ਨਾ ਕਹਿੰਦੇ ਉਹ ਭਲਾ ਕਰਦਾ ਕਹਿੰਦੇ ਮੇਰਾ ਪੁੱਤ ਵਾਟ ਐਵਰ ਇਜ਼ ਡੂਇੰਗ ਕਹਿੰਦੇ ਗੋਬਿੰਦ ਜੋ ਕੀਆ ਵਾਟ ਐਵਰ ਗੋਬਿੰਦ ਇਜ਼ ਡੂਇੰਗ ਗੁੱਡ ਖੈਰ ਗੁਰਸਿੱਖ ਪਿਆਰਿਓ ਇੰਨੀਆਂ ਗੱਲਾਂ ਕਰਕੇ ਇੰਨਾ ਕੁਝ ਸਮਝਾ ਕੇ ਨਾ ਉਹ ਫਿਰ ਸੂਬਾ ਵਜ਼ੀਰ ਖਾਨ ਕਹਿਣ ਲੱਗਾ ਦੋ ਬੱਚਿਆਂ ਨੂੰ, ਕਹਿੰਦੇ ਬੱਚਿਓ, ਕਹਿੰਦੇ ਤੁਸੀਂ ਮੰਨ ਜਾਓ, ਕਹਿੰਦੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਕਹਿੰਦੇ ਅਸੀਂ ਬਹੁਤ ਖੁਸ਼ ਹਾਂ, ਅਸੀਂ ਬਹੁਤ ਖੁਸ਼ ਹਾਂ ਕਿ ਤੁਸੀਂ ਸਾਡੇ ਕੋਲ ਆ ਗਏ ਹਾਂ, ਤੁਹਾਡੀਆਂ ਛੋਟੀਆਂ ਛੋਟੀਆਂ ਜਾਨਾਂ ਬਚ ਜਾਣਗੀਆਂ, ਕਹਿੰਦੇ ਕਰਕੇ ਤੁਹਾਡਾ ਤੁਹਾਡੇ ਪਿਤਾ ਦਾ ਵੀ ਕਤਲ ਹੋ ਗਿਆ। ਹੀ ਲਾਈਡ, ਹੀ ਸੈਡ ਯੋਰ ਫਾਦਰ ਹੈਜ਼ ਬੀਨ ਕਿਲਡ। ਤੇ ਕਹਿੰਦੇ ਤੁਹਾਡੇ ਜਿਹੜੇ ਤੁਸੀਂ ਚਾਰ ਸੀ ਨਾ ਭਰਾ, ਕਹਿੰਦੇ ਚਾਰਾਂ ਵਿੱਚੋਂ ਤੁਸੀਂ ਕੇਵਲ ਦੋ ਰਹਿ ਗਏ ਆ। ਇਹ ਦੋ ਗੱਲਾਂ ਕਹੀਆਂ ਉੱਥੇ ਵਜ਼ੀਰ ਖਾਨ ਨੇ। ਪਹਿਲਾ ਜਿਹੜਾ ਸੀਗਾ, ਪਹਿਲੀ ਗੱਲ ਜਿਹੜੀ ਕਹੀ, ਤੁਹਾਡਾ ਪਿਤਾ, ਕਹਿੰਦੇ ਤੁਹਾਡਾ ਪਿਤਾ ਨੂੰ ਮਾਰਿਆ ਗਿਆ, ਤੁਹਾਡੇ ਪਿਤਾ ਦਾ ਕਤਲ ਹੋ ਗਿਆ, ਯੋਰ ਫਾਦਰ ਹੈਜ਼ ਬੀਨ ਕਿਲਡ। ਇਹਦਾ ਜਵਾਬ ਦਿੱਤਾ ਤਾਂ ਦੋ ਛੋਟੇ ਲਾਲ ਕਹਿਣ ਲੱਗੇ, ਕਹਿੰਦੇ ਤੁਹਾਨੂੰ ਸਮਝ ਹੀ ਨਹੀਂ ਆਈ, ਕਹਿੰਦੇ ਅਸਲ ਵਿੱਚ ਸਤਿਗੁਰ ਹੈ ਕੌਣ? ਕਹਿੰਦੇ ਸਤਿਗੁਰ ਤਾਂ ਉਹ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਕਹਿੰਦੇ ਕੋਈ ਜੰਮਿਆ ਹੀ ਨਹੀਂ, ਕਹਿੰਦਾ ਕੋਈ ਗੁਰੂ ਨੂੰ ਮਾਰਨ ਵਾਸਤੇ, ਕਹਿੰਦੇ ਗੁਰੂ ਦਾ ਸਰੀਰ ਭਾਵੇਂ ਚੜ ਜਾਵੇ, ਕਹਿੰਦੇ ਪਰ ਗੁਰੂ ਨਹੀਂ ਮਰਦਾ। ਉਹ ਦੋ ਲਾਲਾਂ ਨੇ ਆਖਿਆ, ਕਹਿੰਦੇ ਸਤਿਗੁਰ ਮੇਰਾ ਸਦਾ ਸਦਾ, ਮਾਈ ਗੁਰੂ ਇਜ਼ ਫੋਰਐਵਰ ਐਂਡ ਫੋਰਐਵਰ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਦ੍ਰਿੜਤਾ ਦੇ ਨਾਲ ਕਹਿਣ ਲੱਗੇ, ਕਹਿੰਦੇ ਕੋਈ ਜੰਮਿਆ ਹੀ ਨਹੀਂ, ਕਹਿੰਦੇ ਗੁਰੂ ਨੂੰ ਮਾਰਨ ਵਾਲਾ। ਦੂਸਰੀ ਗੱਲ, ਦ ਸੈਕਿੰਡ ਥਿੰਗ, ਦੈਨ ਹੀ ਸੈਡ, ਕਹਿੰਦੇ ਦੇ ਵਾਸ ਫੋਰ ਆਫ ਯੂ, ਫੋਰ ਬ੍ਰਦਰਸ, ਕਹਿੰਦੇ ਕੇਵਲ ਦੋ ਰਹਿ ਗਏ ਆ, ਦਿਸ ਓਨਲੀ ਟੂ ਆਫ ਯੂ ਲੈਫਟ, ਕਿਤੇ ਇਹ ਨਾ ਹੋਵੇ ਇਸ ਦੋਵਾਂ ਵਿੱਚੋਂ ਕੋਈ ਨਾ ਰਹੇ। ਕਹਿੰਦੇ ਤੁਹਾਨੂੰ ਇਹ ਗੱਲ ਦੀ ਵੀ ਨਹੀਂ ਸਮਝ ਆਈ? ਕਹਿੰਦੇ ਯੂ ਡੋਂਟ ਅੰਡਰਸਟੈਂਡ ਦਿਸ ਐਜ਼ ਵੈਲ, ਕਹਿੰਦੇ ਦੇ ਵਾਜ਼ ਅ ਟਾਈਮ ਵੈਨ ਦੇ ਵਾਜ਼ ਓਨਲੀ ਫੋਰ ਸੰਸ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਕਹਿੰਦੇ ਇੱਕ ਸਮਾਂ ਸੀ ਜਦੋਂ ਕੇਵਲ ਚਾਰ ਪੁੱਤਰ ਸੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ। ਕਹਿੰਦੇ ਓਏ ਕਮਲਿਓ, ਕਹਿੰਦੇ ਤੁਹਾਨੂੰ ਕੀ ਪਤਾ ਅਸੀਂ ਦੋ ਥੋੜੀ ਆ। ਕਹਿੰਦੇ ਜਦੋਂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਅਸੀਂ ਉਸ ਦਿਨ ਤੋਂ ਹੀ ਹਜ਼ਾਰਾਂ ਹੋ ਗਏ ਹਾਂ। ਕਹਿੰਦੇ ਫਰੋਮ ਦੈਟ ਡੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੇਵ ਅਸ ਖੰਡੇ ਬਾਟੇ ਦਾ ਅੰਮ੍ਰਿਤ। ਯੂ ਥਿੰਕ ਦੇਰ ਇਜ਼ ਓਨਲੀ ਟੂ ਆਫ ਅਸ ਲੈਫਟ, ਦੇਰ ਇਜ਼ ਥਾਊਜ਼ੈਂਡਸ ਆਫ ਅਸ ਨਾਓ, ਤੂੰ ਕਿੰਨੇ ਕਿੰਨੇ ਜਜ਼ਾਰਾਂ ਨੂੰ ਮਾਰੂੰਗਾ, ਤੂੰ ਕਿੰਨੇ ਅਜੀਤਾਂ ਨੂੰ ਮਾਰੂੰਗਾ, ਅਸੀਂ ਤਾਂ ਹਜ਼ਾਰਾਂ ਨੇ। ਇਹ ਗੱਲਾਂ ਸੁਣ ਕੇ ਤਾਂ ਪਿਆਰਿਓ ਤਾਂ ਹੈਰਾਨ ਰਹਿ ਗਏ, ਇਹ ਹੈ ਕੀ? ਉੱਥੇ ਨਾ ਸੂਬੇ ਨੇ ਕਹਿ ਦਿੱਤਾ, ਕਹਿੰਦੇ ਨੂੰ ਵਾਪਸ ਲੈ ਜਾਓ। ਦੀਸ ਟੂ ਆਫੀਸਰਸ ਸਰਪ੍ਰਾਈਜ਼ਡ, ਡੋਂਟ ਨੋ ਵਾਟ ਟੂ ਸੇ, ਉਹ ਚੁੱਪ ਕਰਕੇ ਉਹ ਵਾਪਸ ਲੈ ਕੇ ਜਾ ਰਹੇ ਨੇ ਇਸ ਦੋ ਲਾਲਾਂ ਨੂੰ। ਜਦੋਂ ਵਾਪਸ ਲੈ ਕੇ ਆਏ, ਦੇ ਸੋ ਐਕਸਾਈਟਿਡ ਨਾ, ਉਹ ਇਹਨਾਂ ਨੂੰ ਇੰਨਾ ਚਾਅ ਚੜਿਆ। ਹੁਣ ਚਾਹ ਕਿਉਂ ਚੜਿਆ ਗੁਰਸਿੱਖ ਪਿਆਰਿਓ? ਇਹ ਤਾਂ ਹੁਣ ਨਾ ਜਦੋਂ ਪਹਿਲਾਂ ਪੌੜੀ ਥੱਲੇ ਆਏ ਸੀਗੇ, ਹੌਲੀ ਹੌਲੀ ਚੜ ਕੇ ਆਏ ਨਾ, ਹੁਣ ਪੌੜੀ ਛੇਤੀ ਛੇਤੀ ਚੜ ਕੇ ਜਾ ਰਹੇ ਨੇ। ਕਰਕੇ ਮਾਤਾ ਜੀ ਨੇ ਕਿਹਾ ਸੀਗਾ, ਮੇਰੇ ਪੁੱਤਰੋ, ਮੇਰੇ ਲਾਲੋ, ਜਦੋਂ ਤੁਸੀਂ ਹੁਣ ਜਾਣ ਤਾਂ ਲੱਗੇ ਹੋ ਨਾ, ਆਪਣੇ ਪਿਤਾ ਦੇ ਦਸਤਾਰ ਉੱਪਰ ਦਾਗ ਨਾ ਕਿਤੇ ਲਾ ਬੈਠੀ ਹੋ। ਕਹਿੰਦੇ ਡੋਂਟ ਮੇਕ ਸ਼ੋਰ ਯੂ ਡੋਂਟ ਸਟੇਨ ਯੂਰ ਫਾਦਰਸ ਦਸਤਾਰ, ਕਰਕੇ ਯਾਦ ਰੱਖਿਓ ਤੇਰਾ ਪਿਤਾ ਕੌਣ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਲਾ ਲਿਓ। ਤਾਂ ਨਾਲ ਹੀ ਮਾਤਾ ਜੀ ਕਿਹਾ ਸੀਗਾ, ਕਹਿੰਦੇ ਮੈਂ ਇੱਥੇ ਬੈਠੀ ਤੁਹਾਡੀ ਅਟੀਕ ਕਰਾਂਗੀ ਪੁੱਤਰੋ। ਹੁਣ ਚਾਹ ਦੇ ਨਾਲ ਉਹ ਪੌੜੀਆਂ ਚੜ ਕੇ ਜਦੋਂ ਉੱਪਰ ਨੂੰ ਜਾ ਰਹੇ ਨਾ, ਕਹਿੰਦੇ ਮਾਂ, ਕਹਿੰਦੇ ਮਾਂ, ਕਹਿੰਦੇ ਅੱਜ ਅਸੀਂ ਕਹਿੰਦੇ ਇਮਤਿਹਾਨ ਪਾਸ ਕਰਕੇ ਆਏ ਹਾਂ, ਪਾਸ ਕਰਕੇ ਆਏ। ਕਹਿੰਦੇ ਓ ਮਦਰ, ਓ ਗ੍ਰੈਂਡ ਮਦਰ, ਕਹਿੰਦੇ ਵੀ ਫਸਟ ਟੂਡੇ, ਵੀ ਹੈਡ ਆ ਫਸਟ ਐਗਜ਼ਾਮ ਐਂਡ ਵੀ ਫਸਟ। ਕਹਿੰਦੇ ਦੇਖੋ ਮਾਂ, ਤੁਸੀਂ ਤਾਂ ਕਿਹਾ ਸੀਗਾ ਨਾ ਪਿਤਾ ਦੀ ਦਸਤਾਰ ਉੱਪਰ ਦਾਗ ਨਹੀਂ ਲਾਣਾ। ਕਹਿੰਦੀ ਮਾਂ, ਦਾਗ ਦੀ ਕਾਹਦੀ ਗੱਲ, ਕਹਿੰਦੀ ਅਸੀਂ ਅੱਜ ਤੱਕ ਕਹਿੰਦੇ ਪਿਤਾ ਦੀ ਦਸਤਾਰ ਉੱਚੀ ਕਰਕੇ ਆਏ ਹਾਂ। ਕਹਿੰਦੇ ਓ ਮਦਰ, ਕਹਿੰਦੇ ਯੂ ਸੈਡ ਡੋਂਟ ਸਟੇਨ ਫਾਦਰ ਦਸਤਾਰ, ਡੋਂਟ ਸਟੇਨ ਫਾਦਰਸ ਹੈਵਨ, ਨੈਵਰ ਮਾਈਂਡ ਸਟੇਨਿੰਗ ਫਾਦਰਸ ਹੈਵਨ। ਕਹਿੰਦੇ ਵੀ ਰੇਜ਼ ਫਾਦਰਸ ਹੈਵਨ ਈਵਨ ਹਾਇਰ ਟੂਡੇ, ਕਹਿੰਦੇ ਅਸੀਂ ਤਾਂ ਉੱਚੀ ਚੜ ਕਰਕੇ ਆਏ ਪਿਤਾ ਜੀ ਦੀ, ਕਹਿੰਦੇ ਅਸੀਂ ਉਹ ਦਸਤਾਰ। ਕਹਿੰਦੇ ਪੁੱਤਰੋ, ਕਹਿੰਦੇ ਜੇ ਕਿਤੇ ਨਾ ਜੋ ਗਾਂਹ ਹੋਣਾ ਆ ਨਾ, ਜੇ ਕਿਤੇ ਤੁਹਾਡਾ ਮਨ ਕਿਤੇ ਡੋਲਣਾ ਸ਼ੁਰੂ ਹੋ ਜਾਵੇ ਨਾ, ਮੇਰੇ ਲਾਲੋ, ਇੱਕ ਗੱਲ ਯਾਦ ਰੱਖਿਓ, ਤੁਸੀਂ ਅੰਦਰੋਂ ਪੜ੍ਹੀਓ ਕਿ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇਖ ਹੱਥ। ਕਹਿੰਦੇ ਤੁਸੀਂ ਉਸ ਅਕਾਲ ਪੁਰਖ ਨੂੰ ਕਹੀਓ ਸਾਨੂੰ ਡੋਲਣ ਨਾ ਦੇਈਓ, ਤੁਸੀਂ ਹੱਥ ਆਪਣਾ ਦੇ ਕੇ ਸਾਨੂੰ ਰੱਖ ਲਈਓ। ਕਹਿੰਦੇ ਜੇ ਕਿਤੇ ਤੁਹਾਡੇ ਮਨ ਵਿੱਚ ਆਇਆ ਨਾ ਕਿ ਅਸੀਂ ਡੋਲਣ ਲੱਗੇ ਹਾਂ, ਕਹਿੰਦੇ ਫਿਰ ਪੜ੍ਹੀਓ ਬਾਣੀ ਤਾਂ ਆਖਿਓ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ। ਕਹਿੰਦੇ ਤੁਸੀਂ ਉਸ ਅਕਾਲ ਪੁਰਖ ਨੂੰ ਕਹੀਓ, ਤੁਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਵਾਸਤੇ ਇੱਕ ਮੇਰ ਵਾਂਗੂ ਆ, ਮੇਰ ਮੀਨਸ ਅ ਮਾਊਂਟੇਨ, ਤਾਂ ਵਾਹਿਗੁਰੂ ਜੀ ਯੂ ਆਰ ਲਾਈਕ, ਯੂ ਆਰ ਮਾਈ ਸਪੋਰਟ ਜਸਟ ਲਾਈਕ ਅ ਮਾਊਂਟੇਨ ਇਜ਼ ਸੋ, ਜਸਟ ਲਾਈਕ ਅ ਮਾਊਂਟੇਨ ਕੈਨ ਸਪੋਰਟ ਸੋ ਮੈਨੀ ਥਿੰਗਸ ਅਗੇਂਸਟ ਇਟ, ਓ ਵਾਹਿਗੁਰੂ ਜੀ ਯੂ ਆਰ ਅ ਸਪੋਰਟ ਲਾਈਕ ਮੀ, ਟੂ ਮੀ ਲਾਈਕ ਅ ਮਾਊਂਟੇਨ। ਤਾਂ ਫਿਰ ਕਹਿੰਦੇ ਮਾਤਾ ਜੀ ਕਹਿੰਦੇ, ਕਹਿੰਦੇ ਪੁੱਤਰੋ, ਫੋ ਤੁਸੀਂ ਕਹੀਓ ਕਿ ਨਾ ਤੁਮ ਡੁੱਲ ਹੋ ਨਾ ਹਮ ਗਿਰਤੇ, ਕਹਿੰਦੇ ਰੱਖ ਲੀਨੀ ਹਰ ਮੇਰੀ। ਕਹਿੰਦੇ ਫਿਰ ਇਹ ਅਰਦਾਸ ਕਰੀਓ ਅੰਦਰੋਂ, ਇਫ ਯੂ ਐਵਰ ਫੀਲ ਲਾਈਕ ਯੂ ਅਬਾਊਟ ਟੂ ਵੇਵਰ, then say to Vaheguru Ji, na tum dolo, Vaheguru Ji, you're never going to waver. So if I take your support, then I'm safe too. Na tum dolo, na hum girte. Once I take your support, I know I'm not going to fall over as well. Inna kuch kehte ke mata ne phir raat chadi. Raat chad ke ove hi bani padi ya. Bani pad ke hun yaad rakhiyo. ਇਹਨਾਂ ਨੇ ਕਿੰਨੇ ਦਿਨ ਹੋ ਗਏ ਹੁਣ ਖਾਧਾ ਨਹੀਂ ਕੁਝ ਵੀ, ਪਰ ਫਿਰ ਵੀ ਮਾਤਾ ਜੀ ਨੇ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨੇ, ਉਸ ਬਾਬਿਆਂ ਦੀਆਂ ਕਹਾਣੀਆਂ ਦੱਸਦੀ ਰਹੀ ਉਹ ਮਾਤਾ। ਕਹਾਣੀਆਂ ਦੱਸ ਕੇ ਜਦੋਂ ਦੂਸਰਾ ਦਿਨ ਆਇਆ, ਦੂਸਰਾ ਦਿਨ ਜਦੋਂ ਚੜਿਆ, ਫਿਰ ਆਪਣੇ ਲਾਲਾ ਨੂੰ ਨਾ ਕੋਲ ਬਿਠਾ ਕੇ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ। ਉਹਨਾਂ ਨੇ ਨਾ ਫਿਰ ਅੰਦਰ ਹੋਰ ਕੁਝ ਤਿਆਰੀਆਂ ਕੀਤੀਆਂ ਤਾਂ ਕਹਿਣ ਲੱਗੇ ਅੱਜ ਆਪਾਂ ਨਾ ਹੋਰ ਕੁਝ ਥੋੜ੍ਹਾ ਜਿਹਾ ਯਤਨ ਕਰਦੇ, ਵਿਲ ਟਰਾਈ ਅ ਫਿਊ ਡਿਫਰੈਂਟ ਥਿੰਗਸ ਟੂਡੇ। ਤਾਂ ਅੱਜ ਜਦੋਂ ਲੈ ਕੇ ਗਏ ਨੇ ਨਾ ਇਸ ਦੋ ਲਾਲਾਂ ਨੂੰ, ਉਵੇਂ ਹੀ ਫਿਰ ਮਾਤਾ ਗੁਜਰੀ ਜੀ ਨੇ ਕਹਿਣ ਲੱਗੇ, ਕਹਿੰਦੀ ਲਾਲੋ, ਕਹਿੰਦੀ ਪੁੱਤਰੋ, ਮੈਂ ਇੱਥੇ ਹੀ ਬੈਠੀ ਤੁਹਾਡੀ ਅਡੀਕ ਕਰਾਂਗੀ। ਆਊ ਬੀ ਸੇਇੰਗ ਹੇਅਰ ਐਂਡ ਵੇਟਿੰਗ ਫਾਰ ਯੂ ਅਗੇਨ ਜਸਟ ਲਾਈਕ ਆਈ ਵਾਜ਼ ਯੈਸਟਰਡੇ। ਤਾਂ ਬਾਬਾ ਫਤਿਹ ਸਿੰਘ ਜੀ ਖੁਸ਼ ਹੋ ਗਏ, ਕਹਿੰਦੀ ਦਾਦੀ ਜੀ, ਕਹਿੰਦੇ ਅਸੀਂ ਵੀ ਆ ਕੇ, ਕਹਿੰਦੇ ਖੁਸ਼ ਹੋ ਗਏ ਤੁਹਾਡੀ ਗੋਦ ਵਿੱਚ ਛਾਲ ਮਾਰ ਕੇ ਆ ਕੇ ਬਹਾਂਗੇ, ਤੁਸੀਂ ਇੱਥੇ ਡੀਕ ਕਰਿਓ ਸਾਡੀ, ਜਾਇਓ ਨਾ ਕਿਤੇ। ਉਹ ਦੋ ਲਾਲਾਂ ਨੂੰ ਜਦੋਂ ਅੱਜ ਅੰਦਰ ਜਾ ਕੇ ਜਦੋਂ ਲਿਜਾਣ ਲੱਗੇ ਨਾ, ਉਹਨਾਂ ਨੇ ਜਦੋਂ ਵੇਖਿਆ ਗਾਂ ਨੂੰ, ਤਾਂ ਉਹਨਾਂ ਨੇ ਜਦੋਂ ਦੇਖੇ ਨਾ ਜਿਹੜੇ ਨਾਲ ਸੀਗੇ, ਜਿਹੜੇ ਨਾਲ ਦਰੋਈਏ ਸੀਗੇ, ਉਹਨਾਂ ਨੇ ਕੀ ਕੀਤਾ, ਨੀਵੇਂ ਹੋ ਕੇ ਇੱਕ ਛੋਟੇ ਜਿਹੇ ਦਰਵਾਜ਼ੇ ਵਿੱਚੋਂ ਲੰਘੇ ਨੇ। ਉਹ ਆਪਸ ਵਿੱਚ ਦੇਖਦੇ ਨੇ ਕਿ ਇਹਨੂੰ ਅੱਜ ਕੀ ਹੋ ਗਿਆ, ਇਹ ਵੱਡੇ ਦਰਵਾਜ਼ੇ ਰਾਹੀਂ ਕਿਉਂ ਨਹੀਂ ਗਿਆ, ਇਹ ਮਸਾ ਤਾਂ ਵਿਚਾਰਾ ਲੰਘਿਆ। ਉਹਨਾਂ ਨੇ ਜਦੋਂ ਦੇਖੇ ਇਹ ਨੀਵਾਂ ਹੋ ਕੇ ਗਿਆ, ਤਾਂ ਉਹਨਾਂ ਨੇ ਸਮਝ ਲਿਆ, ਕਰਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਪੁੱਤਰ ਨੇ ਉਹਨਾਂ ਨੂੰ ਸਮਝ ਆ ਗਈ, ਇਸ਼ਾਰਾ ਕੀਤਾ ਆਪਸ ਵਿੱਚ, ਕਹਿੰਦੇ ਭਰਾਵਾ, ਕਹਿੰਦੇ ਪਤਾ ਹੈ ਨਾ ਹੁਣ ਗਾਂ ਕੀ ਕਰਨਾ, ਕਹਿੰਦੇ ਹਾਂਜੀ। ਤਾਂ ਉਹਨਾਂ ਨੇ ਨਾ ਆਪਣੇ ਛੋਟੀਆਂ ਛੋਟੀਆਂ ਆਪਣੇ ਪੈਰ, ਉਹਨਾਂ ਨੇ ਆਪਣੇ ਸੋਹਣੇ ਸੋਹਣੇ ਜਿਹੜੇ ਜੁੱਤੇ ਸੀਗੇ ਪਾਏ ਹੋਏ ਨਾ, ਆਪਣੇ ਸੋਹਣੇ ਸੋਹਣੇ ਛੋਟੇ ਛੋਟੇ ਪੈਰਾਂ ਤੇ ਉਹਨਾਂ ਨੇ ਇਸ਼ਾਰਾ ਕਰਕੇ ਨਾ, ਤਾਂ ਆਪਣਾ ਜਿਹੜਾ ਸਰੀਰ ਸੀਗਾ ਪਿਛਾਂਹ ਨੂੰ ਕਰਕੇ, ਤਾਂ ਆਪਣਾ ਜਿਹੜਾ ਜੁੱਤਾ ਸੀਗਾ ਨਾ ਉਹ ਮੋਹਰ ਨੂੰ ਕਰਕੇ, ਤਾਂ ਜਿਹੜਾ ਉਹਨਾਂ ਦਾ ਥੱਲਲਾ ਸੀਗਾ ਨਾ ਹਿੱਸਾ ਜੁੱਤੇ ਦਾ, ਉਹਨਾਂ ਨੇ ਉਹ ਉੱਪਰ ਨਾ ਕਰਕੇ ਤਾਂ ਅੰਦਰ ਗਏ ਨੇ ਉਸ ਸੂਬੇ ਦੀ ਕਚਹਿਰੀ ਵਿੱਚ। ਜਦੋਂ ਉਹ ਦੇਖਦੇ ਨੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਚੱਪਲ ਦਾ ਥੱਲੇ ਦਾ ਜਿਹੜੇ ਤਲਾ ਆ ਨਾ, ਉਹਨਾਂ ਦੀ ਜੁੱਤੀ ਦੇ ਦਰਸ਼ਨ ਹੋਏ, ਉਹ ਹੈਰਾਨ ਰਹਿ ਗਏ। ਅਸੀਂ ਸੋਚਦੇ ਸੀਗੇ ਇੱਕ ਇਹਨਾਂ ਦੇ ਸਿਰ ਝੁਕਦੇ ਹੋਏ ਅੰਦਰ ਆਉਣਗੇ, ਉਹ ਹੈਰਾਨ ਰਹਿ ਗਏ ਕਿ ਇਹਨਾਂ ਦੇ ਤਾਂ ਸਾਨੂੰ ਜੁੱਤਿਆਂ ਦੇ ਪਹਿਲਾਂ ਦਰਸ਼ਨ ਹੋਏ ਨੇ। ਤਾਂ ਅੰਦਰ ਜਦੋਂ ਗਏ ਤਾਂ ਫਿਰ ਆਪਸ ਵਿੱਚ ਦੇਖ ਕੇ ਕਹਿਣ ਲੱਗੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੁਰਸਿੱਖ ਪਿਆਰਿਓ ਨਾ, ਆਪਾਂ ਵੀ ਇੱਥੇ ਇੱਕ ਬੇਨਤੀ ਕਰੀਏ, ਦੇਖੋ ਕਿੰਨੀ ਦ੍ਰਿੜਤਾ, ਕਿੰਨੀ ਜਾਤ ਇਸ ਗੁਰੂ ਦੇ ਲਾਲਾਂ ਨੂੰ, ਕਰਕੇ ਉਹਨਾਂ ਨੇ ਇਹ ਅਸਲ ਵਿੱਚ ਆਖਿਆ ਆ, ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਨੂੰ ਇਸਲਾਮ ਕਬੂਲ ਕਰਾਉਣਾ ਚਾਹੁੰਦੇ ਆ, ਤੁਸੀਂ ਸਾਨੂੰ, ਤੁਸੀਂ ਕਹਿੰਦੇ ਹੋ ਜਦੋਂ ਅਸੀਂ ਵੱਡੇ ਹੋਵਾਂਗੇ ਸਾਨੂੰ ਸੋਹਣੀਆਂ ਸੋਹਣੀਆਂ ਇਸਤਰੀਆਂ ਦਿੱਤੀਆਂ ਜਾਣਗੀਆਂ, ਤੁਸੀਂ ਸਾਨੂੰ ਇਹ ਕਹਿੰਦੇ ਆ ਕਿ ਸਾਨੂੰ ਸੋਹਣੇ ਸੋਹਣੇ ਮਹਿਲ ਦਿੱਤੇ ਜਾਣਗੇ, ਤੁਸੀਂ ਸਾਨੂੰ ਇਹ ਕਹਿੰਦੇ ਆ ਸਾਨੂੰ ਸੋਹਣੇ ਸੋਹਣੇ ਘੋੜੇ ਦਿੱਤੇ ਜਾਣਗੇ, ਕਹਿੰਦੇ ਆਹ ਵੇਖ ਲਓ ਸਾਡੀ ਜੁੱਤੀ, ਅਸੀਂ ਸਾਡੀ ਜੁੱਤੀ ਦੀ ਨੋਕ ਦੇ ਨਾਲ ਠੁਕਰਾਉਂਦੇ ਆ ਜੋ ਵੀ ਤੁਸੀਂ ਸਾਨੂੰ ਦਿੰਦੇ ਹੋ। ਦੇ ਸੇਇੰਗ ਦੈਟ ਵੀ ਆਰ ਕਿਕਿੰਗ ਆਊਟ ਆਫ ਦ ਵੇ ਆਲ ਦ ਪਲੇਜ਼ਰ ਦੈਟ ਯੂ ਟ੍ਰਾਈ ਟੂ ਲੇਅਰ ਅਸ ਵਿਦ, ਇਟਸ ਨਾਟ ਗੋਇੰ ਟੂ ਵਰਕ ਹੇਅਰ, ਲੁੱਕ ਐਟ ਆਵਰ ਫੁੱਟ, ਲੁੱਕ ਐਟ ਆਵਰ ਜੁੱਤੀ, ਵੀ ਆਰ ਕਿਕਿੰਗ ਦੈਮ ਆਊਟ ਆਫ ਦ ਵੇ। ਤਾਂ ਗੁਰਸਿੱਖ ਪਿਆਰਿਓ, ਇੱਥੇ ਜਿਹੜੀ ਜਾਚ ਸਿਖਾਈ ਨਾ ਸਾਨੂੰ ਦੋ ਲਾਲਾਂ ਨੇ, ਇੱਕ ਵਾਰੀ ਕਿਤੇ ਆਪਾਂ ਵੀ ਅਰਦਾਸ ਕਰੀਏ, ਆਪਾਂ ਵੀ ਕਹਿ ਦਈਏ ਕਿ ਹੇ ਸੱਚੇ ਪਾਤਸ਼ਾਹ ਜੀ, ਕਿ ਫਰੀਦਾ ਬਾਲ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰੋ ਲੈ। ਤਾਂ ਗੁਰਸਿੱਖ ਪਿਆਰੋ, ਆਪਾਂ ਵੀ ਕਹੀਏ ਹੇ ਸੱਚੇ ਪਾਤਸ਼ਾਹ, ਕਿ ਮੈਨੂੰ ਕਿਤੇ ਉਹ ਸਮਾਂ ਦਿਖਾਉਣ ਤੋਂ ਪਹਿਲਾਂ ਕਿ ਫਰੀਦਾ ਬਾਹਰ ਪਰਾਏ ਬੈਸਣਾ, ਕਿ ਜੇ ਕਿਤੇ ਮੈਨੂੰ ਬਾਹਰ ਪਰਾਏ ਮੈਨੂੰ ਦਰ ਤੇ ਬਿਠਾਉਣ ਤੋਂ ਪਹਿਲਾਂ, ਬਿਫੋਰ ਆਈ ਲੀਵ ਦ ਦਰ ਦ ਡੋਰ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਡੋਂਟ ਐਵਰ ਲੈਟ ਮੀ ਸੀ ਦੈਟ ਡੇ, ਮੈਨੂੰ ਕਿਤੇ ਉਹ ਦਿਨ ਨਾ ਵਿਖਾਈ ਹੈ ਸੱਚਿਆਂ ਪਾਤਸ਼ਾਹ, ਹੇ ਕਲਗੀਧਰ ਸੱਚੇ ਪਾਤਸ਼ਾਹ ਜੀ, ਮੈਨੂੰ ਮੇਰਾ ਸਿਰ ਕਿਤੇ ਹੁਣ ਹੋਰ ਨਾ ਚੁੱਕਣ ਦੇਈ, ਬਿਫੋਰ ਯੂ ਸ਼ੋ ਮੀ ਦੈਟ ਡੇ। ਆਪਾਂ ਨੂੰ ਵੀ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਆ ਕਿ ਹੇ ਕਲਗੀਧਰ ਸੱਚੇ ਪਾਤਸ਼ਾਹ ਜੀ, ਕਿਤੇ ਮੈਨੂੰ ਉਹ ਦਿਨ ਨਾ ਵੇਖਣਾ ਪੈ ਜਾਵੇ ਕਿ ਜਿਹੜੇ ਮੇਰੇ ਇਹ ਸੋਹਣੇ ਸੋਹਣੇ ਕੇਸ ਹੈ ਨਾ, ਕਿ ਇੱਕ ਵਾਰੀ ਮੈਂ ਜੇ ਤੇਰਾ ਲੜ ਫੜਿਆ ਹੈ ਨਾ ਕਲਗੀਧਰ ਪਾਤਸ਼ਾਹ ਜੀ, ਮੈਨੂੰ ਅੱਜ ਫਿਰ ਅੱਜ ਤੋਂ ਬਾਅਦ ਉਹ ਦਿਨ ਨਾ ਵਿਖਾਈ ਕਿ ਮੇਰਾ ਜਿਹੜਾ ਸੀਸ ਹੈ ਨਾ ਕਿ ਕਿਤੇ ਸ਼ਰਾਬ ਦੀ ਬੋਤਲ ਦੇ ਅੱਗੇ ਝੁੱਕ ਜਾਵੇ। ਹੇ ਸੱਚਿਆਂ ਪਾਤਸ਼ਾਹ, ਮੈਨੂੰ ਕਿਤੇ ਉਹ ਦਿਨ ਨਾ ਦੇਖਣਾ ਪੈ ਜਾਵੇ ਜਿਹੜਾ ਮੇਰਾ ਸੀਸ ਹੈ ਨਾ ਕਿਤੇ ਪਰਾਈ ਇਸਤਰੀ ਦੇ ਅੱਗੇ ਝੁੱਕਣਾ ਪੈ ਜਾਵੇ। ਹੇ ਸੱਚਿਆਂ ਪਾਤਸ਼ਾਹ, ਕਿ ਮੈਨੂੰ ਉਹ ਦਿਨ ਨਾ ਵੇਖਣਾ ਪਵੇ ਕਿ ਮੇਰਾ ਜਿਹੜਾ ਸੀਸ ਹੈ ਕਿਤੇ ਨਾਈ ਦੀ ਦੁਕਾਨ ਦੇ ਅੱਗੇ ਝੁਕਣਾ ਪੈ ਜਾਵੇ ਕਿ ਸੱਚਿਆ ਪਾਤਸ਼ਾਹ ਮੈਨੂੰ ਉਹ ਦਿਨ ਵੇਖਣ ਤੋਂ ਪਹਿਲਾਂ ਮੈਂ ਅਰਦਾਸ ਕਰਦਾ ਮੇਰੀ ਇਸ ਸਰੀਰ ਵਿੱਚੋਂ ਜਾਨ ਕੱਢ ਕੇ ਰੱਖ ਲਈ ਸੱਚਿਆ ਪਾਤਸ਼ਾਹ, ਪਰ ਮੈਨੂੰ ਉਹ ਦਿਨ ਨਾ ਵੇਖਣਾ ਪਵੇ। ਅਸਲ ਵਿੱਚ ਸਾਨੂੰ ਇਹ ਜਾਂਚ ਵਿਖਾਈ ਨਾ ਉਸ ਨਿੱਕੇ ਲਾਲਾ ਨੇ। ਗੁਰਸਿੱਖ ਪਿਆਰਿਓ, ਜੋ ਫਿਰ ਇਸ ਦਿਨ ਇਸ ਕਚਹਿਰੀ ਵਿੱਚ ਹੋਇਆ, ਇਹਨੂੰ ਆਪਾਂ ਇਹਦਾ ਜਿਹੜਾ ਖੁੱਲ੍ਹਾ ਪ੍ਰਸੰਗ ਹੈ ਆਪਾਂ ਵੈਸੇ ਕੱਲ੍ਹ ਨੂੰ ਸਰਵਣ ਕਰਾਂਗੇ, ਪਰ ਥੋੜ੍ਹਾ ਜਿਹਾ ਟੂਕ ਮਾਤਰ ਆਪਾਂ ਉੱਥੇ ਕੀ ਹੋਇਆ। ਉਦਨ ਉਹ ਕਹਿਣ ਲੱਗੇ ਨੇ, ਕਹਿੰਦੇ ਤੁਸੀਂ ਇਸਲਾਮ ਕਹਿੰਦੇ ਕਬੂਲ ਕਰ ਦੋ, ਤੁਸੀਂ ਕਿਉਂ ਆਪਣੀਆਂ ਸੋਹਣੀਆਂ ਸੋਹਣੀਆਂ ਜਵਾਨਾਂ ਕਹਿੰਦੇ ਜਾਨਾਂ ਕਹਿੰਦੇ ਗਵਾਉਂਦੇ ਫਿਰਦੇ ਹੋ? ਵਾਈ ਯੂ ਵਾਂਟ ਟੂ ਲੂਜ਼ ਯੋਰ ਬਿਊਟੀਫੁਲ ਯੰਗ ਯੂਥ, ਵਾਈ ਯੂ ਜਸਟ ਐਕਸੈਪਟ ਇਸਲਾਮ? ਤੋ ਉਹ ਕਹਿਣ ਲੱਗੇ, ਬਾਬਾ ਫਤਿਹ ਸਿੰਘ ਜੀ ਬੋਲੇ, ਕਹਿੰਦੇ ਸੁਣ ਸੁਬਿਆ, ਕਹਿੰਦੇ ਜੇ ਅਸੀਂ ਇਸਲਾਮ ਕਬੂਲ ਕਰਦੇ ਹਾਂ ਫਿਰ ਸਾਨੂੰ ਮੌਤ ਨਹੀਂ ਆਊਗੀ? ਇਫ ਵੀ ਟੇਕ ਔਨ ਇਸਲਾਮ ਨਾਓ ਵੀ ਵਿਲ ਨਾਟ ਗੋਇੰਗ ਟੂ ਡਾਈ? ਤਾਂ ਸੂਬਾ ਕਹਿਣ ਲੱਗਾ, ਕਹਿੰਦਾ ਨਹੀਂ, ਕਹਿੰਦਾ ਮੌਤ ਤਾਂ ਫਿਰ ਵੀ ਇੱਕ ਦਿਨ ਆਉਣੀ ਆ। ਕਹਿੰਦਾ ਫਿਰ ਸੁਣ ਲਾ ਸੂਬਿਆ, ਕਹਿੰਦਾ ਫਿਰ ਮੈਂ ਮੇਰੇ ਧਰਮ ਨੂੰ ਛੱਡ ਕੇ ਕਹਿੰਦੇ ਉਹ ਮੌਤ ਨੂੰ ਨੀ ਮੈਂ ਮਨਜ਼ੂਰ ਕਰਨਾ, ਕਹਿੰਦਾ ਮੈਂ ਮੇਰਾ ਕਲਗੀਧਰ ਪਾਤਸ਼ਾਹ ਦਾ ਲਾਲ ਰਹਿ ਕੇ ਮੈਂ ਇਸ ਮੌਤ ਨੂੰ ਹੁਣ ਮਨਜ਼ੂਰ ਕਰਦਾ ਪਿਆ ਹਾਂ। ਕਹਿੰਦੇ ਬ੍ਰਿੰਗ ਔਨ ਵਾਟ ਵੀ ਨੀਡ ਟੂ ਬ੍ਰਿੰਗ ਫੋਰ ਮੀ। ਉਦੋਂ ਸੁੱਚਾ ਆਨੰਦ ਬੋਲਿਆ, ਸੁੱਚਾ ਆਨੰਦ ਕਹਿੰਦਾ ਮੈਨੂੰ ਕੁਝ ਪੁੱਛ ਲੈਂਦੇ, ਲੈਟ ਮੀ ਆਸਕ ਦੇਮ ਸਮਥਿੰਗ। ਸੁੱਚਾ ਆਨੰਦ ਕਹਿੰਦੇ ਦੱਸੋ ਤੁਸੀਂ, ਕਹਿੰਦੇ ਜੇ ਤੁਹਾਨੂੰ ਹੁਣ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ? ਉਹ ਕਹਿਣ ਲੱਗੇ, ਕਹਿੰਦੇ ਸੁਣੋ, ਇਫ ਵੀ ਲੇਟ ਯੂ ਗੋ ਨਾਓ ਵਾਈ ਯੂ ਵਾਟ ਵਿਲ ਯੂ ਡੂ ਦੈਨ, ਤੁਸੀਂ ਕੀ ਕਰੋਗੇ? ਤਾਂ ਹੱਸ ਕੇ ਕਹਿਣ ਲੱਗੇ, ਕਹਿੰਦੇ ਜੇ ਕਿਤੇ ਤੁਸੀਂ ਸਾਨੂੰ ਹੁਣ ਛੱਡ ਦਿੱਤਾ ਨਾ, ਕਹਿੰਦੇ ਅਸੀਂ ਜੰਗਲਾਂ ਵਿੱਚ ਜਾਵਾਂਗੇ, ਅਸੀਂ ਸਾਡੇ ਜਿਹੜੇ ਖਿੰਡੇ ਹੋਏ ਜਿਹੜੇ ਸਿੰਘ ਨੇ ਨਾ, ਸਾਡੇ ਸਿੰਘਾਂ ਨੂੰ ਇਕੱਠੇ ਕਰਕੇ ਅਸੀਂ ਫੌਜ ਤਿਆਰ ਕਰਾਂਗੇ, ਅਸੀਂ ਜਿਵੇਂ ਪਹਿਲਾਂ ਸ਼ਸਤਰ ਬਣਾਏ ਸੀ ਅਸੀਂ ਸ਼ਸਤਰ ਬਣਾਵਾਂਗੇ, ਅਸੀਂ ਕਿਰਪਾਨਾਂ ਤਖੰਡੇ ਇਕੱਠੀਆਂ ਕਰਾਂਗੇ, ਅਸੀਂ ਤੁਫੰਗਾਂ ਅਸੀਂ ਉਹ ਗੰਨਾਂ ਇਕੱਠੀਆਂ ਕਰਾਂਗੇ, ਕਹਿੰਦੇ ਅਸੀਂ ਫਿਰ ਤੇਰੇ ਨਾਲ ਉਹ ਸੂਬਿਆਂ ਆ ਕੇ ਟਾਕਰਾ ਲਵਾਂਗੇ। ਕਹਿੰਦੇ ਇਫ ਯੂ ਵਾਂਟ ਟੂ ਲੈਟ ਅਸ ਗੋ ਨਾਓ, ਦਿਸ 5 and 7 ਈਅਰ ਓਲਡ ਸੇਇੰਗ, ਦੇ ਸੇਡ ਇਫ ਯੂ ਵਾਂਟ ਟੂ ਲੈਟ ਅਸ ਗੋ, ਵਿਲ ਗੋ ਐਂਡ ਕਲੈਕਟ ਆਲ ਆਵਰ ਸਿੰਗਸ, ਵਿਲ ਗੋ ਐਂਡ ਕਲੈਕਟ as many weapons as we can, and jab tak until this zalim sarkar stays, until this criminal stays, until this oppressor stays, we will keep fighting him. Ta udo subha kehn laga, sucha nand kehn laga, kehnda tusi aake ladunge je tanu phadya gaya, how about if we capture you, if we capture you and then we let go of you again, or if you escape again, then what will you do? Oh kehnda tu shad, ਕਹਿੰਦਾ ਤੂੰ ਮੈਨੂੰ ਕੀ ਇਹ ਗੱਲਾਂ ਪੁੱਛੀ ਜਾਂਦਾ? ਕਹਿੰਦਾ ਗੱਲ ਸਿੱਧੀ ਆ ਦੋ ਛੋਟੇ ਲਾਲ, ਕਹਿੰਦੇ ਅਸੀਂ ਉਦੋਂ ਤੱਕ ਵਾਪਸ ਆਈ ਜਾਉਂਗੇ, ਕਹਿੰਦੇ ਜਦ ਤੱਕ ਅਸੀਂ ਜ਼ਾਲਮ ਸਰਕਾਰ ਦੀਆਂ ਜੜਾਂ ਨਹੀਂ ਪੜ ਕੇ ਰੱਖ ਦਿੱਤੀਆਂ, ਜਾਂ ਅਸੀਂ ਜਦ ਤੱਕ ਸ਼ਹੀਦ ਨਹੀਂ ਹੋ ਗਏ ਅਸੀਂ ਵਾਪਸ ਆਵਾਂਗੇ। ਕਹਿੰਦੇ ਅੰਥਿਓ ਆਈ ਵੀ ਡੋਂਟ ਬਿਕਮ ਸ਼ਹੀਦ, ਓ ਵੀ ਡੋਂਟ ਕਿਲ ਵਜ਼ੀਰ ਖਾਨ, ਵੀ ਵਿਲ ਕੀਪ ਕਮਿੰਗ ਬੈਕ। ਕਹਿੰਦੇ ਸਾਨੂੰ ਕਿਤੇ ਇਵੇਂ ਨਾ ਸਮਝੋ। ਇੱਥੋਂ ਫਿਰ ਗਾਂ ਜੋ ਹੁੰਦਾ ਗੁਰਸਿੱਖ ਪਿਆਰੋ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਾਰੇ ਨੇ ਆ ਕੇ ਸਰਵਣ ਕਰਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਹੀ ਆਪਾਂ ਆਪਣੇ ਮਨਾਂ ਨੂੰ ਫੇਰ ਜਾ ਕੇ ਟਿਕਾਉਣਾ। ਦੂਸਰਾ ਦਿਨ ਆ ਹੁਣ ਕਚਹਿਰੀ ਦੇ ਵਿੱਚ ਉਸ ਲਾਲਾਂ ਵਾਸਤੇ। ਇਟਸ ਦਾ ਸੈਕਿੰਡ ਡੇ ਫੋਰ ਬਾਬਾ ਜ਼ੋਰਾਵਰ ਸਿੰਘ ਐਂਡ ਬਾਬਾ ਫਤਿਹ ਸਿੰਘ ਇਨ ਦ ਖੋ ਆ ਵਜ਼ੀਰ ਖਾਨ। ਸੁੱਚਾ ਨੰਦ ਹੈਜ਼ ਜਸਟ ਫਿਨਿਸ਼ਡ ਆਸਕਿੰਗ ਦੋਸ ਟੂ ਲਾਲ, those two Shahzade, what they would do if they were released from that court. Unhone an puri zora de vich unhone apna jawab ditta. They answered without any fear at all and told Wazir Khan that if they were released, then they would keep coming back until they were to kill Wazir Khan. After asking this, after saying this, Suchcha Nand said to Wazir Khan, oh, kahan laga Wazir Khan oh Suchcha Nand, kehnda sun laya, kehnda sun laya is bachyan da jawab, kehnda koi nahi, kehnda is kachhari de vich hi, kehnda koi aaj baitha hoya hai ha, jehda zarur badla lauga, jehda zarur badla lauga ta is bachyan nu jehda zarur maran vaste taiyar hoga. Suchcha Nand is saying to Wazir Khan, there's somebody sitting in this court that is willing to take revenge, that would be willing to kill these two little children. To kehne laga kehnda Maler Kotle da na Sher Muhammad Khan, kehnde oh itthe baitha hoya kachhari de vich Sher Muhammad Khan kehnda eh zarur apne bhra da kehnda badla lauga, ida hi bhra siga ਜਿਹਨੇ ਪਹਿਲਾਂ ਚਮਕੌਰ ਦੀ ਗੜੀ ਦੇ ਕੰਧ ਉੱਪਰ ਪੌੜੀ ਲਾ ਕੇ ਇਹਦਾ ਹੀ ਭਰਾ ਸੀਗਾ ਨਾਰ ਖਾਨ, ਜਿਹੜਾ ਪੌੜੀ ਚੜ੍ਹ ਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਉਹਦੇ ਵੱਲ ਇੱਕ ਤੀਰ ਛੱਡਿਆ, ਤੀਰ ਛੱਡ ਕੇ ਜਿਹਨੂੰ ਮਾਰ ਦਿੱਤਾ ਸੀਗਾ। ਦੇ ਸੈਡ ਦੈਟ ਸ਼ੇਰ ਮੁਹੰਮਦ ਖਾਨ ਇਜ਼ ਦਾ ਪਰਸਨ ਹੂਜ ਬ੍ਰਦਰ ਕਲਾਈਮਡ ਅਪਨ ਦਾ ਲੈਡਰ ਐਂਡ ਦੈਟ ਵਾਸ ਦਾ ਫਰਸਟ ਵਨ ਟੂ ਬੀ ਕਿਲਡ ਇਨ ਦਾ ਬੈਟਲ ਆਫ ਚਮਕੌਰ ਬਾਈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਇਫ ਯੂ ਆਸਕ ਹਿਮ, ਹੀਜ਼ ਹਾਰਟ ਮਸਟ ਬੀ ਰੇਜਿੰਗ by even looking at the sons of Guru Gobind Singh Ji Pachaji, his heart must be raging from inside and wanting to get his badla. To utthe na Sher Muhammad Khan khada hoya us kachhari de vich, kende eh tusi keho jiyan gallan karde ho, kende why are you talking about, you want me to take revenge with these little children? He said that's not right. He says I'll never do that. You can try and ask me again and again, because I'll never agree to do that, to kill these two little innocent children. He said, if I was to face Guru Gobind Singh Ji Pachaji on a battlefield, then definitely I would take that upon. I would take that on, and I would have missed a chance if I had a chance to fire some arrows at Guru Gobind Singh Ji Pachaji on a battle. He said, but never will I do such a thing with these kids, with these children. Us utthe Sher Muhammad Khan ne haan da nara maar ke, he stood up for those two children. He walked out that court and he said, this is wrong. You shouldn't say anything to these children. Jadon Wazir Khan ne sunya ke Sher Muhammad Khan ne ediyan gallan vich kuch sachai aa. When Wazir Khan heard what this Sher Khan is saying, that Sher Muhammad Khan is saying, he said, it's true what he's saying. How can we do this? It's even against Islam. If we're going against Islam, if we do something to any innocent children. ਉਹਦਾ ਦਿਲ ਨਾ ਥੋੜਾ ਜਿਹਾ ਪਿਘਲਣਾ ਸ਼ੁਰੂ ਹੋ ਗਿਆ। ਹਿਜ਼ ਹਾਰਟ ਸਟਾਰਟਸ ਟੂ ਮੈਲਟ ਅ ਲਿਟਲ ਬਿਟ ਵਜ਼ੀਰ ਖਾਨ। ਦੈਟ ਸੁੱਚਾ ਨੰਦ, ਪਤਾ ਨਹੀਂ ਗੁਰਸਿੱਖ ਪਿਆਰੋ ਇਹਦੇ ਮਨ ਵਿੱਚ ਕੀ ਸੀਗਾ, ਪਤਾ ਨਹੀਂ ਇਹਦੇ ਅੰਦਰ ਕੀ ਉਬਲਦਾ ਪਿਆ ਸੀਗਾ। ਉਹ ਕਹਿਣ ਲੱਗਾ, ਵਜ਼ੀਰ ਖਾਨ ਨਹੀਂ ਤੂੰ ਐਵੇਂ ਢਿੱਲਾ ਨਾ ਹੋ, ਤੂੰ ਆਪਣਾ ਮਨ ਨਾ ਡੋਲ। ਹੀ ਸਿੰਘ ਸੁੱਚਾ ਨੰਦ ਸਿੰਘ ਟੂ ਵਜ਼ੀਰ ਖਾਨ, ਨੋ ਡੋਂਟ ਸਟਾਰਟ ਟੂ ਵੇਵਰ ਨਾਓ, ਡਿਡਨ ਯੂ ਹੀਅਰ ਬਿਫੋਰ ਵਾ ਸ਼ੇਰ ਮੁਹੰਮਦ ਖਾਨ ਸੇ, ਡਿਡਨ ਯੂ ਹੀਅਰ ਵਾ ਦਿਸ ਚਿਲਡਰਨ ਸੈਡ ਬਿਫੋਰ। ਕਹਿੰਦਾ ਮੈਂ ਤੁਹਾਨੂੰ ਦਿਖਾਉਂਦਾ ਇਹ ਬੱਚੇ ਅਸਲ ਵਿੱਚ ਹੈ ਕਿਹੋ ਜਿਹੇ। ਹੀ ਸੈਡ ਆਊਟ ਸ਼ੋ ਯੂ ਵਾ ਦਿਸ ਚਿਲਡਰਨ ਆਰ ਅਬਾਊਟ। ਹੀ ਸੈਡ ਲੈਟਸ ਟੇਕ ਹਿਮ ਆਊਟਸਾਈਡ, ਯੂ ਨੋ ਦੋ ਸ਼ੋਪਸ ਦੈਟ ਵੀਵ ਗਾਟ ਆਊਟਸਾਈਡ, ਦੇ ਸਮ ਸ਼ੋਪਸ ਆਊਟਸਾਈਡ। ਕਹਿੰਦੇ ਤਿੰਨ ਦੁਕਾਨਾਂ ਆ ਨਾ ਜਿਹੜੀਆਂ ਬਾਹਰ ਆਪਣੇ। ਸੁੱਚਾ ਨੰਦ ਕਹਿਣ ਲੱਗਾ, ਕਹਿੰਦਾ ਵਜ਼ੀਰ ਖਾਨ ਮੈਂ ਦਿਖਾਉਂਦਾ ਤੁਹਾਨੂੰ ਇਹ ਬੱਚਿਆਂ ਦਾ ਅਸਲ ਵਿੱਚ ਅੰਦਰੋਂ ਹਾਲ ਕੀ ਆ। ਕਹਿੰਦੇ ਇੱਕ ਬਾਹਰ ਦੁਕਾਨ ਆ ਜਿਹਦੇ ਵਿੱਚ ਮਿਠਾਈਆਂ ਨੇ, ਇੱਕ ਹੋਰ ਦੁਕਾਨ ਆ ਜਿਹਦੇ ਵਿੱਚ ਖਿਡੌਣੇ ਨੇ, ਇੱਕ ਕਹਿੰਦਾ ਹੋਰ ਦੁਕਾਨ ਆ ਜਿਹਦੇ ਵਿੱਚ ਸ਼ਸਤਰ ਨੇ, ਜਿਹਦੇ ਵਿੱਚ ਤਲਵਾਰਾਂ ਨੇ, ਜਿਹਦੇ ਵਿੱਚ ਭਾਵੇਂ ਖੰਡੇ ਵੀ ਭਾਵੇਂ ਹੋਣ ਪੈਣ ਉੱਥੇ, ਕਹਿੰਦੇ ਜਿਹਦੇ ਵਿੱਚ ਬੰਦੂਕਾਂ ਪਈਆਂ ਨੇ, ਕਹਿੰਦੇ ਆਓ ਆਪਾਂ ਇਸ ਬੱਚਿਆਂ ਨੂੰ ਕਹਿੰਦੇ ਹੋ। ਹੁਣ ਮਨ ਵਿੱਚ ਯਾਦ ਰੱਖਣਾ ਕਿ ਪਤਾ ਨਹੀਂ ਕਿੰਨੇ ਦਿਨ ਹੋ ਗਏ ਨੇ, ਤਕਰੀਬਨ ਸ਼ਾਇਦ ਭਾਵੇਂ 3 ਤੋਂ 4 ਦਿਨ ਲੰਘ ਗਏ ਹੋਣ ਹੁਣ ਤੱਕ, ਜਦੋਂ ਤੱਕ ਇਹਨਾਂ ਨੇ ਹਲੇ ਬੱਚੇ ਨੂੰ ਕੁਝ ਖਾਧਾ ਨਹੀਂ। ਰਿਮੈਂਬਰ ਹੀ ਸੇਇੰਗ, ਸੁੱਚਾਨੰਦ ਸੇਇੰਗ, ਵੀ ਗਾਟ 3 ਸ਼ਾਪਸ ਆਊਟਸਾਈਡ, ਇਨ ਵਨ ਆਫ ਦੋਜ਼ ਸ਼ਾਪਸ ਵੀ ਹੈਵ ਸਵੀਟਸ, ਇਨ ਦਾ ਅਦਰ ਸ਼ਾਪ ਵੀ ਹੈਵ ਟੋਇਜ਼, ਇਨ ਅਨਦਰ ਸ਼ਾਪ ਵੀ ਗਾਟ ਵੈਪਨਸ, ਵੀ ਗਾਟ ਗਨਸ ਇਨ ਦੇਰ, ਐਂਡ ਵੀ ਗਾਟ ਕਿਰਪਾਨਾ, ਵੀ ਗਾਟ ਸੋਰਡਸ ਇਨਸਾਈਡ ਆਫ ਦੈਟ ਸ਼ਾਪ। ਹੀ ਸੇਡ ਲੈਟਸ ਟੇਕ ਦੇਮ ਆਊਟਸਾਈਡ, ਲੁੱਕ ਯੂਰ ਮਾਈਂਡ ਵੇਵਰਿੰਗ, ਵਜ਼ੀਰ ਖਾਨ ਲੈਟ ਮੀ ਸ਼ੋਅ ਯੂ ਵਾਟ ਦੇ ਆਰ ਅਬਾਊਟ, ਵੈਨ ਵੀ ਟੇਕ ਦੇਮ ਟੂਵਰਡਸ ਦੋਜ਼ ਸ਼ਾਪਸ, ਲੈਟਸ ਸੀ ਵਾਟ ਸ਼ਾਪਸ ਦੇ ਗੋ ਟੂ, ਵਾਟ ਕੀਪਿੰਗ ਇਨ ਮਾਈਂਡ ਦੇ ਹੈਵ ਨਾਟ ਈਟਨ ਫੋਰ ਸੋ ਮੈਨੀ ਡੇਜ਼, and naturally if you've not eaten for so many days you will go towards where there is food, and naturally children will go towards where there are toys. Par enanu ki pata eh ta kalgitar paacha ji ne laal ne suchcha nand baad leke gaya kehnda bachcho speaking to them from outside really sweetly and saying, oh children, oh bachcho, look how many toys there are outside, look how many nice sweets there are outside, look at all these shops. You can go into any of the shops and pick out as many as things as you want. To oh do lala lena guru sikh pyareo oh aaps vich pehla apne wal dekhde ne, they looking at each other, ta dekhde dukana wal ta aimein ishara karde pehle oh do chote lal, they looking at each other, then they looking towards the shops and they saying, look, they didn't point towards the mithaiyan, they did not point towards those toys. ਉਹਨਾਂ ਨੇ ਇਸ਼ਾਰਾ ਨਾ ਹੀ ਗੁਰਸਿੱਖ ਪਿਆਰੇ ਉਸ ਮਠਿਆਈਆਂ ਵੱਲ ਕੀਤਾ, ਨਾ ਹੀ ਇਸ਼ਾਰਾ ਉਹਨਾਂ ਨੇ ਉਸ ਖਿਡੌਣਿਆਂ ਵੱਲ ਕੀਤਾ। ਇੱਕ ਦਮ ਨਾ ਉਹ ਭੱਜ ਕੇ ਗੁਰਸਿੱਖ ਪਿਆਰੇ ਉਹ ਦੋ ਲਾਲ ਉਹ ਉਸ ਸ਼ਸਤਰਾਂ ਵੱਲ ਪੈ ਗਏ ਨੇ, ਦੇਵ ਗਨ ਡਾਇਰੈਕਟਲੀ ਐਂਡ ਦੇ ਰਨ ਸਟ੍ਰੇਟ ਟੁਵਰਡਸ ਵੇਅਰ ਦ ਵੈਪਨਸ ਆ, ਤੇ ਇੱਕ ਨੇ ਇੱਕ ਗੁਰਸਿੱਖ ਪਿਆਰੇ ਤਲਵਾਰ ਚੱਕ ਲਈ, ਤਲਵਾਰ ਚੱਕ ਕੇ ਤੇ ਦੂਸਰਾ ਵੇਖਣ ਲੱਗਾ ਕਹਿੰਦਾ ਤੂੰ ਭਰਾ ਉਹ ਚੱਕ, ਤੇ ਇੱਕ ਨੇ ਇੱਕ ਬੰਦੂਕ ਚੱਕ ਲਿਆ ਆਪਣੇ ਹੱਥ ਵਿੱਚ। 5 ਸਾਲ ਤਾਂ 7 ਸਾਲ ਦੇ ਬੱਚੇ, ਇੱਕ ਨੇ ਬੰਦੂਕ ਫੜੀ ਹੋਈ ਹੱਥ ਵਿੱਚ, ਦੂਸਰੇ ਨੇ ਇੱਕ ਤਲਵਾਰ ਫੜੀ ਹੋਈ ਹੱਥ ਵਿੱਚ, ਤਾਂ ਸੁੱਚਾ ਆਨੰਦ ਕਹਿਣ ਲੱਗਾ ਕਹਿੰਦਾ ਬੱਚਿਓ, ਕਹਿੰਦਾ ਤੁਸੀਂ ਇਸ ਤਲਵਾਰ ਦੇ ਨਾਲ, ਤੁਸੀਂ ਇਸ ਬੰਦੂਕ ਦੇ ਨਾਲ ਕੀ ਕਰੋਗੇ? ਕਹਿੰਦੇ ਅਸੀਂ ਹੋਰ ਕੀ ਕਰਨਾ, ਜੋ ਅਸੀਂ ਤੈਨੂੰ ਕਚਹਿਰੀ ਦੇ ਅੰਦਰ ਦੱਸ ਕੇ ਹਟੇ ਆ ਨਾ, ਜੇ ਕਿਤੇ ਸਾਡੇ ਹੱਥ ਵਿੱਚ ਬੰਦੂਕ ਆ ਗਈ ਤਾਂ ਅਸੀਂ ਵਜ਼ੀਰ ਖਾਨ ਦੇ ਮੱਥੇ ਵਿੱਚ ਜਾ ਕੇ ਮਾਰਾਂਗੇ, ਅਸੀਂ ਹੋਰ ਕੀ ਕਰਨਾ ਜੀ। ਦੀਸ 2 children ਆਰ ਸੇਇੰਗ, ਵਾਟ ਐਲਸ ਡੂ ਯੂ ਵਾਂਟ ਅਸ ਟੂ ਡੂ, ਇਫ ਵੀਵ ਗਾਟ ਅ ਗਨ ਇਨ ਆਰ ਹੈਂਡ, if we've got a sword in our hand, of course we're going to go towards Wazir Khan and finish him off. What else do you expect from us? Kehnda tanu mithaiyan nahi tisiyan, kehnda there's much bigger jobs to do at the moment than eat that food. Oh Suchcha Nand bachcha nu andar leke aaya kachhari de vich, he's brought those children inside. Ta Suchcha Nand kehn laga kehnda Wazir Khan kehnda mat tusi tu galti kar baithi aaj. He said, make sure you don't make that mistake. He goes, tu sap de bachcho nu paal ke, he goes, eh kithe tu galti na kar baithi. He said, don't make this mistake. He goes, you should not take care. He goes, you should not keep the children of a snake alive, because you can never trust even the children of a snake. They will turn back on you one day. Kende eh zarur kende vadde ho ke kende dang maranage. Wazir Khan ne jadon eh sab kuch dekhya, when Wazir Khan saw this in front of his eyes, when he saw that these children are ready now to pick up something and turn against us, the Wazir Khan ne na utthe apne ek qazi nu, we hear this word many times, what is a qazi? A qazi is that person that is very learned of the Islamic law, and he goes by the Islamic law. Ta odo na paame the even the qazis were saying, ida att da keh reya that it's against the Islamic law to do anything to innocent children, par gursikh pyareo jo kisi nu kide rishwat ditti hove na. But then Wazir Khan even bribed the qazis. After bribing the qazis, Bhai Veer Singh writes this, he bribed the qazis, ta ohno qazi nu bhi jadon kya na, after he's been bribed, jadon ohno gursikh pyareo rishwat de ke us qazi nu jadon kya na, Wazir Khan ne kende tadal kende tu itho kende fatwa inna bachiyan vaste, kende go on, open that book up, open up the punishment book for these children, even though there is no punishment book for innocent children. But he opens up that punishment book, ਤੇ ਵਜ਼ੀਰ ਖਾਨ ਕਹਿਣ ਲੱਗਾ ਕਹਿੰਦਾ ਸਾਰਿਆਂ ਦੇ ਸਾਹਮਣੇ ਬੋਲ ਕੇ ਦੱਸ ਕਹਿੰਦੇ ਕਿਹੜਾ ਫਤਵਾ ਨਿਕਲਿਆ ਤਾਂ ਉਸ ਉੱਥੇ ਕਾਜ਼ੀ ਨੇ ਗੁਰਸਿੱਖ ਪਿਆਰਿਓ ਉਸ ਕਚਹਿਰੀ ਵਿੱਚ ਬੋਲ ਕੇ ਦੱਸਿਆ ਕਹਿੰਦਾ ਇਸ ਬੱਚਿਆਂ ਨੂੰ ਕਹਿੰਦੇ ਨੀਹਾਂ ਵਿੱਚ ਚਿਣਿਆ ਜਾਵੇ ਦੇ ਸੈਡ ਦੈਟ ਬ੍ਰੇਕ ਦੀਸ ਚਿਲਡਰਨ ਅਲਾਈਵ even though there's no such thing as having a punishment book for children. But once even the qazis, those people that go by Islamic law, once they're bribed and paid off, even they're willing to read out a law that's never been meant for children. Par oh bacche dole nahi is sun ke. The children heard the verdict, what's going to happen to them. But they still did not waver. Why? Because dige na dole, dird kar rahe ho, pooran hoye, Triptani, dige na dole, that there's nothing that can waver them. Because why? Because they're completely fulfilled from inside. Puran hoye Triptani. Us bachya no, there's two officers that are now taking them back to Mata Gujri ji on top of that cold store. But eh gal, aapa hun dhyan vich rakhiyo Gursikh pyareyo. Just like the first day, these two children have just heard what is going to happen to them. They've heard that they're going to be bricked alive, but just like the first day, still with so much excitement, oh, jede do bacche si na daud ke gaye, oh pauriyan chadh ke mata di god vich jaake jadon baba fateh singh ji ne shaal maar ke mata gujri di god vich jaake jadon baithe na te kende maa dadi maa assi aa gaye ho khush they're happy they're smiling they're laughing they're sitting in dadi jaan's they're sitting in dadi ji's lap ਕਹਿੰਦੇ ਮਾਂ ਅੱਜ ਅਸੀਂ ਫੇਰ ਪਾਸ ਹੋ ਕੇ ਆਏ ਹਾਂ ਦੇ ਸੈਡ ਮਦਰ ਔਰ ਗ੍ਰੈਂਡਮਦਰ ਵੀ ਪਾਸਡ ਅਗੇਨ ਟੂਡੇ ਕਹਿੰਦੇ ਅਸੀਂ ਪਹਿਲੇ ਦਿਨ ਵੀ ਕਹਿੰਦੇ ਬਹੁਤ ਸੋਹਣੇ ਨੰਬਰ ਲੈ ਕੇ ਆਏ ਨਾ ਮਾਤਾ ਦੇ ਸੈਡ ਡਿਡਨਟ ਵੀ ਗ੍ਰੈਂਡਮਦਰ ਵੀ ਪਾਸਡ ਵਿਦ ਰੀਲੀ ਗੁੱਡ ਰਿਜ਼ਲਟਸ ਯੈਸਟਰਡੇ ਐਸ ਵੈਲ ਡਿਡਨਟ ਵੀ ਐਂਡ ਟੂਡੇ ਵੀ ਪਾਸਡ ਅਗੇਨ ਦੇ ਟ੍ਰਾਈਡ ਦੇ ਸ਼ੋਡ ਅਸ ਆਲ ਦੀਸ ਥਿੰਗਸ ਦੇ ਥੋਟ ਵੀ ਵਰ ਗੋਇੰ ਟੂ ਵੇਵਰ ਬਟ ਵੀ ਡਿਡਨਟ ਟੇਕ ਐਨੀ ਆਫ ਦੋਸ ਥਿੰਗਸ ਔਰ ਗ੍ਰੈਂਡਮਦਰ ਤਾਂ ਕਹਿਣ ਲੱਗੇ ਕਹਿੰਦੇ ਪਰ ਮਾਂ ਕਹਿੰਦੇ ਦਾਦੀ ਮਾਂ ਕਹਿੰਦੇ ਅੱਜ ਤਾਂ ਅਸੀਂ ਪਾਸ ਹੋ ਕੇ ਆਏ ਹਾਂ ਤਾਂ ਦਾਦੀ ਮਾਂ ਸੈਡ ਆਈ ਡਿਡਨਟ ਐਕਸਪੈਕਟ ਐਨੀਥਿੰਗ ਲੈਸ ਫਰੋਮ ਯੂ ਕਹਿੰਦੇ ਤੁਸੀਂ ਸੁਣੀ ਆਇਆ ਨਾ ਉਸ ਆਪਣੇ ਬਾਬਿਆਂ ਦੀਆਂ ਕਹਾਣੀਆਂ ਮੈਨੂੰ ਪਤਾ ਸੀ ਪੁੱਤਰੋ ਤੁਸੀਂ ਨਹੀਂ ਲਾਉਣਾ ਦਾਗ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਦਸਤਾਰ ਤੇ ਤਾਂ ਉੱਥੇ ਨਾ ਕੋਈ ਗੁਰਸਿੱਖ ਪਿਆਰਿਓ ਇਹ ਸਾਰੇ ਨਾ ਧਿਆਨ ਨਾਲ ਸੁਣਿਓ ਜਿਹੜੀ ਗੱਲ ਹੁਣ ਗਾਹ ਕਹੀ ਬਾਬਾ ਫਤਿਹ ਸਿੰਘ ਹੋਣਾ ਨੇ ਲਿਸਨ ਕੇਅਰਫੁਲੀ ਟੂ ਵਾਟ ਬਾਬਾ ਫਤਿਹ ਸਿੰਘ ਸੈਡ ਨੈਕਸਟ ਕਹਿੰਦੇ ਦਾਦੀ ਮਾਂ ਕਹਿੰਦੇ ਪਰ ਜਿਹੜਾ ਕੱਲ ਦਾ ਦਿਨ ਚੜ੍ਹਨ ਆਇਆ ਨਾ ਯੂ ਨੋ ਟੁਮਾਰੋਜ਼ ਡੇ ਕਹਿੰਦੇ ਦਾਦੀ ਮਾਂ ਕਹਿੰਦੇ ਕੱਲ ਨੂੰ ਸਾਡਾ ਇੱਕ ਬਹੁਤ ਵੱਡਾ ਇਮਤਿਹਾਨ ਆ ਕੱਲ ਨੂੰ ਕਹਿੰਦੇ ਵੀ ਗਾਟ ਰੀਲੀ ਬਿਗ ਐਗਜ਼ਾਮ ਟੁਮਾਰੋ ਦਾ ਕਹਿੰਦੇ ਦਾਦੀ ਮਾਂ ਜਿਹੜਾ ਕੱਲ ਨੂੰ ਦਿਨ ਚੜ੍ਹਨ ਆਇਆ ਨਾ ਸਾਡਾ ਇਮਤਿਹਾਨ ਵੀ ਬੜਾ ਵੱਡਾ ਆ ਪਰ ਦਾਦੀ ਮਾਂ ਸਾਡਾ ਕੱਲ ਦਾ ਅਖੀਰਲਾ ਇਮਤਿਹਾਨ ਆ ਟੁਮਾਰੋ is our final exam. Kehnde kal to baad dadi maa hor so sade koi imtihan nahi hone eh sada akhirla imtihan ya kal da. Kehnde we have no exams after the exam that they have given us tomorrow. Dadi maa kehne lagi kehnde kyon bacche ho kal nu keho jeha imtihan tade vaste taiyar kita ohna ne what exam have they got ready for you tomorrow. Ta gursikh pyare socho oh 80 saal di mata ਕੀ ਬੀਤੀ ਹੋਊਗੀ ਉਹਦੇ ਮਨ ਵਿੱਚ ਜਦੋਂ ਗੂੰਜ ਕੇ ਤਿੱਖੀਆਂ ਤਿੱਖੀਆਂ ਆਵਾਜ਼ਾਂ ਵਿੱਚ ਨਾ ਉਹਨਾਂ ਦੀ ਆਵਾਜ਼ਾਂ ਵਿੱਚ ਕੋਈ ਡਰਿਆ ਤਾਂ ਜੋਰ ਨਾਲ ਦੋ ਇਕੱਠੇ ਭਰਾ ਜੋਰ ਨਾਲ ਬੋਲੇ ਤਾਂ ਕਹਿੰਦੇ ਦਾਦੀ ਮਾਂ ਸਾਡਾ ਕੱਲ ਨੂੰ ਦਾ ਇਮਤਿਹਾਨ ਇਹ ਆ ਕਿ ਸਾਨੂੰ ਨੀਹਾਂ ਵਿੱਚ ਚਿਣ ਕੇ ਉਹਨਾਂ ਨੇ ਰੱਖ ਦੇਣਾ ਹੈ ਜਿਸੇ ਦਾਦੀ ਮਾਂ ਟੁਮਾਰੋ ਦੇ ਐਗਜ਼ਾਮ ਦੈਟ ਦੇ ਆਰ ਗੋਇੰ ਟੂ ਗਿਵ ਅਸ ਦੇ ਗੋਇੰ ਟੂ ਬ੍ਰੇਕ ਅਸ ਅਲਾਈਵ ਟੁਮਾਰੋ ਮਾਤਾ ਦੇ ਗੋਇੰ ਟੂ ਡਿਗ ਫਾਊਂਡੇਸ਼ਨਸ ਫਾਰ ਅਸ And they're going to then brick us alive in those foundations. Dadi maa de oh samay gursikh pyareo ohde man vich ki peetya hoga. What must she have experienced at that moment when she heard that? Kut ke apne naal la liya. Dadi maa ne us bachche nu. Oh raat aayi. Unhone phir Rehra Sahib ji di baani kirtan sohila padhiya. Apne bachchiyan nu. ਆਪਣੇ ਸੀਨੇ ਨਾਲ ਲਾ ਕੇ ਉਸ ਦਾਦੀ ਨੇ ਰੱਖਿਆ ਸੀਨੇ ਨਾਲ ਰੱਖ ਕੇ ਤਾਂ ਆਪਣੇ ਉਹਨਾਂ ਦੇ ਸਿਰ ਤੇ ਹੱਥ ਫੇਰਦੇ ਰਹੇ ਮਾਤਾ ਜੀ ਮਾਤਾ ਜੀ ਨੂੰ ਆਪ ਨੀਂਦ ਨਹੀਂ ਪਾਈ ਮਾਤਾ ਗੁਜਰੀ ਦਿਨ ਸਲੀਪ ਦੈਟ ਨਾਈਟ ਸਵੇਰ ਜਦੋਂ ਚੜੀ ਨਾ
1: ਤਾਂ ਮਾਤਾ ਗੁਜਰੀ ਜੀ ਕਹਿਣ ਲੱਗੇ, ਕਹਿੰਦੇ ਆਹੋ ਪੁੱਤਰੋ, ਇੱਕ ਕੱਪੜਿਆਂ ਦਾ ਜੋੜਾ ਮੈਂ ਤੁਹਾਡੇ ਵਾਸਤੇ ਇੱਕ ਨਾਲ ਮੈਂ ਗੁਥਲੀ ਵਿੱਚ ਰੱਖਿਆ ਸੀ. ਆਈ ਪੁੱਟ ਵਨ ਪੇਅਰ ਆਫ ਕਲੋਥਸ ਫਾਰ ਯੂ ਇਨ ਅ ਬੈਗ. ਵੀ ਕੁਡਨਟ ਕੈਰੀ ਮੱਚ ਬਿਕਾਜ਼ ਇਟ ਵਾਜ਼ ਜਸਟ ਅਸ ਥ੍ਰੀ. ਐਂਡ ਟੁਡੇ ਆਫਟਰ ਮੈਨੀ ਡੇਜ਼, my grandchildren, I'm going to change your clothes because it's a special day for you today. Mata Gujri kehne lagi ke aaj main tade vaste jehde kapde main guthli vich naal rakhe ne na oh tade sareeron upar aj paune ne. Na itihas likhda neele sohne sohne chole mata ji ne us guthli vichon kadde ne. Naale to mata Gujri ਉਹਨਾਂ ਤੇ ਉਹ ਸੋਹਣੇ ਸੋਹਣੇ ਚੋਲੇ ਪਾਉਂਦੇ ਨੇ, ਉਹਨਾਂ ਦੇ ਸੋਹਣੇ ਸੋਹਣੇ ਛੋਟੇ ਛੋਟੇ ਸਰੀਰਾਂ ਉੱਪਰ, ਤੇ ਨਾਲੇ ਉਹਨਾਂ ਦੇ ਚਿਹਰਾ ਵੱਲ ਵੇਖੀ ਜਾਂਦੇ ਨੇ. ਮਾਤਾ ਜੀ ਫੋਏ ਨਾਲ ਬਲੂ ਰੋਬਸ, ਬਲੂ ਚੋਲੇ ਔਨ ਦੈਮ ਟੁਡੇ. ਮਾਤਾ ਜੀ ਸੈਡ ਇਟਸ ਅ ਸਪੈਸ਼ਲ ਡੇ ਫਾਰ ਯੂ ਟੁਡੇ. ਸ਼ੀ ਡਰੈਸਡ ਦੈਮ ਐਂਡ ਸ਼ੀ ਕੀਪਸ ਲੁਕਿੰਗ ਐਟ ਦੇਅਰ ਫੇਸਿਸ. ਮਾਤਾ ਜੀ ਥਾਈਜ਼ ਦੇ ਦਸਤਾਰਾਂ, ਮਾਤਾ ਜੀ ਪੁੱਟਸ little kalgiyan on them. Mata ji dresses them with a teer kamaan, puts a bow and arrow on them too. As the officers come to get them, as we're about to wait, go, Mata ji said, just give me one last hug. Kandi ek wari kandi mainu phir jappi pao. They've come to give Mata ji a hug. Jo na ghut na ghut ke jappi paai. Hun yaad rakho, ਦੋ ਦਿਨ ਲੰਘ ਗਏ ਨੇ ਤਾਂ ਮਾਤਾ ਜੀ ਕਹਿੰਦੇ ਗਏ ਨੇ ਕਿ ਬੱਚਿਓ ਮੈਂ ਤੁਹਾਡੀ ਉਡੀਕ ਕਰਾਂਗੀ. ਟੂ ਡੇਜ਼ ਆਫ ਫਾਸਟ ਐਂਡ ਮਾਤਾ ਜੀ ਹੈਜ਼ ਸੈਟ ਦੈਮ ਦੈਟ ਆਈ ਵਿਲ ਬੀ ਸਿਟਿੰਗ ਹੇਅਰ ਵੇਟਿੰਗ ਫਾਰ ਯੂ. ਪਰ ਅੱਜ ਮਾਤਾ ਜੀ ਕੁਝ ਨਹੀਂ ਬੋਲੇ. ਬਟ ਟੁਡੇ ਮਾਤਾ ਜੀ ਡਿਡਨਟ ਸੇ ਐਨੀਥਿੰਗ. ਬਟ ਐਜ਼ ਦ ਟੂ ਬ੍ਰਦਰਸ ਆਰ ਵਾਕਿੰਗ ਅਵੇ, ਬਾਬਾ ਫਤਿਹ ਸਿੰਘ ਰੀਅਲਾਈਜ਼ ਦੈਟ ਦੇ ਸਾਇਲੈਂਸ ਟੁਡੇ, ਦੈਟ ਨੋਰਮਲੀ ਗ੍ਰੈਂਡਮਦਰ ਵੁੱਡ ਬੀ ਸੇਇੰਗ ਦੈਟ ਆਈ ਵਿਲ ਬੀ ਵੇਟਿੰਗ ਹੇਅਰ ਫਾਰ ਯੂ. ਬਾਬਾ ਫਤਿਹ ਸਿੰਘ ਟੁਡੇ ਟਰਨਸ ਅਰਾਊਂਡ, ਕਹਿਣ ਲੱਗੀ ਕਹਿੰਦੇ ਦਾਦੀ ਮਾਂ, ਕਹਿੰਦੇ ਮਾਂ, ਕਹਿੰਦੇ ਅੱਜ ਅਸੀਂ ਤੁਹਾਡੀ ਉਡੀਕ ਕਰਾਂਗੇ. ਬਾਬਾ ਫਤਿਹ ਸਿੰਘ ਕਹਿਣ ਲੱਗੇ, ਬਾਬਾ ਫਤਿਹ ਸਿੰਘ ਸਰ ਕਹਿੰਦੇ ਓ ਗ੍ਰੈਂਡ ਮਦਰ, ਕਹਿੰਦੇ ਤੁਸੀਂ ਸਾਨੂੰ ਕਹਿੰਦੇ ਹੋ, ਕਹਿੰਦੇ ਰਹਿੰਦੇ ਸੀ ਨਾ ਦੋ ਦਿਨ ਤੁਸੀਂ ਸਾਨੂੰ ਕਹਿੰਦੇ ਰਹੇ ਹੋ, ਯੂ ਬੀਨ ਸੇਇੰਗ ਟੂ ਅਸ ਫਾਰ ਟੂ ਡੇਜ਼, ਦੋ ਦਿਨ ਸਾਨੂੰ ਕਹਿੰਦੇ ਰਹੇ ਹੋ ਕਿ ਮੈਂ ਤੁਹਾਡੀ ਉਡੀਕ ਕਰਾਂਗੀ. ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਕਹਿੰਦੇ ਅੱਜ ਦਾਦੀ ਮਾਂ, ਅੱਜ ਅਸੀਂ ਤੁਹਾਡੀ ਉਡੀਕ ਕਰਾਂਗੇ. ਕਹਿੰਦੇ ਦਾਦੀ ਮਾਂ ਦੇਰ ਨਾ ਲਾਈਓ, ਕਹਿੰਦੇ ਜਿੱਦਣ ਦੇ ਨਾ ਸਾਡੀ ਮਾਤਾ ਜੀਤੋ ਜੀ ਸਾਨੂੰ ਛੱਡ ਕੇ ਗਏ ਨੇ, ਇਸ ਸੰਸਾਰ ਤੋਂ ਕੂੰਜ ਕਰਕੇ ਗਏ ਨੇ, ਕਹਿੰਦੇ ਸਾਡੀਆਂ ਛੋਟੀਆਂ ਛੋਟੀਆਂ ਉਮਰਾਂ ਕਰਕੇ. ਬਾਬਾ ਫਤਿਹ ਸਿੰਘ ਉਸ ਓਨਲੀ 1 ਈਅਰ ਓਲਡ ਵੈਨ ਦੇ ਮਦਰ ਮਾਤਾ ਜੀਤੋ ਜੀ ਫਾਸਟ ਅਵੇ. ਕਹਿੰਦੇ ਅਸੀਂ ਮਾਤਾ ਜੀ ਤੁਹਾਡੇ ਅਸੀਂ ਗੋਦ ਵਿੱਚ ਪਲੇ ਹਾਂ, ਕਹਿੰਦੇ ਅਸੀਂ ਤੁਹਾਡੇ ਗੋਦ ਤੋਂ ਕਦੀ ਵਿਸਾਲ ਨਹੀਂ ਖਾਧਾ. ਵੀ ਕਾਂਟ ਲਿਵ ਵਿਦਆਊਟ ਯੂ ਬਿਊਟੀਫੁਲ ਲੈਪਸ ਆਫ ਗ੍ਰੈਂਡਮਦਰ. ਕਹਿੰਦੇ ਬਟ ਡੋਂਟ ਕੀਪ ਅਸ ਵੇਟਿੰਗ ਟੂ ਲੌਂਗ. ਕਹਿੰਦੇ ਵੇ ਗੋਇੰਗ ਟੂ ਗੋ ਐਂਡ ਸਿਟ ਇਨ ਬਾਬਾ ਜੀ ਇਨ ਦਾਦਾ ਜੀ ਗੋਦੀ, ਵੇ ਗੋਇੰਗ ਟੂ ਗੋ ਐਂਡ ਸਿਟ ਇਨ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਲੈਪਸ. ਕਹਿੰਦੇ ਦਾਦੇ ਜੀ, ਬਟ ਵੀ ਡੋਂਟ ਵਾਂਟ ਟੂ ਬੀ ਅਵੇ ਫਰੋਮ ਯੂ ਲੈਪਸ ਫੋਰ ਟੂ ਲੌਂਗ. ਕਹਿੰਦੇ ਸੱਚ ਇਹ ਆ ਕਿ ਸਾਡਾ ਦਿਲ ਤਤੋਂ ਇੱਥੇ ਬਗੈਰ ਨਹੀਂ ਲੱਗਦਾ, ਤੇ ਸੱਚ ਗੱਲ ਇਹ ਆ ਸਾਨੂੰ ਸੱਚ ਖੰਡ ਜਾ ਕੇ ਵੀ ਤਤੋਂ ਬਗੈਰ ਨਹੀਂ ਸਾਡਾ ਦਿਲ ਲੱਗਣਾ. ਈਵਨ ਵੈਨ ਵੀ ਗੋ ਟੂ ਸੱਚ ਖੰਡ, ਵੀ ਡੋਂਟ ਵਾਂਟ ਟੂ ਬੀ ਵਾਂਟ ਟੂ ਬੀ ਅਵੇ ਫਰੋਮ ਯੂ ਲੈਪਸ ਈਵਨ ਦੇਰ. ਦਾਦੀ ਜੀ ਤੁਸੀਂ ਵੀ ਆਇਓ ਛੇਤੀ. ਉਹ ਦੋ ਲਾਲ ਦਾਦੀ ਜੀ ਵੱਲ ਵੇਖਦੇ ਵੇਖਦੇ ਨਾਲ ਤੁਰਦੇ ਗਏ ਨੇ. They've gone downstairs, they've been taken to that court again. Mataji stands in the Thunda Burj, looking down towards the court. They've gone back into the court, and they're saying today, the officers saying, everyone is saying, Bachiyo, look how beautiful you are, look how delicate you are. Just embrace this faith, just become Muslims. We don't want to see this happening to you. Asibini chaunne ke taadiyan jaana jaan. Wazir Khan bhi, he's even begging them, just become Muslims. We don't want to kill you. And Gursikh Pyaro, eh jiri Gandhi gaaliyan na hon, jiri dasaniyan. We don't often hear it in our history very much. Why? There's a historian called Pai Dunna Singh Hinduria. Ek Pai Dunna Singh hoya. ਉਹ ਸਮਕਾਲੀ ਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ. ਸਮਕਾਲੀ ਮੀਨਸ ਹੀ ਵਾਸ ਡਿਊਰਿੰਗ ਦ ਟਾਈਮ ਆਫ ਗੁਰੂ ਗੋਬਿੰਦ ਸਿੰਘ ਜੀ.
0: ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਨੰਦਪੁਰ ਦਾ ਜਦੋਂ ਕਿਲਾ ਛੱਡਿਆ ਨਾ, ਉਦੋਂ ਜਦੋਂ ਕਾਫਿਲੇ ਬਣਾਏ ਆ, ਵੈਨ ਦੇ ਮੇਰੀ ਗਰੁੱਪਸ ਐਂਡ ਦੇ ਲੈਫਟ ਆਨੰਦਪੁਰ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵੈਨ ਅਪ ਟੂ ਦੂਨਾ ਸਿੰਘ ਹੂ ਵਾਜ਼ ਵੈਰੀ ਯੰਗ ਦੈਨ, ਹੀ ਇਜ਼ ਪ੍ਰੋਬੇਬਲੀ ਇਨ ਹਿਜ਼ 20s, ਇਨ ਹਿਜ਼ ਅਰਲੀ 20s. ਗੁਰੂ ਗੋਬਿੰਦ ਸਿੰਘ ਜੀ ਸੈਡ, ਆਈ ਵਾਂਟ ਯੂ, ਤੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਆ, ਯੂ ਆਰ ਨਾਟ ਗੋਇੰਗ ਟੂ ਬੀ ਅਮੰਗਸਟ ਦ ਬੈਟਲ, ਆਈ ਵਾਂਟ ਯੂ ਟੂ ਐਸਕੇਪ, ਆਈ ਵਾਂਟ ਯੂ ਟੂ ਗੋ ਅ ਡਿਫਰੈਂਟ ਡਾਇਰੈਕਸ਼ਨ. ਦੇ ਸੈਡ, ਵਾਈ ਆਈ ਵਾਂਟ ਯੂ ਟੂ ਐਸਕੇਪ? Because you're going to eyewitness certain things, and I want you to write an account of those certain things. By Duna ji, they escaped. Some people said that they managed to get to Chamkor Sahib, but they didn't go inside of the battle because it was Pachji's hukam to him that you're not going to come and battle. You're going to go and you're going to write what's going to happen next.
1: By Duna Singh, he writes himself around 50 years later.
0: ਇਹਦੀ ਜਿਹੜੀ ਫਿਰ ਲਿਖਦੇ ਨਾ, ਤਕਰੀਬਨ ਫਿਰ 1760 ਵਿੱਚ ਇਹਨੇ ਲਿਖਿਆ. ਇਨ ਅਬਾਊਟ 1760 ਹੀ ਰੋਟ ਦਿਸ, ਵਿਚ ਵਾਜ਼ ਅਬਾਊਟ 55 ਇਅਰਸ ਲੇਟਰ ਵੈਨ ਹੀ ਵਾਜ਼ ਓਲਡ. ਉਹਦੀ ਹੁਣ ਉਹ ਤਕਰੀਬਨ ਆਪ ਵੀ 80 ਕੁ ਸਾਲ ਦਾ ਜਦੋਂ ਲਿਖਣਾ ਉਹਨੇ ਸ਼ੁਰੂ ਕੀਤਾ, ਜੋ ਇਹਨੇ ਦੇਖਿਆ ਕਰਕੇ ਉਹ ਤੋਂ ਲਿਖ ਨਹੀਂ ਸੀ ਹੁੰਦਾ ਜੋ ਉਹਨੇ ਦੇਖਿਆ. ਮੈਂ ਕੁਝ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨੀਆਂ, ਇਹ ਆਮ ਕਰਕੇ ਆਪਾਂ ਨੂੰ ਇਤਿਹਾਸ ਕਿਉਂ ਨਹੀਂ ਮਿਲਦਾ, ਕਰਕੇ ਜਿਹੜਾ ਗ੍ਰੰਥ ਇਹਨੇ ਲਿਖਿਆ ਆ ਨਾ, ਜਦੋਂ ਆਪਣੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ

Hafza, they don't understand. Shayat, inonu samajh nahi aayi what it means to be killed. Maybe they don't understand what it means to be bricked to life. Maybe they don't understand what it's going to be like to suffer to that extent and actually give your life. So they thought, let's torture them first. Oh, le khidaya. Because when the shote shahzad were bricked to life, although bahut jane utthe ikatth ho gaya siga, there was many people of Sarhand that gathered. So there were hundreds of people that had gathered to watch what was going to happen to the Shote Shahzade. Amongst those hundreds, he managed to make it to Sarhand by Dunna Singh, and he was actually standing amongst the watchers. Oh bhi utthe khalota siga, eh dekh reya siga sara kuch. Oh likhda, oh di likhteya, ke pehla unnu tasihe ditte gaye sige Shahzadeyan nu. He writes that they were tortured before they were put in the Niya. Why were they tortured first? Because they thought maybe they'll come around, maybe they don't understand what it means that they're going to be killed. But Gursikh Pehru, jehdi unne gal likhi na, unnu vikhyan karna bada aukha jai Gursikh Pehru. But what he writes is so difficult to even listen to. Bhai Dunna Singh likhan lagge, o kehde Baba Fateh Singh nu na, ਕਹਿੰਦੇ ਇੱਕ ਪਿੱਪਲ ਦੇ ਦਰਖਤ ਦੇ ਨਾਲ ਬੰਨ ਦਿੱਤਾ. They said that they tied Baba Fateh Singh to a tree which is called a pipal. ਕਹਿੰਦੇ ਜਿੱਦਾਂ ਬੰਨਿਆ ਨਾ ਬਾਬਾ ਫਤਿਹ ਸਿੰਘ ਦੇ ਹੱਥ ਪਿੱਛੇ ਨੂੰ ਬੰਨ ਦਿੱਤੇ ਉਸ ਦਰਖਤ ਦੇ. ਸੋ ਬਾਬਾ ਫਤਿਹ ਸਿੰਘ ਹੈਂਡਸ ਆਰ ਬਿਹਾਈਂਡ ਦ ਟ੍ਰੀ ਐਂਡ ਬਾਬਾ ਫਤਿਹ ਸਿੰਘ ਇਜ਼ ਐਕਚੁਅਲੀ ਟਾਈਡ ਵਿਦ ਅ ਰੋਪ. ਤਾਂ ਲਿਖਦਾ ਉਹਨਾਂ ਨੇ ਕੀਤਾ ਕੀ ਜਦੋਂ ਉਸ ਪਿੱਪਲ ਦੇ ਦਰਖਤ ਦੇ ਨਾਲ ਬੰਨ ਕੇ ਨਾ ਕਹਿੰਦੇ ਉਹਨਾਂ ਨੇ ਨਾ ਉਦੋਂ ਗਲੇਲੇ ਲੈ ਕੇ, ਹੁਣ ਜਿਹੜੇ ਪੰਜਾਬੀ ਸਮਝਦੇ ਉਹ ਪਤਾ ਲੱਗ ਗਿਆ ਹੁਣ ਗਲੇਲੇ ਕੀ ਆ. ਗਲੇਲੇ, ਗਲੇਲ ਇਜ਼ ਅ ਫੈਲਿਟ. ਦੇ ਸੈਡ ਦੈਟ ਦ ਜਲਾਦ ਦੇ ਐਕਸੀਕਿਊਟਰ ਦੇ ਸਟੂਡ ਦੇ ਵਿਦ ਅ ਸਲਿੰਗਸ਼ਾਟ ਐਂਡ ਗਾਟ ਫੈਲਿਟਸ ਐਂਡ ਸਟਾਰਟਡ ਟੂ ਥਰੋ ਸਟੋਨਸ ਟੂਵਰਡਸ ਬਾਬਾ ਫਤਿਹ ਸਿੰਘ. ਤਾਂ ਉਹ ਲਿਖਦਾ ਉਹਨੇ ਕੀਤਾ ਕਿ ਇੱਕ ਉੱਥੇ ਜਲਾਦ ਨੇ ਨਾ ਕਹਿੰਦੇ ਕਹਿੰਦੇ ਇੱਕ ਗਲੇਲਾ ਲੈ ਕੇ ਨਾ ਕਹਿੰਦੇ ਜ਼ੋਰ ਨਾ ਉਹਨੇ ਪਿੱਛੋਂ ਨੂੰ ਖਿੱਚ ਕੇ ਤਾਂ ਬਾਬਾ ਫਤਿਹ ਸਿੰਘ ਦੇ ਅੱਖ ਵਿੱਚ ਮਾਰਿਆ ਇੱਕ ਗਲੇਲਾ. ਗੁਰਸਿੱਖ ਪਿਆਰਿਓ, ਹੀ ਰਾਈਟਸ ਦੈਟ ਹੀ ਟੇਕਸ ਹਿਸ ਸਲਿੰਗ ਸ਼ਾਟ, ਹੀ ਗੈਟਸ ਅ ਫੈਲਿਟ, ਹੀ ਪੁਲਸ ਇਟ ਬੈਕ ਵਿਦ ਮਚ ਸਟਰੈਂਥ ਐਂਡ ਹੀ ਹਿਟਸ ਅ ਫੈਲਿਟ ਇਨ ਦਾ ਆਈ ਆਫ ਬਾਬਾ ਫਤਿਹ ਸਿੰਘ. ਦੇ ਸੈਡ ਬਾਬਾ ਫਤਿਹ ਸਿੰਘ ਆਈ ਸਟਾਰਟਸ ਟੂ ਬਲੀਡ. ਉਹ ਲਿਖਦਾ ਕਹਿੰਦੇ ਬਾਬਾ ਫਤਿਹ ਸਿੰਘ ਦੇ ਅੱਖ ਦੇ ਵਿੱਚੋਂ ਖੂਨ ਵਗਣ ਲੱਗ ਪਿਆ. ਐਂਡ ਵਾਟ ਹੈਪਨਸ, ਆਪਾਂ ਨੂੰ ਇੱਥੇ ਸਾਰਿਆਂ ਨੂੰ ਪਤਾ ਨਾ ਜਿਹੜੇ ਬੈਠੇ ਆਪਾਂ, ਜਦੋਂ ਆਪਣੇ ਅੱਖ ਦੇ ਵਿੱਚ ਕੁਛ ਲੱਗੇ ਤਾਂ ਆਪਣਾ ਹੱਥ ਲੈ ਕੇ ਆਪਾਂ ਮੰਨਦੇ ਨਾ ਆਪਣੇ ਅੱਖ ਨੂੰ. ਵੈਨ ਸਮਥਿੰਗ ਹਿਟਸ ਇਨ ਆਵਰ ਆਈ ਵੀ ਟੇਕ ਆਵਰ ਹੈਂਡ ਐਂਡ ਵੀ ਸਟਾਰਟ ਟੂ ਰਬ ਆਵਰ ਆਈ. ਪਰ ਗੁਰਸਿੱਖ ਪਿਆਰਿਓ, ਬਾਬਾ ਫਤਿਹ ਸਿੰਘ ਦੇ ਹੱਥ ਵੀ ਬੰਨੇ ਹੋਏ ਨੇ. ਬਾਬਾ ਫਤਿਹ ਸਿੰਘ ਆਪਣੀ ਅੱਖ ਨੂੰ ਮਲ ਵੀ ਨਹੀਂ ਸਕਦੇ. He said that Baba Fateh Singh struggling to take his arms out, but he can't even take his arms out because they're tied, because he wants to rub his eye. It's dripping of blood. They said the executors came. They then took off. They untied that rope from Baba Fateh Singh. Kehne us rasse nu khol ke na, to Gursikh pyar kehne ek dam Baba Fateh Singh ne apna hath leke ta apni akh manan lag pe, ta ohna da hath khoon de naal bhar gaya. They said that Baba Fateh Singh starts to rub their eye and everything is full of blood. Kehnde ta Baba Fateh Singh nu na oh likhda aya. Kehnda Baba Fateh Singh nu mote to phad ke te kehnde kidi hiske Wazir Khan ko leke gaya. They said they took hold of Baba Fateh Singh from his shoulder, dragged Baba Fateh Singh to Wazir Khan. And Wazir Khan and the executor saying, tell the governor now. Kehnde hun das nawab nu. Das nawab nu to banda musliman. He said, tell the Nawab now, will he become a Muslim? So, okay, Baba Fateh Singh, the 5 years of Baba Fateh Singh, the Gursikh Pyare, apni aankhon ko phad de, maar de, ta idda hath la ke kehnde, nahi, main Muslim banna. Baba Fateh Singh, he's holding one eye, and he's still going like this, and he said, no, I'm not going to become a Muslim. I embrace death. Kehnde, kar lo jo bhi tusi karna hoye. Utthe phir then, by Veer Singh writes, as they taken Baba Zorawar Singh and Baba Fateh Singh towards that place where they had dug those foundations to stand them in to start building that wall, they said, as the executors, whose name is Shashan Beg,

0: and Baal Beg. Shaul Beg and Baal Beg are those executors. They had a case pending. They'd come to Sarhand for their case. And because nobody wanted to come forward to do this job, ਕਰਕੇ ਕੋਈ ਨਹੀਂ ਸੀ ਚਾਹੁੰਦਾ ਉਸ ਗੁਰਸਿੱਖ ਪੈਰੋਂ ਉਹ ਨੀਹਾਂ ਚਿੰਨਣ ਵਾਸਤੇ। ਉਹ ਪਰ ਸ਼ਾਸ਼ਲ ਬੇਗ ਤਾਂ ਬਾਸ਼ਲ ਬੇਗ ਨੇ ਕਿਹਾ ਸੀਗਾ ਉਹ ਸਮਾਣੇ ਦੇ ਆ ਦੋ ਕਰਕੇ ਦੇ ਗ੍ਰੈਂਡਫਾਦਰ ਵਿਦ ਇਨ ਦੇ ਫੈਮਿਲੀ ਹੂਜ਼ ਨੇਮ ਇਜ਼ ਜਲਾਲੂਦੀਨ। ਜਲਾਲੂਦੀਨ ਵਾਜ਼ ਦ ਸੇਮ ਪਰਸਨ ਦੈਟ ਸੈਟ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਔਨ ਆ ਹੋਟ ਬਰਨਿੰਗ ਪਲੇਟ। ਦੇ ਫਰੋਮ ਦੈਟ ਸੇਮ ਫੈਮਿਲੀ ਐਂਡ ਦੇ ਸੈਡ ਵਿਲ ਡੂ ਦਿਸ ਜੋਬ ਅਸ ਲੌਂਗ ਅਸ ਯੂ ਲੈਟ ਗੋ ਆਫ ਆਵਰ ਕੇਸ। ਸੋ ਸ਼ਾਸ਼ਲ ਬੇਗ ਐਂਡ ਬਾਸ਼ਲ ਬੇਗ They get in the bricks ready. Oh, ittano tiyar karde maine Pai Sahib Pai Veer Singh likhde ne. They start to break one of the bricks because they know as they're going to start breaking them up, when their knees come jithe unna de godde aune aa na, unnu pata utthe unna nu ittan todniyan peniyan aa. So they're getting the bricks ready. Oh, todan lape ittan. They start to break the bricks. Baba Zoravar Singh kehnde, don't break those bricks. Kehnde, ittan nu todde kaate ho? Kehnde, karke si jadon chinni aaya na, ਕਹਿੰਦੇ ਉੱਥੇ ਤੁਹਾਡੇ ਗੋਡੇ ਆਉਣੇ ਆ, ਫਿਰ ਗੋਡੇ ਕਰਕੇ ਰਸਤੇ ਵਿੱਚ ਆਉਣੇ, ਅਸੀਂ ਚਾਹੁੰਦੇ ਅਸੀਂ ਇੱਟ ਤਾਂ ਤੋੜ ਕੇ ਫਿਰ ਲਾਉਂਗੇ ਨਾ। ਬਾਬਾ ਜ਼ੋਰਾਵਰ ਸਿੰਘ ਸਾਹਿਬ ਕਹਿੰਦੇ ਇਹ ਇੱਟਾਂ ਨੂੰ ਤੋੜੋ ਨਾ। ਕਹਿੰਦੇ ਦੀਸ ਬ੍ਰਿਕਸ, ਡੋਂਟ ਥਿੰਕ ਆਫ ਦੀਸ ਬ੍ਰਿਕਸ ਦੈਟ ਦੇ ਗੋਇੰਗ ਟੂ ਟੇਕ ਆਵਰ ਲਾਈਫ। ਦੇ ਸੈਡ ਆਈ ਡੋਂਟ ਵਾਂਟ ਯੂ ਟੂ ਡੂ ਐਨੀਥਿੰਗ ਟੂ ਦੀਸ ਬ੍ਰਿਕਸ। ਕਰਕੇ ਕਹਿੰਦੇ ਇਹ ਇੱਟਾਂ ਉਹ ਨੇ, ਇਹ ਕਰਕੇ ਇਹ ਤਾਂ ਕਹਿੰਦੇ ਖਾਲਸਾ ਰਾਜ ਦੀਆਂ ਇੱਟਾਂ ਨੇ। ਦੇ ਸੈਡ ਡੋਂਟ ਬ੍ਰੇਕ ਦੀਸ ਬ੍ਰਿਕਸ ਬਿਕਾਜ਼ ਦੀਸ ਆਰ ਦ ਬ੍ਰਿਕਸ ਆਫ ਖਾਲਸਾ ਰਾਜ। ਉਹ ਕਹਿਣ ਲੱਗੇ ਦੋ ਭਰਾ, ਕਹਿੰਦੇ ਇਫ ਯੂ ਹੈਡ ਬਿਲਟ ਦਿਸ ਵੋਲ, ਦੇ ਸੈਡ ਬਿਕਾਜ਼ ਇਫ ਦ ਵੋਲ ਆਫ ਖਾਲਸਾ ਰਾਜ ਹੈਡ ਬੀਨ ਬਿਲਟ ਡਾਇਰੈਕਟਲੀ ਫਰੋਮ ਦ ਫਲੋਰ, ਕਹਿਣ ਲੱਗੇ ਕਹਿੰਦੇ ਧਰਤੀ ਤਾਂ ਹਿੱਲ ਸਕਦੀ ਸੀ, ਬਿਕਾਜ਼ ਵਨ ਡੇ ਦ ਫਲੋਰ ਮਾਈ ਹੈਵ ਸ਼ੁਕ ਐਂਡ ਦ ਵੋਲ ਆਫ ਖਾਲਸਾ ਰਾਜ ਮਾਈ ਹੈਵ ਫਾਲਨ। ਕਹਿਣ ਲੱਗੇ ਪਰ ਇਹ ਜਿਹੜੀ ਕੰਧ ਆ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਲਾਲਾਂ ਦੇ ਸਿਰ ਉੱਪਰ ਚਿਣੂਗੇ ਨਾ, ਕਹਿੰਦੇ ਕਰਕੇ ਅਸੀਂ ਉਹ ਕਲਗੀਧਰ ਪਾਤਸ਼ਾਹ ਦੇ ਲਾ ਲਿਆ, ਕਹਿੰਦੇ ਇਹ ਜਿਹੜਾ ਖਾਲਸਾ ਰਾਜ ਦੀ ਕੰਧ ਹੈ ਇਹ ਕਦੀ ਹਿੱਲੂਗੀ ਨਹੀਂ। ਦੇ ਸੈਡ ਇਫ ਯੂ ਬਿਲਡ ਦਿਸ ਵਾਲ ਔਨ ਦ ਹੈਡਸ ਆਫ ਦ ਸਨਸ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਰਿਮੈਂਬਰ ਦਿਸ, ਦ ਫਲੋਰ ਮਾਈਟ ਸ਼ੇਕ ਇਫ ਯੂ ਬਿਲਡ ਦੈਟ ਵਾਲ ਔਨ ਦ ਫਲੋਰ, ਬਟ ਇਟ ਵਿਲ ਨੈਵਰ ਸ਼ੇਕ ਇਫ ਯੂ ਬਿਲਡ ਦਿਸ ਵਾਲ ਔਨ ਦ ਹੈਡਸ ਆਫ ਗੁਰੂ ਗੋਬਿੰਦ ਸਿੰਘ ਜੀ ਸਨਸ। ਉਹਨਾਂ ਨੇ ਨਾ ਉਸ ਦੋ ਲਾਲਾਂ ਨੂੰ ਨੀਹਾਂ ਵਿੱਚ ਚਿੰਨਣਾ ਸ਼ੁਰੂ ਕਰ ਦਿੱਤਾ। They started to build a wall. And they're thinking, and people, the hundreds of people that are thinking there, oh, so today, they're thinking that they're going to start hearing these two children cry. Oh, so today, that they're going to hear cries of these two children. Unna nu ki pata, eh ta kalgitar paatsha de bacche, us kan de vich khlo ke, oh ta jakare chhad de pae ne. Kai vari kise kavi de andar de balbale hunde ne. Sometimes when a poet writes something, it's that poet's insides love writing these words. A poet writes that as that wall is getting higher, Baba Zoravar Singh, he starts to look at Baba Fateh Singh. Baba Zoravar Singh looks at Baba Fateh Singh, he starts to think something, and then Baba Zoravar Singh's eyes filled with tears. ਕਹਿੰਦੇ ਬਾਬਾ ਜ਼ੋਰਾਵਰ ਸਿੰਘ ਜੀ ਦੇਖਦੇ ਗਏ ਉਹ ਕੰਧ ਉੱਚੀ ਨੂੰ ਹੋਈ ਗਈ, ਤਾਂ ਬਾਬਾ ਜ਼ੋਰਾਵਰ ਸਿੰਘ ਜੀ ਦੇਖਦੇ ਆਪਣੇ ਭਰਾਵਾਂ ਤੋਂ ਉਹਨਾਂ ਦੇ ਅੱਖਾਂ ਵਿੱਚ ਪਾਣੀ ਆ ਗਿਆ। ਬਾਬਾ ਫਤਿਹ ਸਿੰਘ ਜੀ ਨੇ ਵੇਖਿਆ ਉੱਤੇ ਨੂੰ, ਹੀ ਲੁਕਸ ਅਪ, ਬਿਕਾਜ਼ ਰਿਮੈਂਬਰ ਬਾਬਾ ਜ਼ੋਰਾਵਰ ਸਿੰਘ ਸਟੋਲ ਹੈ, ਹੀ ਲੁਕਸ ਅਪ ਐਂਡ ਹੀ ਸੈਡ, ਬ੍ਰਦਰ ਯੂ ਵੇਵਰਿੰਗ, ਯੂ ਗਾਟ ਟੀਅਰਸ ਇਨ ਯੂਰ ਆਈਜ਼। ਕਹਿੰਦੇ ਤੂੰ ਡੋਲ ਗਿਆ ਵੀਰੇ, ਤੇਰੇ ਅੱਖਾਂ ਦੇ ਵਿੱਚ ਪਾਣੀ ਆ ਗਿਆ। ਤਾਂ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨਹੀਂ, ਕਹਿੰਦੇ ਮੈਂ ਡੋਲਿਆ ਨਹੀਂ, ਕਹਿੰਦੇ ਤੂੰ ਕਰਕੇ ਛੋਟਾ ਆ ਨਾ, ਤੇਰਾ ਕੱਦ ਛੋਟਾ ਆ, ਬਿਕਾਜ਼ ਯੂ ਹਾਈ ਇਜ਼ ਸ਼ੋਰਟ ਹੈ। ਕਹਿੰਦੇ ਆਈ ਨੋ ਵੈਨ ਦ ਬ੍ਰਿਕ, ਵੈਨ ਦਿਸ ਵਾਲ ਗੈਟਸ ਹਾਇਰ, ਦ ਬ੍ਰਿਕ ਦ ਵਾਲ ਇਜ਼ ਗੋਇੰ ਟੂ ਰੀਚ ਯੂ ਫਸਟ, ਸੋ ਯੂ ਗੋਇੰ ਟੂ ਸਫੋਕੇਟ ਫਸਟ। ਕਹਿੰਦੇ ਕਰਕੇ ਜਦੋਂ ਇਹਨਾਂ ਨੇ, ਜਦੋਂ ਇਹ ਜਿਹੜੀ ਕੰਧ ਆ ਨਾ, ਜਦੋਂ ਚਿਣੀ, ਕਹਿੰਦੇ ਕੰਧ ਨੇ ਤੇਰੀ ਜਾਨ ਪਹਿਲਾਂ ਲੈ ਲੈਣੀ ਆ ਵੀਰਾ, ਇਟਸ ਗੋਇੰ ਟੂ ਟੇਕ ਯੂਰ ਲਾਈਫ ਫਸਟ। ਬਾਬਾ ਫਤਿਹ ਸਿੰਘ, ਵਾਈ ਯੂ ਗੋਇੰ ਸਕੇਅਰ ਆਫ ਦੈਟ ਦੈਨ, you worried that I'm going to lead first? Baba Zoravar Singh saying, no, you're getting it all wrong. Baba Zoravar Singh kandage, mere akhaan de paani vich ta aya, these tears are of happiness. Baba Fateh Singh said, of happiness? Kanda haan, kanda eh ta khushi de hanju ne, kanda veera, tu inne bhaga wala aya, kanda tu aya is tarti te main tu baad, kanda ta tusi Guru Tegh Bahadur ji di godi vich ja. ਪਹਿਲਾਂ ਪਾਇਆ ਜਿਹੜਾ ਬੜੇ ਭਾਗਾਂ ਵਾਲਾ ਤੂੰ ਵੀਰੇ ਬਾਬਾ ਜ਼ੋਰਾਵਰ ਸਿੰਘ ਸੇਇੰਗ ਕਹਿੰਦੇ ਯੂ ਕੇਮ ਔਨ ਦਿਸ ਅਰਥ ਆਫਟਰ ਮੀ ਬਟ ਯੂ ਗੋਇੰਗ ਟੂ ਡਾਈ ਬਿਫੋਰ ਮੀ ਹਾਊ ਲੱਕੀ ਆਰ ਯੂ ਦੈਟ ਯੂ ਗੋਇੰਗ ਟੂ ਗੋ ਐਂਡ ਸਿਟ ਇਨ ਗੁਰੂ ਤੇਗ ਬਹਾਦਰ ਜੀ ਲੈਪਸ ਬਿਫੋਰ ਮੀ ਬਾਬਾ ਫਤਿਹ ਸਿੰਘ ਸਮਾਈਲਡ ਕਹਿੰਦੇ ਵਾਹ ਵੀਰਾ ਸੋ ਮਚ ਫਰਮਨੈਸ ਯੂ ਥਿੰਕਿੰਗ ਇਨ ਦੈਟ ਵੇ ਤਾਂ ਬਾਬਾ ਫਤਿਹ ਸਿੰਘ ਕਹਿਣ ਲੱਗੇ ਕਹਿੰਦੇ ਨਹੀਂ ਵੀਰਾ ਕਹਿੰਦੇ ਤੂੰ ਗੱਲ ਯਾਦ ਰੱਖੀ ਕਹਿੰਦੇ ਆਪਣਾ ਆਪਸ ਵਿੱਚ ਇੰਨਾ ਪਿਆਰ ਆ ਮੈਂ ਮੇਰੀ ਜਾਨ ਨੂੰ ਉਦੋਂ ਤੱਕ ਨਹੀਂ ਜਾਣ ਦਊਂਗਾ ਵੀਰਾ ਆਪਾਂ ਜਾਊਂਗੇ ਵੀ ਗੋਦੀ ਵਿੱਚ ਇਕੱਠੇ ਹੀ ਕਹਿੰਦੇ ਡੋਂਟ ਵਰੀ ਆਈ ਐਮ ਗੋਇੰਗ ਟੂ ਗੋ ਸੋ ਈਜ਼ਲੀ ਵਿਲ ਗੋ ਟੁਗੈਦਰ ਫਰੋਮ ਹੇਅਰ ਐਸ ਦੇ ਬਿਲਡ ਇਨ ਦੈਟ ਵਾਲ ਦ ਵਾਲ ਗੈਟਸ ਹਾਇਰ ਦ ਟੂ ਬ੍ਰਦਰਸ ਸਟਾਰਟ ਟੂ ਗੈਸਪ ਅਪ ਏਅਰ ਐਸ ਦੇ ਗੈਸਪਿੰਗ ਫੋਰ ਏਅਰ ਜਿਵੇਂ ਉਹਨਾਂ ਦਾ ਸਾਹ ਬੰਦ ਸ਼ੁਰੂ ਹੋਣ ਲੱਗਾ ਨਾ ਉਹ ਇੱਕਦਮ ਨਾ ਪਤਾ ਨਹੀਂ ਕਿਹੋ ਜਿਹਾ ਭਚਾਲ ਆਇਆ ਵਟ ਟਾਈਪ ਆਫ ਸਟੋਰਮ ਕੇਮ ਬਟ ਐਟ ਵਾਂਸ ਸਡਨਲੀ ਦ ਵਾਲ ਡ੍ਰੌਪਡ ਉਹ ਇੱਕਦਮ ਨੂੰ ਉਹ ਕੰਧਾਂ ਡਿੱਗ ਪਈਆਂ ਜਦੋਂ ਕੰਧਾਂ ਡਿੱਗੀਆਂ ਨਾ ਇਹ ਦੋ ਛੋਟੇ ਲਾਲ ਵੀ ਉਸ ਸਮੇਂ ਤੇ ਧਰਤੀ ਤੇ ਜਦੋਂ ਡਿੱਗੇ ਦੀਸ ਟੂ ਬ੍ਰਦਰਸ ਫੋਲ ਆਨ ਦ ਫਲੋਰ ਟੂ ਐਸ ਦੇ ਫੋਲ ਆਨ ਦ ਫਲੋਰ ਸ਼ਾਸ਼ਰ ਬੇਗ ਐਂਡ ਬਾਸ਼ਰ ਬੇਗ ਦੀਸ ਟੂ ਐਕਸੀਕਿਊਟਰਸ ਉਹਨਾਂ ਨੇ ਨਾ ਉਸ ਸਮੇਂ ਤੇ ਇੱਕ ਕਟਾਰ ਕੱਢੀ ਤੇ ਠੀਕ ਹੈ ਅਟਾਕਰ ਬੱਚਿਆਂ ਨੂੰ ਨਾ ਉਹ ਬੱਚਿਆਂ ਨੂੰ ਆਪਣੇ ਗੋਡਿਆਂ ਤੇ ਰੱਖ ਕੇ ਨਾ ਉਹਨਾਂ ਨੂੰ ਆਪਣੀਆਂ ਬਾਹਾਂ ਨਾਲ ਇੱਦਾਂ ਫੜ ਕੇ ਨਾ ਉਹ ਕਟਾਰ ਲੈ ਕੇ ਤਾਂ ਉਸ ਮਾਸੂਮ ਬੱਚਿਆਂ ਦੇ ਗਲੇ ਕੱਟ ਦਿੱਤੇ with their daggers they cut the throats of Baba Zoravar Singh and Baba Fateh Singh somebody called Todar Mala that has been trying to get to Sirhind for days he's heard that the Shaute Shahzade are there and Mata Ji are there He wants to get there before they did anything so they can he can bail them out. But when Todar Mal gets there, he realizes, he hears that they've already become Shaheed. Vizier Khan said that nobody is allowed to pick up their body just like Guru Tegh Bahadur Ji's body. Todar Mal then with gold coins, he laid out gold coins on that land where their bodies were lying and he bore out that land. Which is still said to be the most expensive land today that exists. Because nobody's ever paid so much for so much land before. He bought out that land so he can then cremate the two Shaute Shahzade, which that place today is where we know as Jyoti Swarup. Some people say it was actually Todar Mal that went up to Mata Gujri Ji. Kai kehnde ne Todar Mal aap gaya Mata Gujri nu dassan vaste ki tade do lal shaheed ho gaye ne. When they went up to Mata Gujri Ji to tell them that your two Shaute Lal have become Shaheed, as they've gone up, remember this is that Mata Gujri Ji. Oh Mata Gujri Ji, Gursikh Pairo, where did their journey start from in the Guru's house? When Mata Gujri Ji, jado dole vich band lagge ne na, she's in Kartarpur Sahib and she's about to sit in that dola. Pita Lal Chand, the father of Mata Gujri Ji, went up to Guru Hargobind Sahib Ji, Pat Ji there. ਪਾਦਰ ਨੂੰ ਉਦੋਂ ਕਿਹਾ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੂੰ ਉਸ ਪਿਤਾ ਲਾਲ ਚੰਦ ਜੀ ਨੇ ਕਹਿਣ ਲੱਗੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸਾਨੂੰ ਮਾਫ ਕਰ ਦਿਓ ਅਸੀਂ ਕੁਝ ਕਰ ਨਹੀਂ ਸਕੇ ਵੀ ਵਾਜ਼ਨਟ ਏਬਲ ਟੂ ਡੂ ਮਚ ਵੀ ਵਾਜ਼ਨਟ ਏਬਲ ਟੂ ਗਿਵ ਐਨੀਥਿੰਗ ਤਾਂ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਉੱਥੇ ਬਚਨ ਕੀਤੇ ਸੀਗੇ ਵੇਅਰ ਦ ਜਰਨੀ ਸਟਾਰਟਡ ਫਰੋਮ ਫੋਰ ਮਾਤਾ ਜੀ ਇਨ ਦ ਹਾਊਸ ਆਫ ਦ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਉੱਥੇ ਪਿਤਾ ਲਾਲ ਚੰਦ ਨੂੰ ਕਿਹਾ ਸੀਗਾ ਕਹਿੰਦੇ ਲਾਲ ਚੰਦ ਜਿਹਨੇ ਆਪਣੇ ਇੱਕ ਜਿਗਰਾਂ ਦਾ ਟੋਟਾ ਹੀ ਦਿੱਤਾ ਉਹ ਇਹਨੂੰ ਵੱਧ ਦੇ ਹੀ ਕੀ ਸਕਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਸੈਡ ਟੂ ਪਿਤਾ ਲਾਲ ਚੰਦ ਯੂ ਸੇਇੰਗ ਦੈਟ ਯੂ ਹੈਵ ਨਾਟ ਬੀਨ ਐਬਲ ਟੂ ਡੂ ਇਨਫ Somebody that's just given a piece of his heart, which is your daughter, how can you give any more than this? ਇਹ ਬਚਨ ਕਰਕੇ ਤੇ ਗੁਰਸਿੱਖ ਪੈਰੋਂ ਵੇਖੋ ਉਹ ਸਮਾਂ ਜਦੋਂ 1675 ਦਾ ਸਮਾਂ ਆਇਆ when 1675 came ਗੁਰੂ ਤੇਗ ਬਹਾਦਰ ਜੀ ਗਏ ਬਿਫੋਰ ਦੇ ਵੈਂਟ ਟੂ ਦਿੱਲੀ ਟੂ ਗਿਵ ਦੇ ਸੀਸ ਤੇ ਗਏ ਸੀ ਕਿ ਕਹਿਣ ਲੱਗੇ ਕਹਿੰਦੇ ਗੁਜਰੀ ਕਹਿੰਦੇ ਤੇਰੇ ਸਿਰ ਦਾ ਸਾਈ ਨਹੀਂ ਹੁਣ ਰਹਿਣਾ ਕਹਿੰਦੇ ਮੈਂ ਚੱਲਾਂ ਦਿੱਲੀ ਵੱਲ ਕਹਿੰਦੇ ਤੂੰ ਮੈਨੂੰ ਤੋੜਦੀਆਂ ਖੁਸ਼ੀ ਦੇ ਨਾਲ, ਕਹਿੰਦੇ ਕੀ ਹੋਇਆ ਜੋ ਮੇਰੇ ਸਿਰ ਦਾ ਸਾਈ ਨਾ ਰਿਹਾ, ਕਹਿੰਦੇ ਲੱਖਾਂ ਕਹਿੰਦੇ ਸਿਰਾਂ ਦੇ ਸਾਈ ਕਹਿੰਦੇ ਬਚ ਜਾਣਗੇ ਕਹਿੰਦੇ ਜੇ ਤੁਸੀਂ ਅੱਜ ਜਾਂਦੇ ਹੋ। ਮਾਤਾ ਜੀ ਸੈਡ ਦੀ ਵਰਡ, ਪਰ ਉਹ ਸੀਨ ਹੁਣ ਮਾਤਾ ਜੀ ਦੇ ਅੱਖਾਂ ਦੇ ਸਾਹਮਣੇ ਦੁਬਾਰਾ ਆਉਂਦਾ। ਦਿਸ ਦੈਟ ਵਨ ਸੀਨ ਦੈਟ ਕੀਪਸ ਕਮਿੰਗ ਇਨ ਫਰੰਟ ਆਫ ਦ ਆਈਜ਼ ਆਫ ਮਾਤਾ ਜੀ, ਆਫ ਮਾਤਾ ਗੁਜਰੀ ਜੀ ਟੁਡੇ। ਵਾਟ ਇਜ਼ ਦੈਟ ਸੀਨ? ਉਹ ਸੀਨ ਜਦੋਂ ਭਾਈ ਜੈਤਾ ਜੀ ਨਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀਓਂ ਜਦੋਂ ਲੈ ਕੇ ਆਏ ਨੇ ਕੀਰਤਪੁਰ ਦੀ ਧਰਤੀ ਉੱਪਰ, ਜਦੋਂ ਰੁਕੇ ਨੇ ਉਹਦੇ ਖੇਮਾ ਬਹੁ ਗੁਰੂ ਤੇਗ ਬਹਾਦਰ ਜੀ ਪਾਚ ਹੈਡ ਬੈਕ ਫਰੋਮ ਦਿੱਲੀ ਦੇ ਸਟੋਪ ਹੈ ਕੀਰਤਪੁਰ ਸਾਹਿਬ। When Guru Gobind Rai Ji came forward to do darshan of Guru Tegh Bahadur Ji's seas, pehla unna ne Mata Nanaki Ji nu agge kita. They sent first Mata Nanaki Ji, the mother of Guru Tegh Bahadur Ji Path Ji first. Guru Sikh pehre ga galla kehniya saukhiyan je, be je kite maa nu kewal apne putar da seas de darshan karne pehna to o sama kiho jya hoga. Think about it in your minds what it must be like that moment. Mata Nanaki Ji comes forward. She does darshan of Guru Tegh Bahadur Ji Path Ji sees only the head. ਤੋ ਉਹ ਕਹਿਣ ਲੱਗੇ ਕਹਿੰਦੇ ਪੁੱਤਰਾ ਜਿਹੜੀ ਲਾਲੀ ਤੇਰੇ ਚਿਹਰੇ ਉੱਪਰ ਜਦੋਂ ਤੂੰ ਤਖਤਾਂ ਉੱਪਰ ਬੈਠਦਾ, ਜਿਹੜੀ ਮੁਸਕਰਾਹਟ ਤੇਰੇ ਚਿਹਰੇ ਉੱਪਰ ਜਦੋਂ ਤੂੰ ਤਖਤਾਂ ਉੱਪਰ ਬੈਠਦਾ, ਕਹਿੰਦੀ ਬੇਟੇ ਗੁਰੂ ਤੇਗ ਬਹਾਦਰ ਕਹਿੰਦੇ ਤੇਰੇ ਚਿਹਰੇ ਉੱਪਰ ਹੱਲੇ ਵੀ ਉਹ ਲਾਲੀ ਆ। ਮਾਤਾ ਨਾਨਕੀ ਸੈਡ ਦਾ ਰੈਡਨੈਸ ਦਾ ਗਲੋ ਯੂ ਹੈਵ ਔਨ ਯੂਰ ਫੇਸ ਵੈਨ ਯੂ ਸਟ ਔਨ ਦ ਥਰੋਨ, ਯੂ ਸਟਿਲ ਹੈਵ ਦਾ ਸੇਮ ਗਲੋ ਟੁਡੇ ਐਜ਼ ਵੈਲ। ਉਦੋਂ ਫਿਰ ਗੁਰਸਿੱਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਗੋਬਿੰਦ ਰਾਏ 900 ਦੀ ਉਮਰ ਵਿੱਚ ਕਹਿਣ ਲੱਗੇ ਕਹਿੰਦੇ ਮਾਂ ਆਪਣੀ ਮਾਤਾ ਨੂੰ, ਮਾਤਾ ਗੁਜਰੀ ਕਹਿੰਦੇ ਮਾਂ ਕਹਿੰਦੇ ਤੁਸੀਂ ਹੁਣ ਅੱਗੇ ਹੋਵੋ। ਮਾਤਾ ਗੁਜਰੀ ਜੀ ਆਏ ਨੇ ਆਪਣੀ ਪਤੇ ਦੀ ਸੀਸ ਤੇ ਦਰਸ਼ਨ ਕਰਦੇ ਨੇ। ਮਾਤਾ ਗੁਜਰੀ ਨੇ ਉਸ ਦਿਨ 1675 ਦੇ ਵਿੱਚ ਆਪਣੇ ਹੱਥ ਜੋੜੇ ਤਾਂ ਕਹਿਣ ਲੱਗੀ ਕਹਿੰਦੇ ਹੇ ਮੇਰੇ ਪਤੀ, ਹੇ ਮੇਰੇ ਗੁਰਦੇਵ, ਹੇ ਮੇਰੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ, ਮੇਰੀ ਅੱਜ ਇੱਕ ਅਰਦਾਸ ਆ, ਜਿਹੜੀ ਤੁਹਾਡੀ ਨਿਭ ਗਈ ਤੋੜ ਤੱਕ ਤਾਂ ਮੇਰੀ ਵੀ ਨਿਭਾ ਦਿਓ। ਸ਼ੀ ਡਿਡ ਐਨ ਅਰਦਾਸ, ਸ਼ੀ ਸੈਡ ਜਸਟ ਲਾਈਕ ਯੂ ਮੇਡ ਇਟ ਟਿਲ ਯੂਰ ਲਾਸਟ ਬ੍ਰੈਥ ਰਾਈਟ ਟਿਲ ਦ ਐਂਡ, ਆਈ ਬੈਗ ਯੂ ਦੈਟ ਕੀਪ ਮੀ ਇਨ ਯੂਰ ਚਰਨ ਰਾਈਟ ਟਿਲ ਮਾਈ ਲਾਸਟ ਮੋਮੈਂਟ ਐਜ਼ ਵੈਲ। ਅੱਜ ਉਹ ਸਮਾਂ ਆਇਆ ਮਾਤਾ ਗੁਜਰੀ ਦੀ ਅਰਦਾਸ ਪੂਰੀ ਹੋਣ ਦਾ ਸਮਾਂ ਆਇਆ। ਦਾ ਜੇਈ ਖੇਮ ਇਨ ਮਾਤਾ ਗੁਜਰੀ ਜੀ ਅਰਦਾਸ ਇਜ਼ ਗੋਇੰਗ ਟੂ ਬਿਕਮ ਕੰਪਲੀਟ। ਦੇ ਕਮ ਟੂ ਟੈਲ ਮਾਤਾ ਗੁਜਰੀ ਜੀ ਦੈਟ ਯੂ ਟੂ ਦੇ ਓ ਬਿਊਟੀਫੁਲ ਗ੍ਰੈਂਡ ਚਿਲਡਰਨ ਹੈਵ ਬਿਕਮ ਸ਼ਹੀਦ। ਤਾਂ ਮਾਤਾ ਜੀ ਵੀ ਉਸ ਸਮੇਂ ਜਦੋਂ ਉਹਨਾਂ ਨੂੰ ਦੱਸਿਆ ਨਾ, ਤਾਂ ਮਾਤਾ ਜੀ ਦੀ ਵੀ ਅਰਦਾਸ ਪੂਰੀ ਹੋਈ, ਤਾਂ ਤੋੜ ਤਪ ਨਿਭ ਗਈ, ਤਾਂ ਮਾਤਾ ਜੀ ਵੀ ਸ਼ਹੀਦੀਆਂ ਪਾ ਗਏ। ਗੁਰਸਿੱਖ ਪਿਆਰਿਓ ਬਸ 5 ਮਿੰਟ ਤੁਹਾਡੇ ਹੋਰ ਲੈਣੇ ਪਿਆ, ਆਪਾਂ ਸਮਾਪਤੀ ਵੱਲ ਚੱਲਣਾ ਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੂਸਰੇ ਪਾਸਿਓ, ਜਸਟ ਵੇ ਵੀ ਲੈਫਟ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਗੁਲਾਬੇ ਤਾਂ ਪੰਜਾਬੇ ਦੇ ਘਰੋਂ ਤੁਰੇ ਨੇ। ਦੇ ਲੈਫਟ ਗੁਲਾਬਾ ਐਂਡ ਪੰਜਾਬਾਜ਼ ਹਾਊਸ, ਦੇ ਗੋਨ ਵਿਦ ਨਬੀ ਖਾਨ ਐਂਡ ਦੇ ਗੋਨ ਵਿਦ ਨਬੀ ਖਾਨ। ਗੁਰਸਿੱਖ ਪਿਆਰੋ ਐਸ ਦੇ ਗੋਨ ਵਿਦ ਦੀਸ ਟੂ ਬ੍ਰਦਰਸ ਗਨੀ ਖਾਨ ਐਂਡ ਨਬੀ ਖਾਨ, ਉਹਨਾਂ ਦੇ ਘਰ ਗਏ ਗੁਰੂ ਗੋਬਿੰਦ ਸਿੰਘ ਜੀ। ਦੇ ਗੋਨ ਟੂ ਦ ਹਾਊਸ ਆਫ ਗਨੀ ਖਾਨ ਐਂਡ ਨਬੀ ਖਾਨ ਬਿਕਾਜ਼ ਦੇ ਡੋਟਰ ਸੈਡ ਆਈ ਵਾਂਟ ਟੂ ਡੂ ਦਰਸ਼ਨ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਨਬੀ ਖਾਨ ਦੀ ਧੀ, ਉਹਨੂੰ ਸਮਾਂ ਮੌਕਾ ਮਿਲਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਖੇਡਣ ਵਾਸਤੇ। ਉੱਥੇ ਨਾ ਉਹ ਚੋਲੇ ਬਣਵਾਏ ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ, ਤੇ ਗਾਟ ਦੇਮ ਡਾਈਡ ਬਲੂ। ਦੇ ਗਾਟ ਅਬਾਊਟ 5 ਚੋਲੇ ਮੇਡ, ਦੇ ਗਾਟ ਦੇਮ ਡਾਈਡ ਬਲੂ ਬਾਈ ਦੋਸ ਚੋਲੇ ਦਾ ਉਹ ਗਿਵਨ ਬਾਈ ਮਾਤਾ ਗੁਰਦੇਈ। ਉਹ ਚੋਲੇ ਬਣਵਾਏ, ਉੱਚ ਦੇ ਪੀਰ ਬਣੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ। ਉਹਨਾਂ ਨੂੰ ਇੱਕ ਡੋਲੇ ਵਿੱਚ ਬਿਠਾਇਆ ਗਿਆ, ਦੇ ਫੁੱਟ ਦੇ ਇਨ ਫੈਲ ਗੁਰੂ ਸਾਹਿਬ ਜੀ ਸਟਾ ਇਨ ਫੈਲਖਵਿਨ, ਦੇ ਬਿਕਮ ਦ ਉੱਚ ਦੇ ਪੀਰ। ਉੱਚ ਦਾ ਪੀਰ ਮੀਨਸ ਉੱਚ ਇਜ਼ ਜਸਟ ਇਨ ਦ ਪਿੰਡ ਅਨਦਰ ਵਿਲੇਜ, ਐਂਡ ਦੇ ਬਿਕਮ ਦਿਸ ਉੱਚ ਦਾ ਪਕੀਰ ਫੋਰ ਦੈਟ ਮੂਮੈਂਟ, ਸੋ ਦੈਟ ਦੇ ਕੈਨ ਗੈਟ ਅਵੇ ਫਰੋਮ ਦਿਸ ਏਰੀਆ। ਨਬੀ ਖਾਨ ਨੇ ਤਾਂ ਗਨੀ ਖਾਨ ਨੇ ਦਾ ਗੁਰਸਿੱਖ ਪਿਆਰੇ, ਉੱਥੇ ਭਾਈ ਦਿਆਲਾ ਜੀ ਨੇ, ਭਾਈ ਦਿਆਲਾ ਜੀ ਨੇ ਨਾ ਮੋਹਰਾਂ ਦੇ ਖੰਭ ਫੜ ਕੇ, ਭਾਈ ਦਿਆਲਾ ਜੀ ਇਜ਼ ਗੋਟ ਦ ਫੈਦਰਸ ਆਫ ਅ ਪੀਕੌਕ, ਐਂਡ ਦੇ ਵੇਵਿੰਗ ਦਾ ਓਵਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਐਂਡ ਦੈਨ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਐਂਡ ਦੈਨ ਗਨੀ ਖਾਨ, ਦੇ ਹੋਲਡਿੰਗ ਦਿਸ ਫੈਲਖਵਿਨ ਔਨ ਦੇ ਸ਼ੋਲਡਰਸ ਐਂਡ ਦੇ ਵਾਕਿੰਗ ਥਰੂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾ ਇਹ ਜਦੋਂ ਤੇ ਨਿਕਲੇ ਨੇ, ਦੇ ਗੋਨ ਥਰੂ ਈਵਨ ਦੋ ਦਿਸ ਲੋਡਸ ਆਫ ਗਾਡਸ ਐਟ ਮੈਨੀ ਪਲੇਸਿਸ ਇਨ ਮੈਨੀ ਵਿਲੇਜਸ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮੈਨੇਜ ਟੂ ਗੈਟ ਥਰੂ। ਆਈ ਜਸਟ ਵਾਂਟ ਟੂ ਫਿਨਿਸ਼ ਆਫ ਔਨ ਵਨ ਨੋਟ। ਜਦੋਂ ਗਨੀ ਖਾਨ ਤਾਂ ਨਬੀ ਖਾਨ ਜਦੋਂ ਜਾਣ ਲੱਗੇ ਨਾ, ਵੈਨ ਗੁਰੂ ਗੋਬਿੰਦ ਸਿੰਘ ਜੀ ਸੈਡ ਟੂ ਗਨੀ ਖਾਨ ਨਬੀ ਖਾਨ ਦੀਸ ਟੂ ਮੁਸਲਿਮ ਬ੍ਰਦਰਸ, ਗੁਰੂ ਸਾਹਿਬ ਜੀ ਸੈਡ
1: go back home now. ਤੁਸੀਂ ਆਪਣੇ ਘਰਾਂ ਨੂੰ ਹੁਣ ਵਾਪਸ ਜਾਓ, ਅਸੀਂ ਹੁਣ ਗਾਹ ਨਿਕਲ ਜਾਣਾ. We're going to go now, you go back home. ਤੇ ਗਨੀ ਖਾਨ ਤੇ ਨਵੀ ਖਾਨ ਕਹਿੰਦੇ ਪਾਤਸ਼ ਸਾਡਾ ਹੁਣ ਦਿਲ ਘਟਦਾ ਜਾਂਦਾ ਅੰਦਰੋਂ. Our heart is sinking. We don't want to be away from you. Guru Gobind Singh Ji Paatsh ne unna nu ek chitthi likh ke ditti. Guru Gobind Singh Ji Paatsh Ji writes in a letter, kende Nabi Khan, Gani Khan, tusi sade leek putter ho. You are leek putter means you are which sons of mine? I've given you in writing that you are my sons to these two Muslim brothers. To utthe unna nu eh likh ke, os chitthi vich bhi eh bhi likhya, kende whoever saves you two, whoever saves these two brothers, Guru Gobind Singh Ji Paatsh Ji sir kende oh meri att di khushi lenge, they will take my happiness whoever serves these two Muslim brothers. Nabi Khan, Gani Khan goes back home. Unadi ti kende, the little daughter says, assi wanna get to see Guru Gobind Singh Ji anymore? Kende nahi hun Guru Gobind Singh Ji gaan chale gaye ne. Kende but he's given us something so precious. She's saying, what did he give you? Did he give you one of these diamonds? The kende kende nahi, something even greater than that. ਉਹਨੇ ਇੱਕ ਚਿੱਠੀ ਵਿੱਚ ਲਿਖ ਕੇ ਦੱਸ ਦਿੱਤਾ ਕਿ ਅਸੀਂ ਦੇ ਲੀਕ ਪੁੱਤਰ ਆ. ਹੀ ਇਸ ਰੈਨ ਡਾਊਨ ਇਨ ਦ ਲੈਟਰ ਦੈਟ ਵੀ ਆਰ ਹਿਸ ਸਨਸ. ਤੇ ਉਹ ਕਹਿਣ ਲੱਗੀ ਤਾਂ ਫਿਰ ਮੈਂ ਕੀ ਬਣੀ ਉਸ ਕਲਗੀ ਧਰ ਦੀ? ਵਟ ਡਸ ਦੈਟ ਮੇਕ ਮੀ ਐਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ? ਦੇ ਸੈਡ ਯੂ ਆਰ ਪ੍ਰਿਵਿਲੇਜ, whoever talks about Guru Gobind Singh Ji Paatsh Ji will say, I'm the daughter of Guru Gobind Singh Ji, but you are the only one that has the privilege to say that I am the granddaughter of Guru Gobind Singh Ji. Kende bas kewal tenu eh darja milya, tu aakh sakdi ya khaan sakdi ke main ek potri ya Kalgitar Paatsha Ji di karke assi ode leek putter ya. To oh kendi main potri Kalgitar Paatsha Ji. Oh gaundi gayi, she's singing this, I'm the granddaughter of Guru Gobind Singh Ji Paatsha Ji. Guru Gobind Singh Ji Paatsh Ji gaah langde gaye ne. They managed to gather horses. They managed to gather and make more weapons en route. Dekh lo kinni Guru Gobind Singh Ji Paatsh Ji vich dhirdta aaya. Utthe na fe Guru Gobind Singh Ji Paatsh Ji gaah nikal ke na fe gaah jadon Paatsh Ji jadon gaye aa. They reached a place called Rai Kalla. The person that's in charge of this place is named Rai Kalla. Bas aa sun ke na hun dhyan launa eh gall nu sun ke. Guru Gobind Singh Ji Paatsh, when they reach this place called Rai Kalla, Guru Gobind Singh Ji kehne lage kende Rai Kalla kende ja bhej ta hun kise nu, bhej kise halkare nu, mainu pata laga ke mere do chote lal Sarhand pahunch gaye ne. Kende jao utthe kise halkare nu bhej ke oh dasse sanu aake ke mere chote lal da ki haal aa. Guru Gobind Singh Ji said, now in a place called Rai Kalla, I said, Rai Kalla, get a messenger, send a messenger and find out. I've found out that my two smaller sons are in Sarhand. Utthe pe ek Noora Mahi halkari. Somebody, a messenger called Noora Mahi came. Guru Gobind Singh Ji said, ja, go and find out what's happening in Sarhand. Keval do din lange, 2 days have gone past. तो गुरु गोविंद सिंह जी ने आवाज मारी कहने राय कल्या कहते आया नहीं हले माही कहते आया नहीं हले नूरा माही और राय कल्ला सिंह कहते पातशाह जी कहते हले तो 2 दिन ही हुए गए गुरु गोविंद गुरसिख प्यारो डोंट थिंक दैट गुरु गोविंद सिंह जी पातशाह जी स्टोन हार्ड ऐदा ना समझो कि गुरु गोविंद सिंह जी पातशाह जी का दिल पत्थर आ एक पे आ एक पिता आ गुरु गोविंद सिंह जी पातशाह जी कहते वेखो ਕਹਿੰਦੇ ਦੇਖ ਕਹਿੰਦੇ ਕਿਸੇ ਨੂੰ ਚੜਾ ਦਰਖਤ ਉੱਪਰ ਟੈਲ ਸਮਬਡੀ ਟੂ ਕਲਾਈਮ ਅ ਟ੍ਰੀ ਐਂਡ ਸੀ ਇਫ ਨੂਰਾ ਮਾਹੀ ਇਜ਼ ਕਮਿੰਗ ਉਹ ਲੈ ਕੇ ਆਇਆ ਸੰਦੇਸ਼ ਮੇਰੇ ਲਾਲਾ ਬਾਰੇ ਟੈਲ ਦਿਸ ਨੂਰਾ ਮਾਹੀ ਟੂ ਕਲਾਈਮ ਅ ਟ੍ਰੀ ਟੂ ਸੀ ਇਫ ਨੂਰਾ ਮਾਹੀ ਇਜ਼ ਕਮਿੰਗ ਟੂ ਗਿਵ ਮੀ ਦਾ ਮੈਸੇਜ ਆਫ ਹਾਊ ਮਾਈ ਟੂ ਲਿਟਲ ਚਿਲਡਰਨ ਆਰ ਉਧਰੋਂ ਗੁਰਸਿੱਖ ਪਿਆਰੋ ਇੱਕ ਜਾਣਾ ਚੜਿਆ ਦਰਖਤ ਉੱਪਰ ਉਹ ਦੇਖਦਾ ਆ ਤਾਂ ਪਾਤਸ਼ਾਹ ਜੀ ਉਹਦੇ ਚਿਹਰੇ ਵੱਲ ਵੇਖ ਤੇ ਕਹਿੰਦੇ ਦੱਸ ਕਿਉਂ ਆਉਂਦਾ ਨੂਰਾ ਆਉਂਦਾ ਮਾਹੀ ਉਹਨੇ ਸਿਰ ਹਿਲਾ ਦਿੱਤਾ ਕਹਿੰਦੇ ਨਹੀਂ ਹੱਲੇ ਨਹੀਂ ਪਾਤਸ਼ਾਹ ਕੁਝ ਘੰਟੇ ਲੰਘੇ ਤਾਂ ਪਾਤਸ਼ਾਹ ਜੀ ਨੇ ਫੇਰ ਕਿਹਾ ਕਹਿੰਦੇ ਦੇਖੋ ਤਾਂ ਆਇਆ ਨੀ ਹੱਲੇ ਉਹ ਫੇਰ ਚੜਿਆ ਦਰਖਤ ਉੱਪਰ ਤਾਂ ਉਹਨੇ ਦੇਖਿਆ ਦੂਰੋਂ ਨੂਰਾ ਮਾਹੀ ਆ ਰਿਹਾ ਆ ਇਸ ਯੈਸ ਪਾਤਸ਼ਾਹ ਜੀ ਇਜ਼ ਕਮਿੰਗ ਨਾਓ ਜਦੋਂ ਗੁਰਸਿੱਖ ਪਿਆਰੇ ਨੂਰਾ ਮਾਹੀ ਗਾਂ ਨੂੰ ਤੁਰ ਕੇ ਆ ਰਿਹਾ ਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲ ਪਰ ਅੰਦਰੋਂ ਉਹ ਝਿਜਕਦਾ ਆ ਉਹ ਸੋਚਦਾ ਆ ਮੈਂ ਕਿਹੜਾ ਚਿਹਰਾ ਲੈ ਕੇ ਜਾਊਂਗਾ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਹੀ ਇਜ਼ ਕਮ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ Path Ji standing with Bhai Man Singh, the standing with Bhai Deya Singh, the Guru Gobind Singh Ji, Path Ji standing, kende das nuriya, kende ki haal hai mere chote lala da, ki haal hai mere mata da. To ono na gursik pairo, nura mahi ne na, ohne gal vich ik palla aya, oh palle de naal apna ohne chehra lapo liya. He puts that scarf in front of his face, te naale apna chehra ne lapo liya, apne hatha naal tar sir maarn la paya, kende paatsha main nahi keh sakda is mukh de naal. Kende paatsha ji, I can't tell you what's happened to your sons with this mouth. To Guru Gobind Singh Ji kende ke, kende takda hoye oye mahi, kende takda ho, kende build some strength inside of you, kende koi nahi hai meri pehli shaam nigi, this isn't my first evening. Kende ki matlab, Noora Mahi kende ga, kende what do you mean Maharaj, that it's not your first evening, kende Paatsha Ji kende ga, eh meri tiji shaam ya, kende odo vi shaam si, kende jado Guru Tegh Bahadur Ji Paatsha da, si sade main darshan kitte, they said that was my first evening I experienced when I got to see the head of Guru Tegh Bahadur Ji. Kende meri dusri shaam odo si, kende jodo na Baba Jujhar Singh de saa jado kaat de sige, kende os room ran tatte upar paye hoye de. Kende when Baba Jujhar Singh Ji's breaths were reducing and he was going towards becoming a shaheed, that was my second evening. Kende Nuriya, aaj kende meri teeji shaam hai, aaj mainu das ke tu ki leke aaya sandesh mere putra bare. Ta Nure ne na apne hath thalle karke ta kende paadshah, kende tade kende putra nu ko ko ke maar ditta gaya. Kende au kalgi tar paadshah ji, kende they made your sons to suffer and they killed them. As soon as Bhai Man Singh heard this news, jago Nure ne kya ke paach ji tade putra nu ko ko ke maarya gaya, utthe Bhai Man Singh diyan jor na awaaz nikli, Bhai Man Singh odiyan bhubba nikl giyan, oh uchi uchi ron la paya Bhai Man Singh, ta Bhai Deya Singh ji Guru Kalgi tar paach ji charna vich dekh pe. He fell in the charan of Guru Gobind Singh Ji, Bhai Deya Singh. To utte nu dekhya kende paadshah, kende paadshah bas oda gala ruk gaya hai kehke. Bhai Deya Singh is lying in the feet of Guru Gobind Singh Ji. He's crying and he's saying, paadshah, he couldn't speak any further. Guru Gobind Singh Ji paadshah ne apne patthe vich ik teer kadya. They take an arrow, Guru Gobind Singh Ji paadshah, utte ik kaiya ik kai de butta siga. Guru Gobind Singh Ji paadshah ne ik butta pat ke kehne lage, kende bas, kende hun eh zabar di, kende hun kende ant hogi, kende hun is zalim sarkar diyan hun kende jada pattiyan gaiyan. Guru Gobind Singh Ji said enough now. They said that is it. They said now, they said this zalim sarkar, these oppressors, they have been ripped out of the ground, their days are numbered now. Upon saying this, Guru Sikh Pyareo, bas e gal socho, ke Guru Gobind Singh Ji Paatsh Ji ne e bachan ne kitte jadu Baba Ajit Singh di shahidi dekhi, jadu Baba Jujhar Singh di shahidi dekhe, they didn't say these words, nahi koi utthe butta patya, nahi koi eho je bachan kitte, par aaj kyon bachan kar ditte, karke Baba Ajit Singh ne do teer khade par yaad rakhiyo, char teer mare vi. Baba Jujhar Singh ne na ohne do shareer vadde, par naal Guru Sikh Pyareo, je Baba Jujhar Singh de shareer upar barshe lagge, unhone ਚਾਰਾਂ ਨੂੰ ਬਰਸ਼ਿਆਂ ਨਾਲ ਮਾਰਿਆ ਵੀ, ਪਰ ਅੱਜ ਇਹ ਮੌਸੂਮ ਬੱਚਿਆਂ ਦੇ ਉੱਪਰ ਜੋ ਕੁਝ ਹੋਇਆ ਨਾ, ਇਹ ਕੈਰ ਦਾ ਹੁਣ ਐਨ ਜੋ ਕੁਝ ਹੋਇਆ ਇਹਨਾਂ ਉੱਪਰ ਹੁਣ ਅੰਤ ਹੋ ਗਿਆ. ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੇ ਨਾਓ ਦੇ ਡੇਜ਼ ਆ ਨੰਬਰ. ਸੋ ਗੁਰਸਿੱਖ ਪਿਆਰੋ, ਇਤਨੀ ਇੱਕ ਬੇਨਤੀ ਹੈ ਪ੍ਰਵਾਨ, ਇੱਕ ਨਹੀਂ ਪਰ ਅਨੇਕ ਹੀ ਗਲਤੀਆਂ ਹੋ ਗਈਆਂ ਹਨ, ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ.
2: There is never any good or bad. If everyone's acting in hukum, is there any good or bad? Well, hukum hai andar sab ko, bahar hukum na koi. That statement makes it very clear, and this is why we get this statement so early in Gurbani, so early in Japji Sahib, that you can never see something as good or bad, because good or bad is simply a reflection of how things affect you. We see something as good when it positively impacts us in our life, what we think to be positive, because we think gaining things are positive. And we see something as bad when something negatively impacts our life, which means in some way someone's taking something away from us. But in reality, there is no such thing as good or bad. And every time we're faced with this idea of good and bad, people continuously come up with these scenarios around, well, what about child abuse and what about animals being tortured? Surely there are some things that are bad in the world. Well, there is nothing that's good or bad. There is simply our perception of reality. Yes, people are being tortured. Yes, people are being completely abused in the world. The ego is doing that. We all have that ability to behave like that. Every single one of us has the ability to be a terrible person. Every single one of us needs only a few things to happen and the worst comes out in us. Does that make it good or bad, or does that simply make the person who's doing that completely incapable of understanding or viewing the world in a compassionate way? Now, of course, we would look at the victim and say, that's a terrible thing happening to that victim. But again, that victim is only going to feel like a victim as long as they're not able to accept reality as it is. Now, let's take the examples that the gurus have laid out in our own history. Did Guru Arjan Dev Ji see his own torture and his own victimization as the rest of the world would have seen it? Did he see it as good or bad? Did he see himself as a victim? Or did he see everything as just divine will? I think in today's modern history, I think we've completely sugarcoated how much torture the gurus have been through. But if only we were there, might we have actually seen the absolute atrocities that the gurus and the closest gurus' associates were put through. I mean, people were burnt alive. People, while they were alive, were having their arms and their legs and their heads sawn off. Mothers were having their children cut up in front of them and put around their necks. We cannot imagine the torture that the great Sikhs of our history have been through. Yet they knew not to see that as good or bad, because they've transcended the individual who is affected by good or bad. When you transcend the individual, then there is no victim left. So yes, there are terrible things happening to young children and to innocent people and to innocent animals and to innocent beings all over the world. But the Guru has given us coping mechanisms, and we can only pray that we have those kind of coping mechanisms so that we can deal with the circumstances that life may or may not throw at us, may or may not throw at our children, at our parents, at our loved ones. We can only pray to have that understanding, that wisdom of the Guru. That's all we have. So good or bad is really very subjective. And it's all based on the individual, the I that says, I don't want this to happen. When you can accept everything that is happening, not I accept what God is doing to me, but I accept that the universe is doing what it must do to the universe. You take yourself completely away from the scenario. That is how Guru Arjan Dev Ji is able to say, Tera kiya mitha lage. Whatever is happening is sweet to me. Guruji doesn't even say it's good or bad. Guruji says, this is beautiful, this is tasty, this is lovely. Har naam padarat Nanak mange. Nanak is asking for naam. Nanak is asking to stay in this wisdom, the treasure of this wisdom. That's the only thing I ask for. Let me continue to stay within this wisdom so that whatever you do, I see as sweet.

ਗੁਰੂ ਰਾਮਦਾਸ ਮਹਾਰਾਜ ਜੀ ਦੇ ਸਲਾਮ ਸਹਿਜ ਹਰ ਪਹਿਲੜੀ ਲਾਮ ਮੀਨਿੰਗ ਇਸ ਦ ਫਸਟ ਲਾਮ ਹਰ ਮੀਨਸ ਪਰਮਾਤਮਾ ਹਰ ਮੀਨਸ ਗੱਡ ਐਂਡ ਇਸ ਦ ਫਸਟ ਲਾਮ ਲੈਟ ਮੀ ਜਸਟ ਸੇ ਵਨ ਥਿੰਗ ਜਦੋਂ ਆਪਾਂ ਲਾਵਾਂ ਲੈਂਦੇ ਹਾਂ ਨਾ ਜੀ ਇੱਦਾਂ ਨਾ ਇਕੱਲਾ ਸੋਚ ਲਿਓ ਕਿ ਹਸਬੈਂਡ ਵਾਈਫ ਲਾਵਾਂ ਲੈ ਲੈਣੇ ਬਸ ਅਸਲੀ ਲਾਵਾਂ ਉਦੋਂ ਹੋਣਗੀਆਂ ਜਦੋਂ ਆਪਾਂ ਦ ਸੋਲ ਇਮਰਜਸ ਬੈਕ ਇਨ ਟੂ ਪਤੀ ਪਰਮਾਤਮਾ ਆਪਾਂ ਜੀਵ ਇਸਤਰੀ ਆ ਪਿਆਰਿਓ ਆਪਾਂ ਜੀਵ ਇਸਤਰੀ ਆ ਭਾਵਾਂ ਬੰਦਾ ਆ ਭਾਵਾਂ ਬੀਬੀ ਆ ਜੀਵ ਇਸਤਰੀ ਆਪਾਂ ਐਂਡ ਦ ਡੇ ਵੀ ਕਨੈਕਟ ਵਿਦ ਗੋਡ ਸਮਝ ਲਓ ਅਸਲੀ ਲਾਵਾਂ ਉਸ ਦਿਨ ਹੋਈਆਂ ਨੇ ਐਂਡ ਹਰ ਪਹਿਲੜੀ ਲਾਮ ਗੁਰੂ ਮਹਾਰਾਜ ਜੀ ਸਿਖਾਲਦੇ ਨੇ ਸਾਨੂੰ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਯੂ ਗੈਨ ਬੀ ਗਾਈਡਿਡ ਯੂ ਗੈਨ ਬੀ ਟੋਟ ਦ ਮੇਨ ਦ ਫਸਟ ਕਰਮ ਇਨ ਦਿਸ ਪ੍ਰਵਿਰਤੀ ਕਰਮ ਇਸ ਦਾ ਹਾਈਐਸਟ ਕਰਮ ਇਨਾ ਹਾਈ ਸਹੀ ਸ਼੍ਰੋਮਣੀ ਇਨਾ ਹਾਈ ਸਹੀ ਪ੍ਰਧਾਨ ਦ ਹਾਈਐਸਟ ਪ੍ਰਵਿਰਤੀ ਮੀਨਸ ਦ ਹਾਈਐਸਟ ਕਰਮ ਕਰਮ ਮੀਨਸ ਦ ਵਰਕ ਦ ਡੂਇੰਗ ਐਂਡ ਇਨ ਦਿਸ ਲਾਮ ਇਹ ਲਾਮ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਸਿਖਾਲਦੇ ਨੇ ਦ ਹਾਈਐਸਟ ਥਿੰਗ ਟੂ ਡੂ ਇਨ ਲਾਈਫ ਪ੍ਰਵਿਰਤੀ ਕਰਮ ਕੀ ਹੁੰਦਾ ਆਖੋ ਸਤਨਾਮ

0: ਧਿਆਨ ਚ ਰੱਖ ਲਿਓ। ਜਦੋਂ ਧਿਆਨ ਚ ਇਹ ਪੈ ਜਾਏਗਾ ਫਿਰ ਸਮਝ ਲਓ, ਜਦੋਂ ਸੱਚੇ ਰਵਾਂਗੇ ਸਮਝ ਲਓ ਪਰਮਾਤਮਾ ਵੀ ਸਾਡੇ ਧਿਆਨ ਵਿੱਚ ਆ, ਕਿਉਂਕਿ ਸੱਚੇ ਆ। ਜਿੱਥੇ ਸੱਚ ਦਾ ਪਹਿਰਾ ਹੋਊਗਾ ਸਮਝ ਲਓ ਗੁਰੂ ਪਰਮਾਤਮਾ ਦਾ ਵੀ ਉੱਥੇ ਪਹਿਰਾ ਆ। ਇਫ ਦੇਰ ਇਜ਼ ਟਰਸਟ ਬਿਟਵੀਨ ਦ ਹਸਬੈਂਡ ਐਂਡ ਵਾਈਫ, ਹੁਣ ਸਮਝਿਓ ਇੱਕ ਮਿੰਟ ਪਿਆਰਿਓ, ਘਰ ਵਾਲੀ ਦੇ ਧਿਆਨ ਚ ਵਸ ਗਿਆ ਹਨਾ ਜੀ ਮੇਰਾ ਪਤੀ ਹੈ, ਧਿਆਨ ਚ ਆ ਗਿਆ ਜੀ ਗੱਲ ਕਿ ਮਾਈ ਹਸਬੈਂਡ ਐਗਜ਼ਿਸਟਸ, ਐਂਡ ਇਨ ਦ ਹਸਬੈਂਡਸ ਧਿਆਨ ਇਨ ਦ ਕੰਸੈਂਟ੍ਰੇਸ਼ਨ ਆਫ ਦ ਹਸਬੈਂਡ ਹੀ ਨੋਜ਼ ਨਾਉ ਕਿ ਆਈ ਹੈਵ ਅ ਵਾਈਫ। ਹੁਣ ਮੈਨੂੰ ਇਹ ਦੱਸੋ, ਦ ਹਸਬੈਂਡ ਵਿਲ ਟਰਾਈ ਹਿਸ ਬੈਸਟ ਨੋਟ ਟੂ ਥਿੰਕ ਅਬਾਊਟ ਐਨੀ ਅਦਰ ਵੁਮੈਨ, ਵਾਈ? ਬਿਕਾਜ਼ ਹੀ ਨੋਜ਼ ਹੀ ਹੈਜ਼ ਹਿਸ ਓਨ ਵਾਈਫ। ਸੇਮ ਵੇ ਵਿਦ ਅ ਬੀਬੀ ਵਿਦ ਅ ਲੇਡੀ, ਉਹਨੇ ਬੜੀ ਕੋਸ਼ਿਸ਼ ਕਰਨੀ ਆ ਮੈਂ ਕਿਸੇ ਹੋਰ ਆਦਮੀ ਬਾਰੇ ਗਲਤ ਵਿਚਾਰਾਂ ਨਾ ਮਨ ਚ ਆਉਣ, ਕਿਉਂ? ਕਿਉਂਕਿ ਮੇਰਾ ਪਤੀ ਹੈ, ਆਈ ਹੈਵ ਮਾਈ ਹਸਬੈਂਡ। ਯੈਸ, ਧਿਆਨ ਚ ਵਸਿਆ ਹੋਇਆ। ਸੱਚ ਜਾਣਿਓ, ਜਦੋਂ ਆਪਾਂ ਪਰਮਾਤਮਾ ਨੂੰ ਹਨਾ ਧਿਆਨ ਚ ਵਸਾ ਲਾਂਗੇ ਫਿਰ ਸਾਨੂੰ ਇਹ ਵੀ ਹੋਏਗਾ ਕਿ ਗੋਡ ਐਗਜ਼ਿਸਟਸ ਵਿਦ ਇਨ ਮਾਈ ਮਾਈਂਡ, ਧਿਆਨ ਵਿੱਚ ਪਰਮਾਤਮਾ ਹੈ, ਕਿ ਮੈਂ ਮਾੜਾ ਕੰਮ ਨਹੀਂ ਕਰਨਾ। ਕਿਉਂ? ਕਿਉਂਕਿ ਮੇਰੀ ਜ਼ਿੰਦਗੀ ਵਿੱਚ ਸੱਚਾ ਆ ਗਿਆ। ਆਈ ਸਮਝ ਇਹ ਗੱਲ ਦੀ? ਇੱਦਾਂ ਸਮਝਣਾ ਆਪਾਂ, ਹਰ ਨਾਮ ਧਿਆਵੋ। ਐਂਡ ਜਦੋਂ ਆਪਾਂ ਨਾਮ ਧਿਆਵਾਂਗੇ ਪਿਆਰਿਓ, ਇੱਕ ਮਿੰਟ ਧਿਆਨ ਦਿਓ, ਮੈਂ ਇੱਕ ਮਿੰਟ ਕਲੀਅਰ ਕਰਦਾ, ਅੰਮ੍ਰਿਤ ਧਾਰੀਆਂ ਦੇ ਵੀ ਡਿਵੋਰਸ ਹੁੰਦੇ ਨੇ। ਇਹ ਨਾ ਸੋਚਿਓ ਕਿ ਡਿਵੋਰਸ ਨਹੀਂ ਹੁੰਦੇ ਅੰਮ੍ਰਿਤਧਾਰੀਆਂ ਦੇ, ਹੁੰਦੇ ਨੇ। ਅੰਮ੍ਰਿਤਧਾਰੀ ਹੋ ਗਏ ਹੋਣਗੇ ਪਰ ਗੁਰੂ ਦੀ ਸਿੱਖਿਆ ਨਹੀਂ ਗ੍ਰਹਿਣ ਕੀਤੀ। ਜਿਸ ਦਿਨ ਨਾਮ ਧਿਆਵੋ ਹੋਊਗਾ ਨਾ ਸਾਡੇ ਅੰਦਰ, ਸੱਚ ਆਏਗਾ, ਫਿਰ ਪਤੀ ਪਰਮੇਸ਼ਰ ਐਂਡ ਵੁਮਨ ਟ੍ਰੀਟਸ ਅ ਹਸਬੈਂਡ ਵਿਦ ਰਿਸਪੈਕਟ, ਦੇ ਵਿਲ ਨੈਵਰ ਫਾਈਟ ਬਿਟਵੀਨ ਈਚ ਅਦਰ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਟਸ ਟਰੂ, ਜਸਟ ਬਿਕਾਜ਼ ਯੂ ਅੰਮ੍ਰਿਤਧਾਰੀ ਡਸਨਟ ਮੀਨ ਯੂ ਗੋਟ ਦ ਟਰੂਥ ਇਨਸਾਈਡ ਯੂ। ਦਿਸ ਇਜ਼ ਦ ਫਰਸਟ ਸਟੈਪ, ਟੇਕਿੰਗ ਅੰਮ੍ਰਿਤ ਇਜ਼ ਦ ਫਰਸਟ ਸਟੈਪ, ਐਂਡ ਯੂ ਪ੍ਰੋਗਰੈਸ ਇਨ ਲਾਈਫ। ਐਂਡ ਯੂ ਨੋ ਵਾ ਮਹਾਰਾਜ ਕੈਰੀਜ਼ ਔਨ ਸੇਇੰਗ ਦੈਨ, ਸਿਮਰਤ ਨਾਮ ਦ੍ਰਿੜਾਇਆ। ਸਿਮਰਤੀਆਂ ਦੀ ਨਹੀਂ ਗੱਲ ਹੋ ਰਹੀ ਕਿ ਆਪਾਂ ਕਹੀਏ, ਸਿਮਰਤੀਆਂ ਵਿੱਚ ਵੀ ਇਹ ਗੱਲ ਕਹੀ ਹੋਈ ਆ ਕਿ ਨਾਮ ਜਪੋ। ਸਿਮਰਤੀ ਮੀਨਸ ਕਿ ਤੇਰੀ ਯਾਦ ਵਿੱਚ ਰਵੇ, ਸਿਮਰਤੀ ਇਨ ਯੋਰ ਮਾਈਂਡ। ਸਿਮਰਨ ਕੀ ਹੁੰਦਾ? ਯਾਦ ਕਰਨਾ। ਸਿਮਰਨ ਹੋ ਗਿਆ, ਯਾਦ ਕਰਨਾ ਹੋ ਗਿਆ, ਇਟ ਮੀਨਸ ਟੂ ਰਿਮੈਂਬਰ। ਐਂਡ ਸਿਮਰਤੀ ਮੀਨਸ ਵਿਦ ਇਨ ਯੋਰ ਮਾਈਂਡ, ਰਿਮੈਂਬਰ, ਰਿਮੈਂਬਰ ਐਂਡ ਰਿਮੈਂਬਰ। ਨਾਮ ਨੂੰ ਦ੍ਰਿੜਾ ਦੋ, ਭਾਵ ਸੱਚ ਨੂੰ ਦ੍ਰਿੜਾਓ, ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਆਈ ਸਮਝ ਭੈਣੋ? ਕਿਉਂਕਿ ਜਦੋਂ ਆਪਾਂ ਨਾ ਇੱਦਾਂ ਲਾਵਾਂ ਸਮਝਾਂਗੇ, ਹਸਬੈਂਡ ਐਂਡ ਵਾਈਫ ਬੋਥ ਅੰਡਰਸਟੈਂਡ, ਆਈ ਟੈਲ ਯੂ ਵਨ ਥਿੰਗ, ਦੇ ਵਿਲ ਬੋਥ ਵਾਕ ਔਨ ਦੇਅਰ ਵਨ ਪਾਥ ਐਜ਼ ਵੈਲ। ਅੱਜ ਲਾਵਾਂ ਹੋ ਰਹੀਆਂ ਨੇ ਪਰ ਆਪਾਂ ਸਮਝ ਨਹੀਂ ਰਹੇ, ਤਾਂ ਹੀ ਕਰਕੇ ਘਰ ਵਾਲੀ ਕਿਤੇ ਤੁਰੀ ਜਾ ਰਹੀ ਆ, ਘਰ ਵਾਲਾ ਕਿਤੇ ਹੋਰ ਤੁਰਿਆ ਜਾ ਰਿਹਾ। ਐਂਡ ਦ ਡੇ ਯੂ ਬੀ ਕਨੈਕਟ ਇਜ਼ ਇਫ ਯੂ ਕਮ ਔਨ ਟੂ ਦ ਵਨ ਪਾਥ। ਐਂਡ ਦੈਨ ਗੁਰੂ ਰਾਮਦਾਸ ਮਹਾਰਾਜ

0: So what is Satguru? Satguru, your true guru. Sacha guru. Sacha guru kauna? Guru ji nu puchho. And Maharaj Bani ch kende ne Satguru bachan. Bachan hai.
1: Satguru.
0: Satguru. Guru's word is the true guru. Satguru, guru de bachan ne. Guru's teaching is the truth. And Satguru, guru, pura arado. So the guru's bachan and teaching, yes, pura, because it's the perfect teaching, yes, pura means the perfect. So guru ji de pure bachan apni jindagi vich arado. Ek passe sach nu arado, ek passe guru de bachan vi arado. Husband and wife, lama, husband and wife, both of you, the husband and the wife in your life, ਵਾਰ ਵਾਰ ਅਰਾਧੋ ਗੁਰੂ ਜੀ ਇੱਦਾਂ ਕਹਿ ਰਹੇ ਨੇ ਗੁਰੂ ਜੀ ਇੱਦਾਂ ਕਹਿ ਰਹੇ ਨੇ ਸਤਿਗੁਰੂ ਦੇ ਬਚਨ ਇਵੇਂ ਕਹਿ ਰਹੇ ਨੇ ਉਹ ਪੁੱਠਾ ਕੰਮ ਨਾ ਕਰੀ ਗੁਰੂ ਜੀ ਬਚਨ ਆਰ ਸੇਇੰਗ ਦਿਸ ਐਂਡ ਵਾਟ ਵਿਲ ਹੈਪਨ ਦੈਨ ਸਭ ਕਿਲ ਵਿਖ ਪਾਪ ਗਵਾਇਆ ਫਿਰ ਵੀ ਮਹਾਰਾਜ ਕਹਿੰਦੇ ਨੇ ਕਿਲ ਵਿਖ ਪਾਪ ਗਵਾਇਆ ਦ ਕਾਊਂਟਲੈਸ ਸਿਨਸ ਦੈਟ ਵੀਵ ਡਨ ਇਨ ਆਰ ਪਾਸਟ ਔਰ ਵੀ ਗੋਨਾ ਡੂ ਇਨ ਦ ਫਿਊਚਰ Because we don't have the right understanding, we're going to make mistakes in the future. Par jadon guru to sahi sikhiya lai layi, jadon guru de bachan aradonge, when we concentrate on the word of our guru, phir pyareo so kuch galt kar sakange, bolo pehno, kuch galt kar sakange, jadon guru de bachan aradange. Will we do anything wrong? No, kyunki phir ki hoega, sab kelvik paap gawaya. Then Guru Ram Das Maharaj carries on saying, The day you bring Guru's word into your mind, jadon tu guru de bachan aradh lag gaya, jadon sach teri jindagi ch aa gaya, fir ki hoga pyareo naal bolyo

0: ਕਹਿੰਦੇ ਹੁਣ ਸਹਿਜ ਆ ਗਿਆ। ਅੱਜ ਕੱਲ ਲੜਾਈਆਂ ਹੋ ਰਹੀਆਂ ਨੇ, ਸਹਿਜ ਨਹੀਂ ਆਇਆ। ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਿਆ, ਪਰ ਆਨੰਦ ਨਹੀਂ ਆਇਆ ਕਾਰਜ ਵਿੱਚ। ਹਸਬੈਂਡ ਐਂਡ ਵਾਈਫ ਦੇ ਫਾਈਟਿੰਗ ਔਨ ਦੇ ਹਨੀਮੂਨਸ ਨਾਊਡੇਜ਼। ਹਨੀਮੂਨ ਤੇ ਗਏ ਨੇ, ਵਿਆਹ ਕਰਕੇ ਹਨੀਮੂਨ ਤੇ ਗਏ ਨੇ, ਆ ਕੇ ਡਿਵੋਰਸ ਹੁੰਦਾ ਨਹੀਂ। ਇੱਦਾਂ ਸੁਣਿਆ ਨਹੀਂ ਇੱਦਾਂ ਦੇ ਕੇਸ ਕਿੰਨੀ ਵਾਰ ਸੁਣੇ ਨੇ। ਪਿਆਰੇ ਉਹ 6 ਮਹੀਨੇ ਵੀ ਨਹੀਂ ਲੰਘਦੇ, ਥੋੜਿਆਂ ਦੇ ਮਹੀਨੇ ਮਹੀਨੇ ਵੀ ਨਹੀਂ ਲੰਘਦੇ, ਸਬਰ ਨਹੀਂ ਰਿਹਾ। ਹਸਬੈਂਡ ਐਂਡ ਵਾਈਫ ਸ਼ੁੱਡ ਬੀ ਹੈਲਪਿੰਗ ਈਚ ਅਦਰ ਇਨ ਲਾਈਫ ਐਂਡ ਮਹਾਰਾਜ ਇਜ਼ ਸੇਇੰਗ ਦੇਰ ਇਜ਼ ਨੋ ਸਹਿਜ ਐਨੀ ਮੋਰ। ਸਬਰ ਨਹੀਂ ਰਿਹਾ, ਸਤ ਸੰਤੋਖ ਨਹੀਂ ਰਿਹਾ। ਸਹਿਜ ਮੀਨਿੰਗ ਦੇਰ ਇਜ਼ ਨੋ ਪੇਸ਼ੈਂਸ ਐਨੀ ਮੋਰ। ਇਹ ਪਹਿਲਾ ਕਰਮ ਗੁਰੂ ਜੀ ਸਿਖਾਲਦੇ ਨੇ ਸਾਨੂੰ, ਲਾਵਾਂ ਦੇ ਪਹਿਲਾ ਕਰਮ ਪ੍ਰਵਿਰਤੀ ਕਰਮ ਆ ਇਹ ਸਿਖਾਲਿਆ ਗੁਰੂ ਜੀ ਨੇ। ਨਾ ਕੋਈ ਸਹਿਜ ਰਿਹਾ, ਨਾ ਕੋਈ ਆਨੰਦ ਰਿਹਾ। ਆਨੰਦ ਵੀ ਉਦੋਂ ਹੁੰਦਾ ਜਦੋਂ ਗੁਰੂ ਜ਼ਿੰਦਗੀ ਚ ਆਉਂਦਾ, ਸਿਮਰਤੀ ਵਿੱਚ ਭਾਵ ਯਾਦ ਵਿੱਚ। ਇਨ ਅ ਕੰਸੈਂਟ੍ਰੇਸ਼ਨ ਇਫ ਵੀ ਰਿਮੈਂਬਰਡ ਵਾਟ ਗੁਰੂ ਜੀ ਟੀਚਿੰਗ ਆਰ, ਆਈ ਟੈਲ ਯੂ ਵਨ ਥਿੰਗ ਬ੍ਰਦਰਸ ਐਂਡ ਸਿਸਟਰਸ, ਦੇਰ ਵਿਲ ਨੈਵਰ ਬੀ ਫਾਈਟਸ ਬਿਟਵੀਨ ਈਚ ਅਦਰ। ਦ ਰੀਜ਼ਨ ਵੀ ਫਾਈਟਿੰਗ ਇਨ ਬਿਟਵੀਨ ਆਰਸੈਲਵਸ ਬਿਕਾਜ਼ ਵੀ ਫੋਰਗੋਟਨ ਦ ਟੀਚਿੰਗਸ ਆਫ ਆਰ ਗੁਰੂ। ਐਂਡ ਫਿਰ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਮਨ ਹਰ ਹਰ ਮਿੱਠਾ ਲਾਇਆ। ਜਦੋਂ ਗੁਰੂ ਦੀ ਵਿਚਾਰ ਸਾਡੀ ਵਿਚਾਰ ਹੋ ਗਈ, ਕਹਿੰਦੇ ਸਹਿਜ ਆ ਜਾਏਗਾ, ਸਬਰ ਆ ਜਾਏਗਾ। ਈਵਨ ਇਫ ਦ ਹਸਬੈਂਡ ਮੇਕਸ ਅ ਮਿਸਟੇਕ, ਦੇ ਵਿਲ ਸਿਟ ਡਾਊਨ ਐਂਡ ਦੇ ਵਿਲ ਟ੍ਰਾਈ ਐਂਡ ਸੋਰਟ ਇਟ ਆਊਟ। ਜੇ ਘਰ ਵਾਲੀ ਤੋਂ ਅਣਜਾਣ ਗਲਤੀ ਹੋ ਜੇ, ਇਹ ਨਹੀਂ ਕਿ ਕੁੱਟ ਕੇ ਮੈਂ ਉਹਨੂੰ ਮਾਰਾਂ, ਹੁਣ ਘਰ ਵਾਲੀ ਨੂੰ ਕੁੱਟਾਂ, ਨੋ। ਦੇ ਵਿਲ ਸਿਟ ਡਾਊਨ ਐਂਡ ਡਿਸਕਸ ਇਟ ਐਂਡ ਟ੍ਰਾਈ ਐਂਡ ਬਿਕਮ ਸਿਆਣੇ ਐਂਡ ਸਿਟ ਡਾਊਨ ਐਂਡ ਸੋਰਟ ਦ ਸਿਚੁਏਸ਼ਨ ਆਊਟ। ਇਹਨੂੰ ਕਹਿੰਦੇ ਆ ਕਿ ਸਬਰ ਆ ਗਿਆ ਜ਼ਿੰਦਗੀ ਚ, ਪੇਸ਼ੈਂਸ, ਸਹਿਜ ਆ ਗਿਆ। ਐਂਡ ਜਿੱਥੇ ਸਹਿਜ ਆ ਜੇ, ਆਨੰਦ ਵੀ ਆ ਗਿਆ। ਖੋ ਸਤਨਾਮ,
1: ਸ੍ਰੀ ਵਾਹਿਗੁਰੂ।
0: ਆਨੰਦ ਇਸ ਬਲਿਸ, ਆਨੰਦ ਉੱਥੇ ਹੀ ਆਉਂਦਾ ਜਦੋਂ ਗੁਰੂ ਆਏਗਾ। ਐਂਡ ਵੀ ਸੇ ਦਿਸ ਅ ਲੋਟ ਆਫ ਟਾਈਮਸ, ਵੀ ਰੀਡ ਇਟ ਐਵਰੀ ਡੇ ਇਨ ਰਹਿਰਾ ਸਾਹਿਬ ਐਂਡ ਇਨ ਦ ਮੋਰਨਿੰਗਸ। ਆਨੰਦ ਸਾਹਿਬ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰ ਪੜ੍ਹੀ ਜਾ ਰਹੇ ਹਾਂ, ਪਰ ਪਿਆਰੇ ਉਹ ਸਹੀ ਗੱਲ ਆ, ਪਰ ਜ਼ਿੰਦਗੀ ਚ ਨਹੀਂ ਵਸਿਆ। ਸਹਿਜ ਆਨੰਦ ਹੋ ਆ ਵੱਡ ਭਾਗੀ, ਹੁਣ ਹੋ ਗਿਆ ਵੱਡੇ ਭਾਗਾਂ ਲਿਓ। ਓ ਯੂ ਹੈਵ ਗੁੱਡ ਫੋਰਚਿਊਨ ਨਾਓ, ਵੱਡੇ ਭਾਗ ਨੇ ਤੇਰੇ। ਕਿਉਂ? ਕਿਉਂਕਿ ਸਹਿਜ ਤਾਂ ਆਨੰਦ ਆ ਗਿਆ। ਆਪਾਂ ਕਹਿੰਦੇ ਆ ਨਾ ਪਿਆਰਿਓ, ਇੱਕ ਮਿੰਟ ਧਿਆਨ ਦਿਓ, ਵੀ ਸਹੀ ਵੇ ਸੋ ਫੋਰਚਿਊਨ ਵਾਈ ਬਿਕਾਜ਼ ਵੀ ਗਾਟ ਅ ਫਰਾਰੀ ਇਨ ਦ ਡਰਾਈਵ। ਵੇ ਸੋ ਫੋਰਚਿਊਨ ਵਾਈ ਬਿਕਾਜ਼ ਲੁੱਕ ਮੀ ਮੈਨ, ਆਈਵ ਗਾਟ ਸੋ ਮੈਨੀ ਗੇਮਸ, ਲੁੱਕ ਮੀ ਆਈਵ ਗਾਟ, okay, ice hockey people like here, I've got it signed, look at this, I've got my sweater signed, mera uniform jehda hai na sign kita hoya, I'm so lucky, I've won this, I'm so lucky, I've got this, and you know what your guru is saying, vadde bhag, you'll be lucky when you understand how to be patient in life, and when you understand how to have bliss in life, that's when you'll be lucky. ਭਾਗਾਂ ਵਾਲਾ ਉਦੋਂ ਹੋਊਗਾ ਜਦੋਂ ਸਬਰ ਆ ਜਾਏਗਾ ਜ਼ਿੰਦਗੀ ਚ, ਤਾਂ ਗੁਰੂ ਆ ਜਾਏਗਾ। ਜਦੋਂ ਗੁਰੂ ਆ ਗਿਆ ਤਾਂ ਆਨੰਦ ਆ ਗਿਆ। ਐਂਡ ਮਹਾਰਾਜ ਕੀ ਕਹਿ ਰਹੇ ਨੇ, ਫਿਰ ਕੀ ਕਹਿ ਰਹੇ ਨੇ, ਮਨ ਮੀਨਸ ਯੋਰ ਮਾਇੰਡ, ਹਰ ਹਰ ਮੀਨਸ ਗੋਡ, ਵਾਹਿਗੁਰੂ, ਹਰ ਹਰ ਟਵਾਈਸ, ਸੋ ਗੋਡ ਗੋਡ ਓ ਮਾਈਟੀ, ਯੈਸ, ਮਿੱਠਾ ਲਾਇਆ, ਮਿੱਠਾ ਮੀਨਸ ਵੀ ਹੁਣ ਮੇਰੇ ਮਨ ਨੂੰ ਪਰਮਾਤਮਾ ਮਿੱਠਾ ਲੱਗਦਾ। ਮਿੱਠਾ ਲੱਗਣਾ ਕੀ ਹੁੰਦਾ, ਧਿਆਨ ਦੇਣਾ, ਮਿੱਠਾ ਲੱਗਣਾ ਇਹ ਹੁੰਦਾ ਕਿ ਮੇਰੇ ਮਨ ਨੂੰ ਚੰਗਾ ਲੱਗਦਾ। ਅੱਗੇ ਬਾਣੀ ਮੈਨੂੰ ਚੰਗੀ ਨਹੀਂ ਲੱਗਦੀ ਸੀ। ਬਿਫੋਰ ਵੈਨ ਆਈ ਯੂਸ ਟੂ ਲਿਸਨ ਟੂ ਗੁਰਬਾਣੀ, ਵੈਨ ਆਈ ਯੂਸ ਟੂ ਟ੍ਰਾਈ ਐਂਡ ਅੰਡਰਸਟੈਂਡ ਗੁਰਬਾਣੀ, ਆਈ ਨੈਵਰ ਵਾਂਟਡ ਟੂ ਸਿਟ ਦੇਅਰ, ਆਈ ਨੈਵਰ ਵਾਂਟਡ ਟੂ ਅੰਡਰਸਟੈਂਡ, ਬਟ ਨਾਓ ਸਲੋਲੀ ਸਲੋਲੀ ਆਈ ਐਮ ਸਟਾਰਟਿੰਗ ਟੂ ਲਾਈਕ ਗੁਰਬਾਣੀ। ਵਾਈ? ਕਿਉਂਕਿ ਹੁਣ ਸਬਰ ਆ ਗਿਆ, ਆਨੰਦ ਆ ਗਿਆ, ਹੁਣ ਮੈਨੂੰ ਪਰਮਾਤਮਾ, ਕਿਉਂਕਿ ਬਾਣੀ ਤਾਂ ਪਰਮਾਤਮਾ ਵਿੱਚ ਕੋਈ ਫਰਕ ਨਹੀਂ। There's no difference between Guru's word and God himself. God doesn't have a form, but when we refer to God, we sometimes, mainly we say Him. But it doesn't necessarily mean God's a man. It's just the way we refer to God. Na roop, na rekh, na rankich, tre gun te prab bhin. Rab di koi moorat nahi. There's no image of God. There's no form of God. ਕੋਈ ਰੂਪ ਨਹੀਂ ਹੈ ਪਰਮਾਤਮਾ ਦਾ, ਰੂਪ ਤਾਂ ਰੇਖ ਨਹੀਂ। ਪਰ ਜਦੋਂ ਆਪਾਂ ਪਰਮਾਤਮਾ ਨੂੰ ਸੰਬੋਧਨ ਹੁੰਦੇ ਹਾਂ, ਮੈਸਕੁਲਿਨ, ਮੈਸਕੁਲਿਨਲੀ ਵੀ ਸੇ ਗੋਡ ਐਜ਼ ਅ ਹੀ। ਆਪਾਂ ਪ੍ਰਮਾਤਮਾ ਨੂੰ ਐਜ਼ ਅ ਬੰਦਾ ਬੰਦੇ ਵਾਂਗੂ ਆਪਾਂ ਰੈਫਰ ਕਰਦੇ ਹਾਂ। ਮੈਂ ਬੇਨਤੀ ਕਰਾਂ ਕਿ ਜਦੋਂ ਪ੍ਰਮਾਤਮਾ ਸਾਡੀ ਜ਼ਿੰਦਗੀ 'ਚ ਆ ਗਿਆ ਫਿਰ ਸਾਨੂੰ ਮਿੱਠਾ ਲੱਗੇਗਾ, ਮਿੱਠਾ ਉਹਦਾ ਭਾਣਾ ਵੀ ਲੱਗੇਗਾ, ਮਿੱਠਾ ਉਹਦਾ ਬਚਨ ਵੀ ਲੱਗੇਗਾ। ਆਖੋ ਸਤਨਾਮ,
1: ਸ੍ਰੀ ਵਾਹਿਗੁਰੂ।
0: ਐਂਡ ਦੈਨ ਵਟ ਡਜ਼ ਮਹਾਰਾਜ ਸੇ?

ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਨਾਨਕ ਸੇਜ਼ ਦ ਫਸਟ ਲਾਵ ਵਾਜ਼ ਹੈਪਨਡ, ਦਿਸ ਇਜ਼ ਦ ਸਟਾਰਟ ਆਫ ਦ ਆਨੰਦ ਕਾਰਜ। ਹੁਣ ਆਨੰਦ ਕਾਰਜ ਦੀ ਆਰੰਭ ਹੋਈ ਆ, ਕਦੋਂ? ਜਦੋਂ ਆਪਾਂ ਪ੍ਰਵਿਰਤੀ ਕਰਮ ਨੂੰ ਸਮਝ ਲਿਆ। ਕਰਮ ਕੀ ਸੀਗਾ? ਕਿ ਆਪਣੇ ਅੰਦਰ ਧਿਆਉਣਾ ਉਸ ਪਰਮਾਤਮਾ ਨੂੰ, ਉਹਦੀ ਬਾਣੀ ਨੂੰ ਸਾਡੀ ਜ਼ਿੰਦਗੀ ਵਿੱਚ ਲੈ ਕੇ ਆਉਣੀ ਆ, ਧਿਆਉਣੀ ਆ। ਅੱਠੇ ਪੈਰ, ਵੈਨ ਯੂ ਵਾਕਿੰਗ ਅਰਾਊਂਡ ਆਲਵੇਜ਼ ਇਨ ਯੋਰ ਕੌਨਸ਼ੀਅੰਸ ਰਿਮੈਂਬਰ ਗੋਡ, subconsciously remember God. The same way your husband and wife know they're married to each other, subconsciously they don't need to remind each other that they're married, subconsciously they know they're married, hence why they're not going to do anything against each other. Same thing, remembering God subconsciously means ki I'm not going to do anything against gurbani, kyunki guru's word and paramatma vaho vaho bani nirankar hai tis jevad avarna koi, kyunki gurbani hai paramatma, it's the word of God. And ਇਹ ਬਾਣੀ ਨੇ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦੇਣਾ। ਸੋ ਪਹਿਲੀ ਲਾਂਭ ਇਹ ਸੀਗੀ ਕਿ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ, ਦਿਸ ਕਾਰਜ ਹੈ ਸਟਾਰਟਿਡ ਨਾਓ ਵੈਨ ਆਈ ਅੰਡਰਸਟੂਡ ਦ ਪ੍ਰਵਿਰਤੀ ਕਰਮ।

0: So this was the second lamb, and now we're going to do the vichar of this lamb. As we spoke yesterday, bringing truth upon into your life is bringing God into your life.
1: ਵਾਹਿਗੁਰੂ ਵਾਹਿਗੁਰੂ ਜਪਦੇ ਆ ਪਰ ਜੇ ਸੱਚ ਨਹੀਂ ਜ਼ਿੰਦਗੀ ਚ ਆਇਆ ਹੁਣ ਮੇਰੇ ਵਰਗਾ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਪਰ ਜੇ ਕਿਸੇ ਨੂੰ ਠੱਗ ਰਿਹਾ ਮੈਨੂੰ ਇਹ ਦੱਸੋ ਮੇਰੀ ਜ਼ਿੰਦਗੀ ਵਿੱਚ ਵਾਹਿਗੁਰੂ ਆ ਗਿਆ ਬੋਲੋ ਨਹੀਂ ਆਇਆ ਹਨਾ ਜੀ ਲੈਟ ਮੀ ਸੇ ਇਨ ਇੰਗਲਿਸ਼ ਸੋ ਲੈਟ ਅਸ ਆਲ ਜਸਟ ਵੇਕ ਅਪ ਅ ਬਿਟ ਬਿਕਾਜ਼ ਸਮਟਾਈਮਸ ਇਨ ਸਿਮਰਨ ਵੀ ਗੈਟ ਸੋ ਮਚ ਅਨੰਦ ਦੈਟ ਵੀ ਜਸਟ ਗੋ ਕੁਆਇਟ ਔਰ ਵੀ ਗੋ ਸੋ ਰਿਲੈਕਸਡ ਵੇਕ ਅਪ ਅ ਬਿਟ ਸੋ ਐਸ ਵੀ ਵਰ ਸੇਇੰਗ ਬਿਫੋਰ ਕਿ ਇਨ ਦ ਫਸਟ ਲਾਮ ਯੈਸਟਰਡੇ ਗੁਰਬਾਣੀ ਵਿੱਚ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਜ਼ਿੰਦਗੀ ਵਿੱਚ ਸੱਚਾ ਆਵੇ ਸੱਚਾ ਆਉਣਾ ਇਹ ਹੁੰਦਾ ਕਿ ਪਰਮਾਤਮਾ ਜ਼ਿੰਦਗੀ ਚ ਆ ਗਿਆ ਗੋਡ ਕਮਿੰਗ ਇਨ ਟੂ ਯੋਰ ਲਾਈਫ ਮੀਨਸ ਦੈਟ ਟਰੂਥ ਹੈਜ਼ ਕਮ ਇਨ ਟੂ ਯੋਰ ਲਾਈਫ ਸਤ ਨਾਮ ਹਿਜ਼ ਨੇਮ ਇਜ਼ ਟਰੂ ਐਂਡ ਦ ਟਰੂਥਫੁਲ ਵਨ ਹੈਜ਼ ਕਮ ਇਨ ਟੂ ਯੋਰ ਲਾਈਫ ਹੁਣ ਮੈਂ ਜੇ ਤੁਰਿਆ ਫਿਰਦਾ ਰਵਾਂ ਤਾਂ ਕਹੀ ਜਾਵਾਂ ਸਾਰਿਆਂ ਨੂੰ ਮੈਂ 5 ਘੰਟੇ ਸਿਮਰਨ ਕਰਦਾ ਮੈਂ 10 ਘੰਟੇ ਸਿਮਰਨ ਕਰਦਾ ਪਰ ਮੇਰੇ ਕੰਮਾਂ ਚ ਸੱਚ ਨਾ ਆਇਆ ਹੋਵੇ ਮੈਨੂੰ ਇਹ ਦੱਸੋ ਭੈਣੋ ਮੈਂ ਸਿਮਰਨ ਕੀਤਾ ਹੋਇਆ ਬੋਲ ਕੇ ਦੱਸੋ ਕੀਤਾ ਕਿ ਨਹੀਂ ਕੀਤਾ ਜੇ ਸੱਚ ਨਹੀਂ ਜ਼ਿੰਦਗੀ ਚ ਆਇਆ ਸਿੰਘੋ ਬੋਲ ਕੇ ਦੱਸੋ ਕਿ ਮੇਰਾ ਸਿਮਰਨ ਹੋਇਆ ਕਿ ਨਹੀਂ ਹੋਇਆ ਸਿਮਰਨ ਹੁੰਦਾ ਯਾਦ ਵਿੱਚ ਰਹਿਣਾ ਸਿਮਰਨ ਇਜ਼ ਟੂ ਰਿਮੈਂਬਰ ਐਂਡ ਇਨ ਦ ਫਸਟ ਲਾਮ ਗੁਰੂ ਜੀ ਐਕਸਪਲੇਨਡ ਕਿ ਉਹ ਹਰ ਹਰ ਨੂੰ ਧਿਆਨ ਵਿੱਚ ਰੱਖਣਾ Always remember in a relationship, there's a husband and wife. When you remember the truthful one, you will never backstab your wife and you will never backstab your husband. You will be loyal to one another. You will respect one another. You'll be truthful upon one another. And Guru Ram Das Pasha, Surat Raghavich, they're explaining to us in the second laam, ke dujri laam hona chaliye. ਸੋ ਪਹਿਲੀ ਲਾਂਬ ਹੋਈ ਆਪਾਂ ਕੀ ਕੀਤਾ ਉੱਠ ਕੇ ਪ੍ਰਕਰਮਾ ਕੀਤੀਆਂ ਸੀ ਯੈਸ ਐਂਡ ਪ੍ਰਕਰਮਾ ਮੈਨ ਕਿ ਹੇ ਗੁਰੂ ਰਾਮਦਾਸ ਜੀ ਕਿ ਮੈਂ ਆਪ ਜੀ ਦੀ ਪਹਿਲੀ ਲਾਂਬ ਤੋਂ ਬਲਹਾਰੇ ਜਾਂਦਾ ਆਈ ਮਸਟ ਸੈਕਰੀਫਾਈਸ ਆਈ ਵੋਕਡ ਅਰਾਊਂਡ ਯੂ ਦੈਟ ਲਾਂਬ ਇਜ਼ ਦ ਸੈਂਟਰ ਪੁਆਇੰਟ ਆਫ ਮਾਈ ਲਾਈਫ ਕਿ ਵਾਟ ਆਈ ਵਿਲ ਡੂ ਇਨ ਲਾਈਫ ਆਈ ਵਿਲ ਲਿਵ ਅਕੋਰਡਿੰਗ ਟੂ ਦ ਫਸਟ ਲਾਂਬ ਵਾਟ ਹੈਪਨਸ ਦ ਬ੍ਰਾਈਡ ਐਂਡ ਗਰੂਮ ਗੋ ਬੈਕ ਦੇ ਬਾਓ ਡਾਊਨ ਜਦੋਂ ਨਾਨਕ ਪਦਾ ਆਉਂਦਾ ਮੱਥਾ ਟੇਕਦੇ ਨੇ ਫਿਰ ਉੱਥੇ ਦੂਜੀ ਲਾਮ ਸੁਣਦੇ ਐਂਡ ਬਾਈ ਹੇਅਰਿੰਗ ਦ ਸੈਕੰਡ ਲਾਮ ਵਾਟ ਇਜ਼ ਗੁਰੂ ਜੀ ਐਕਸਪਲੇਨਿੰਗ ਟੂ ਅਸ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ ਸੋ ਇਨ ਦ ਸੈਕੰਡ ਲਾਮ ਗੁਰੂ ਰਾਮਦਾਸ ਮਹਾਰਾਜ ਇਜ਼ ਸੇਇੰਗ ਕਿ ਸਤਿਗੁਰ ਪੁਰਖ ਐਸ ਵੀ ਐਕਸਪਲੇਨਡ ਯੈਸਟਰਡੇ ਹੂ ਇਜ਼ ਸਤਿਗੁਰ ਹੁਣ ਜਿਹੜੇ ਕੱਲ ਆਏ ਸੀਗੇ ਮੈਨੂੰ ਇਹ ਦੱਸੋ ਸਤਿਗੁਰ ਕੌਣ ਆ ਜਿਨ੍ਹਾਂ ਨੇ ਕੱਲ ਸੁਣਿਆ ਸੀ ਦੀਵਾਨ ਸਤਿਗੁਰ ਕੌਣ ਆ ਗੁਰੂ ਜੀ ਨੂੰ ਪੁੱਛੋ ਕਿਸੇ ਬਾਬੇ ਨੂੰ ਨਾ ਪੁੱਛੋ ਕਿਸੇ ਹੋਰ ਨੂੰ ਨਾ ਪੁੱਛੋ ਕਿਉਂਕਿ ਅੱਜ ਕੱਲ ਬਾਬਿਆਂ ਨੇ ਵੀ ਸਾਨੂੰ ਫੋਟੋਆਂ ਨਾਲ ਜੋੜਤਾ ਜਦੋਂ ਆਪਾਂ ਕਹਿੰਦੇ ਨਾ ਸਤਿਗੁਰ ਉਹ ਕਹਿੰਦੇ ਆ ਬਸ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਘਰ ਚ ਰੱਖ ਲਓ ਸਤਿਗੁਰੂ ਦੇ ਦਰਸ਼ਨ ਹੁੰਦੇ ਨੇ ਪਰ ਗੁਰੂ ਜੀ ਨੂੰ ਪੁੱਛੋ ਹਨਾ ਸਤਿਗੁਰ ਕੌਣ ਆ ਐਂਡ ਗੁਰੂ ਜੀ ਦੀ ਬਾਣੀ ਦੱਸੂਗੀ ਸਤਿਗੁਰ ਬਚਨ ਬਚਨ ਹੈ ਸਤਿਗੁਰ ਸੋ ਸਤਿਗੁਰ ਪੁਰਖ ਮਲਾਇਆ ਵਟ ਡਸ ਮਲਾਇਆ ਮੀਨਸ ਟੂ ਮੀਟ ਐਂਡ ਮੀਟਿੰਗ ਯੋਰ ਸਤਿਗੁਰ ਮੀਨਸ ਕਿ ਤੇਰੇ ਮਨ ਨੇ ਗੁਰੂ ਦੇ ਸ਼ਬਦ ਨੂੰ ਪਾ ਲਿਆ ਗੁਰੂ ਦਾ ਸ਼ਬਦ ਗੁਰੂਜ਼ ਟੀਚਿੰਗਸ ਆਰ ਪਲੀਜ਼ਿੰਗ ਟੂ ਯੂ ਤੇਰੇ ਮਨ ਨੇ ਗੁਰੂ ਦੇ ਬਚਨਾਂ ਨਾਲ ਮਿਲ ਕੇ ਸਮਝ ਲਓ ਸਤਿਗੁਰ ਪੁਰਖ ਨੂੰ ਪਾ ਲਿਆ ਆਖੋ ਸਤਨਾਮ
2: ਸ੍ਰੀ ਵਾਹਿਗੁਰੂ
1: ਆਈ ਸਮਝ ਥੋੜੀ ਥੋੜੀ ਸਮਝ ਆ ਰਹੀ ਹੈ ਨਾ ਜੀ ਸਾਨੂੰ ਸਾਰਿਆਂ ਨੂੰ ਓਕੇ ਲੈਟਸ ਮੂਵ ਔਨ ਐਂਡ ਦੈਨ ਮਹਾਰਾਜ ਇਜ਼ ਸੇਇੰਗ ਕਿ ਆਈ ਐਮ ਅ ਸੈਕਰੀਫਾਈਸ ਸਤਿਗੁਰ ਪੁਰਖ ਮਲਾਇਆ ਬਲਰਾਮ ਜੀ ਹੁਣ ਮਨਾਂ ਵਿੱਚ ਹਾਤੀ ਮਾਰ ਕੇ ਵੇਖੀਏ ਆਪਾਂ ਸਾਡੀ ਜ਼ਿੰਦਗੀ ਵਿੱਚ ਲਾਵਾਂ ਤਾਂ ਹੋਈਆਂ ਨੇ ਪਾਠ ਹੋਏ ਨੇ ਆਨੰਦ ਕਾਰਜ ਆਪਣੇ ਹੋਏ ਨੇ ਪਰ ਆਪਾਂ ਸਤਿਗੁਰੂ ਨੂੰ ਮਿਲੇ ਹੋਏ ਹਾਂ ਸਤਿਗੁਰੂ ਦੇ ਬਚਨਾਂ ਨੂੰ ਮਿਲੇ ਹੋਏ ਹਾਂ ਜ਼ਿੰਦਗੀ 'ਚ ਇੱਥੇ ਵੀ ਮੱਥਾ ਟੇਕਣਾ ਹੋਰਾਂ ਥਾਵਾਂ ਤੇ ਵੀ ਜਾ ਕੇ ਮੱਥਾ ਟੇਕਣਾ ਇੱਥੇ ਵੀ ਮੱਥਾ ਟੇਕ ਰਹੇ ਹਾਂ ਵੀ ਬਾਵਿੰਗ ਡਾਊਨ ਹੇਅਰ ਐਂਡ ਵੀ ਗੋਇੰਗ ਟੂ ਅਦਰ ਪਲੇਸਿਸ ਐਸ ਵੈਲ ਕਿਸੇ ਨੇ ਕਹਿਤਾ ਇੱਥੇ ਮੜੀ ਤੇ ਮੱਥਾ ਟੇਕ ਲਓ ਇੱਥੇ ਵੀ ਟੇਕ ਆਏ ਕਿਸੇ ਨੇ ਕਹਿਤਾ ਜਠੇੜੇ ਨੇ ਉੱਥੇ ਵੀ ਮੱਥਾ ਟੇਕ ਆਏ ਸਮਝ ਲਓ ਸਤਿਗੁਰ ਪੁਰਖ ਨੂੰ ਪਾਇਆ ਨਹੀਂ ਹੈ ਹਲੇ ਐਂਡ ਦੈਨ ਵਟ ਡਸ ਗੁਰੂ ਮਹਾਰਾਜ ਕੈਰੀ ਔਨ ਸੇਇੰਗ

0: Guru Ramdas Maharaj carries on saying, Nirpao Pae Man Hoye. So who's Nirpao? Nirpao means the fearless one. Jinu koi darni hai, o hai Paramatma. Nirpao is the fearless one. And pae ki hunda, dhar hunda. And Maharaj ki keh rahe ne, kende mere man da dar chakya gaya, jadon main Nirpao nu pa liya akho satna.
1: Sri Vaheguru.
0: O Nirpao Paramatma, mere andar dar si, I was scared before. I used to be scared of little things. I used to be scared when my parents used to say, go and bow down to this snake person. Go and bow down to this person. Go and bow down to this person. Minu dar hunda si andaron. Darda si main. ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਵੀ ਬਸ ਜੋਤਾਂ ਜਗਾ ਲੱਗ ਗਿਆ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਪਰ ਹੁਣ ਕੀ ਹੋਇਆ ਉਹ ਨਿਰਭਉ ਨੂੰ ਜਦੋਂ ਮੈਂ ਧਿਆਇਆ ਮੇਰੇ ਅੰਦਰੋਂ ਵੀ ਡਰ ਚੱਕਿਆ ਗਿਆ ਅੰਦਰੋਂ ਡਰ ਚੱਕਿਆ ਗਿਆ ਫਿਰ ਕੀ ਹੋਇਆ ਹਮੇ ਮੈਲ ਗਵਾਇਆ ਹੁਣ ਇੱਕ ਮਿੰਟ ਇੱਧਰ ਧਿਆਨ ਦਿਓ ਪਿਆਰੇ ਹੋ ਆਮ ਗੋਇੰਗ ਟੂ ਸੇ ਇਨ ਇੰਗਲਿਸ਼ ਫਰਸਟ ਐਂਡ ਦੈਨ ਆਮ ਗੋਇੰਗ ਟ੍ਰਾਂਸਲੇਟ ਇਟ ਇਨ ਪੰਜਾਬੀ ਯੂ ਨੋ ਇਨ ਲਾਈਫ ਵੀ ਹੈਵ ਈਗੋ We have homme. And you know when you split homme up, you know what, you know what it means? Who? Me? Homme? Me? It's all about me. It's all about this ego. And you know what ego stands for? When you spell ego in English, you spell it with E-G-O. And E-G-O, what does it stand for? Edging God out. And you know the person that thinks that he's doing everything in life? That person that thinks, ke I'm the one that's going around, mere karke aa ho reya, mere karke aa kam ho reya, mere varga koi kirtaniya ho, and he's thinking, no one can do kirtan like me, it's me that does this katha, it's me that does this kirtan, it's me that does this prachar, samjalo, parmatma di hond nu mehsoos nahi kita, you've left per God out the picture, and you think it's you doing everything, And what happens? The ego kicks in because you've edged God out. And eh homme karke Punjabi ch vi kehda eh jehda hankar aa eh jehdi homme aa ke ho main eh main ne hana ji gharan ch bade klesh paaye hoye ne And Guru ji sanu hana dooji laam vich eh sikhal rahe aa ke oh husband bride and groom you're getting married ਆਪਣੀ ਜ਼ਿੰਦਗੀ ਵਿੱਚੋਂ ਹੰਕਾਰ ਤੋਂ ਬਚ ਕੇ ਰਹੀ ਕਿਉਂਕਿ ਹੰਕਾਰ ਕਰਕੇ ਡਿਵੋਰਸ ਹੁੰਦੇ ਨੇ ਇਹ ਮੈਂ ਕਰਕੇ ਲੜਾਈਆਂ ਹੁੰਦੀਆਂ ਨੇ ਘਰਾਂ ਚ ਦ ਹਸਬੰਡਸ ਰਾਈਟ ਬਟ ਹੀ ਡਸਨਟ ਵਾਂਟ ਟੂ ਦ ਵਾਈਫ ਡਸਨਟ ਵਾਂਟ ਟੂ ਸੇ ਦੈਟ ਹੀ ਇਜ਼ ਰਾਈਟ ਸ਼ੀ ਵਾਂਟਸ ਹਿਮ ਟੂ ਸੇ ਸੌਰੀ ਔਰ ਇਫ ਦ ਵਾਈਫ ਇਜ਼ ਰਾਈਟ ਸ਼ੀ ਵਾਂਟਸ ਦ ਹਸਬੰਡ ਟੂ ਸੇ ਸੌਰੀ ਐਂਡ ਕਿਸੇ ਨੇ ਨਾ ਹਾਸੇ ਦੀ ਗੱਲ ਇੱਕ ਕਹੀ ਸੀ ਕਹਿਣ ਲੱਗੇ ਯੂ ਨੋ ਅ ਮੈਨ This is, I'm not saying it against the bibiyan or the women, but this is what someone said once. They said, a man that says sorry when he's wrong is called honest. The man that says sorry when he's wrong is honest. You know, the man that says sorry when he's not sure, they call him wise. But the man that says sorry when he's right is called a husband. He's called a husband. Because why? To keep the klesh controlled, you need to keep your ego low as well. And to keep a relationship going, this is what Guruji is teaching. Ke homme mail gawaya. Ego is filth. Eh jada hankar da mail aa na ji, hankar di mail jadi chimbadi hoi aa, eh mail nu dur karo. And mail dur kadon hogi? ਜਦੋਂ ਤੂੰ ਉਹ ਨਿਰਭਉ ਨੂੰ ਜਪੇਗਾ ਕਿਉਂਕਿ ਜਦੋਂ ਨਿਰਭਉ ਤੇਰੀ ਜ਼ਿੰਦਗੀ 'ਚ ਵਸ ਗਿਆ ਸਮਝ ਲਓ ਜਿਹੜੀ ਮੈਂ ਆ ਨਾ ਮੈਂ ਕੁਛ ਹਾਂ ਇਹ ਮਿਟ ਜੂ ਹੁਣ ਇੱਕ ਮਿੰਟ ਮੈਂ ਪੰਜਾਬੀ 'ਚ ਨਾ ਐਗਜ਼ਾਮਪਲ ਇੱਕ ਦੇ ਦਾਂ ਸੂਰਜ ਆ ਸੂਰਜ ਦੀਆਂ ਕੀ ਹੁੰਦੀਆਂ ਨੇ ਕਿਰਨਾਂ ਹੁਣ ਕਿਰਨ ਕੁਛ ਹੈ ਸੂਰਜ ਤੋਂ ਬਿਨਾਂ ਬੋਲੋ ਜਿਹੜੀ ਕਿਰਨ ਆ ਸੂਰਜ ਤੋਂ ਬਿਨਾਂ ਕੁਛ ਹੈ ਦੇਰਜ਼ ਐਨ ਓਸ਼ਨ ਐਂਡ ਦੇਰਜ਼ ਵੇਵਸ Will the waves be there if the ocean wasn't there? The ocean's there. Samundar hai. Samundar hai. Tai wave ne. There's the sun. That's why there's the sun rays. If the sun rays start saying, ke mere to bina kush nahi hona, main hi sab kush haan. Kise ne kehna ya, e bholiye idda na keh, je suraj na hunda, kirne tu na hundi. Sahi nahi gal hai ki? ਅਨ ਇਨਸਾਨ ਵੀ ਇੱਦਾਂ ਦਾ ਯਾ ਪਰਮਾਤਮਾ ਨਾ ਹੁੰਦਾ ਤਾਂ ਤੂੰ ਨਾ ਫਿਰਦਾ क्योंकि जिस दिन वो निकल गया, the day God stops working within us, it's a dead body, you can't do anything. And same way Guruji is explaining to us, bring that concept into your household, and whenever the husband or wife has an argument, don't always want to be the right one in the whole situation. Don't always want to be the right person in that situation. If you feel you're wrong, then accept it. And then try and solve that situation and move on. Hame mail gavaya, Balram jiyo, o nirpo meri jindagi ch aya, Paramatma meri jindagi ch aya, minnu mehsoos ho gaya ke main Paramatma to bina kuch nahi hai. Jadon o di hond nu mehsoos kita, phir pyareo jehda hankara hame aa, ida jehdi mail chimbadi hoi si minnu, eh vi hun mit gayi aankho satnaam.
1: Sri Vahe.
0: Hame mail gavaya, naal naal bolo bal Ram jiyo. Then what does Guru Ram Das Mara say? Nirmal pau paya har gun gaya har vekhai Ram hadure kende nirmal pau paya. Nirmal means without filth. Nirmal, no filth. Nir means no, mal means filth, without filth. Nirmal pau paya. Now my love for my Guru, Pau, Pyar, Dar. And try and understand this point. You know the person you love in life, you're always scared of that person as well. Is samjhiyo, jede naal pyar hove hai na jindagi ch, unna to darde bhi aapa hege ha. Darde kyon ha? They both come together. Jede naal pyar hove, dar bhi hunda. Dar kyon? Dar eh hunda ke main ede to dur na ho jaan. I don't want to move away from this person. I'm scared that I don't want to lose this person. And you know what happens in life? The day you understand Gurbani, you will be having that nirmal paw. It's unconditional love towards your guru. Why? Because you don't want to lose that guru's teachings in life. You don't want to move away from your guru. You always want to keep that guru's sikhya teaching in your life. So nirmal paw paya. And then what does Mara say? Har guna gaya. And pyareo guna gaane e nahi hunde ke kalla vajje naal hi guna gaaye jande ne. And jinna nu vajja nahi aunda oh guna nahi ga sakde phir. Samjho? Guna gaane doesn't necessarily mean ke I've got a vajja, I know how to play the keyboard or I know how to play the harmonium, or this guy knows how to play the dholki, or these guys know how to play the shane, ke only they can do kirtan. No, kirtan is singing the praises of Akal Purakh Vaheguru. And har guna gauna eh hunda ke turdeyan, firdeyan, bendeyan, uthdeyan, kamkar kardeyan, onu tyauna. Hun minu ek banda mileya, samjho is gal nu. Oh kehne lage na minu andron Vaheguru Vaheguru sunda. Kehnde minu andron Vaheguru Vaheguru sunda. Main kya acha, main kya hun jadon tu soch rahe ha, gal kar rahe ha. ਹੁਣ ਤੈਨੂੰ ਗੱਲ ਸਮਝ ਆ ਰਹੀ ਆ, ਗੱਲ ਸੋਚ ਰਿਹਾ ਕਿ ਤੂੰ ਵਾਹਿਗੁਰੂ ਸੋਚ ਰਿਹਾ? ਵੇਖੋ ਕਿੱਦਾਂ ਕਿਸੇ ਨੇ ਗੱਲਾਂ ਬਣਾਤੀਆਂ ਹੋਈਆਂ ਨੇ. ਹੁਣ ਇੱਕ ਮਿੰਟ ਧਿਆਨ ਦਿਓ, ਹੁਣ ਤੁਸੀਂ ਸਾਰੇ ਅੱਖਾਂ ਬੰਦ ਕਰਕੇ ਬਹਿ ਜਾਓ, ਅੰਦਰੋਂ ਵਾਹਿਗੁਰੂ ਸੋਚੋ. ਆਪੇ ਹੀ ਵਾਹਿਗੁਰੂ ਅੰਦਰੋਂ ਸੁਣਨਾ, ਸੁਣਨਾ ਕਿ ਨਹੀਂ ਸੁਣਨਾ? ਸੁਣਨਾ ਹੈ ਨਾ ਵਾਹਿਗੁਰੂ. ਹੁਣ ਜੇ ਤੁਸੀਂ ਜਾ ਕੇ ਲੋਕਾਂ 'ਚ ਕਹਿਣ ਲੱਗ ਜਾਓ ਸਾਨੂੰ ਵਾਹਿਗੁਰੂ ਅੰਦਰੋਂ ਸੁਣਦਾ, ਉਹਨਾਂ ਨੇ ਕਹਿਣਾ ਕਿਆ ਬਾਤ ਆ ਯਾਰ, ਹਫ਼ਤਾ ਹੋਇਆ ਸਿਮਰਨ ਕਰਦੇ ਨੂੰ, ਉਹਨੂੰ ਵਾਹਿਗੁਰੂ ਅੰਦਰੋਂ ਸੁਣਨ ਲੱਗ ਗਿਆ. ਇਹਦੀ ਅਵਸਥਾ ਤਾਂ ਬਹੁਤ ਉੱਚੀ ਹੋ ਗਈ, ਬੜੀ ਸਟੇਜ 'ਤੇ ਪਹੁੰਚ ਗਿਆ ਇਹ. ਮੈਂ ਪਹਿਲੇ ਦਿਨ ਤੇ ਆਖਿਆ ਸੀ ਇਹਨਾਂ ਗੱਲਾਂ ਤੋਂ ਬਚੋ, ਇਹਨਾਂ ਗੱਲਾਂ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਲੌਜਿਕ ਨਹੀਂ ਹੈ. ਬਾਣੀ ਵਰਤ ਰਹੇ ਨੇ ਪਰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਢਿੱਲੜ ਬਣਾਉਣ ਵਾਸਤੇ. ਗੁਰੂ ਜੀ ਮੇਕਸ ਦ ਪਰਸਨ ਐਕਟਿਵ, ਬਟ ਵਾਟ ਪੀਪਲ ਆਰ ਡੂਇੰਗ, ਦੇ ਟੇਕਿੰਗ ਦ ਐਕਟਿਵਨੈਸ ਆਊਟ ਆਫ ਪੀਪਲ ਐਂਡ ਟੇਕਿੰਗ ਦੈਮ ਅਵੇ ਫਰੋਮ ਜੋ ਗੁਰੂ ਜੀ ਕਹਿ ਰਹੇ ਨੇ. ਸਿਧਾਂਤ ਕੀ ਸੀਗੇ ਕਿ ਹੱਥਾਂ ਪੈਰਾਂ ਨਾਲ ਕੰਮ ਕਰੋ, ਚਿੱਤ ਨਾਲ ਪਰਮਾਤਮਾ ਨੂੰ ਯਾਦ ਰੱਖੋ. ਅੱਜ ਕੱਲ ਕਹਿ ਰਹੇ ਨੇ ਕਿ ਤੁਸੀਂ 10 ਘੰਟੇ ਸਿਮਰਨ ਕਰੀ ਚੱਲੋ, ਕੋਈ ਲੋੜ ਨਹੀਂ ਕੰਮ ਕਰਨ ਦੀ. ਆਖੋ ਸਤਨਾਮ
1: ਸ੍ਰੀ ਵਾਹਿਗੁਰੂ.
0: ਆਪਾਂ ਦੀਵਾਨਾਂ 'ਚ ਵੀ ਗੱਲ ਕਰਾਂਗੇ, ਹੋਰਾਂ ਦੀਵਾਨਾਂ 'ਚ ਵੀ. ਐਂਡ ਯੂ ਨੋ ਵੈਨ ਦੈਟ ਪਰਸਨ ਸੈਡ ਦਿਸ ਕੁਐਸਚਨ ਟੂ ਮੀ, ਦੇ ਸੈਡ ਆਈ ਕੈਨ ਹੀਅਰ ਵਾਹਿਗੁਰੂ ਸਿਮਰਨ ਇਨਸਾਈਡ. ਐਂਡ ਆਈ ਵਾਸ ਲਾਈਕ ਓਕੇ, ਟ੍ਰਾਈ ਐਂਡ ਅੰਡਰਸਟੈਂਡ ਨਾਓ. ਆਈ ਵਾਸ ਲਾਈਕ ਯੂ ਆਰ ਸੇਇੰਗ ਯੂ ਕੈਨ ਹੀਅਰ ਵਾਹਿਗੁਰੂ ਇਨਸਾਈਡ, ਬਟ ਨਾਓ ਯੂ ਆਰ ਥਿੰਕਿੰਗ ਐਟ ਦਿਸ ਪੁਆਇੰਟ. ਤੇਰੇ ਅੰਦਰ ਕੋਈ ਖਿਆਲ ਨਹੀਂ ਆ ਰਿਹਾ. ਮੈਂ ਕਿਹਾ ਸਵੇਰੇ ਉੱਠਿਆ ਸੀ, ਕੰਮ ਤੇ ਗਿਆ ਸੀ, ਤੇਰੇ ਅੰਦਰ ਕੋਈ ਖਿਆਲ ਨਹੀਂ ਆਇਆ? There was no thought that came inside you when you're studying. ਚਿੱਤ ਇੱਕ ਹੁੰਦਾ, ਧਿਆਨ ਨਾਲ ਸਮਝਿਓ ਪਿਆਰਿਓ. ਮਨ ਵੀ ਇੱਕ ਆ, ਮਨ ਵੀ ਇੱਕ ਆ, ਚਿੱਤ ਵੀ ਬੋਲੋ ਬੋਲੋ ਚਿੱਤ ਵੀ ਇੱਕ ਆ ਹੁਣ ਜੇ ਆਪਾਂ ਵਾਹਿਗੁਰੂ ਕਰ ਰਹੇ ਹਾਂ ਮੈਨੂੰ ਇਹ ਦੱਸੋ ਜੇ ਮਨ ਇੱਕ ਆ ਫਿਰ ਮਨ ਇੱਕ ਪਾਸੇ ਹੀ ਟਿਕੂਗਾ ਹਨਾ ਜੀ ਕਿ ਮਨ ਦੋ ਨੇ ਬੋਲੋ ਦੋ ਥੋੜੋ ਮਨ ਦਸ ਓਨਲੀ ਵਨ ਮਾਈਂਡ ਦਸ ਓਨਲੀ ਵਨ ਕੌਨਸ਼ੀਅੰਸ ਸੋ ਦ ਕੌਨਸ਼ੀਅੰਸ ਕੈਨ ਓਨਲੀ ਕੌਨਸੈਂਟ੍ਰੇਟ ਔਨ ਵਨ ਥਿੰਗ ਐਟ ਅ ਟਾਈਮ ਸੋ ਇਫ ਯੂ ਆਰ ਡੂਇੰਗ ਸਿਮਰਨ ਹਾਓ ਕੈਨ ਯੂ ਕੌਨਸੈਂਟ੍ਰੇਟ ਇਨ ਵਰਕ ਕੈਨ ਯੂ ਇਫ ਯੂ ਆਰ ਡੂਇੰਗ ਸਿਮਰਨ 24/7 ਹਾਓ ਕੈਨ ਯੂ ਕੌਨਸੈਂਟ੍ਰੇਟ ਔਨ ਡੂਇੰਗ ਐਨੀਥਿੰਗ ਐਲਸ ਇਨ ਲਾਈਫ But you know what your guru is saying? Guru is saying that in your conscience, remember God, meaning that don't do anything wrong, that you Paramatma nu yaad rakhi bhav, sacha kam kari, tu sacche nu jindagi chalya, jadon sacha teri jindagi ch aa gaya, samajh la vaheguru teri jindagi ch aa gaya, and jadon vaheguru teri jindagi ch aa gaya, tu jehda kam vi karunga, us vele vi tu sach nal judya hounga, whatever work you do, whether you're going to college, whether you're going to university, whether you're doing any degree or working anywhere, if you're doing it full-heartedly, truthfully, and you bring the truthful one into your life, samajh lo 24 ghante tum parmatma nu yaad kar rahe ho samajh aayi hun ek minute dhyan hor deo is gall vich straightforwardly you'll understand this point there's a husband and wife ghar wali nu pata ke mera pati hai ਪਤੀ ਨੂੰ ਪਤਾ ਕਿ ਮੇਰਾ ਘਰ ਵਾਲਾ ਹੈ ਐਂਡ ਦ ਹਸਬੈਂਡ ਨੋਸ ਕਿ ਆਈਵ ਗੋਟ ਅ ਵਾਈਫ ਹੁਣ ਘਰ ਵਾਲੇ ਨੇ ਇਹ ਥੋੜੋ ਕਹੀ ਜਾਣਾ ਬਲਵੰਤ ਕੌਰ ਬਲਵੰਤ ਕੌਰ ਬਲਵੰਤ ਕੌਰ ਬਲਵੰਤ ਕੌਰ ਇਹ ਤਾਂ ਥੋੜੋ ਕਹੀ ਜਾਣਾ ਉਹਦੇ ਚਿੱਤ ਵਿੱਚ ਵਸ ਗਿਆ ਮੇਰੀ ਘਰ ਵਾਲੀ ਹੈ ਮੈਂ ਕੁਛ ਮਾੜਾ ਨਹੀਂ ਕਰਨਾ ਕਿਉਂਕਿ ਮੇਰੀ ਘਰ ਵਾਲੀ ਹੈ ਸਮਝ ਆਈ ਉਹਦੀ ਸਬਕੌਨਸ਼ੀਅੰਸ ਵਿੱਚ ਵਿਦ ਇਨ ਦਾ ਪਰਸਨਸ ਕੌਨਸ਼ੀਅੰਸ ਹਿਸ ਵਾਈਫ ਇਜ਼ ਰਿਸਾਈਡਿੰਗ ਆ ਗਈ ਸਮਝ ਇਸੀ ਤਰ੍ਹਾਂ ਪਰਮਾਤਮਾ ਦੀ ਜਦੋਂ ਬਾਣੀ ਪੜ੍ਹਨੀ ਆ ਬਾਣੀ ਨੇ ਗੁਰਬਾਣੀ ਵਿਲ ਆਟੋਮੈਟਿਕਲੀ ਬ੍ਰਿੰਗ ਵਾਹਿਗੁਰੂ ਇਨ ਟੂ ਯੋਰ ਸਬਕੌਨਸ਼ੀਅੰਸ ਵਾਟਐਵਰ ਯੂ ਡੂ ਇਨ ਲਾਈਫ ਯੂ ਵਿਲ ਆਲਵੇਜ਼ ਰਿਮੈਂਬਰ ਗੋਡ ਵਾਈ ਕਿ ਪਰਮਾਤਮਾ ਵੇਖ ਰਿਹਾ ਯਾਰ ਮਾੜਾ ਨਹੀਂ ਕਰਨਾ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਆ ਗਈ ਸਮਝ ਹੁਣ ਇਸੀ ਤਰ੍ਹਾਂ ਮਹਾਰਾਜ ਕਹਿੰਦੇ ਨੇ ਹਰ ਗੁਣ ਗਾਓ ਸੋ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਧੂਰੇ ਹਰਾਮ ਰਾਮ ਹਧੂਰੇ ਕੀ ਵੇਖਣਾ ਹੁੰਦਾ ਕਿ ਐਵਰੀਵੇਅਰ ਯੂ ਆਰ ਲੁਕਿੰਗ ਅਰਾਊਂਡ ਇਨ ਲਾਈਫ ਯੂ ਆਰ ਸੀਇੰਗ ਗੋਡ ਐਵਰੀਵੇਅਰ ਰਾਮ ਮੀਨਸ ਗੋਡ ਹਧੂਰੇ ਐਵਰੀਵੇਅਰ ਹਜੂਰੇ ਜਿਵੇਂ ਕਹਿ ਦਿੰਦੇ ਆ ਹਜੂਰੀ ਵਿੱਚ ਰਹਿਣਾ ਉਹਦੀ ਹਜੂਰ ਵਿੱਚ ਇਨ ਹਿਸ ਪ੍ਰੈਜੈਂਸ ਐਵਰੀਥਿੰਗ ਇਜ਼ ਇਨ ਹਿਸ ਪ੍ਰੈਜੈਂਸ You look around everywhere, you're singing his praises, subconsciously, you're remembering God. Everywhere you're looking in life, God is prevailing. So what does Guru Ram Das Maharaj carry on saying? Har Atam Ram Pasareya Swami, Sarvareya Parpure. Same thing, Guru Ram Das Maharaj is saying, always remember God, that he is prevailing in everything. O Pasareya Hoya Sare Pase. He resides everywhere. Har Atam Ram Pasareya Swami Sarv Raya Parpure. He's existing everywhere. Not just in the Gurdwara. He exists when you're at home. He's existing when you're at work. He's existing when you're doing anything in life. And when you start thinking of God like that, Sach Janeo Bande De Kam Vi Change Ho Janeo. Aaj Kal Mere Varge ਮੇਰੇ ਵਰਗੇ ਜਿਹੜੇ ਰੱਬ ਰੱਬ ਕਰਦੇ ਨੇ ਵਾਹਿਗੁਰੂ ਜਪਦੇ ਨੇ ਪਰਮਾਤਮਾ ਨੂੰ ਕਿਉਂ ਨਹੀਂ ਹਧੂਰੇ ਸਮਝਦੇ ਕਿਉਂ ਨਹੀਂ ਨਿਕਟ ਸਮਝਦੇ ਠੱਗੀ ਵੀ ਜਾ ਰਹੇ ਨੇ ਲੋਕਾਂ ਨੂੰ ਪਰ ਜੇ ਹਜ਼ੂਰ ਸਮਝਦੇ ਹੁੰਦੇ ਆ ਨਾ ਪਰਮਾਤਮਾ ਨੂੰ ਤਾਂ ਠੱਗਦੇ ਨਾ ਕਿਵੇਂ ਠੱਗਣਾ ਹੁਣ ਇਹ ਵੀ ਤੁਸੀਂ ਆਪਣੇ ਜ਼ਿੰਦਗੀ 'ਚ ਕਦੇ ਵੇਖਿਆ ਹੋਏਗਾ ਕਦੇ ਸੁਣਿਆ ਹੋਊਗਾ ਮੈਂ ਪਰਸੋਂ ਵੀ ਪਿਛਲੇ ਦੀਵਾਨਾਂ 'ਚ ਵੀ ਉੱਥੇ ਵੀ ਆਖਿਆ ਸੀਗਾ ਅੱਜ ਕੱਲ ਇੱਦਾਂ ਦੇ ਬਾਬੇ ਨੇ ਜਿਹੜੇ ਕਹਿ ਦਿੰਦੇ ਨੇ ਆ ਐਪਲ ਦਾ ਪ੍ਰਸ਼ਾਦ ਆ ਐਪਲ ਖਾ ਲਿਓ ਫਲ ਦੇਤਾ ਹੋਇਆ ਪੁੱਤਰ ਨੇ ਜਨਮ ਲੈ ਲੈਣਾ ਆਖੋ ਸਤਿ ਐਪਲ ਦੇ ਨਾਲ ਵੀ ਬੱਚੇ ਹੋ ਜਾਂਦੇ ਨੇ ਸਹੀ ਨੀ ਗੱਲ ਹੈਗੀ ਜਿਹੜੇ ਇੱਦਾਂ ਦੇ ਠੱਗਦੇ ਨੇ ਹਨਾ ਮੇਰੇ ਵਰਗੇ ਚੋਲੇ ਪਾ ਕੇ ਜਿਹੜੇ ਠੱਗਦੇ ਨੇ ਸਮਝ ਲਓ ਉਹਨਾਂ ਨੇ ਜ਼ਿੰਦਗੀ ਵਿੱਚ ਪਰਮਾਤਮਾ ਨੂੰ ਸਮਝਿਆ ਨੀ ਕਿ ਹਰ ਜਗ੍ਹਾ ਰਹਿ ਰਿਹਾ ਕਿਉਂਕਿ ਜੇ ਉਹਨਾਂ ਨੇ ਵਸਾ ਲਿਆ ਹੁੰਦਾ ਕਿ ਪਰਮਾਤਮਾ ਰਹਿ ਰਿਹਾ ਹਰ ਜਗ੍ਹਾ ਵਿੱਚ ਉਹ ਇੱਦਾਂ ਦੇ ਕੰਮ ਨਾ ਕਰਦੇ ਇਦਾਂ ਦੇ ਕੰਮ ਨਾ ਕਰਦੇ ਐਂਡ ਬਾਈ ਗਿਵਿੰਗ ਐਨ ਐਪਲ ਇਫ ਯੂ ਐਕਸਪਲੇਨ ਦੈਟ ਟੂ ਯੋਰ ਕਿਡ ਦੇ ਗੋਨਾ ਲਾਫ ਦੇ ਗੋਨਾ ਸੇ ਬਾਈ ਈਟਿੰਗ ਐਨ ਐਪਲ ਯੂ ਹੈਵ ਅ ਕਿਡ ਬਾਈ ਈਟਿੰਗ ਐਨ ਐਪਲ ਯੂ ਵਿਲ ਹੈਵ ਅ ਬੋਏ ਫਲ ਪੈ ਗਿਆ ਫਲ ਮਿਲ ਗਿਆ ਅੱਛਾ ਸਮਝ ਲਓ ਮੁੰਡੇ ਨੇ ਜਨਮ ਲੈ ਲਿਆ ਹੁਣ ਪਿਆਰੇ ਇੱਕ ਮਿੰਟ ਇੱਧਰ ਧਿਆਨ ਦਿਓ ਮੁੰਡੇ ਨੇ ਜਨਮ ਲੈਣਾ ਇਹ ਕਿਰਪਾ ਨਹੀਂ ਹੁੰਦੀ ਇਹ ਬਲੈਸਿੰਗ ਨਹੀਂ ਹੁੰਦੀ ਮੁੰਡਾ ਜਨਮ ਲੈ ਲਿਆ ਮੁੰਡੇ ਨੇ Having a big house isn't a blessing. Having a big car isn't a blessing. Because, sach jaaneyo, munde ta unna de vi hunde ya jehde rab nu nahi mande. Munde ta unna de vi hunde ne jehde rab nu nahi mande. Those people that don't believe in God, that don't come to the Gurdwara ever, don't they have boys? If having a boy was a blessing, having a big house, if it was a blessing, oh jehde rab to munkar ne, oh jehde draggaan de kamma ch pae gaye, unna de vi vadde vadde ghar ne. ਉਹਨਾਂ ਦੇ ਨੀ ਘਰ ਹੁੰਦੇ ਪਿਆਰਿਓ ਕਿਰਪਾ ਜ਼ਿੰਦਗੀ ਚ ਇਹ ਹੁੰਦੀ ਆ ਕਿ ਸੱਚ ਜ਼ਿੰਦਗੀ ਚ ਆ ਜੇ ਪਰਮਾਤਮਾ ਸਾਡੀ ਜ਼ਿੰਦਗੀ ਚ ਆ ਗਿਆ ਗੁਰਬਾਣੀ ਸਾਡੀ ਜ਼ਿੰਦਗੀ ਚ ਆ ਗਈ ਸਮਝ ਲਓ ਇਹ ਕਿਰਪਾ ਆ ਗੁਰੂ ਦੇ ਗੁਣ ਸਾਡੀ ਜ਼ਿੰਦਗੀ ਚ ਆ ਗਏ ਨੇ ਗੁਰੂਜ਼ ਕੁਆਲਿਟੀਜ਼ ਹੈਵ ਕਮ ਵਿਦ ਇਨ ਆਰ ਲਾਈਫ ਐਂਡ ਆਰ ਡਾਊਨਫੋਲਸ ਹੈਵ ਬੀਨ ਅਰੇਜ਼ਡ ਸਾਡੀਆਂ ਘਾਟਾਂ ਮਿੱਟੀ ਜਾ ਰਹੀਆਂ ਨੇ ਸਾਡੇ ਔਗਣ ਦੂਰ ਹੋ ਰਹੇ ਨੇ ਗੁਰਬਾਣੀ ਗੁਣ ਸਾਡੀ ਜ਼ਿੰਦਗੀ ਚ ਆ ਰਹੇ ਨੇ ਸਮਝ ਲਓ ਗੁਰੂ ਨੇ ਕਿਰਪਾ ਕਰ ਲਈ ਜਿਹੜੇ ਇਦਾਂ ਦੇ ਵਹਿਮ ਪਖੰਡਾਂ ਵਿੱਚ ਲੋਕਾਂ ਨੂੰ ਪਾ ਰਹੇ ਨੇ ਸੱਚ ਜਾਣਿਓ ਦੋਜ਼ ਪੀਪਲ ਦਾ ਆਰ ਮਿਸਗਾਈਡਿੰਗ ਪੀਪਲ ਵੇਅਰਿੰਗ ਦੀਸ ਕਲੋਜ਼ ਐਂਡ ਟੇਕਿੰਗ ਪੀਪਲ ਔਨ ਦਾ ਰੋਂਗ ਪਾਥ ਨਾਟ ਜੋਇਨਿੰਗ ਦੈਮ ਟੂ ਗੁਰਬਾਣੀ ਬਟ ਟੇਕਿੰਗ ਦੈਮ ਅਵੇ ਫਰੋਮ ਗੁਰਬਾਣੀ ਐਂਡ ਬ੍ਰਿੰਗਿੰਗ ਦੈਮ ਕਲੋਜ਼ਰ ਟੂ ਦੈਮਸੈਲਵਸ ਸੱਚ ਜਾਣਿਓ ਦੇ ਹੈਵਨਟ ਫੈਲਟ ਗੋਡਸ ਐਗਜ਼ਿਸਟੈਂਸ ਐਵਰੀਵੇਅਰ And is karke Guru Ram Das Maharaj ki kehnde ne to the bride and groom ke you need to understand ke God is existing everywhere. When you're at work, don't make a mistake that will hurt your wife. Or when the wife is at work, don't do something wrong that will hurt your husband. Always remember ke God is existing everywhere. God is within you. The day you do something wrong, the guilty conscience will kick in and you will not be able to look at your husband in his eyes. The day you go against your wife and you do something wrong, you will not be able to look at your wife in their eyes. Why? Because you've gone against your wife. You've gone against your husband. And then what does Mara say? Antar bahar har prab eko mil har jan mangal gaye. Kande Paramatma ji, hana ji, Guru ji, kande koi fark nahi. ਕਹਿੰਦੇ ਅੰਦਰ ਵੀ ਇੱਕ ਆ ਗੁਰੂ ਬਾਹਰੋਂ ਵੀ ਇੱਕ ਆ ਇੱਦਾਂ ਨਹੀਂ ਹੋ ਸਕਦਾ ਹੁਣ ਮੈਨੂੰ ਤੁਸੀਂ ਸਵਾਲ ਦਾ ਜਵਾਬ ਦਿਓ ਇੱਦਾਂ ਕਦੇ ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੁਛ ਰਹੇ ਕਰਦੇ ਕੁਛ ਰਹੇ ਇੱਦਾਂ ਹੋ ਸਕਦਾ ਸਿੰਘੋ ਇੱਦਾਂ ਥੋੜਾ ਕਦੇ ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਕਰਦੇ ਕੁਛ ਰਹੇ ਕਹਿੰਦੇ ਕੁਛ ਰਹੇ ਨੋ ਅੰਦਰੋਂ ਵੀ ਇੱਕ ਸੀ ਬਾਹਰ ਵੀ ਇੱਕ ਸੀ ਐਂਡ ਗੁਰੂ ਜੀ ਇਜ਼ ਐਕਸਪਲੇਨਿੰਗ ਟੂ ਅਸ Can bring that quality in your relationship. Wherever you are from the inside, be that from the outside towards your wife and towards your husband. Okay, don't be something inside. Jin man hor, mukh hor, se kande kachya, andaron kush hove, baharon kush hove. Iddaan di image na karai. You're married to your wife, you're married to your husband. Always be yourself. Wherever you are from the inside, Don't be a fake person. Don't try and live that relationship on a fake image. Always be truthful. Antar bahar har prab ekko. Paramatma vi andaron bahar ekka. Hun tere vich vi paramatma reh reha hai na ji. Ohi gun. Bring that quality into your life and make yourself the same from the inside and the same from the outside. And what does Mara say? Mil har jan mangal gaye. Jede gharan vich pati patni, husband and wife, there's no formalities, yes, there's no kalesh, there's no fights between them. Why? Because there's nothing hidden from them. They're truthful, they're honest towards each other. Minu eh dasso, oh ghar vich mangal ni lagge hunde fir ਮੰਗਲ ਹੀ ਲੰਘੇ ਹੁੰਦੇ ਨੇ ਨਾ ਰੌਣਕਾਂ ਲੱਗੀਆਂ ਹੁੰਦੀਆਂ ਨੇ ਬਿਕਾਜ਼ ਦੇ ਆਰ ਆਲਵੇਜ਼ ਟਰੂਥਫੁਲ ਐਂਡ ਦੇ ਟਰਸਟ ਈਚ ਅਦਰ they respect each other jithe satkar aa jithe pyar aa jithe andron bahar ik aa phir ki hoga mil har jan mangal gaaye eh vi guru ji sanu gun sikhal rahe ne ki zindagi vich tu ik andron vi bahron ik ho ja and what will happen you'll be happy in your relationship then what does maharaj guru ramdas paatshah carry on saying

is the second love that has taken place. Jan Nanak Duji Lav Chalai, E Duji Lav Vicho Sikhya Lai Liye Hai. Pehli Lav Apa Kal Vichar Kiti Si, second love today. And get this teaching from this love today. Be the same from the inside and outside. Don't hide anything between your relationship, between you and your husband or you and your wife. Always be truthful to one another. And what does Guru Ram Das Pasha say? Anahad shabd vajaye, jadon paramatma sacha teri jindagi ch aa gaya, phir ki hoga, jehda guru da shabd aa tere andaron vajjuga. ਹੁਣ ਘਰਾਂ ਚ ਆਪਾਂ ਨਾ ਜਦੋਂ ਸ਼ਬਦ ਕੀਰਤਨ ਕਰਦੇ ਹਾਂ ਆਪਾਂ ਕੀ ਕਹਿੰਦੇ ਹਾਂ, ਵਾਜਾ ਵਜਾਓ, ਠੀਕ ਆ ਜੀ, ਕੀ ਕਹਿੰਦੇ ਹਾਂ, ਢੋਲਕ ਵਜਾਓ. ਇਸ ਟੂ ਪਲੇ ਇਟ, ਟੂ ਵਜਾਏ. ਐਂਡ ਦ ਡੇ ਗੁਰ ਸ਼ਬਦ ਕਮਸ ਵਿਦ ਇਨ ਆਰ ਮਾਈਂਡਸ, ਦ ਡੇ ਗੁਰਬਾਣੀ ਕਮਸ ਵਿਦ ਇਨ ਅਸ, ਕੀ ਹੋਊਗਾ, ਗੁਰੂ ਦਾ ਸ਼ਬਦ ਸਾਡੇ ਅੰਦਰੋਂ ਵੱਜੂਗਾ. ਵੱਜਣ ਦਾ ਭਾਵ ਕੀ ਆ, ਅੱਠੇ ਪੈਰ ਗੁਰੂ ਦੀ ਸਿੱਖਿਆ ਸਾਡੀ ਸਿੱਖਿਆ ਬਣ ਜੂ. ਅੱਜ ਆਪਾਂ ਆਪਣੀ ਮਤ ਨਾਲ ਤੁਰ ਰਹੇ ਹਾਂ, ਬਟ ਦ ਡੇ ਵੀ ਸਟਾਰਟ ਅੰਡਰਸਟੈਂਡਿੰਗ ਫਰੋਮ ਆਰ ਗੁਰੂ, ਫਿਰ ਕੀ ਕਰਾਂਗੇ, ਫਿਰ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਆਪਾਂ ਆਪਣੀ ਜ਼ਿੰਦਗੀ ਬਤੀਤ ਕਰਾਂਗੇ. ਨਾਓ ਵੀ ਲਿਵਿੰਗ ਅਕੋਰਡਿੰਗ ਟੂ ਆਰ ਮਾਈਂਡ ਵਿਚ ਇਜ਼ ਮਨ ਮਤ, ਮਾਈਂਡਸ ਅੰਡਰਸਟੈਂਡਿੰਗ. ਬਟ ਦ ਡੇ ਵੀ ਅੰਡਰਸਟੈਂਡ ਵਾਟ ਆਰ ਗੁਰੂ ਇਜ਼ ਸੇਇੰਗ, ਫਿਰ ਕੀ ਹੋਊਗਾ, ਗੁਰਮਤ, ਗੁਰੂ ਦੀ ਸਿੱਖਿਆ, ਗੁਰੂ ਦੀ ਮਤ ਸਾਡੀ ਜ਼ਿੰਦਗੀ ਚ ਆਈ. ਐਂਡ ਵਾਟ ਵਿਲ ਹੈਪਨ, ਅਨਹਦ, ਦ ਕੰਟੀਨਿਊਅਸ ਸਾਊਂਡ ਫਰੋਮ ਇਨਸਾਈਡ ਆਫ ਗੁਰੂ ਸ਼ਬਦ, ਗੁਰੂਜ਼ ਟੀਚਿੰਗਸ.

0: this is the part. ਹਮੇ ਇੱਕ ਮਿੰਟ ਧਿਆਨ ਨਾਲ ਸਮਝਿਓ, ਆਨੰਦ ਕਾਰਜ ਆਪਾਂ ਹਨਾ ਜ਼ਿੰਦਗੀ ਵਿੱਚ ਬਹੁਤ ਵੇਖੇ ਨੇ ਹਨਾ ਜੀ, ਕਿੰਨੇ ਆਨੰਦ ਕਾਰਜਾਂ ਤੇ ਗਏ ਹੋਏ ਆ ਆਪਾਂ ਜ਼ਿੰਦਗੀ ਚ. ਹਾਊ ਮੈਨੀ ਵੈਡਿੰਗਸ ਹੈਵ ਵੀ ਗੋਨ ਟੂ? ਬਟ ਯੂ ਨੋ ਵਨ ਥਿੰਗ, ਵੀ ਆਲਵੇਜ਼ ਰਿਮੈਂਬਰ ਵਾਟਸ ਹੈਪਨਡ ਇਨ ਦ ਪਾਰਟੀ ਹਾਲ. We always remember what's happened on the dance floor. We always remember what food was there in the wedding, but we don't remember what the lama was saying. It's true, isn't it? Main Punjabi ch kehda, vyah bade vekhe ne par vyahan de menu vekhe ne. Jede menu hunde na ji, ik ki ki baneya vyahan ch, oh vekhya. Vyahan de vich ki vekhya apa? Nachan wala kaun aaya, gaun wala kaun aaya, gaane kede lagge si, ehi vekhya na vyahan ch. ਪਰ ਜਿਹੜੀ ਚੀਜ਼ ਆਨੰਦ ਕਾਰਜ ਦੀ ਆ, ਰਸਮ ਜਿਹੜਾ ਕਾਰਜ ਆ, ਉਹ ਲਾਵਾਂ ਨਹੀਂ ਆਪਾਂ ਵੇਖੀਆਂ ਕਿ ਗੁਰੂ ਜੀ ਕੀ ਕਹਿ ਰਹੇ ਨੇ. ਆਖੋ ਸਤਨਾਮ
1: ਸ੍ਰੀ ਵਾਹਿਗੁਰੂ.
0: ਜੇ ਆਪਾਂ ਸੁਣੇ ਹੁੰਦੇ ਹਨਾ ਜੀ ਲਾਵਾਂ, ਸੱਚ ਜਾਣਿਓ ਮੈਂ ਪਹਿਲੇ ਦਿਨ ਵੀ ਆਖਿਆ ਸੀਗਾ ਕਿ ਅੱਜ ਕੱਲ ਸਾਡੇ ਕਾਰਜ ਕਲੇਸ਼ ਕਾਰਜ ਹੋ ਗਿਆ. ਹਸਬੈਂਡ ਐਂਡ ਵਾਈਫ ਕਲੇਸ਼ ਕਾਰਜ ਆ, ਆਨੰਦ ਕਾਰਜ ਨਹੀਂ. ਇਸ ਨਾ ਆਨੰਦ ਕਾਰਜ ਨਹੀਂ ਮੋ. ਆਨੰਦ ਇਸ not just at that time. Anand karaj eh nahi ke char laavan le liya anand karaj ho gaya. Anand ek ek ghadi vich hai teri zindagi ch. You and your husband are living together, you and your wife are living together. Is there anand in every second of your life, or is there klesh every day? Is there fights every day? And if you look into your own lives, okay, those of you that are married, look into your own lives and just reflect. ਆਨੰਦ ਕਦੋਂ ਹੁੰਦਾ? ਜਦੋਂ ਆਪਾਂ ਸਮਝਦੇ ਗੁਰੂ ਕੀ ਕਹਿ ਰਿਹਾ. ਸੱਚ ਜਾਣਿਓ, ਘਰ ਵਾਲਾ ਅੱਜ ਹੀ ਸਮਝ ਲਵੇ ਗੁਰੂ ਕੀ ਕਹਿ ਰਿਹਾ, ਘਰ ਵਾਲੀ ਅੱਜ ਹੀ ਸਮਝ ਲਵੇ ਗੁਰੂ ਕੀ ਕਹਿ ਰਿਹਾ. ਸਮਝ ਲਓ ਕਲੇਸ਼ ਕਾਰਜ ਨਹੀਂ, ਅੱਜ ਹੀ ਆਨੰਦ ਕਾਰਜ ਹੋ ਗਿਆ. ਆਖੋ ਸਤਨਾਮ. ਇਸ ਟ੍ਰੂ ਵਿਜ਼ਨ ਹੈ. ਐਂਡ ਦ ਫਰਸਟ ਲਾਮ, ਲੈਟਸ ਜਸਟ ਗੋ ਥਰੂ ਇਟ. ਦ ਫਰਸਟ ਲਾਮ ਐਕਸਪਲੇਨ ਟੂ ਅਸ ਦ ਪ੍ਰਵਿਰਤੀ ਕਰਮ. ਕਰਮ ਮੀਨਸ ਦ ਵਰਕ. ਵਾਟਸ ਦ ਮੇਨ ਵਰਕ ਯੂ ਸ਼ੁਡ ਬੀ ਡੂਇੰਗ? And that is bringing Gurbani into your life. Dhyan vich Paramatma nu rakhna. Hun dhyan ehi hunda ki remembering. Dhyan ch rakhna. Eh gal dhyan ch hi rakhi. Jidda keh nahi dinde, putra dhyan ch rakhi gal nu. And Paramatma nu dhyan ch hi rakhna ki sacha ya, sacche kam karne ya. Kade jhooth nahi bolna, kade maada nahi karna. Eh dhyan ch Paramatma aa gaya. That was a pravirti karam. That's where the lama started off the first lama. I'm recapping every day. So the second lama, what was that all about? Guru Ram Das Ji Pasha in Suhi Rag, they said to us, Ke antar bar har prab eko. Ke God is the same inside and outside. Guru is the same inside and outside. Man bhi ekka, sareer bhi ekka, in the sense, they don't say something and do something else. Idda ni guru kenda kosha, karda kosha, antar bar har prab eko ekka. And bring that into your married life. Okay, you and your husband, whatever you are in the inside, that's what you should be at, should be on the outside. Don't lie to your wife, be loyal to your wife, respect your wife. And same goes to the wife, to respect her husband and be loyal to her husband. Each of you have that quality in your life. And kal jehdi laam sigi, tijdi laam, man vich ki paida hoya? Bairag. Bairagiya bal Ram jiyo. Bairag is that unstoppable love, yes, that no one can take you away from your guru. Oh, pyar ban janda hai na ji. Jadon dhyan vich ik cheez nu vasai rakho, dhyan vich cheez nu vasai rakho, ik din idda da aunda, us cheez vaste banda mar vi sakda. Maa apne bacche vaste mar vi sakdi aa. Pyo can die for his kid. Because in that dhyan, bacha dhyan ch rehnda hamesha. Din raat mehnat karde haan for the kids, dhyan vich bachcha. And the truth is, jis din sacha sade dhyan vich aa gaya, apan sach piche vi mar sakde haan. Kho satna
1: Sri Vaheguru.
0: Marde ne sach piche thode, par hai virle, hai virle sach nal kharna le. Main badi baar aakda hunda, ek patrakar ne likhya hoya, inna sach na bol ke kalla reh je, chark rakh le kol, arthi nu modda laun layi. ਇੰਨਾ ਵੀ ਨਾ ਸੱਚ ਬੋਲਣੀ ਜ਼ਿੰਦਗੀ ਚ. ਅੱਜ ਕੱਲ ਸਾਡੇ ਪ੍ਰਚਾਰਕ ਵੀ ਨਹੀਂ ਸੱਚ ਬੋਲਦੇ. ਲੋਕਾਂ ਦੇ ਮੂੰਹ ਰੱਖਣ ਵਾਸਤੇ ਡਾਲਰਾਂ ਪਿੱਛੇ ਸੱਚ ਨਹੀਂ ਬੋਲਦੇ. ਇਹ ਗੱਲ ਉਹਨਾਂ ਨੇ ਕਹੀ ਹੋਈ ਆ ਕਿ ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜੇ. ਡੋਂਟ ਸਪੀਕ ਸੋ ਮਚ ਟਰੂਥ ਦੈਟ ਐਵਰੀਬਾਡੀ ਜਸਟ ਮੂਵਸ ਅਵੇ ਫਰੋਮ ਯੂ. ਵਾਈ? ਬਿਕਾਜ਼ ਦ ਟਰੂਥ ਹਰਟਸ. ਪੀਪਲ ਡੋਂਟ ਵਾਂਟ ਟੂ ਹੀਅਰ ਦ ਟਰੂਥ. ਪੀਪਲ ਡੋਂਟ ਵਾਂਟ ਟੂ ਬੀ ਟੋਲਡ ਦ ਟਰੂਥ. ਐਂਡ ਦੈਟ ਪਰਸਨ ਰਾਈਟਸ, ਡੋਂਟ ਸਪੀਕ ਸੋ ਮਚ ਟਰੂਥ ਦੈਟ ਯੂ ਆਰ ਔਨ ਯੂਰ ਓਨ. Keep four at least, that when you die, four people can take your body to the crematorium. Char ta rakh le kol arthi nu modda laun layi. And let me just say one thing, brothers and sisters. Mainu eh dasso, Baba Fateh Singh ji di laash nu kine chakkeya si char si? Baba Zorawar Singh, the son of Guru Gobind Singh ji? Yes, when they passed away, when they became shaheed, who were the four that picked up their body? Mata Gujar Kaur di ਲਾਸ਼ ਨੂੰ, ਸਰੀਰ ਨੂੰ ਕਿਹੜੇ ਚਾਰਾਂ ਨੇ ਚੱਕਿਆ ਸੀ? ਚਾਰ ਥੋੜੋ ਸਕੇ. ਪਰ ਵੇਖੋ, ਸੱਚ ਨਾਲ ਖੜੇ ਰਹੇ. ਅੱਜ ਤੁਸੀਂ ਵੇਖੋ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਰਹੰਦ ਜਦੋਂ ਸਭਾ ਹੁੰਦੀ ਆ, ਕਿੰਨੀ ਸੰਗਤ ਜੁੜਦੀ ਆ. ਟਰੂਥ ਆਲਵੇਜ਼ ਪ੍ਰਵੇਲਸ. ਡੋਂਟ ਥਿੰਕ ਦੈਟ ਆਈ ਐਮ ਨਾਟ ਗੋਇੰ ਟੂ ਸੇ ਦ ਟਰੂਥ ਬਿਕਾਜ਼ ਆਈ ਮਾਈਟ ਗੈਟ ਆਊਟ ਆਫ ਓਰ ਪੀਪਲ ਵਿਲ ਲੀਵ ਮੀ ਇਫ ਆਈ ਸੇ ਦ ਟਰੂਥ, ਬਟ ਗੈਸ ਵਾਟ, ਵਨ ਡੇ ਦੈਟ ਟਰੂਥ ਵਿਲ ਕਮ ਆਊਟ. ਇੱਕ ਦਿਨ ਸੱਚ ਸਾਹਮਣੇ ਆਊਗੀ ਕਿ ਸੱਚ ਕੀ ਹੁੰਦੀ ਆ. ਐਂਡ ਦਿਸ ਇਜ਼ ਦ ਅਨਸਟੋਪੇਬਲ. ਜਿਹੜਾ ਪ੍ਰੇਮ ਪੈ ਜੇ ਹਨਾ ਗੁਰੂ ਪ੍ਰਤੀ, ਹਸਬੈਂਡ ਐਂਡ ਵਾਈਫ ਹੈਵ ਦੈਟ ਲਵ, ਦੇ ਸਟੈਂਡ ਵਿਦ ਦ ਟਰੂਥ, ਦੇਰ ਇਜ਼ ਟਰੂਥ ਬਿਟਵੀਨ ਦੈਟ ਮੈਰਿਜ, ਦੈਟ ਕਪਲ, ਵਾਟਐਵਰ ਦੈਟ ਕਪਲ ਇਜ਼. ਅੱਜ ਆਪਾਂ ਕਹਿ ਨਹੀਂ ਦਿੰਦੇ ਬੜਾ ਪਿਆਰ ਉਹਨਾਂ ਦੇ ਆਪਸ ਵਿੱਚ ਹੀ, ਬੜਾ ਪਿਆਰ ਆ ਉਹਨਾਂ ਦੇ ਆਪਸ ਵਿੱਚ ਹੀ. ਉਹ ਪਿਆਰ ਤਾਂ ਆ ਕਿਉਂਕਿ ਦੇ ਲੋਇਲ ਟੂ ਈਚ ਅਦਰ. They have respect for each other, and there's truth in that relationship. The day that truth is gone, the day that truth is gone, they start lying to each other, trust will go out the window, faith will go out the window, and that's when arguments start, and that's when kalesh starts, and when the kalesh starts, that's when that marriage starts going towards divorce. Jadon jhooth bolan lag gaye. And Pamara ne ki aakhya? ਪਹਿਲੀ ਲਾਮ ਚ ਵੀ, ਦੂਜੀ ਲਾਮ ਚ ਵੀ, ਤੀਜੀ ਲਾਮ ਚ ਵੀ, ਐਂਡ ਟੂਡੇ ਇਨ ਦ ਫੋਰਥ ਲਾਮ, ਕਿ ਸਿੱਖਾ ਤੇਰੇ ਅੰਦਰ ਸੱਚ ਹੋਵੇ. ਸੱਚ ਹੋਏਗਾ ਤੂੰ ਅੰਦਰੋਂ ਵੀ ਸ਼ਾਂਤ ਰਹੇਗਾ, ਸੱਚੇ ਨਾਲ ਜੁੜਿਆ ਹੋਊਗਾ, ਮੀਨਸ ਪਰਮਾਤਮਾ ਨਾਲ ਜੁੜਿਆ ਹੋਊਗਾ, ਪਰਮਾਤਮਾ ਨਾਲ ਜੁੜਿਆ ਹੋਊਗਾ. ਜਿਹੜਾ ਵੀ ਕੰਮ ਕਰੂੰਗਾ ਜ਼ਿੰਦਗੀ ਵਿੱਚ, ਸੱਚਾ ਕੰਮ ਕਰੂੰਗਾ. ਤੇਰੇ ਹਸਬੈਂਡ ਪਰਿਵਾਰ ਵਿੱਚ ਵੀ, ਇਨ ਯੋਰ ਮੈਰਿਜ ਲਾਈਫ, ਦੇਰ ਵਿਲ ਬੀ ਟਰੂਥ, ਐਂਡ ਵੈਨ ਦੇਰ ਇਜ਼ ਟਰੂਥ ਇਨ ਦੈਟ ਮੈਰਿਜ ਲਾਈਫ, you'll be happy in life as well. This is what Guruji teaches. And let's just go through the first love. Har chauthri love, the first pankti of the chauthi love. Har chauthri love man sahaj paya har paya Balram jiyo. So in the chauthri love, Guru Ram Das Ji teaches us sahaj. Sahaj has been obtained. ਸਹਿਜ ਕੀ ਆ ਹੁਣ ਸਮਝੋ? ਸਹਿਜ ਇਹ ਨਹੀਂ ਕਿ ਹੌਲੀ ਹੌਲੀ ਤੁਰ ਲੱਗ ਗਏ, ਹੁਣ ਸਹਿਜ ਵਿੱਚ ਆ ਗਏ, ਹੁਣ ਬੋਲਦੇ ਆ ਹੌਲੀ ਹੌਲੀ ਬੋਲਦੇ ਆ. ਕਿਉਂ? ਕਿਉਂਕਿ ਸਹਿਜ ਵਿੱਚ ਆ ਗਏ. ਯੂ ਨੋ ਵਾਟ ਸਹਿਜ ਮੀਨਸ? ਸਹਿਜ ਮੀਨਸ ਪੇਸ਼ੈਂਸ. ਹਾਊ ਮਚ ਪੇਸ਼ੈਂਸ ਡੂ ਯੂ ਹੈਵ ਇਨ ਯੋਰ ਲਾਈਫ? ਯੂ ਨੋ ਵਨ ਪੀਪਲ ਰਨ ਅਰਾਊਂਡ ਡੂਇੰਗ ਥਿੰਗਸ, ਪੀਪਲ ਸੇ ਦੇ ਨੋਟ ਪੇਸ਼ੈਂਟ, ਦੇ ਨੋਟ ਪੇਸ਼ੈਂਟ. ਬਟ ਯੂ ਨੋ ਵਾਟ ਗੁਰੂ ਜੀ ਟਾਕਸ ਅਬਾਊਟ? ਦ ਪੇਸ਼ੈਂਸ ਇਜ਼ ਆਫ ਦ ਮਾਈਂਡ. ਮਨ ਤੇਰਾ ਕਿੰਨਾ ਸਹਿਜ ਵਿੱਚ ਆ. ਸਰੀਰ ਕਰਕੇ ਤਾਂ ਆਪਾਂ ਭੱਜ ਫਿਰ ਕੇ ਕੰਮ ਕਰਨੇ ਹੀ ਨੇ, ਜੇ ਘਰ ਬੈਠੇ ਰਹੇ ਢਿੱਲੜ ਪੁਣਾ ਕਰਾਂਗੇ ਕੰਮ ਨਹੀਂ ਹੋਣੇ. ਯੂ ਹੈਵ ਟੂ ਰਨ ਅਰਾਊਂਡ ਐਂਡ ਡੂ ਥਿੰਗਸ ਇਨ ਲਾਈਫ. ਸਹਿਜ ਪੁਣਾ ਸਾਡੇ ਮਨ ਵਿੱਚ ਆਉਂਦਾ, ਤਨ ਕਰਕੇ ਨਹੀਂ. ਮਨ ਕਰਕੇ ਕਿਵੇਂ ਸਹਿਜ ਆ? ਮਨ ਕਰਕੇ ਕਿਵੇਂ ਸਹਿਜ ਵਿੱਚ ਆ? ਸਮਝਿਓ, ਪੇਸ਼ੈਂਸੀ ਇਜ਼ ਕਿ ਹੇ ਪਰਮਾਤਮਾ, ਮੁੰਡਾ ਦੇਣਾ, ਧੀ ਦੇਣੀ ਆ, ਜੋ ਮਰਜ਼ੀ ਦੇਈ, ਕਿ ਮੈਂ ਤੇਰੇ ਭਾਣੇ ਚਾਹ ਖੋ ਸਕਦਾ. ਪ੍ਰਮੋਸ਼ਨ ਮਿਲਣਾ ਨਹੀਂ ਮਿਲਣਾ ਕੋਈ ਨਾ, ਮੈਂ ਆਪਣੀ ਮਿਹਨਤ ਕਰ ਰਿਹਾ, ਪਰ ਜੇ ਮਿਲਣਾ ਹੋਊਗਾ ਕੋਈ ਨਾ, ਪ੍ਰਮਾਤਮਾ ਤੇਰੇ ਹੁਕਮ ਚਾਹ. ਗੱਡੀ ਵੱਡੀ ਮਿਲਣੀ ਨਹੀਂ ਮਿਲਣੀ ਕੋਈ ਨਾ, ਪਰ ਮੈਂ ਆਪਣੀ ਮਿਹਨਤ ਕਰ ਰਿਹਾ. ਆਮ ਗੋਇੰ ਟ੍ਰਾਈ ਮਾਈ ਬੈਸਟ, ਬਟ ਵੈਨ ਦੈਟ ਟਾਈਮ ਕਮਸ ਆਮ ਗੋਇੰ ਰਿਸੀਵ ਦੈਟ, ਦੈਟਸ ਫਾਈਨ, ਆਈ ਐਮ ਪੇਸ਼ੈਂਟ. ਇਹਨੂੰ ਕਹਿੰਦੇ ਆ ਕਿ ਮਨ ਵਿੱਚ ਸਹਿਜ ਆ ਗਿਆ. ਸੱਚ ਜਾਣਿਓ ਪਿਆਰਿਓ, ਅੱਜ ਆਪਾਂ ਅਰਦਾਸਾਂ ਕਰਦੇ ਆ. ਅਰਦਾਸ ਇਜ਼ ਮੇਡ ਆਫ ਟੂ ਸ਼ਬਦ, ਵਾਟ ਇਜ਼ ਇਟ? ਅਰਜ ਤੇ ਦਾਸ. ਅਰਜ ਦਾਸ ਇਕੱਠਾ ਜੋੜ ਦਿਓ, ਅਰਦਾਸ ਬਣ ਗਈ. ਐਂਡ ਵਟ ਡਜ਼ ਅਰਜ ਮੀਨ ਇਨ ਇੰਗਲਿਸ਼? ਇਟ ਮੀਨਸ ਰਿਕੁਐਸਟ. ਦਾਸ ਮੀਨਸ ਸਲੇਵ. when we request in front of our guru hath jod ke man ikmik karke apan das ban ke becoming the slaves of our guru. Slave of your guru means ke what your guru is saying, you become the slave of the word. Guru de bachna de das bano. Jo guru keh reha oh bachan apni zindagi ch lagu karo. Samjh lo guru de bachan sade malik ho gaye, apan naukar ho gaye, kyunki jo malik de bachan apan kar rahe han. An arj te das, arj means request, das means slave. When you put those words together, it becomes ardas. And the day you do ardas from inside, that means you're patient. Because you're asking Guru Sahib, ke whatever pleases you, do that upon me. Tera kiya, mitha lagya. And pyareo sahaj, apne gharan chali leke yao. ਇਹ ਸਹਿਜ ਸਿੱਖ ਲਿਆ ਨਾ ਗੁਰੂ ਪ੍ਰਤੀ ਕਿਵੇਂ ਰੱਖਣਾ ਪਰਮਾਤਮਾ ਪ੍ਰਤੀ ਸਹਿਜ ਮੀਨਸ ਮਾਈਂਡ ਪੇਸ਼ੈਂਸ ਐਂਡ ਬ੍ਰਿੰਗ ਦੈਟ ਪੇਸ਼ੈਂਸ ਇਨਟੂ ਯੋਰ ਮੈਰਿਡ ਲਾਈਫ ਕਿ ਦ ਹਸਬੰਡ ਐਂਡ ਵਾਈਫ ਹੈਵ ਪੇਸ਼ੈਂਸ ਬਿਟਵੀਨ ਈਚ ਅਦਰ ਇੱਕ ਦੋਏ ਦੇ ਵਿੱਚ ਆਪਸ ਵਿੱਚ ਹੀ ਸਹਿਜ ਆ ਦੇ ਡੋਂਟ ਸਟਾਰਟ ਫਾਈਟਿੰਗ ਓਵਰ ਲਿਟਲ ਸਿਚੁਏਸ਼ਨਸ ਦੈਟ ਟੇਕ ਪਲੇਸ ਦੇ ਡੋਂਟ ਹੈਵ ਆਰਗੂਮੈਂਟਸ ਓਵਰ ਲਿਟਲ ਥਿੰਗਸ ਓ ਮਾਈ ਗੋਡ ਯੂ ਡਿਡਨਟ ਪੁੱਟ ਦ ਵਾਸ਼ਿੰਗ ਮਸ਼ੀਨ ਔਨ ਲੈਟਸ ਸਟਾਰਟ ਐਨ ਆਰਗੂਮੈਂਟ ਯੂ ਡਿਡਨਟ ਵਾਸ਼ ਦ ਡਿਸ਼ਸ ਲੈਟਸ ਸਟਾਰਟ ਦ ਆਰਗੂਮੈਂਟ You haven't put food in the microwave, let's start an argument. No, sabariya. Santokha. There's contentment. There's patience between that married life. Just because your husband's forgotten the anniversary doesn't mean you're going to start acting up now. You're going to start arguing. You forgot our anniversary day? How did you do that? How could you have done that? One thing that means so much in our life. And then he's trying to make excuses saying, no, every day means everything to us. Every day is so wonderful, not just one day in the year, because he's trying to cover up. But you know what? Don't start arguments over little things. And that means having patience in life. And Guru Ram Das Ji Maharaj, in their Chauthi Lam, is explaining to us, ke have sahaj. Always stay in the will of God. Paane ch rehna, sahaj vich aana, be patient. Bring that gun into your quality and bring that gun into your lifestyle as well. Fir Maharaj ki kehnde ne in the second pangti.
1: Gurmukh milya subaye har man tan meetha laya Balram jiyo. Kehnde gurmukh milya subaye.
0: Kehnde what's happened? Let me say one thing. You know whatever interests you have in life, that's the type of people you will meet in life. If you want to gamble in life, you'll find people that gamble.
2: Jede man vich eh ichha ke main jua khedan, unna nu idda de bande vi miluge jua khedan wale.
0: Jede de man vich eh desire aa na ji ke main baitha sharaban piwa idda de kam karan nu onu idda di company vi mil jugi. It's true. Idda de mitr dost vi mil panage idda de khaan peen wale. Par sach janeyo ਜਿਹਦੇ ਅੰਦਰ ਇਹ ਇੱਛਾ ਬਣ ਜੇ ਕਿ ਮੈਂ ਗੁਰੂ ਦੀ ਸਿੱਖਿਆ ਗ੍ਰਹਿਣ ਕਰਾਂ ਪਰਮਾਤਮਾ ਦੇ ਨਾਲ ਇੱਕ ਮਿਕ ਹੋਵਾਂ ਸੱਚ ਜਾਣਿਓ ਦ ਡੇ ਦਾ ਇੰਟੈਂਸ਼ਨ ਕਮਸ ਇਨ ਟੂ ਯੋਰ ਮਾਈਂਡ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਸੱਚ ਜਾਣਿਓ ਇੱਦਾਂ ਦੀ ਸੰਗਤ ਮਿਲ ਪੈਣੀ ਆਖੋ ਸਤਨਾਮ
3: ਸ੍ਰੀ ਵਾਹਿਗੁਰੂ
0: ਐਂਡ ਦੈਟਸ ਵਾਟ ਗੁਰੂ ਜੀ ਇਜ਼ ਸੇਇੰਗ ਗੁਰਮੁਖ ਮਿਲਿਆ ਸੁਭਾਏ ਕਹਿੰਦੇ ਗੁਰਮੁਖਾਂ ਦੀ ਸੰਗਤ ਮਿਲ ਗਈ ਹੁਣ ਹੁਣ ਇੱਕ ਮਿੰਟ ਧਿਆਨ ਦਿਓ ਪਿਆਰਿਓ ਆਪਾਂ ਦੱਸਾਂ ਗੁਰਮੁਖਾਂ ਦੀ ਕੀ ਡੈਫੀਨੇਸ਼ਨ ਬਣਾ ਲਈ 10 ਬੰਦੇ ਨਾਲ ਫਿਰਦੇ ਹੋਣ ਸਾਰਿਆਂ ਨੇ ਕੋਲ ਪੱਗਾਂ ਬੰਨੀਆਂ ਹੋਣ ਚਿੱਟੇ ਚੋਲੇ ਪਾਏ ਹੋਣ ਨਾਲ ਗੜਬਾ ਵੀ ਚੱਕਿਆ ਹੋਵੇ ਇਹ ਗੁਰਮੁਖ ਨੇ ਕਿਆ ਬਾਤ ਆ ਪਰ ਪਿਆਰਿਓ ਗੁਰਮੁਖ ਬੰਦੇ ਦੇ ਕੰਮਾਂ ਤੋਂ ਪਤਾ ਲੱਗਦਾ ਗੁਰਮੁਖ ਇਜ਼ ਅਨ ਇਮੇਜ ਗੁਰਮੁਖ ਇਜ਼ ਅ ਸਟੇਟ ਆਫ ਮਾਈਂਡ What is the state of mind? Are you learning from your guru? Are you implementing those things that your guru has said into your life? Je guru di sikhiya grahan nahi kiti, oh jinne marzi chole pa li rangdar pa lai. Par je tere man vich guru di sikhiya nahi aayi, tu gurmukh nahi hoya, aankho satnaam.
3: Sri Vaheguru.
0: Gurmukh di nishani eh aa ke oh guru di gal karde ne. Gurmukh di nishani eh aa ke jo keh rahe ne, oh aap vi karde aa. Avar upadese aapna kare. ਇੱਦਾਂ ਨਹੀਂ ਕਿ ਕਿਸੇ ਨੂੰ ਕੁਛ ਕਹਿਤਾ ਆਪ ਨਹੀਂ ਕੀਤਾ ਜੋ ਕਹਿੰਦੇ ਨੇ ਕਰਦੇ ਵੀ ਆ ਕਹਿਣੀ ਕਰਨੀ ਦੇ ਪੂਰੇ ਆ ਦੇ ਡੋਂਟ ਜਸਟ ਸੇ ਐਨੀਥਿੰਗ ਵਾਟਐਵਰ ਦੇ ਸੇ ਦੇ ਐਕਚੁਅਲੀ ਲਿਵ ਅਪਨ ਦੈਟ ਦੇ ਲਿਵ ਅਕੋਰਡਿੰਗ ਟੂ ਵਾਟ ਦੇ ਸੇ ਐਂਡ ਦੈਟਸ ਵਾਟ ਗੁਰੂ ਰਾਮਦਾਸ ਪਾਤਸ਼ਾਹ ਇਜ਼ ਸੇਇੰਗ ਇਨ ਯੋਰ ਮੈਰਿਡ ਲਾਈਫ ਡੋਂਟ ਸੇ ਟੂ ਯੋਰ ਵਾਈਫ ਡੂ ਦਿਸ ਐਂਡ ਡੂ ਦੈਟ
2: do this and do that. Look inside yourself. Are you doing something as well? Don't say to your husband, eh kam kar, aa kar, eh kar, tu apne man vich vi chhati maar ke vekh tu kar rahi aa. Avar upadese apna kare. Bring that quality into your married life as well. So this is a gun for the married couple as well. This is what Guruji is teaching in the Lams as well. Gurmukh milaya subhae, then what will happen? Har man tan meetha laya. Balaram jiyo, meetha means sweet. Har is Paramatma. Paramatma menu meetha lagda. Gurmukhaan di sangaj baithe. Sikhya mili. Sikhya jodho mili. Menu hon Paramatma meetha lagya. Before I wasn't so happy. Before I didn't want to know about God. Before I just wanted to carry on with my life. I could do what I want. Who's someone to tell me what to do? This is my life. I will do what I want. But now, when I sat with the Gurmukhs, when I sat with the Gursikhs, I understood the teachings of my Guru. By understanding the teachings of my Guru, what's happened? Har man tan meetha laya, Balaram jiyo, Paramatma mainu hun meetha laga lagya, bhav changa lagda hun eh. Agge ni changa lagda si, before it wasn't so sweet. But now, I love it so much that I can't live without it. I have that interest to learn so much that I'm eagerly waiting. When will that day come that I'll sit with those Gurmukh Sabha and I will understand what my Guru is saying? Oh, din kadon aun, oh sapadhiyan ghadiyan kadon aun. And sach janiyo pyareyo, jadon time ho jae hana sikhan da, jadon ichha vi hove hana sikhan di, man kala penda ke appa jaiye jaiye sikhiye. You know, if you have that desire inside to learn, whether it's football, whether it's ice hockey, whether it's basketball, whether it's netball, whatever. If you have interest to learn some sport in life, you wait for that time to come. Okay, mom, dad, take me to soccer practice. Mom, dad, take me to football. Why? Because you want to learn. You enjoy it so much. And I tell you one thing, the day you start learning about your Guru and loving what your Guru is saying, jis din har man tan meetha laya, Balaram jiyo, jadon Guru de bachan meethe lagan lag gaye, Paramatma meetha lagan lag gaya, sachi gal eh aa pyareyo, sade man vich vi eh shauk paida ho juga ki main hor sikhan, mera pyar Paramatma vich hor vade akho satna.
3: Sri Vaheguru.
2: And what does Guru Ram Das Pasha carry on saying?

0: ਕਹਿੰਦੇ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਕਹਿੰਦੇ ਮੇਰੇ ਪ੍ਰਭ ਨੂੰ ਪਾ ਲਿਆ, ਹੁਣ ਮੇਰਾ ਪ੍ਰਭ ਮੈਨੂੰ ਮਿੱਠਾ ਲੱਗਦਾ। ਐਂਡ ਦੈਨ ਵਾਟ ਇਜ਼ ਮਹਾਰਾਜ ਸੇਇੰਗ, ਅਨ ਦਿਨ ਹਰ ਲਿਵ ਲਾਈ, ਕਹਿੰਦੇ ਯੂ ਨੋ ਮਾਈ ਲਿਵ, ਮਾਈ ਕਨੈਕਸ਼ਨ, ਆਈ ਐਮ ਆਲਵੇਜ਼ ਕਨੈਕਟਡ ਟੂ ਦਾ ਹਰ ਨਾਮ, ਹਰ ਮੀਨਿੰਗ ਗੋਡ, ਕਿ ਮੇਰੀ ਲਿਵ ਉਸ ਪਰਮਾਤਮਾ ਦੇ ਨਾਲ ਲੱਗੀ ਰਹਿੰਦੀ ਆ। ਹੁਣ ਧਿਆਨ ਨਾਲ ਇੱਧਰ ਬੈਠ ਕੇ ਸੁਣਿਓ ਇੱਕ ਮਿੰਟ। ਹੁਣ ਜਦੋਂ ਆਪਾਂ ਹਨਾ ਲਿਵ ਦੀ ਗੱਲ ਕਰਦੇ ਹਾਂ, ਕਨੈਕਸ਼ਨ ਬਣਿਆ ਰਹਿੰਦਾ, ਯੂ ਨੋ ਵਾਟ ਯੂ ਥਿੰਕ ਆਫ, ਸਮਬਡੀ ਸਿਟਿੰਗ ਦੇਅਰ ਕਲੋਜ਼ਿੰਗ ਦੇਅਰ ਆਈਜ਼, ਕ੍ਰੋਸ ਲੈਗਡ, ਲਿਵ ਲੱਗੀ ਹੋਈ ਆ, 10 ਘੰਟੇ 12 ਘੰਟੇ ਇੱਦਾਂ ਹੀ ਬੈਠੇ ਨੇ, ਲਿਵ ਲੱਗੀ ਹੋਈ ਆ ਜੀ, ਲਿਵ ਲੱਗੀ ਹੋਈ ਆ। ਆਮ ਕਰਕੇ ਜੀ ਘਰਾਂ ਚ ਕਹਿ ਦੀ ਤਾਂ ਹੱਸ ਕੇ ਕਹੀ ਦਿੰਦੇ ਨੇ, ਇਹ ਬੈਠੇ ਨੇ ਅੱਖਾਂ ਬੰਦ ਕਰਕੇ, ਭਾਵੇਂ ਸੁੱਤਾ ਹੀ ਹੋਵੇ ਬਾਪੂ ਬੈਠਾ, ਪਰ ਕਹਿ ਦਿੰਦੇ ਨੇ ਪਤਾ ਨੀ ਬਾਪੂ ਨੇ ਕਿਹੜੀ ਲਿਵ ਲਾ ਲਈ ਆ, ਅੱਖਾਂ ਬੰਦ ਕੀਤੀਆਂ ਹੋਈਆਂ ਨੇ ਵੈਸੇ ਹੀ ਸੁੱਤਾ ਪਿਆ ਬਾਪੂ, ਕਹਿ ਦਿੰਦੇ ਨਾ ਲਿਵ ਲੱਗੀ ਹੋਈ ਆ, ਬਾਬਿਆਂ ਦੀ ਤਾਂ ਲਿਵ ਲੱਗੀ ਹੋਈ ਆ। ਵਾਹ, ਕਿਉਂਕਿ ਆਪਾਂ ਇਹ ਗੱਲ ਨੂੰ ਆਪਣੇ ਅੰਦਰ ਵਸਾ ਲਿਆ ਹੋਇਆ, ਲੋਕਾਂ ਤੋਂ ਗੱਲਾਂ ਸੁਣ ਕੇ ਇਹ ਸੋਚਿਆ ਹੋਇਆ, ਦਾ ਪਰਸਨ ਦੈਟ ਸਿਟਸ ਵਿਦ ਹਿਸ ਆਈਜ਼ ਕਲੋਜ਼ਡ ਇਜ਼ ਐਕਚੁਅਲੀ ਕਨੈਕਟਡ। ਬਟ ਯੂ ਨੋ ਵਾਹ, ਮਹਾਰਾਜ ਕਹਿੰਦੇ ਨੇ ਅੱਖਾਂ ਬੰਦ ਕਰਕੇ ਨੀ ਬੰਦਾ ਲਿਵ ਲੱਗਦੀ, ਤੇਰਾ ਮਨ ਕਿੰਨਾ ਜੁੜਿਆ, ਮਨ ਦੀ ਲਿਵ ਲੱਗਦੀ ਆ, ਸਰੀਰ ਦੀ ਨੀ ਪਿਆਰੇ। ਉਹ ਹੁਣ ਮੈਂ ਇੱਥੇ ਬੈਠਾ ਧਿਆਨ ਨਾਲ, ਹੁਣ ਭੈਣੋ ਸਿੰਘੋ ਸੁਣੇ ਸੁਣੇ ਹੋ ਬੇਨਤੀ ਇਹ, ਕਿਉਂਕਿ ਮੈਂ ਆਪਣੇ ਤੇ ਗੱਲ ਕਰਨੀ ਆ, ਕਿਉਂਕਿ ਜੇ ਕਿਸੇ ਤੇ ਤਵਾ ਲਾ ਦੀਏ ਲੋਕਾਂ ਨੇ ਕਹਿਣਾ ਸਾਡੇ ਤੇ ਤਵਾ ਹੀ ਲਾਉਂਦੇ ਨੇ, ਮੈਂ ਆਪਣੇ ਤੇ ਤਵਾ ਹੀ ਲਾਉਂਦਾ। ਹੁਣ ਵੇਖੋ ਮੈਂ ਇੱਥੇ ਬੈਠਾ ਨਾ ਜੀ, ਮੇਰੇ ਤੋਂ ਭਾਵੇਂ 5 ਘੰਟੇ ਬਿਠਾ ਲਈ ਰੱਖੋ, ਮੈਨੂੰ 10 ਘੰਟੇ ਬਿਠਾ ਲਈ ਰੱਖੋ, ਮੈਂ ਬਹਿ ਜਾਏਗਾ, ਕਿਉਂਕਿ ਮੈਨੂੰ ਚੌਂਕੜਾ ਲਾਉਣਾ ਆਉਂਦਾ, ਮੇਰਾ ਕੰਮ ਹੀ ਆ ਚੌਂਕੜਾ ਲਾ ਕੇ ਬਹਿਣਾ। ਹੁਣ ਜਿਹੜਾ ਬੰਦਾ ਚੌਂਕੜਾ ਲਾਉਣਾ ਹੀ ਨਹੀਂ ਆਉਂਦਾ, ਜਿਹੜੀ ਨਰਸ ਆ ਭੈਣ ਕੇ ਭਾਈ, ਜਿਹੜੇ ਦਿਨ ਰਾਤ ਨਾ ਪੈਰਾਂ ਤੇ ਰਹਿੰਦੇ ਨੇ, ਭੱਜੇ ਫਿਰਦੇ ਦੁਕਾਨਾਂ ਚ ਕੰਮ ਕਾਰ ਕਰਦੇ ਨੇ, ਉਹ ਜਿਹੜੇ ਟਰੱਕਾਂ ਚ ਬੈਠੇ ਰਹਿੰਦੇ ਆ, ਜਿਹਨਾਂ ਕੋਲ ਚੌਂਕੜਾ ਨੀ ਵੱਜਦਾ, 12-12 ਘੰਟੇ ਟਰੱਕਾਂ ਤੇ ਬੈਠੇ ਨੇ, ਹੁਣ ਮੈਨੂੰ ਇਹ ਦੱਸੋ ਉਹਨਾਂ ਕੋਲ ਚੌਂਕੜਾ ਹੀ ਨੀ ਵੱਜਣਾ, ਉਹਨਾਂ ਨੇ ਕਹਿਣਾ ਸਾਡੀ ਲਿਵ ਹੀ ਨੀ ਲੱਗਣੀ, ਚੌਂਕੜਾ ਵੱਜੇਗਾ, ਅੱਖਾਂ ਬੰਦ ਕਰਕੇ ਬੈਠਾਂਗੇ। ਹੁਣ ਵੇਖੋ, ਆਈ ਐਮ ਸਿਟਿੰਗ ਹੇਅਰ ਵਿਦ ਮਾਈ ਆਈਜ਼ ਕਲੋਜ਼ਡ, ਆਈ ਕੈਨ ਸਿਟ ਹੇਅਰ ਫੋਰ 10 ਆਵਰਸ ਇਫ ਯੂ ਵਾਂਟ, ਆਈ ਕੈਨ ਈਵਨ ਸਿਟ ਹੇਅਰ ਫੋਰ 12 ਆਵਰਸ ਇਫ ਯੂ ਵਾਂਟ, ਮੈਂ ਬਹਿ ਜਾਊਂਗਾ, ਅੱਖਾਂ ਬੰਦ ਕਰਕੇ ਮੈਨੂੰ ਜਿੰਨਾ ਮਰਜ਼ੀ ਬਿਠਾ ਲਈ ਰੱਖੋ, ਕੰਮ ਨਾ ਕਰਨਾ ਪਵੇ ਕੋਈ ਨਾ, ਬਸ ਬੈਠੇ ਰਹਿੰਦੇ ਹੋ, ਸੌਖਾ ਹੀ ਆ, ਅੱਖਾਂ ਬੰਦ ਕਰਕੇ ਬਿਠਾਲੀ ਰੱਖੋ ਮੈਨੂੰ। ਗੁਰੂ ਜੀ ਦੱਸਾਂ ਕੀ ਕਹਿ ਰਹੇ ਨੇ, ਉਹ ਤੇਰੀ ਭਾਵਨਾ ਕੀ ਆ ਅੰਦਰੋਂ ਸਿੱਖਾ, ਅੱਖਾਂ ਬੰਦ ਕਰਕੇ ਮੈਂ ਬਹਿ ਗਿਆ ਨਾ ਅੱਖਾਂ ਬੰਦ ਕਰਕੇ, ਮੇਰੇ ਅੰਦਰ ਕੀ ਚੱਲ ਰਿਹਾ, ਵਸ ਇਨ ਸਾਈਡ ਯੋਰ ਇੰਟੈਂਸ਼ਨ, ਵਾਹ ਵਾਹ, ਡੀ ਟੂ ਡੂ ਐਨੀਥਿੰਗ, ਆ ਕੈਨ ਜਸਟ ਕੈਰੀ ਔਨ ਸਿਟਿੰਗ ਲਾਈਕ ਦਿਸ, ਖਾਣਾ ਵੀ ਬਣਿਆ ਪਕਾਇਆ ਮਿਲੀ ਜਾਂਦਾ, ਸਾਰੀ ਰਹਿਸ਼ ਵੀ ਮੇਰੇ ਵਾਸਤੇ ਠੀਕ ਆ, ਖਾਣਾ ਵੀ ਮਿਲੀ ਗਿਆ ਮੈਨੂੰ, ਮੰਮੀ ਮੇਰੇ ਵਾਸਤੇ ਖਾਣਾ ਬਣਾਈ ਜਾ ਰਹੀ ਆ, ਡੈਡੀ ਮੇਰੇ ਵਾਸਤੇ ਖਾਣਾ ਤਿਆਰ ਕਰੀ ਜਾ ਰਹੇ ਨੇ, ਮੈਂ ਬੈਠਾ ਆ, ਮੰਮੀ ਡੈਡੀ ਸੰਗ ਚ ਵੀ ਬੈਠੇ ਹੋਏ ਨੇ, ਤਾਂ ਮੇਰੇ ਵਾਸਤੇ ਕੰਮ ਸੌਖਾ ਹੀ ਹੋ ਗਿਆ, ਘਰ ਜਾ ਕੇ ਮੈਂ ਇੱਦਾਂ ਹੀ ਕਰੂ, ਮੈਂ ਬੈਠਾ ਰਹੂੰਗਾ, ਮੇਰੇ ਵਾਸਤੇ ਖਾਣਾ ਵੀ ਬਣ ਜੇ, ਮੇਰੇ ਵਾਸਤੇ ਕੰਮ ਵੀ ਹੋ ਜੇ, ਮੇਰੇ ਕੱਪੜੇ ਵੀ ਧੋਤੇ ਜਾਣ, ਠੀਕ ਆ ਜੀ, ਮੇਰੇ ਕੱਪੜੇ ਵੀ ਪ੍ਰੈਸ ਕਰਕੇ ਮਿਲਦੇ ਰਹਿਣ, ਮੇਰੀ ਲਿਵ ਲੱਗੀ ਹੋਈ ਆ। ਬਈ ਨਾ ਵਾ, ਗੁਰੂ ਜੀ ਸਹੀ, ਲਿਵ ਉਸ ਦਿਨ ਲੱਗੂਗੀ, ਤੂੰ ਕੰਮ ਵੀ ਕਰੇ, ਤੂੰ ਬੱਚੇ ਵੀ ਪਾਲੇ, ਹੈਨਾ ਜੀ, ਤੂੰ ਪੜ੍ਹਾਈ ਵੀ ਕਰੇ, ਤੂੰ ਯੂਨੀਵਰਸਿਟੀ ਵੀ ਜਾਵੇਂ, ਪਰ ਤੇਰੀ ਕਨੈਕਸ਼ਨ ਪਰਮਾਤਮਾ ਨਾਲ ਲੱਗੀ ਆ, ਭਾਵ ਤੂੰ ਸੱਚੇ ਨਾਲ ਜੁੜਿਆ, ਤੇਰੇ ਕੰਮਾਂ ਵਿੱਚੋਂ ਵੀ ਸੱਚ ਝਲਕਦਾ। ਹੁਣ ਮੇਰੀ ਭਾਵਨਾ ਦੱਸਾਂ ਕੀ ਆ, ਲੋਕੀ ਮੈਨੂੰ ਵੇਖਣ, ਵਾਹ ਜੀ ਵਾਹ, ਬੈਠਾ ਹੋਇਆ ਅੱਖਾਂ ਬੰਦ ਕਰਕੇ, ਵਾਹ ਜੀ ਵਾਹ, ਇੱਦਾਂ ਦੇ ਤਾਂ ਬਾਬੇ ਹੀ ਨਹੀਂ ਹੈਗੇ ਜਿਹੜੇ 12 ਘੰਟੇ ਬਹਿ ਜਾਣ, ਮੈਂ ਬੈਠਾ ਰਹਾਂ ਭਾਵਾਂ। ਐਂਡ ਇਹ ਗੱਲਾਂ ਪਿੱਛੇ ਆਪਾਂ ਛੇਤੀ ਜੁੜਦੇ ਹਾਂ, ਪਰ ਗੁਰੂ ਜੀ ਦੱਸਾਂ ਕੀ ਕਹਿੰਦੇ ਨੇ, ਉਹ ਤੇਰੀ ਭਾਵਨਾ ਕੀ ਆ। ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਮਿੰਟ ਮੈਂ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਹਨਾ ਜੀ ਜਗਨਨਾਥਪੁਰੀ ਗਏ, ਹਨਾ ਜੀ, ਵੈਨ ਗੁਰੂ ਨਾਨਕ ਪਾਤਸ਼ਾਹ ਵੈਂਟ ਟੂ ਜਗਨਨਾਥਪੁਰੀ, ਇੱਕ ਬੈਠਾ ਸੀਗਾ ਜੋਗੀ, ਐਂਡ ਜੋਗੀ ਦੱਸਾਂ ਕੀ ਕਹਿੰਦਾ ਸੀਗਾ, ਮੈਂ ਅੱਖਾਂ ਬੰਦ ਕਰਕੇ ਬੈਠਾ, ਮੈਂ ਸਾਰਾ ਕੁਛ ਦੱਸ ਸਕਦਾ ਸਾਰਿਆਂ, ਸਿਟਿੰਗ ਵਿਦ ਹਿਸ ਆਈਜ਼ ਕਲੋਜ਼ਡ ਹੀ ਯੂਜ਼ ਟੂ ਸੇ, ਆਈ ਕੈਨ ਟੈਲ ਯੂ ਯੋਰ ਫਿਊਚਰ, ਆਈ ਕੈਨ ਟੈਲ ਯੂ ਐਵਰੀਥਿੰਗ ਇਨ ਲਾਈਫ, ਐਂਡ ਪੀਪਲ ਵਾਸ ਸੋ ਅਮੇਜ਼ਡ, ਦੇ ਯੂਜ਼ ਟੂ ਗੋ ਐਂਡ ਸਿਟ ਦੇਅਰ, ਐਂਡ ਯੂਜ਼ ਟੂ ਹਿਸ ਟੋਕ ਵੈਰੀ ਸਵੀਟਲੀ, ਹੀ ਯੂਜ਼ ਟੂ ਹੈਵ ਸੋ ਮੈਨੀ ਇਨਸੈਂਸ ਸਟਿਕਸ ਔਨ, ਫ੍ਰੈਗਰੈਂਸ, ਬਹੁਤ ਸੋਹਣੀਆਂ ਖੁਸ਼ਬੂਆਂ ਆਉਂਦੀਆਂ ਸੀਗੀਆਂ, ਲੋਕਾਂ ਦਾ ਮਨ ਹੀ ਕੀ ਲਿਆ ਗਿਆ, ਵਾਹ ਜੀ ਵਾਹ, ਇੰਨੀ ਸੋਹਣੀ ਖੁਸ਼ਬੂ, ਇੰਨੀ ਸੋਹਣੀ ਸਮੈਲ, ਇੰਨੇ ਸਾਫ਼ ਸਾਫ਼ ਕੱਪੜੇ ਪਾਏ ਹੋਏ ਆ, ਜਗਨਨਾਥਪੁਰੀ ਵਿੱਚ ਬੈਠੇ ਨੇ ਯੋਗੀ, ਅੱਖਾਂ ਬੰਦ ਕਰਕੇ ਬੈਠੇ ਆ, ਦੇ ਸੇਮ ਵਿਦ ਦ ਆਈਜ਼ ਕਲੋਜ਼ਡ, ਐਂਡ ਯੂ ਨੋ ਵਾਹ, ਗੁਰੂ ਨਾਨਕ ਪਾਤਸ਼ਾਹ ਆ ਗਏ। ਯੂ ਨੋ ਵਨ ਗੁਰੂ ਨਾਨਕ ਪਾਤਸ਼ਾਹ ਕੇਮ, ਵਾਟ ਡਿਡ ਦੇ ਡੂ, ਦੇ ਵੈਂਟ ਐਂਡ ਸੈਟ ਇਨ ਫਰੰਟ ਆਫ ਹਿਮ। ਹਾਂ, ਲੋਕੀ ਆਉਂਦੇ ਸੀਗੇ, ਕਿਸੇ ਨੇ ਕੁਛ ਰੱਖਣਾ, ਕਿਸੇ ਨੇ ਕੁਛ ਰੱਖਣਾ, ਕਿਸੇ ਨੇ ਕੁਛ ਰੱਖਣਾ, ਦਿਲ ਫੁੱਲ ਤਾਂ ਰੱਖਦੇ ਸੀਗੇ ਲੋਕ, ਕਿਉਂਕਿ ਅਰਦਾਸਾਂ ਕਰਾਉਂਦੇ ਸੀ ਨਾ ਸਾਰੇ, ਫਿਰ ਕਿ ਸਾਡਾ ਪਤਾ ਲੱਗੇ, ਆਉਣ ਵਾਲਾ ਸਮਾਂ ਸਾਨੂੰ ਵੀ ਪਤਾ ਲੱਗੇ, ਸਾਨੂੰ ਵੀ ਪਤਾ ਲੱਗੇ। ਅੱਜ ਕੱਲ ਆਪਾਂ ਇਹਨਾਂ ਪਿੱਛੇ ਫਿਰਦੇ ਆ। ਇਨ ਅ ਮੈਰਿਡ ਕਪਲ ਲਾਈਫ ਵੀ ਆਲਵੇਸ ਵਾਂਟ ਟੂ ਨੋ ਆਵਰ ਫਿਊਚਰ ਐਜ਼ ਵੈਲ, ਨਾਟ ਜਸਟ ਅ ਮੈਰਿਡ ਕਪਲ, ਇਨ ਐਨੀ ਲਾਈਫ ਵੀ ਆਲਵੇਸ ਵਾਂਟ ਟੂ ਨੋ ਵਾਟਸ ਗੋਇੰਗ ਟੂ ਹੈਪਨ ਇਨ ਆਵਰ ਫਿਊਚਰ, ਵਾਟਸ ਗੋਇੰਗ ਟੂ ਹੈਪਨ ਇਨ ਆਵਰ ਫਿਊਚਰ। ਐਂਡ ਯੂ ਨੋ ਵਾਟ ਗੁਰਬਾਣੀ ਸੇਜ਼, ਤੂੰ ਚੰਗੇ ਭਾਗ ਬਣਾ ਕੇ ਚੰਗੇ ਕੰਮ ਕਰ, ਤੇਰਾ ਆਪੇ ਗੁੱਡ ਫਿਊਚਰ ਬਣ ਜਾਏਗਾ। ਜੇ ਤੂੰ ਮਾੜੇ ਕੰਮਾਂ ਚ ਲੱਗ ਗਿਆ, ਤੇਰਾ ਮਾੜਾ ਫਿਊਚਰ ਹੀ ਆ, ਚੰਗਾ ਫਿਊਚਰ ਨਹੀਂ। ਬੈਡ ਥਿੰਗਸ ਵਿਲ ਹੈਪਨ ਟੂ ਯੂ ਇਫ ਯੂ ਗੋ ਇਨ ਟੂ ਦ ਰੋਂਗ ਪਾਥ। ਐਂਡ ਜਦੋਂ ਜਗਨਨਾਥਪੁਰੀ ਵਿੱਚ ਪੰਡਿਤ ਜੀ ਬੈਠੇ ਸੀਗੇ, ਜੋਗੀ ਜੀ ਬੈਠੇ ਸੀਗੇ, ਗੁਰੂ ਨਾਨਕ ਪਾਤਸ਼ਾਹ ਨਾਲ ਜਦੋਂ ਗਏ, ਦੇ ਸੈਟ ਦੇ ਦੇ ਲੁਕਡ ਐਟ ਹਿਮ, ਵੈਰੀ ਨਾਈਸ ਲੁਕਿੰਗ, ਵੈਰੀ ਗੁੱਡ ਸਿਟਿੰਗ ਵਿਦ ਹਿਸ ਆਈਜ਼ ਕਲੋਜ਼ਡ। ਯੂ ਨੋ ਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਡਿਡ, ਜਿਹੜਾ ਅੱਗੇ ਹਨਾ ਰੱਖਿਆ ਹੋਇਆ ਸੀਗਾ ਕੌਲਾ, ਜਿਹਦੇ ਵਿੱਚ ਤਿਲਫੁਰ ਰੱਖਦੇ ਸੀ ਲੋਕ, ਗੁਰੂ ਨਾਨਕ ਪਾਤਸ਼ਾਹ ਨੇ ਕੌਲਾ ਚੱਕ ਕੇ ਉਹਦੇ ਪਿੱਛੇ ਕਰ ਦਿੱਤਾ। That money that was in front of him, the bowl that had money in it, that people were putting in front of that yogi, Guru Nanak Dev Ji, this is how Guru Nanak Dev Ji taught. Sikhya itna Guru ne samjhai, hun dekho, Guru Nanak Pasha ne o kolla chok ke piche karta o yogi de. And you know when the yogi opened his eyes, hun jidda main vi itthe baitha na ji, dollar rakhi ja rahe na, tusi itthe rakhde ha, hun main vi itta dekh sakda, kinne ban gaye ha yaar, kinne ban gaye. ਤੁਸੀਂ ਕਹਿਣਾ ਵਾਹ ਜੀ ਵਾਹ ਕਥਾ ਕਰਦੇ ਨੇ, ਵਾਹ ਜੀ ਵਾਹ ਕੀਰਤਨ ਕਰਦੇ ਆ, ਪਰ ਤੁਹਾਨੂੰ ਮੇਰੀ ਭਾਵਨਾ ਦਾ ਥੋੜੋ ਪਤਾ। ਯੂ ਨੋ ਵਾਟਸ ਗੋਇੰਗ ਔਨ ਇਨਸਾਈਡ ਮੀ, ਨੋ ਓਨਲੀ ਮਾਈ ਗੁਰੂ ਨੋਸ। ਹੁਣ ਉਹਨੇ ਦੱਸਾਂ ਕੀ ਕੀਤਾ, ਅੱਖ ਖੋਲ ਕੇ ਨਾ ਵੇਖਿਆ ਕਿ ਕੌਲਾ ਕਿੱਥੇ ਆ, ਭਟਕਾ ਗਿਆ। ਹੀ ਗਾਟ ਐਂਗਰੀ, ਹੀ ਵਾਸ ਲਾਈਕ ਵੇਅਰ ਇਜ਼ ਦ ਬਾਊਲ ਗੋਨ, ਵੇਅਰ ਇਜ਼ ਦ ਬਾਊਲ। ਐਂਡ ਐਵਰੀਬਾਡੀ ਵਾਸ ਲਾਈਕ ਵਿਚ ਬਾਊਲ, ਕਹਿੰਦੇ ਇੱਥੇ ਪਈ ਸੀ ਤਿਲ ਫੁੱਲ ਸੰਗ ਦੇ ਦਿੱਤੇ ਹੋਏ ਆ, ਦਸਵੰਧ ਵਿੱਚੋਂ ਪੈਸੇ ਦਿੱਤੇ ਹੋਏ ਨੇ, ਕਿੱਥੇ ਗਈ, ਵੈਸੇ ਗੋਨ, ਵੈਸੇ ਗੋਨ। ਐਂਡ ਗੁਰੂ ਨਾਨਕ ਪਾਤਸ਼ਾਹ ਨਾ ਬੈਠੇ ਬੈਠੇ ਦੱਸਾਂ ਕੀ ਕਹਿਣ ਲੱਗੇ, ਵੇਖੋ ਕਿੱਦਾਂ ਪਖੰਡ ਕੱਢਿਆ ਗੁਰੂ ਨੇ ਸਾਡੇ। ਆਪਾਂ ਉਹ ਪਖੰਡਾ ਪਿੱਛੇ ਲੱਗਦੇ ਹਾਂ, ਗੁਰੂ ਨੇ ਕੱਢਿਆ। ਆਪਾਂ ਇਹ ਗੁਰੂ ਨੂੰ ਚੰਗਾ ਨਹੀਂ ਮੰਨਦੇ ਜਿਹਨੇ ਪਖੰਡ ਕੱਢਿਆ। ਗੁਰੂ ਜੀ ਕਹਿਣ ਲੱਗੇ, ਉਹ ਜੋਗੀ ਜੀ ਤੁਸੀਂ ਤਾਂ ਕਹਿੰਦੇ ਆ ਲੋਕਾਂ ਦਾ ਆਉਣ ਵਾਲਾ ਸਮਾਂ ਦੱਸ ਸਕਦੇ ਆ, ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਕੌਲਾ ਕਿੱਥੇ ਗਿਆ। ਤੁਸੀਂ ਕਹਿ ਰਹੇ ਆ, ਯੋ ਸੇਇੰਗ ਦੈਟ ਯੂ ਕੈਨ ਟੈਲ ਪੀਪਲਸ ਫਿਊਚਰ, ਬਟ ਯੂ ਡੋਨਟ ਨੋ ਵੇਅਰ ਯੋਰ ਕੌਲਾ ਇਜ਼ ਗੋਨ, ਯੂ ਡੋਨਟ ਨੋ ਵੇਅਰ ਦੈਟ ਬਾਊਲ ਇਜ਼ ਗੋਨ। ਉਹ ਜੋਗੀ ਗਰਮ ਹੋਇਆ, ਕਹਿਣ ਲੱਗਾ ਇਹ ਕੀ ਗੱਲ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਨਾ ਕੌਲਾ ਪਿੱਛਿਓ ਹੀ ਚੱਕ ਕੇ ਮੋਹਰੇ ਕਰਤਾ। ਕਹਿਣ ਲੱਗੇ, ਜੋਗੀ ਆ ਜਿਹੜਾ ਤੂੰ ਕੌਲਾ ਹੀ ਨਹੀਂ ਦੱਸ ਸਕਿਆ ਨਾ, ਕਿੱਥੇ ਪਿਆ, ਨਾਲੇ ਸੀ ਤੇਰੇ ਪਿੱਛੇ, ਤੂੰ ਇੰਨਾ ਦੂਰ ਆਉਣ ਵਾਲਾ ਸਮਾਂ ਕਿੱਦਾਂ ਦੱਸ ਦੂੰ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਲਿਵ ਨਹੀਂ ਲੱਗੀ ਹੋਈ, ਲਿਵ ਨਹੀਂ ਲੱਗੀ ਹੋਈ। ਲਿਵ ਲੱਗਣੀ ਇਹ ਹੁੰਦੀ ਆ ਕਿ ਸਾਡੇ ਕੰਮਾਂ ਵਿੱਚ ਸੱਚ ਹੈ। ਯੂ ਵਰਕਿੰਗ ਇਨ ਲਾਈਫ, ਫਰੋਡ ਨਾ ਕਰੀ। ਜਿਹੜਾ ਫਰੋਡ ਨਹੀਂ ਕਰਦਾ, ਜਿਹੜਾ ਹੇਰੀਆਂ ਫੇਰੀਆਂ ਨਹੀਂ ਕਰਦਾ, ਹਨਾ ਜੀ, ਉਹਨਾਂ ਦੀ ਲਿਵ ਲੱਗੀ ਹੋਈ। ਜਿਹੜੇ ਚੰਗੇ ਕੰਮ ਕਰਦੇ ਆ, ਦੇ ਆਲਵੇਸ ਆਨੈਸਟ ਇਨ ਵਾਟ ਦੇ ਆਰ ਡੂਇੰਗ ਇਨ ਲਾਈਫ, ਦੇ ਡੋਂਟ ਡੂ ਟੈਕਸ ਫਰੋਡਸ, ਯੈਸ ਦੇ ਡੋਂਟ ਡੂ ਦੀਸ ਸਕੈਮਸ, ਦੇ ਡੋਂਟ ਡੂ ਦੀਸ ਫਰੋਡਸ। ਸਮਝ ਲਓ ਤੁਹਾਡੀ ਲਿਵ ਲੱਗੀ ਹੋਈ ਆ, ਕਿਉਂਕਿ ਤੁਸੀਂ ਸੱਚ ਨਾਲ ਜੁੜੇ ਹੋਏ ਆ। ਯੂ ਕਨੈਕਟਿਡ, ਯੋਰ ਮਾਈਂਡ ਕਨੈਕਟਿਡ, ਐਂਡ ਦ ਡੇ ਯੋਰ ਮਾਈਂਡ ਇਜ਼ ਕਨੈਕਟਿਡ, ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਸ਼ਬਦ ਮਿੱਠਾ ਲੱਗੇਗਾ, ਜਦੋਂ ਪਰਮਾਤਮਾ ਮਿੱਠਾ ਲੱਗਣ ਲੱਗ ਜੂਗੇ, ਫਿਰ ਕੀ ਹੋਊਗਾ, ਹਰ ਮਨ ਤਨ ਮਿੱਠਾ ਲਾਇਆ। ਮੇਰੇ ਮਨ ਨੂੰ ਵੀ, ਮੇਰੇ ਤਨ ਨੂੰ ਵੀ, ਕਿਉਂਕਿ ਤਨ ਕਰਕੇ ਹੁਣ ਚੰਗੇ ਕੰਮ ਕਰਨ ਲੱਗ ਗਏ, ਸੱਚੇ ਕੰਮ ਕਰਨ ਲੱਗ ਗਏ, ਮਨ ਨੂੰ ਸੱਚਾ ਪਸੰਦ ਆ ਗਿਆ, ਸੱਚੇ ਕੰਮ ਕਰਾ ਰਿਹਾ। ਐਂਡ ਫਿਰ ਮਹਾਰਾਜ ਕਹਿੰਦੇ ਨੇ, ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ, ਅਨ ਦਿਨ ਹਰ ਲਿਵ ਲਾਈ। ਕਹਿੰਦੇ ਹੁਣ ਅਨ ਦਿਨ ਸਦਾ, ਐਵਰੀ ਡੇ, ਡੇ ਐਂਡ ਨਾਈਟ, ਹੁਣ ਲਿਵ ਲੱਗੀ ਹੋਈ ਆ, ਅਨਕਨੈਕਟਡ ਟੂ ਗੋਡ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਵੀ ਅੰਡਰਸਟੈਂਡ ਦਾ ਪੰਕਤੀ, ਬਿਕੋਜ਼ ਯੂ ਨੋ ਗੁਰਬਾਣੀ, ਗੁਰਬਾਣੀ ਇਜ਼ ਲਾਈਕ ਐਨ ਓਸ਼ਨ, ਯੂ ਕੈਨ ਗੋ ਸੋ ਡੀਪ ਇਨ ਟੂ ਇਟ। ਆਪਾਂ ਤਾਂ ਨਾ ਸੰਖੇਪ ਚ ਬੇਨਤੀਆਂ ਕਰ ਰਹੇ ਹਾਂ, ਆਪਾਂ ਤਾਂ 20-20 ਮਿੰਟਾਂ ਵਿੱਚ ਇੱਕ ਇੱਕ ਲਾਵਾਂ ਦੇ ਸ਼ਬਦ ਦੇ ਅਰਥ ਕਰ ਰਹੇ ਹਾਂ। ਜੇ ਜ਼ਿਆਦਾ ਸਮਾਂ ਲਾਉਣਾ ਹੋਵੇ, ਯੂ ਕੈਨ ਬੀ ਔਨ ਵੀਕਸ ਅਪਨ ਵੀਕਸ, ਇੱਕ ਹਫ਼ਤਾ ਇੱਕ ਲਾਵਾਂ ਤੇ ਲੱਗ ਸਕਦਾ, ਚਾਰ ਹਫ਼ਤੇ ਚਾਰ ਲਾਵਾਂ ਤੇ ਲੱਗ ਸਕਦੇ ਆ। ਜੇ ਪੂਰੀ ਵਿਸਤਾਰ ਨਾਲ, ਹੋਰ ਵਿਸਤਾਰ ਨਾਲ ਕਰਨਾ ਹੋਵੇ, ਮਹੀਨਾ ਮਹੀਨਾ ਵੀ ਲੱਗ ਸਕਦਾ। ਗੁਰਬਾਣੀ ਇਜ਼ ਐਨ ਓਸ਼ਨ, ਯੂ ਕੈਨ ਗੋ ਇਨ ਟੂ ਦ ਓਸ਼ਨ ਹਾਊ ਡੀਪ ਯੂ ਵਾਂਟ, ਵੇ ਜਸਟ ਡਿਪਿੰਗ ਇਨ ਦ ਓਸ਼ਨ। ਆਪਾਂ ਤਾਂ ਹਨਾ ਜੀ, ਜਿਵੇਂ ਚੁੱਭੀ ਨੀ ਮਾਰੀ ਦੀ ਚੁੱਭੀਆਂ ਮਾਰ ਰਹੇ ਹਾਂ। ਇਹ ਤਾਂ ਸਮੁੰਦਰ ਆ, ਅਗਾਧ ਬੋਧ ਆ ਗੁਰਬਾਣੀ। ਵਟ ਇਜ਼ ਗੁਰੂ ਰਾਮਦਾਸ ਪਾਤਸ਼ਾਹ ਕੈਰੀ ਔਨ ਸੇਇੰਗ, ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀ ਵਦਾਈ। ਕਹਿੰਦੇ ਮੇਰੇ ਮਨ ਦੀਆਂ ਇੱਛਾ ਜਿਹੜੀਆਂ ਸੀ, ਹੁਣ ਕਹਿੰਦੇ ਪੂਰੀਆਂ ਹੋ ਗਈਆਂ। ਹੁਣ ਪਿਆਰਿਓ ਇੱਕ ਮਿੰਟ ਸਮਝਿਓ, ਮਨ ਦੀਆਂ ਇੱਛਾ ਬਹੁਤ ਹੀ ਆ ਨਾ ਸਾਰਿਆਂ ਦੀਆਂ। ਇੱਛਾ ਮੀਨਸ ਡਿਜ਼ਾਇਰਸ। We're all sitting here and we're all here for different desires. ਭੈਣਾਂ ਨੂੰ ਪੁੱਛ ਕੇ ਵੇਖਿਆ, ਵੇਖਾਂਗੇ ਮਨ ਵਿੱਚ ਬਹੁਤ ਡਿਜ਼ਾਇਰ ਨੇ। There's so many desires within the mind. Ichchhaavan bahut ne. Singhaan nu puchke vekh lo. There's so many desires inside us. But you know which desire is fulfilled? The desire that you learn from your guru. Eh samjho. Ardaas na jadon hundi ya gurmati ardaas jadon karde ha na ji. ਤਾਂ ਉਸ ਵੇਲੇ ਇਹ ਕਿਹਾ ਜਾਂਦਾ ਜਿਹੜੇ ਗ੍ਰੰਥੀ ਸਿੰਘ ਅਰਦਾਸ ਕਰਦੇ ਨੇ ਹਨਾ ਜੀ ਉਸ ਵੇਲੇ ਇਹ ਕਹਿੰਦੇ ਨੇ ਹੇ ਪਾਤਸ਼ਾਹ ਪਰਿਵਾਰ ਦੇ ਮਨੋ ਭਾਵਨਾਵਾਂ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਗੁਰਮਤ ਅਨੁਸਾਰ ਜਿਹੜਾ ਗੁਰੂ ਤੋਂ ਮਤ ਲੈ ਕੇ ਭਾਵਨਾ ਰੱਖੇ ਉਹ ਪੂਰੀ ਹੁੰਦੀ ਆ ਜਿਹੜੀ ਆਪਣੀ ਮਨ ਮਤ ਲੈ ਕੇ ਭਾਵਨਾ ਰੱਖੇ ਉਹ ਨਹੀਂ ਪੂਰੀਆਂ ਹੁੰਦੀਆਂ ਆਖੋ ਸਤਨਾਮ ਕਿਉਂਕਿ ਮਨ ਕਰਕੇ ਆਪਾਂ ਪੁੱਠੇ ਕੰਮ ਵੀ ਸੋਚਦੇ ਹਾਂ ਮਨ ਕਰਕੇ ਦੈਟਸ ਰੋਂਗ ਡਿਜ਼ਾਇਰਸ ਵੀ ਹੈਵ ਮਨ ਦੇ ਪਿੱਛੇ ਲੱਗ ਕੇ ਗਲਤ ਥੋਟਸ ਵੀ ਆਉਂਦੇ ਨੇ ਗਲਤ ਫੁਰਨੇ ਵੀ ਆਉਂਦੇ ਨੇ ਬੈਡ ਡਿਜ਼ਾਇਰਸ ਕਮ ਇਨ ਟੂ ਦ ਮਾਈਂਡ ਬਟ ਗੁਰਮਤ ਅਨੁਸਾਰ ਮੀਨਸ ਅਕੋਰਡਿੰਗ ਟੂ ਯੋਰ ਗੁਰੂਜ਼ ਟੀਚਿੰਗਸ ਵਾਟਐਵਰ ਇੱਛਾ ਯੂ ਹੈਵ ਡਿਜ਼ਾਇਰਸ ਯੂ ਹੈਵ ਮਨ ਕਰਕੇ ਉਹ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਇਹ ਇੱਛਾ ਨੇ ਇਹ ਇੱਛਾ ਐਂਡ ਗੁਰੂ ਜੀ ਇਜ਼ ਸੇਇੰਗ ਕਿ ਮਨ ਚਿੰਦਿਆ ਫਲ ਪਾਇਆ ਸਵਾਮੀ ਕਹਿੰਦੇ ਹੁਣ ਫਲ ਪੈ ਗਿਆ ਦ ਬਲੈਸਿੰਗ ਇਜ਼ ਕਿ ਦੈਟ ਟੀਚਿੰਗ ਆਫ ਯੋਰ ਗੁਰੂ ਹੈਜ਼ ਕਮ ਇਨਟੂ ਯੋਰ ਲਾਈਫ ਹੁਣ ਕੀ ਹੋਇਆ ਉਹ ਸਿੱਖਿਆ ਗੁਰੂ ਤੋਂ ਲੈ ਕੇ ਹੁਣ ਕੀ ਹੋਇਆ ਹਰ ਨਾਮ ਵਜੀ ਵਧਾਈ ਕਹਿੰਦੇ ਮੇਰੇ ਅੰਦਰ ਵਧਾਈਆਂ ਵਧਾਈਆਂ ਹੋ ਰਹੀਆਂ ਨੇ ਕੰਗ੍ਰੈਚੁਲੇਸ਼ਨ ਵਧਾਈਆਂ ਯੂ ਨੋ ਵੈਨ ਯੂ ਕੰਗ੍ਰੈਚੁਲੇਟ ਸਮਵਨ ਇਸ ਵਧਾਈ ਇਸ ਨੇ ਵਧਾਈ ਇਸ ਕਿ ਵਾਧਾ ਹੋਇਆ ਮੈਂ ਬੜੀ ਵਾਰ ਆਖਦਾ ਕਹਿੰਦਾ ਹੁੰਦਾ ਕਿ ਮੁੰਡਾ ਜਨਮ ਲੈਂਦਾ ਆਪਾਂ ਕੀ ਕਹਿੰਦੇ ਆ ਵਧਾਈਆਂ ਜੀ ਵਧਾਈਆਂ ਕਹਿ ਦਿੰਦੇ ਆ ਨਾ ਜੀ ਮੁੰਡੇ ਨੇ ਜਨਮ ਲਿਆ ਵਧਾਈਆਂ ਹੋਈਆਂ ਜੀ ਵਧਾਈਆਂ ਹੋਈਆਂ ਆਈ ਓਵੇ ਸੇਇੰਗ ਵੈਨ ਦ ਬੋਏ ਟਰਨਸ 21 ਗੋ ਟੂ ਦ ਪੇਰੈਂਟਸ ਐਂਡ ਆਸਕ ਵਧਾਈਆਂ ਆ ਕਿ ਘਟਾਈਆਂ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਵਧਾਇਆ ਕੁਛ ਪਰਿਵਾਰ ਚ ਕਿ ਘਟਾਇਆ ਇੱਜ਼ਤ ਰੋਲੀ ਤੁਹਾਡੀ ਕਿ ਵਧਾਈ ਜੇ ਵਧਾਈ ਆ ਫਿਰ ਵਧਾਈਆਂ ਜੇ ਕੁਛ ਸਮਾਜ ਵਾਸਤੇ ਨਹੀਂ ਕੀਤਾ ਜੇ ਕੁਛ ਸੋਸਾਇਟੀ ਵਾਸਤੇ ਨਹੀਂ ਕੀਤਾ ਫਿਰ ਵਧਾਈਆਂ ਨਹੀਂ ਫਿਰ ਘਟਾਈਆਂ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਆਪਾਂ ਤਾਂ ਪਹਿਲਾਂ ਹੀ ਕਹਿੰਦੇ ਨਾ ਵਧਾਈਆਂ ਵਧਾਈਆਂ ਗੁਰੂ ਜੀ ਬਾਅਦ ਚ ਦੇ ਰਹੇ ਨੇ ਵੇਖੋ ਸਾਰੀਆਂ ਲਾਵਾਂ ਤੋਂ ਬਾਅਦ ਕਰਮ ਵੀ ਆ ਗਿਆ ਚੰਗਾ ਕੰਮ ਵੀ ਚੰਗਾ ਕੀਤਾ ਅੰਤਰ ਬਾਹਰ ਹਰ ਪ੍ਰਭ ਇੱਕੋ ਵੀ ਹੋ ਗਏ ਅੰਦਰ ਬਾਹਰ ਇੱਕ ਹੋ ਗਏ ਭਰੋਸਾ ਇੱਕ ਤੇ ਬਣਿਆ ਅੰਦਰੋਂ ਕੀ ਹੋਇਆ ਵਿਰਾਗ ਉਪਜਿਆ ਐਂਡ ਚੌਥੀ ਲਾਮ ਸਹਿਜ ਆ ਗਿਆ ਫਿਰ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿੰਦੇ ਨੇ ਹੁਣ ਮਨ ਵਜੀ ਵਧਾਈ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਪਹਿਲਾਂ ਥੋੜੋ ਵਧਾਈਆਂ ਦਿੱਤੀਆਂ ਇਹ ਚਾਰ ਚੀਜ਼ਾਂ ਹਨ ਜਦੋਂ ਜ਼ਿੰਦਗੀ ਚ ਆ ਜੂਗੀਆਂ ਦ ਫੋਰ ਲਾਵਾ ਕਮ ਇਨ ਟੂ ਦ ਬ੍ਰਾਈਡ ਐਂਡ ਗਰੂਮ ਇਨ ਟੂ ਦੈਰ ਲਾਈਫ ਅਸਲੀ ਵਧਾਈ ਉਦੋਂ ਆ ਵੈਨ ਵੀ ਕੰਗ੍ਰੈਚੁਲੇਟ ਦੈਮ ਮਨ ਵਜੀ ਵਧਾਈ ਦੈਨ ਗੁਰੂ ਰਾਮਦਾਸ ਪਾਤਸ਼ਾਹ ਸੇਜ਼ ਹਰ ਪ੍ਰਭ ਠਾਕੁਰ ਕਾਜਰ ਚਾਇਆ ਤਨ ਹਿਰਦੈ ਨਾਮ ਵਗਾਸੀ ਕਹਿੰਦੇ ਮੇਰੇ ਠਾਕੁਰ ਨੇ ਇਹ ਕਾਜ ਰਚਾਇਆ ਇਹ ਕੰਮ ਮੇਰੇ ਤੋਂ ਪਰਮਾਤਮਾ ਨੇ ਕਰਾਇਆ ਐਂਡ ਵਾਟ ਹੈਪਨ ਤਨ ਹਿਰਦੈ ਨਾਮ ਵਗਾਸੀ ਅੰਦਰੋਂ ਕੀ ਹੋਇਆ ਅੰਦਰੋਂ ਪ੍ਰਕਾਸ਼ ਹੋ ਗਿਆ ਵਿਗਾਸ ਹੋ ਗਿਆ ਡਿਵੈਲਪਮੈਂਟ ਵਿਗਾਸ ਮੀਨਸ ਟੂ ਡਿਵੈਲਪ ਯੂ ਨੋ ਵਨ ਮੈਂ ਇੱਕ ਮਿੰਟ ਇੱਥੇ ਇੱਕ ਗੱਲ ਕਹਿਣੀ ਆ ਕਿਉਂਕਿ ਮੈਨੂੰ ਨਾ ਕਿਸੇ ਨੇ ਇਹ ਗੱਲ ਕਹੀ ਸੀਗੀ They said to me, you shouldn't ask questions. You shouldn't ask questions. You know, ਅੱਜ ਕੱਲ੍ਹ ਨਾ ਜਦੋਂ ਬੱਚਾ ਸਵਾਲ ਪੁੱਛਦਾ ਜੇ ਕਿਸੇ ਕੋਲ ਜਵਾਬ ਨਾ ਹੋਵੇ ਹਨਾ ਦੱਸਾਂ ਕੀ ਕਹਿੰਦੇ ਨੇ ਬਾਬਾ ਜੀ ਨੂੰ ਇੱਦਾਂ ਨਾ ਪੁੱਛੋ ਸਵਾਲ ਨਾ ਕਰੋ ਬਾਬਾ ਜੀ ਨੂੰ ਸਾਡੇ ਬਾਬਾ ਜੀ ਨੇ ਬਾਬਾ ਜੀ ਨੂੰ ਸਵਾਲ ਨਾ ਕਰੋ ਜਿਹੜਾ ਸਵਾਲ ਕਰੇਗਾ ਇਹਦਾ ਮਤਲਬ ਸ਼ਰਧਾ ਨਹੀਂ ਹੈ If you question somebody, they say that you don't have faith. But guess what? Your guru teaches you to question in life. You know when you're at school and you don't understand something, do you just sit there? Let the teacher carry on saying what they're saying? No, you don't. You question it, don't you? ਹੁਣ ਭੈਣੋ ਸਮਝ ਨਹੀਂ ਆਈ ਟੀਚਰ ਕੀ ਕਹਿ ਰਹੀ ਆ ਆਪਾਂ ਉੱਥੇ ਬੈਠੇ ਰਹੀਏ ਨਾ ਟੀਚਰ ਨੂੰ ਨਹੀਂ ਆਪਾਂ ਕੁਐਸਚਨ ਕਰਨਾ ਕਿਉਂਕਿ ਸਾਡੀ ਸ਼ਰਧਾ ਜੋ ਟੀਚਰ ਨੇ ਕਹਿਤਾ ਬਸ ਠੀਕ ਆ ਭਮਾ ਸਮਝ ਆਈ ਆ ਭਮਾ ਨਾ ਆਈ ਕੋਈ ਨਾ ਭਮਾ ਫੇਲ ਹੋ ਜਾਈ ਐਗਜ਼ਾਮ ਕੁਐਸਚਨ ਨਾ ਕਰਨਾ ਇਸ ਟ੍ਰੂ ਇਜ਼ ਨੇ ਦਿਸ ਇਜ਼ ਵੇਅਰ ਆਰ ਮੈਂਟੈਲਿਟੀ ਇਜ਼ ਐਂਡ ਯੂ ਨੋ ਵਾਈ ਪੀਪਲ ਸੇ ਡੋਨਟ ਕੁਐਸਚਨ ਕਿਉਂਕਿ ਅੱਜ ਕੱਲ ਇਦਾਂ ਦੇ ਪਖੰਡੀ ਬਾਬੇ ਨੇ ਜਿਹੜੇ ਗੱਲ ਕਹਿਤੀ ਕਹਿਤੀ ਕੋਈ ਨਾ ਪਰ ਜਦੋਂ ਆਪਾਂ ਸਵਾਲ ਕਰਦੇ ਹਾਂ ਕਿ ਬਾਬਾ ਜੀ ਇੱਦਾਂ ਕਿਉਂ ਉਹਨਾਂ ਨੇ ਅੱਗਿਓਂ ਚੇਲੇ ਹੀ ਹੁੰਦੇ ਨੇ ਕਹਿਣ ਵਾਲੇ ਇੱਦਾਂ ਨਾ ਬਾਬਾ ਜੀ ਨੂੰ ਕੁਐਸਚਨ ਕਰ ਜਿਹੜੇ ਕੁਐਸਚਨ ਕਰਦੇ ਨੇ ਉਹਨਾਂ ਨੂੰ ਕੋਈ ਕਿਰਪਾ ਨਹੀਂ ਹੁੰਦੀ ਭਰੋਸਾ ਰੱਖੋ ਬਾਬਾ ਜੀ ਨੇ ਜੋ ਕਹਿਤਾ ਭਰੋਸਾ ਰੱਖੋ ਯਾਰ ਇੱਥੇ ਤੱਕ ਸਾਡੀ ਗੱਲ ਲੈ ਗਏ, ਇੱਥੇ ਤੱਕ। ਐਂਡ ਯੂ نو ਵਾ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੁਐਸਚਨ ਕਰਨਾ ਸਿਖਾ ਲਿਆ। ਕਿਵੇਂ? ਗੁਰੂ ਨਾਨਕ ਪਾਤਸ਼ਾਹ ਜਦੋਂ ਜਨੌ ਨਹੀਂ ਪਾਉਣ ਲੱਗੇ ਸੀਗੇ, ਗੁਰੂ ਨਾਨਕ ਪਾਤਸ਼ਾਹ ਦੇ ਜਨੌ, ਦ ਜਨੌ ਇਜ਼ ਦਾ ਸੈਕਰਡ ਥਰੈਡ। ਵੈਨ ਦੇ ਵਰ ਅਬਾਊਟ ਟੂ ਪਲੇਸ ਇਟ ਔਨ ਗੁਰੂ ਨਾਨਕ ਦੇਵ ਜੀ, ਦੇ ਸੈਡ ਦੈਟਸ ਮਾਈ ਸਿਸਟਰ, ਆਈ ਵਾਂਟ ਮਾਈ ਸਿਸਟਰ ਟੂ ਵੇਅਰ ਇਟ ਟੂ। ਦੇ ਕੁਐਸਚਨਡ ਇਟ, ਡਿਡਨਟ ਦੇ? They said, I want my mother to wear that janot too. And they said, a woman can't wear this sacred thread. And you know what Guru Nanak Dev Ji said? If a woman can't wear it, if my mom and sister can't wear it, then I'm not going to wear it either. They questioned it. Jadon paani suraj wal pa rahe sige, ke dadiyan par dadiyan tak jayega hai na paani, this water will go to your ancestors. Guru Nanak Dev Ji turns around and starts putting the water towards his crops. ਆਪਣੇ ਖੇਤਾਂ ਵੱਲ ਗੁਰੂ ਨਾਨਕ ਪਾਤਸ਼ਾਹ ਪਾਣੀ ਪਾ ਲੱਗੇ। ਦੀ ਕੁਐਸਚਨ ਦੇ ਐਂਡ ਜਿਹੜੇ ਉਸ ਵੇਲੇ ਸੀਗੇ, ਕਹਿਣ ਲੱਗੇ ਪਾਂਡੇ, ਕਹਿਣ ਲੱਗੇ ਆਹ ਕੀ ਤੁਸੀਂ ਕਰ ਰਹੇ ਆ? ਸਾਡੇ ਸਿੱਖਾਂ ਵਿੱਚ ਵੀ ਪਖੰਡੀ ਪਾਂਡੇ ਭਾਵ ਬਾਬੇ ਆ ਗਏ ਨੇ। ਸਾਰੇ ਧਰਮਾਂ ਵਿੱਚ ਹੁੰਦੇ ਨੇ, ਮਾੜੇ ਚੰਗੇ ਸਾਰੇ ਧਰਮਾਂ ਚ ਨੇ, ਇਹ ਨਹੀਂ ਕਿ ਸਾਰੇ ਮਾੜੇ ਨੇ, ਪਰ ਸਾਡੇ ਸਿੱਖਾਂ ਵਿੱਚ ਵੀ ਇਹ ਪਾਂਡੇ ਪਖੰਡੀ ਬਾਬੇ ਆ ਗਏ, ਜਿਹੜੇ ਕਹਿ ਰਹੇ ਆ ਕੁਐਸਚਨ ਨਹੀਂ ਕਰਨਾ। ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ ਸੀ? ਇਹ ਪਾਂਡੇ ਓ, ਤੁਸੀਂ ਕਹਿ ਰਹੇ ਆ ਪਾਣੀ ਜਾਊਗਾ ਦਾਦੇ ਪੜਦਾਦਿਆਂ ਤੱਕ, ਮੈਨੂੰ ਹੱਸ ਰਹੇ ਆ ਕਿ ਪਾਣੀ ਖੇਤਾਂ ਵੱਲ ਪਾ ਰਹੇ ਆ। ਯੂ ਲਾਫਿੰਗ ਐਟ ਮੀ ਬਿਕਾਜ਼ ਆਮ ਸੈਂਡਿੰਗ ਦਿਸ ਵਾਟਰ ਟੂਵਰਡਸ ਮਾਈ ਕ੍ਰੌਪਸ, ਬਟ ਯੂ ਆਰ ਸੇਇੰਗ ਬਾਈ ਸੈਂਡਿੰਗ ਦਿਸ ਵਾਟਰ ਟੂਵਰਡਸ ਦ ਸਨ, ਇਟ ਵਿਲ ਗੋ ਟੂ ਦ ਐਨਸੈਸਟਰਸ। ਟੈਲ ਮੀ, ਇਜ਼ ਮਾਈ ਕ੍ਰੌਪਸ ਕਲੋਸਰ ਔਰ ਇਜ਼ ਦ ਸਨ ਕਲੋਸਰ? ਸੂਰਜ ਕੋ ਲੱਗੇ ਆ ਕਿ ਮੇਰੇ ਖੇਤ ਲੱਗੇ ਆ? ਉਸ ਵੇਲੇ ਪਾਂਡੇ ਵੀ ਸੋਚ ਲੱਗ ਗਏ, ਯਾਰ ਸਹੀ ਗੱਲ ਆ, ਖੇਤ ਲੱਗੇ ਨੇ ਸੂਰਜ ਨਾਲੋਂ, the crops are closer than the sun. And that's when Guru Nanak Dev Ji taught them, ke no, question everything when you're told. If somebody tells you to read Gurbani, question it. Don't just say, okay, they've told me and I'm going to do it. No, when you question it, what will happen? You'll get a better understanding. If somebody tells you to grow your hair, question it and you'll get a better understanding. And I tell you one thing, when you question it and do it, your mind will be so developed. If somebody tells you to cut your hair, you will turn around and say, why don't you keep your hair? I don't cut my hair for this reason. Why do you cut your hair? Flip the question when you understand it. Because when you don't, you're just going to be walking around like everybody else. You're going to be following like the sheep. ਜਿਵੇਂ ਭੇਡ ਨੀ ਬੱਕਰੀ ਇੱਦਾਂ ਹੀ ਤੁਰੀ ਫਿਰਦੀ, ਇੱਦਾਂ ਆਪਾਂ ਵੀ ਬੱਕਰੀਆਂ ਬਣ ਗਏ ਆ। ਜੋ ਕਿਸੇ ਨੇ ਕਹਿਤਾ ਕਰ ਲਿਆ, ਕਿਸੇ ਨੇ ਕਹਿਤਾ ਕਰ ਲਿਆ, ਪਰ ਗੁਰੂ ਜੀ ਕਹਿ ਰਹੇ ਨੇ, ਬਾਈ ਕੁਐਸਚਨਿੰਗ ਯੋਰ ਮਾਇੰਡ ਵਿਲ ਡਿਵੈਲਪ, ਐਂਡ ਦ ਡੇ ਯੋਰ ਮਾਇੰਡ ਡਿਵੈਲਪਸ, ਫਿਰ ਕੀ ਹੋਏਗਾ? ਫਿਰ ਅੰਦਰੋਂ ਡਿਵੈਲਪਮੈਂਟ ਹੋਈ, ਵਿਕਾਸ ਹੋ ਗਿਆ। ਅੱਖੋ ਸਤਨਾਮ,
1: ਸ੍ਰੀ ਵਾਹਿਗੁਰੂ,
0: ਗੁਰੂ ਦੀ ਸਿੱਖਿਆ ਦੇ ਨਾਲ ਵਿਕਾਸ ਹੋ ਗਿਆ। ਐਂਡ ਹਾਊ ਡੂ ਵੀ ਬ੍ਰਿੰਗ ਦਿਸ ਪੰਕਤੀ ਇਨ ਟੂ ਅ ਮੈਰਿਡ ਕਪਲਸ ਲਾਈਫ? Don't always believe what other people say about your wife. Have trust in your wife. If somebody says to you, your wife is doing this behind your back, don't go back and start beating your wife up. Sit down and question, is this happening? Is this happening? If your husband is going around, or somebody tells you, do you know your husband's doing this behind your back? Don't go to your husband and slap him or start arguing. Sit down with your husband and ask, is this true? Question it. And when you question it, you'll get answers, and those answers will take that doubt out of your mind. Akho satnam,
1: sri vaahe,
0: aa rahi samajh hun? On aakhri pankti vich maharaj eh samajhaunde ne Guru Ramdas Paatshah,

0: ਕਹਿੰਦੇ ਚੌਥੀ ਲਾਮ ਵਿੱਚ ਹੁਣ ਕੀ ਹੋਇਆ, ਕਹਿੰਦੇ ਅਵਨਾਸੀ ਦੀ ਪ੍ਰਾਪਤੀ ਹੋ ਗਈ। ਹਰ ਪਾਇਆ ਪ੍ਰਭ ਅਵਨਾਸੀ, ਆਈ ਹੈਵ ਮਰਜਡ ਇਨਟੂ ਗੋਡ ਫਰੋਮ ਇਨਸਾਈਡ। ਲੈਟ ਮੀ ਟੈਲ ਯੂ ਵਨ ਥਿੰਗ, ਮਰਜਿੰਗ ਇਨਟੂ ਗੋਡ ਇਜ਼ ਅਨ ਲਾਈਟ। ਜਿਵੇਂ ਆਪਾਂ ਨਹੀਂ ਕਹਿ ਦਿੰਦੇ ਅੰਦਰੋਂ ਜੋਤ ਪ੍ਰਗਟ ਹੁੰਦੀ ਆ, ਅੰਦਰੋਂ ਲੈਟ ਆਉਂਦੀ ਆ, ਇੱਦਾਂ ਹੁੰਦਾ ਜੀ, ਇੱਦਾਂ ਹੁੰਦਾ, ਆ ਹੁੰਦਾ ਸਟੇਜ, ਫਿਰ ਇੱਦਾਂ ਵੀ ਹੁੰਦਾ। ਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਉਹ ਜਦੋਂ ਤੂੰ ਸੱਚੇ ਨਾਲ ਜੁੜ ਗਿਆ, ਸਮਝ ਲਾ ਤੂੰ ਅਵਨਾਸੀ ਦੀ ਪ੍ਰਾਪਤੀ ਕਰ ਲਈ। ਜਦੋਂ ਤੇਰੇ ਘਰ ਅੰਦਰ ਸੁੱਖ ਆ ਗਿਆ, ਵਟ ਵਿਲ ਹੈਪਨ, ਘਰ ਸੁੱਖ ਬਾਹਰ ਸੁੱਖ, ਘਰ ਵਿੱਚ ਭਾਵ ਅੰਦਰ ਵੀ ਸ਼ਾਂਤੀ ਆ ਗਈ। ਜਿਹਦੇ ਅੰਦਰ ਸੱਚ ਹੋਵੇ ਸ਼ਾਂਤੀ ਆ ਜੇ, ਪੀਸ ਆਫ ਮਾਈਂਡ ਕਮਸ ਵਿਦ ਇਨ whatever situation in life, wherever that, whatever happens in that life, there will always be positive, they will all always bring happiness.
1: Nir pao pae gur charni lage ik ram naam adhara, nir pao pae gur charni lage.
0: What does nir pao mean, guys? Without fear.
1: Nir pao pae, pae ki matlab ke ho gaya hun.
0: He is fearless now. Why? Because nirpao japa sagal pao mitaya. I want to just talk a bit about fear at this moment of time. In this pangati, Maharaj has explained to us that when Guru comes into your life, you become fearless. Ke nikiya nikiya gallan to banda darda nahi. You don't get scared of little things that people say to you, or if people are going to do something to you. You don't get scared of these. Why? Because you know that your Guru is your protector. Ke Guru mera anga sangha, sada anga sange apangang bebhute ke mera Guru rakha. ਹੁਣ ਸਮਝਣ ਦੀ ਕੋਸ਼ਿਸ਼ ਕਰਿਓ ਕਿ ਯੂ ਨੋ ਫੇਅਰ, ਦੇਰ ਟੂ ਵੇਜ਼ ਆਫ ਲੁਕਿੰਗ ਐਟ ਫੇਅਰ। ਇਨ ਗੁਰਬਾਣੀ ਮਹਾਰਾਜ ਹਨਾ ਬਹੁਤ ਵਾਰ ਸਮਝਾਉਂਦੇ ਨੇ ਕਿ ਤੇਰੀ ਮਰਜ਼ੀ ਆ ਕਿ ਤੂੰ ਡਰਨਾ ਚਾਹੁੰਦਾ, ਨਹੀਂ ਤਾਂ ਨਿਰਭਉ ਨੂੰ ਆਪਣੀ ਜ਼ਿੰਦਗੀ ਚ ਲਿਆ ਕੇ ਨਿਰਭਉ ਬਣਨਾ ਚਾਹੁੰਦਾ। ਲੈਟ ਮੀ ਸੇ ਦੈਟ ਇਨ ਇੰਗਲਿਸ਼, ਇਜ਼ ਕੰਪਲੀਟਲੀ ਅਪ ਟੂ ਯੂ ਇਫ ਯੂ ਵਾਂਟ ਟੂ ਬੀ ਸਕੈਰਡ, ਓ ਇਜ਼ ਅਪ ਟੂ ਯੂ ਇਫ ਯੂ ਵਾਂਟ ਟੂ ਬ੍ਰਿੰਗ ਦ ਫੇਅਰਲੈਸ ਇਨ ਟੂ ਯੋਰ ਲਾਈਫ ਐਂਡ ਯੂ ਵਾਂਟ ਟੂ ਬਿਕਮ ਫੇਅਰਲੈਸ। ਵਾਈ? ਬਿਕਾਜ਼ ਇਟਸ ਦ ਇਨਸਾਈਡ ਮਾਈਂਡ, ਦ ਮੈਂਟਲ ਥਿੰਕਿੰਗ ਦੈਟ ਵਿਲ ਬਿਕਮ ਫੇਅਰਲੈਸ। Okay, so I'm going to ask everybody, how do you spell fear in English? F-E-A-R. There's two options, there's two ways of looking at fear. I'm sorry for the guys that don't understand English, ke maaf kariyo jehde nahi samajhde English vich, par main naujawanan vaste khaas karke main benti karni chahunda. So how is fear spelled? F-E-A-R. Yes, the four letter word. And if we want, we can look at fear in this way: forget everything and run. So fear, forget everything and run. Ek ta idan da vi ho sakda fear aa gaya na zindagi ch, bhajjo ji dar gaye bas aapan nahi kuch kar sakde. Forget everything and run. But guess what, guys? You can forget it, but you can't run away from it. Akho satnam. You know when people say you can run but you can't hide? It's true. You can run away from your thoughts, but you can't hide from your thoughts. ਖਿਆਲਾਂ ਤੋਂ ਬੰਦਾ ਭੱਜ ਸਕਦਾ ਜ਼ਰੂਰ, ਪਰ ਲੁੱਕ ਨਹੀਂ ਸਕਦਾ। ਕਾਂਟ ਹਾਈਡ ਅਵੇ ਫਰੋਮ ਯੋਰ ਥੋਟਸ। ਜਿਹੜੇ ਖਿਆਲ ਨੇ ਬਦਲਨੇ ਪੈਣਗੇ, ਇੱਦਾਂ ਨਹੀਂ ਕਿ ਰਹਿਣ ਦੋ। ਸੋ ਫੀਅਰ, ਫੋਰਗੇਟ ਐਵਰੀਥਿੰਗ ਐਂਡ ਰਨ, ਦੈਟਸ ਵਨ ਆਪਸ਼ਨ, ਇਜ਼ ਕੰਪਲੀਟਲੀ ਅਪ ਟੂ ਯੂ ਗਾਈਸ। ਐਂਡ ਦ ਸੈਕੰਡ ਆਪਸ਼ਨ ਇਜ਼ ਫੇਸ ਐਵਰੀਥਿੰਗ ਐਂਡ ਰਾਈਜ਼। ਸੋ ਵਨ ਇਜ਼ ਫੋਰਗੇਟ ਐਵਰੀਥਿੰਗ ਐਂਡ ਰਨ, ਦ ਅਦਰ ਵਨ ਇਜ਼ ਫੇਸ everything and rise. Is up to you how you want to look at it. Tu guru ton gyan leke, guru ton samjh leke, guru ton akal leke, tu nirbhau ho ja and face everything and rise. And I'm so hurt to say this, guys. Gayak koi aave lena lagdiyan ne, koi guru di gall sunaun aave ta thode thode bande ikatthe hunde. Ida matlab dassa ki aa, ਜ਼ਹਿਰ ਦੇ ਨਾਲ ਪਿਆਰ ਪੈ ਗਿਆ, ਅੰਮ੍ਰਿਤ ਕੌੜਾ ਲੱਗਦਾ। ਗਾਇਕ ਇੱਦਾਂ ਦੇ ਆਉਣ ਜਿਹੜੀਆਂ ਮਾਵਾਂ ਭੈਣਾਂ ਦੀਆਂ ਗੰਦੀਆਂ ਗੰਦੇ ਗਾਣੇ ਸੁਣਾ ਕੇ ਚੱਲ ਜਾਣ, ਉੱਥੇ ਪੈਸੇ ਵਾਰ ਵਾਰ ਕੇ ਸੁੱਟਦੇ ਆ, ਲੱਖਾਂ ਲੱਖਾਂ ਦਾ ਪੈਸਾ ਦੇ ਕੇ ਬੁਲਾਉਂਦੇ ਆ ਵਿਆਹਾਂ ਤੇ, ਪੈਸੇ ਵੀ ਵਾਰਦੇ ਆ। ਇੱਕ ਰਾਗੀ ਸੀ ਇੰਡੀਆ ਪੇਪਰ 'ਚ ਵੀ ਗੱਲ ਆਈ ਉਹਦੀ, ਐਂਡ ਹੀ ਸੈਜ਼, he turns into a singer, gaun wala ban gaya, kes kus kat ke hana ji gaun wala ban gaya. Kyon baneya? Kehnda kyunki qadar udhar jadi mildi aa, qadar jadi mildi aa, apa has liye jinna marzi par mainu badi satt lagdi. Why?
1: Let me just tell you why. ਅੱਜ ਮੈਂ ਨਾ ਦਿਨੇ ਸੋਚਦਾ ਇੱਕ ਮੌਸਮ ਵੀ ਇੱਦਾਂ ਦਾ ਇੱਕ ਮੈਂ ਸੋਚਾਂ ਵੀ ਇੱਦਾਂ ਦਾ ਇੱਕ ਸਿਰ ਵੀ ਭਾਰਾ ਮੈਂ ਕਿਹਾ ਯਾਰ ਗੱਲ ਕਰਨੀ ਤਾਂ ਜ਼ਰੂਰ ਕਰਨੀ ਆ ਭਾਵੇਂ ਦੁੱਖ ਲੱਗੇ ਭਾਵੇਂ ਜੋ ਮਰਜ਼ੀ ਲੱਗੇ ਅੱਜ ਹੁਣ ਸੰਗਤ ਵੀ ਵਧੀਆ ਬੈਠੀ ਹੈ ਹੁਣ ਪਿਆਰਿਓ ਸੁਣ ਲਿਓ ਸਾਰੇ ਆਪਾਂ ਜਿਹੜੇ ਲਾਈਵ ਵੀ ਸੁਣ ਰਹੇ ਆ ਲੱਖਾਂ ਬੰਦਾ ਫੇਸਬੁੱਕ ਤੇ ਵੀ ਸੁਣਦਾ ਸਾਰੇ ਸੁਣ ਲਓ ਕੰਨ ਖੋਲ੍ਹ ਕੇ ਗੱਲ ਮੇਰੀ ਮੈਂ ਪ੍ਰਚਾਰਕਾਂ ਵਾਸਤੇ ਬੋਲ ਲੱਗਾ ਮੈਂ ਰਾਗੀਆਂ ਵਾਸਤੇ ਬੋਲ ਲੱਗਾ ਮੈਂ ਕਥਾਵਾਚਕਾਂ ਵਾਸਤੇ ਬੋਲ ਲੱਗਾ ਮੈਂ ਇਕੱਲਾ ਆਪਣੇ ਵਾਸਤੇ ਨਹੀਂ ਬੋਲ ਰਿਹਾ ਆਮ ਟੋਕਿੰਗ ਅਬਾਊਟ ਐਵਰੀਬਾਡੀ ਇਨ ਜਨਰਲ ਆਵੇ ਕੋਈ ਗਾਉਣ ਵਾਲਾ ਡਰੱਗਾਂ ਦੇ ਗਾਣੇ ਸੁਣਾਉਣ ਵਾਲਾ ਪੈਗ ਤਾਰਾਂ ਦੀਆਂ ਗੱਲਾਂ ਕਰਨ ਵਾਲਾ ਉੱਧਰ ਪੈਸੇ ਸੁੱਟਦੇ ਆ ਪਿਆਰੇ ਹੋ ਕੋਈ ਆ ਕੇ ਗੱਲ ਸੁਣਾਵੇ ਗੁਰੂ ਨਾਲ ਜੁੜਨ ਦੀ ਕੋਈ ਗੱਲ ਸੁਣਾਵੇ ਬਾਣੀ ਨਾਲ ਜੁੜਨ ਦੀ ਕੋਈ ਗੱਲ ਸੁਣਾਵੇ ਬੱਚਿਆਂ ਨੂੰ ਸਹੀ ਪਾਸੇ ਜੋੜਨ ਦੀ ਉਹਨੂੰ ਪੁੱਛਦੇ ਆ ਯਾਰ ਹੱਦ ਲਾਤੀ ਓਏ ਇੱਕ ਬੰਦਾ ਸੀ ਕੀਰਤਨ ਕਰਿਆ ਕਰੇ ਇੱਕ ਪਿੰਡ ਗਿਆ ਕੀਰਤਨ ਕਰਨ ਵਾਸਤੇ ਕੀਰਤਨ ਤੋਂ ਬਾਅਦ ਕਹਿਣ ਲੱਗਾ 1000 ਰੁਪਈਆ ਕਹਿਣ ਲੱਗਾ ਉਸਨੂੰ ਪਰਿਵਾਰ ਨੂੰ ਭੋਗ ਵਾਸਤੇ ਬੁਲਾਇਆ ਸੀ ਘਰ ਵਿੱਚ ਅਖੰਡ ਪਾਠ ਦਾ ਭੋਗ ਪਿਆ ਹੋਏਗਾ ਭੋਗ ਵਾਸਤੇ ਕੀਰਤਨੀਆਂ ਬੁਲਾਇਆ ਕਹਿਣ ਲੱਗੇ 1000 ਰੁਪਈਆ ਬਾਪੂ ਕੋਲ ਲੈ ਕੇ ਗਏ ਬਾਪੂ ਹੁਣ ਸਿਰ ਹੈਡ ਸੀ ਨਾ ਪਰਿਵਾਰ ਦਾ ਬਾਪੂ ਕੋਲ ਲੈ ਕੇ ਗਏ ਬਾਪੂ ਕਹਿਣ ਲੱਗਾ ਓਏ ਘੰਟਾ ਲਾਇਆ 1000 ਰੁਪਈਆ ਹੱਦ ਲਾਤੀ ਤੂੰ 1000 ਰੁਪਈਆ ਹੱਥ ਜੋੜ ਜੋੜ ਕੇ ਕਹਿ ਰਿਹਾ ਨਾ ਭਾਈ ਬੱਚੇ ਨੇ ਮੇਰੇ ਪਿੱਛੇ ਇਹੀ ਮੇਰੀ ਮਿਹਨਤ ਆ ਇਹੀ ਮੇਰਾ ਕੰਮ ਆ ਬੱਚੇ ਨੇ ਪਿੱਛੇ ਇਕੱਲੇ ਤੁਹਾਡੇ ਬੱਚੇ ਨੀ ਰਾਗੀਆਂ ਦੇ ਵੀ ਬੱਚੇ ਹੁੰਦੇ ਨੇ ਪਿਆਰਿਓ ਪ੍ਰਚਾਰਕਾਂ ਦੇ ਵੀ ਬੱਚੇ ਹੁੰਦੇ ਨੇ ਇਕੱਲੇ ਤੁਹਾਡੇ ਨੀ ਹੈ ਜਿਹੜੇ ਪਿਆਰ ਵਾਲੇ ਬੱਚੇ ਨੇ ਜਿਹੜੇ ਇੰਡੀਆ ਨੂੰ ਛੱਡ ਕੇ ਇੱਥੇ ਆਉਂਦੇ ਨੇ ਤੁਹਾਡੇ ਕੋਲ ਉਹਨਾਂ ਦੇ ਵੀ ਬੱਚੇ ਹੁੰਦੇ ਨੇ ਉਹਨਾਂ ਨੂੰ ਵੀ ਇਹ ਹੁੰਦਾ ਕਿ 6-6 ਮਹੀਨੇ ਬਾਹਰ ਜਾ ਰਹੇ ਹਾਂ ਸਾਡੇ ਪਿੱਛੇ ਪਰਿਵਾਰ ਵੀ ਨੇ ਸਾਨੂੰ 6 ਘੰਟੇ ਛੱਡਣਾ ਪੈ ਜੇ ਬੱਚਾ ਸਾਡਾ ਹੌਲ ਪੈਂਦਾ ਉਹ ਆਪਣੇ ਪਰਿਵਾਰ ਛੱਡ ਕੇ ਆਉਂਦੇ ਨੇ ਉਹਨਾਂ ਦਾ ਵੀ ਸੋਚੋ ਜਾ ਜਾ ਕੇ ਪ੍ਰਚਾਰ ਕਰਦੇ ਨੇ ਉਹਨਾਂ ਦਾ ਵੀ ਸੋਚੋ ਕਹਿੰਦਾ ਹੱਦ ਲਾਤੀ ਆਸਕਿੰਗ ਫੋਰ 1000 ਰੁਪੀਸ ਹੱਦ ਲਾਤੀ ਥੋੜੇ ਜਿੰਨੇ ਸੀਗੇ ਥੋੜੇ ਦਿੱਤੇ ਕਹਿੰਦੇ ਜਾ ਜਾ ਹੁਣ ਤੂੰ ਜਾ 10 ਸਾਲ ਲਈ ਬਾਅਦ ਹਨਾ ਫਿਰ ਗਿਆ ਉਹ ਫਿਰ ਗਿਆ ਘਰ ਵਿੱਚ ਵਿਆਹ ਦੀ ਫੰਕਸ਼ਨ ਸੀ ਨਾ ਚੜ ਗਿਆ ਜਦੋਂ ਇਹ ਗੱਲ ਸੁਣੀ ਹਨਾ ਜੀ ਹੱਦ ਲਾਤੀ ਸੱਟ ਇੰਨੀ ਵੱਜੀ ਉਸ ਕੀਰਤਨੀਏ ਦੇ ਸੱਟ ਇੰਨੀ ਵੱਜੀ ਕਿ ਯਾਰ ਗੁਰੂ ਦਾ ਕੀਰਤਨ ਸੁਣਾਉਂਦੇ ਆ ਸਾਨੂੰ ਹੱਥ ਜੋੜਨ ਦੀ ਕੀ ਲੋੜ ਆ ਲੋਕਾਂ ਸਾਹਮਣੇ ਵਾਈ ਡੂ ਵੀ ਨੀਡ ਟੂ ਬੈਗ ਇਨ ਫਰੰਟ ਆਫ ਪੀਪਲ ਹੱਦ ਲਾਤੀ ਲੋਕਾਂ ਨੇ ਸਾਨੂੰ ਕਿਉਂ ਮੰਗਣ ਦੀ ਲੋੜ ਆ ਘਰ ਵਾਪਸ ਗਿਆ ਬਾਲ ਬੂਲ ਕੱਟ ਕੁੱਟ ਕੇ ਹਨਾ ਜੀ ਗਾਉਣ ਲੱਗ ਗਿਆ ਸਟਾਰਟਡ ਸਿੰਗਿੰਗ ਲੋਕਾਂ ਨੇ ਇੰਨੇ ਪੈਸੇ ਸੁੱਟੇ ਪਾਗਲਾਂ ਵਾਂਗੂ ਹਨਾ ਜੀ ਇੱਕ ਹੱਥ ਵਿੱਚ ਗਲਾਸੀ ਦੂਜੇ ਹੱਥ ਵਿੱਚ ਪਤਾ ਨੀ ਪਾਗਲਾਂ ਵਾਂਗੂ ਕਿੰਨੇ ਪੈਸੇ ਸੁੱਟੇ ਹੋਣਗੇ ਉਹ ਕਹਿਣ ਲੱਗਾ ਹੁਣ ਗੱਲ ਬਣੀ 10 ਸਾਲ ਲੰਘੇ ਉਸੀ ਪਰਿਵਾਰ ਵਿੱਚ ਫਿਰ ਫੰਕਸ਼ਨ ਹੋਈ ਧੀ ਦਾ ਵਿਆਹ ਹੋਇਆ ਉਹੀ ਬੰਦਾ ਆ ਗਿਆ ਜਿਹੜਾ 10 ਸਾਲ ਪਹਿਲਾਂ ਸ਼ਬਦ ਪੜ ਕੇ ਗਿਆ ਸੀ ਉਹੀ ਬੰਦਾ ਆਇਆ ਉਹਦਾ ਨਾਂ ਬਣ ਗਿਆ ਹਨਾ ਜੀ ਗਾਇਕ ਸੀਗਾ ਨਾਂ ਬਣ ਗਿਆ 10 ਸਾਲ ਨੀ ਬਾਅਦ ਜਦੋਂ ਵਾਪਸ ਆਇਆ ਜਿਹੜਾ ਬਾਪੂ ਕਹਿੰਦਾ ਸੀ ਹੱਦ ਲਾਤੀ ਅੱਜ ਬਾਪੂ ਵੀ ਨੱਚਦਾ ਟੱਪਦਾ ਫਿਰਦਾ ਗੰਦੇ ਗੰਦੇ ਗਾਣਿਆਂ ਤੇ ਪਿਆਰਿਓ ਆਪਣੀਆਂ ਧੀਆਂ ਦੇ ਅੱਗੇ ਉਹ ਗਾਣੇ ਦੀ ਟ੍ਰਾਂਸਲੇਸ਼ਨ ਕਰਕੇ ਵਿਖਾਲ ਸ਼ਰਮ ਆ ਜਾਏਗੀ ਕੀ ਸੁਣ ਰਿਹਾ ਕਿਹਦੇ ਉੱਤੇ ਟੱਪਦਾ ਹੀਰ ਰਾਂਝੇ ਦੀਆਂ ਗਾਣਿਆਂ ਦੀਆਂ ਗੱਲਾਂ ਹਨਾ ਜੀ ਆਪਣੇ ਬੱਚਿਆਂ ਨੂੰ ਸੁਣਾ ਆਪਾਂ ਕਵਾਂਗੇ ਯਾਰ ਮੇਰੀ ਧੀ ਨਾ ਇੱਦਾਂ ਦੀ ਬਣੇ ਫਿਰ ਗੱਲਾਂ ਉਹ ਸੁਣਾਓ ਜਿਹੜੀਆਂ ਚਾਹੁੰਦੇ ਆ ਆਪਾਂ ਬੱਚੇ ਬਣਨ ਇਹ ਵਿਰਸਾ ਨੀ ਸਾਡਾ ਹੀਰ ਰਾਂਝੇ ਦਾ ਇਹ ਸਾਡਾ ਸਿੱਖਾਂ ਦਾ ਵਿਰਸਾ ਨੀ ਪਿਆਰੇ ਹੋ ਜੇ ਇੱਦਾਂ ਦੇ ਪੁੱਠੇ ਕੰਮ ਕਰਾਉਣੇ ਨੇ ਕੋਠਿਆਂ 'ਚ ਚੜਾਉਣਾ ਧੀਆਂ ਨੂੰ ਘਰੋਂ ਬਾਹਰ ਕਢਾਉਣੀਆਂ ਧੀਆਂ ਫਿਰ ਤਾਂ ਸੁਣਾਓ ਪਰ ਜੇ ਚਾਹੁੰਦੇ ਹਨ ਧੀਆਂ ਸਾਡੀਆਂ ਚੰਗੇ ਕੰਮ ਕਰਨ ਫਿਰ ਮਾਈ ਭਾਗੋ ਦਾ ਪ੍ਰਸੰਗ ਸੁਣਾਓ ਜੇ ਚਾਹੁੰਦੇ ਆ ਸਾਡੇ ਪੁੱਤ ਚੰਗੇ ਲਾਇਕ ਬਣਨ ਫਿਰ ਬਾਬਾ ਫਤਿਹ ਸਿੰਘ ਦਾ ਪ੍ਰਸੰਗ ਸੁਣਾਓ ਦੁੱਖ ਲੱਗਦਾ ਪਿਆਰਿਓ ਇਹ ਗੱਲਾਂ ਕਰਦੇ ਆ ਪਰ ਇਹ ਕਹਿਣੀਆਂ ਪੈਂਦੀਆਂ ਨੇ ਵੇਅਰ ਆਰ ਵੀ ਗੋਇੰਗ ਗਾਈਸ ਵੇਖ ਵਾਟ ਆਰ ਵੀ ਡੂਇੰਗ ਨਾਊਡੇਜ਼ ਪੈਸੇ ਵਿੱਚ ਡੁੱਬ ਗਏ ਆਪਾਂ ਸਿੱਖੀ ਦੂਰ ਕਰਾ ਲਈ ਸਿਰ ਤੇ ਪੈਸਾ ਬੋਲਦਾ ਅੱਜ ਮੈਂ ਤਾਂ ਕਹਿੰਦਾ ਹੁੰਦਾ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੇ ਘਰ ਪੈਸਾ ਹੋਵੇ ਲੋਕੀ ਜੀ ਜੀ ਕਰਦੇ ਨੇ ਉਹਨਾਂ ਸਾਹਮਣੇ ਮੈਂ ਤਾਂ ਕਹਿੰਦਾ ਜੀ ਛੱਡੋ ਗੁਰੂ ਕੋਲ ਆਓ ਗੁਰੂ ਤੋਂ ਮੰਗੋ ਗੁਰੂ ਵੇਖੋ ਕਿੱਦਾਂ ਦਿੰਦਾ ਜੀ ਨਹੀਂ ਕਰਨੀ ਪਏਗੀ ਕਦੇ ਸਿਰ ਨਹੀਂ ਝੁਕਾਉਣਾ ਪਏਗਾ ਕਿਸੇ ਅੱਗੇ ਜਦੋਂ ਗੁਰੂ ਦੇ ਬਣਾਂਗੇ ਉਹ ਗਿਆ ਵਾਪਸ ਇੰਟੂ ਦਾ ਵਿਲੇਜ ਹੀ ਗੋਜ਼ ਅਗੇਨ ਆਈ ਐਮ ਸੌਰੀ ਇਫ ਪੀਪਲ ਆਰ ਫਾਈਂਡਿੰਗ ਦਿਸ ਹਾਰਡ ਟੂ ਹੇਅਰ ਟੂ ਪਚਾਰ ਟੂ ਡਾਈਜੈਸਟ But you need to, guys. Main ida clip bana ke vi sari duniya ch ghumona chahunda ke kann khol ke suno sare.
0: Listen up, everybody. He goes back into that village and gaane gaaye stage te chadhya, sharab diyan gallan sunaiyan, jaatan te gaane gaaye. ਜਿਹੜਾ ਗੁਰੂ ਕਹਿ ਰਿਹਾ ਨਾ ਕਰੋ, ਜਾਤ ਦਾ ਮਾਣ ਨਾ ਹੋਵੇ, ਪੈਸੇ ਦਾ ਮਾਣ ਨਾ ਹੋਵੇ, ਸ਼ਰਾਬ ਤੋਂ ਬਚੋ, ਇਦਾਂ ਦੇ ਗਾਣੇ ਸਾਰੇ ਸੁਣਾ ਕੇ ਹਨਾ ਜੀ ਬਾਪੂ ਕੋਲ ਗਿਆ. ਬਾਪੂ ਦੱਸਾ ਕੀ ਕਹਿਣ ਲੱਗਾ, ਉਹ ਪੁੱਤਰਾ ਜਵਾਨਾ, ਉਹ ਖੁਸ਼ ਕਰਾਤਾ ਤੂੰ ਸਾਨੂੰ, ਖੁਸ਼ ਕਰਾਤਾ ਉਹ ਜਵਾਨਾ, ਖੁਸ਼ ਕਰਾਤਾ ਸਾਨੂੰ, ਮੰਗ ਲਾ ਜਿੰਨਾ ਮੰਗਣਾ. ਐਸ ਫੋਰ ਹਾਊ ਮਚ ਯੂ ਵਾਂਟ. ਇੱਕ ਤਾਂ ਉਹਨੇ ਆਪਣੀ ਇਹ ਗੱਲ ਕਹੀ ਕਿ ਦਿਸ ਇਜ਼ ਮਾਈ ਚਾਰਜ, ਨੰਬਰ ਵਨ. ਦੂਜੀ ਗੱਲ, ਜਿਹੜੇ ਪੈਸੇ ਵਾਰੇ ਉਹ ਵੀ ਸਾਰੇ ਸਾਡੇ. ਇੱਕ ਜਿਹੜੇ ਹੁੰਦੇ ਨੇ ਗਾਉਣ ਵਾਲੇ, ਨਾਂ ਨੀ ਲੈ ਦਿੰਦੇ ਲੋਕਾਂ ਦੇ, ਲੋਕੀ ਉਹੀ ਬਸ ਪੰਪ ਜਿਹਾ ਹੋ ਜਾਂਦਾ ਸਾਡਾ, ਨਾਂ ਲੈ ਲਿਆ, ਚੱਲ ਆਪਾਂ ਇੰਨਾ ਪੈਸਾ ਦੇ ਦਿੰਦੇ. ਸਾਰੇ ਪੈਸੇ ਇਕੱਠੇ ਕਰਕੇ ਲੱਖ ਰੁਪਈਆ ਮੰਗਿਆ. 10 ਸਾਲ ਪਹਿਲਾਂ ਗਿਆ ਸੀ, 1000 ਮੰਗਿਆ, ਉਦੋਂ ਕਿਹਾ ਹੱਦ ਲਾ ਤੀ. ਯੂ ਸ਼ੇਮਡ ਆਫ ਯੋਰਸੈਲਫ ਆਸਕਿੰਗ ਫੋਰ 1000 ਰੁਪੀਜ਼. ਜਦੋਂ ਫਿਰ ਜਾ ਕੇ ਕਿਹਾ ਕਿ 1 ਲੱਖ ਦੇ ਬਾਪੂ, ਬਾਪੂ ਕਹਿਣ ਲੱਗਾ ਮੰਗ ਲਾ ਜੋ ਮੰਗਣਾ, ਲੈ ਲੱਖ ਰੁਪਈਆ, ਲੈ ਲਾ ਲੱਖ ਰੁਪਈਆ. ਐਂਡ ਯੂ ਨੋ ਵਾਟ ਦੈਟ ਗਾਈ ਡਸ? ਇਹ ਖਬਰ ਪੇਪਰ ਚ ਨਿਕਲੀ ਸੀ, ਖਬਰ ਪੇਪਰ ਚ ਆਈ ਸੀ, ਇੰਡੀਆ ਵਾਲੇ ਪੇਪਰ ਚ. ਉਹ ਜਿਹੜਾ ਹਨਾ ਗਾਉਣ ਵਾਲਾ ਸੀ, ਉਹਨੇ ਬਾਪੂ ਦੀ ਬਾਂਹ ਫੜੀ, ਕਹਿਣ ਲੱਗਾ ਬਾਪੂ ਤੂੰ ਮੈਨੂੰ ਪਛਾਣਿਆ? ਮੈਂ ਤਾਂ ਤੈਨੂੰ ਪਛਾਣ ਲਿਆ. ਹੈਵ ਯੂ ਰੈਕਗਨਾਈਜ਼ ਮੀ? ਕਹਿਣ ਲੱਗਾ ਮੈਨੂੰ ਨੀ ਯਾਦ. ਕਹਿਣ ਲੱਗਾ 10 ਸਾਲ ਪਹਿਲਾਂ ਤੁਹਾਡੇ ਘਰ ਭੋਗ ਪਿਆ ਸੀ, ਮੈਂ ਆ ਕੇ ਸ਼ਬਦ ਪੜ੍ਹਿਆ ਸੀ, ਗੁਰੂ ਦਾ ਕੀਰਤਨ ਕੀਤਾ ਸੀ, ਸੰਗਤ ਨੂੰ ਬਾਣੀ ਨਾਲ ਜੋੜਿਆ ਸੀ, ਉਦੋਂ ਤੁਸੀਂ ਕਿਹਾ ਸੀ ਹੱਦ ਲਾ ਤੀ ਯਾਰ, 1000 ਰੁਪਈਆ ਮੰਗਦਾ, ਅੱਜ ਮੈਂ ਇੱਦਾਂ ਦੇ ਗਾਣੇ ਸੁਣਾ ਤੇ ਤੁਹਾਡੀ ਧੀਆਂ ਨੂੰ ਨਚਾਇਆ, ਹਨਾ ਲੋਕਾਂ ਨੇ ਮਾੜੀਆਂ ਅੱਖਾਂ ਨਾਲ ਤੁਹਾਡੀਆਂ ਧੀਆਂ ਵੇਖੀਆਂ, ਸ਼ਰਾਬਾਂ ਦੀਆਂ ਬੋਤਲਾਂ ਦੇ ਡੱਠ ਖਲਾਏ, ਸ਼ਰਾਬ ਲੋਕਾਂ ਤੇ

0: ਵਿਚਾਰਕ ਬਣੇ
1: ਉਹ ਕਹੇਗਾ ਨਾ ਭਾਈ ਮੇਰੇ ਨਾਲ ਧੱਕੇ ਮੈਂ ਖਾਧੇ ਨੇ ਮੈਂ ਨਹੀਂ ਚਾਹੁੰਦਾ ਮੇਰਾ ਪੁੱਤ ਇੱਧਰ ਲੱਗੇ
0: ਦੁੱਖ ਦੀ ਗੱਲ ਆ ਨਾ ਪਿਆਰਿਓ ਇਹ ਹਰਟਸ ਮੀ ਟੂ ਸੇ ਦਿਸ ਮਾਂ ਦੇ ਕੋਲ ਬੱਚਾ ਜਾ ਕੇ ਕਵੇ ਮਾਂ ਮੈਂ ਨੀ ਪੜ੍ਹਾਈ ਕਰਨੀ ਲੈ ਲਾ ਮੈਂ ਨੀ ਕਰਨੀ ਮੈਨੂੰ ਕੋਈ ਕਦਰ ਨੀ ਪੜ੍ਹਾਈ ਦੀ ਮਾਂ ਪਿਓ ਨੂੰ ਪੁੱਛ ਕੇ ਵੇਖੋ ਕਿਵੇਂ ਰਾਤਾਂ ਨੂੰ ਰੋਣਗੇ ਮੇਰਾ ਬੱਚਾ ਪੜ੍ਹਿਆ ਨੀ ਹੁਣ ਜੇ ਮੇਰੇ ਕੋਈ ਆ ਕੇ ਕਵੇ ਹਨਾ ਕਿ ਆਪਾਂ ਪ੍ਰਚਾਰਕ ਨਹੀਂ ਬਣਨਾ ਪ੍ਰਚਾਰਕ ਪ੍ਰਚਾਰਕ ਦਾ ਦੁੱਖ ਸਮਝੇਗਾ ਕੋਈ ਹੋਰ ਨੀ ਮਾਂ ਦਾ ਦੁੱਖ ਮਾਂ ਹੀ ਜਾਣ ਸਕਦੀ ਆ ਪਿਓ ਦਾ ਦੁੱਖ ਪਿਓ ਹੀ ਜਾਣ ਸਕਦਾ ਉਹ ਪ੍ਰਚਾਰਕਾਂ ਦਾ ਦੁੱਖ ਪ੍ਰਚਾਰਕ ਹੀ ਜਾਣ ਸਕਦਾ ਪਰ ਯਾਦ ਰੱਖਿਓ ਪਿਆਰਿਓ ਜੇ ਆਪਣੀ ਬੱਚਿਆਂ ਨੂੰ ਬਚਾਉਣਾ ਤਾਂ ਚੰਗੇ ਪ੍ਰਚਾਰਕ ਲਿਆਉਣੇ ਨੇ ਫਿਰ ਤੁਸੀਂ ਯਾਦ ਰੱਖਿਓ ਪ੍ਰਚਾਰਕ ਸਾਹਮਣੇ ਵੀ ਪੈਣਗੇ ਇੱਕ ਮਾਂ ਕੱਲ ਕਹਿਣ ਲੱਗੀ ਇਹ ਜਥਾ ਆਇਆ ਆ ਸਪੈਸ਼ਲ ਫੂਡ ਕਿਉਂ ਇਹਨਾਂ ਨੂੰ ਮਿਲਦਾ ਸਪੈਸ਼ਲ ਖਾਣਾ ਕਿਉਂ ਇਹਨਾਂ ਨੂੰ ਮਿਲਦਾ ਘਰਾਂ ਵਿੱਚ ਕਿਉਂ ਰਹਿਸ਼ ਰਖਾਉਂਦੇ ਨੇ ਲੋਕ ਮੈਂ ਕਿਹਾ ਕੋਈ ਨਾ ਦਿਓ ਆਪਾਂ ਕਿਹੜੇ ਘਰੋਂ ਕੱਢੇ ਆ ਘਰ ਜਾ ਕੇ ਛਕ ਲਾਂਗੇ ਬੋਰਨ ਇਨ ਇੰਗਲੈਂਡ ਗਾਈਸ ਵੀ ਡੋਂਟ ਨੀਡ ਦ ਫੂਡ ਇਟਸ ਫਾਈਨ ਇਟਸ ਫਾਈਨ ਬਟ ਯੂ ਨੋ ਵਾਟ ਹਰਟਸ ਯੂ ਨੋ ਵਾਟ ਹਰਟਸ ਇਜ਼ ਵੈਨ ਪੀਪਲ ਸੇ ਦੀਸ ਥਿੰਗਸ ਵੀ ਸ਼ੁਡ ਹੈਵ ਬੀਨ ਪ੍ਰੇਜ਼ਿੰਗ ਪੁਸ਼ਿੰਗ ਆਰ ਪ੍ਰਚਾਰਕਸ ਫੋਰਵਰਡ ਮੂਵ ਫੋਰਵਰਡ ਮੂਵ ਫੋਰਵਰਡ But instead of moving them forward, we're pulling them down. Each pracharak nu puch ke vekho. Main ta kehnda sare jinne vi pracharak sari duniya ch hege ne na. Tusi phone kar kar ke puch ke vekh lo. Ik hana vadda sara conference kara ke pracharakan naal baith ke gal karo. Oh sare eh kehnge appa ta jindagi guzar layi sade bacche na lagna. Kyunki qadar nahi paayi. Ta appa dassa ki kehnde ha. ਰਾਜ ਕਰੇਗਾ ਖਾਲਸਾ ਬਸ ਰਾਜ ਹੀ ਹੋਇਆ ਹੀ ਆ ਸਾਡਾ ਪਿਆਰਿਓ ਇੱਦਾਂ ਕਿਹਾ ਕਰੋ ਜਿਹੜੇ ਗਾਇਕਾਂ ਨੂੰ ਪੈਸੇ ਦਿੰਦੇ ਹਨਾ ਮਰ ਮਰ ਕੇ ਤੁਹਾਡਾ ਖੂਨ ਪੀ ਲੈਂਦੇ ਨੇ ਜਿਹੜੇ ਉਹਨਾਂ ਨੂੰ ਕਿਹਾ ਕਰੋ ਰਾਜ ਕਰੇਗਾ ਖਾਲਸਾ ਨੀ ਰਾਜ
2: ਕਰੇਗਾ ਸਮਝ ਲੋ ਆ ਚੰਗੇ ਖਿਆਲ ਜ਼ਿਆਦਾ ਪੈਦਾ ਹੋਣਗੇ
0: ਚੰਗੇ ਖਿਆਲ ਜ਼ਿਆਦਾ ਪੈਦਾ ਹੋਣਗੇ ਇਹਨਾਂ ਵਿੱਚ ਗੁਰਬਾਣੀ ਦਾ ਪੰਗਤੀ ਦਾ ਖੁਮਸ
2: ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰ ਬਿਨ ਨਾਮ ਹੈ ਉਹ ਖੱਪ ਖੱਪ ਮੂਹੇ ਕਰਾਂਝਾ
0: ਯੂ ਨੋ ਵਾਟ ਪੀਪਲ ਸੇ ਕਥਾ ਵਾਚਕ ਦੱਸਾਂ ਇਹ ਗੱਲ ਨੂੰ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਟੂ ਦ ਮਮ ਮਾਤਾ ਜੇ ਤੂੰ ਚੰਗੇ ਬੱਚੇ ਨੂੰ ਜਨਮ ਨਹੀਂ ਦੇ ਸਕੀ ਇਫ ਯੂ ਕੁਡਨਟ ਗਿਵ ਬਰਥ ਟੂ ਅ ਸੇਂਟ ਇਫ ਯੂ ਕੁਡਨਟ ਗਿਵ ਬਰਥ ਟੂ ਅ ਪਰਸਨ ਦੈਟ ਰਿਮੈਂਬਰਸ ਗੋਡ 24/7 ਦੈਨ ਯੂ ਸ਼ੁਡ ਹੈਵ ਸਟੇਡ ਇਨਫਰਟਾਈਲ ਬਾਂਝੀ ਰਹਿੰਦੀ ਤੂੰ ਜਨਮ ਨਾ ਦਿੰਦੀ ਬੱਚੇ ਨੂੰ ਹੁਣ ਮੈਨੂੰ ਇਹ ਦੱਸੋ ਮਾਂ ਦਾ ਕੋਈ ਕਸੂਰ ਹੈ ਟੈਲ ਮੀ ਸਿਸਟਰਸ ਇਫ ਦ ਕਿਡ ਗੋਜ਼ ਔਨ ਦ ਰੋਂਗ ਪਾਥ ਇਜ਼ ਇਟ ਦ ਮਦਰਸ ਫਾਲਟ ਟੈਲ ਮੀ ਬ੍ਰਦਰਸ ਟੈਲ ਮੀ ਜੇ ਬੱਚਾ ਪੁੱਠੇ ਰਾਹ ਤੇ ਫਿਰੇ ਮਾਂ ਦਾ ਕਸੂਰ ਆ ਕਿਹਦਾ ਕਸੂਰ ਆ ਦ ਕਿਡਸ ਫਾਲਟ ਇਜ਼ਨਟ ਇਟ Yes or no? It is, isn't it? So how could Gurbani say that to somebody? Ke if a mother, this is how people translate. But I'm going to tell you how Maharaj is saying it. People say, oh mother, if you couldn't give birth, je tu janm nahi de saki bhagat nu surme nu dani nu, tu banji rehndi, you should have stayed infertile. Bachcha na hunda tere. Bachcha na hunda. Miscarriage ho jandi. Tu janm na dindi bachche nu. And Pyareo, would Guru Sahib ever say that to a mother? Would Guru Sahib ever say that? What is Mata? Read Gurbani. Guru di gal Gurbani vichon hi pata lagugi lokaan to nahi. Gur ki bani gurte jati. To understand Gurbani, you will have to carry on reading Gurbani. Is like this. If you want to understand Harry Potter book, have you read it ever? Harry Potter padhi ya book? Have you read Harry Potter? Some of you may, some of you haven't. Okay, have you heard of Lord of the Rings book? Okay, if you want to understand Lord of the Rings, will you understand it if you start reading the next chapter of Harry Potter? Samajh aayegi? Harry Potter di book je samjh main example de reha samjh loge mere bhan bhra sheti. If you want to understand what's going to happen in Harry Potter, you have to carry on reading Harry Potter. You will have to carry on reading it, won't you? ਆਪਾਂ ਦੱਸਾਂ ਕੀ ਕਰਦੇ ਹਾਂ ਗੁਰਬਾਣੀ ਨੂੰ ਸਮਝਣ ਵਾਸਤੇ ਆਪਾਂ ਹੋਰ ਗ੍ਰੰਥਾਂ ਕੋਲ ਜਾਂਦੇ ਹਾਂ ਕਿ ਦੱਸੋ ਸਾਨੂੰ ਗੁਰੂ ਕੀ ਕਹਿ ਰਿਹਾ ਆਈ ਨੋ ਵਾਈ ਯੋ ਗੁਰੂ ਇਸ ਸੇਇੰਗ ਗੁਰ ਕੀ ਬਾਣੀ ਗੁਰ ਤੇ ਜਾਤੀ ਗੁਰੂ ਨੂੰ ਸਮਝਣਾ ਹੋਵੇ ਗੁਰੂ ਨੂੰ ਪੁੱਛੋ ਆਖੋ ਸਤਨਾਮ ਐਂਡ ਲੈਟ ਮੀ ਟੈਲ ਯੂ ਯੂ ਨੋ ਵਾ ਮਾਤਾ ਇਜ਼ ਮਾਤਾ ਗੁਰਬਾਣੀ ਸੇਇਜ਼ ਮਤ ਮਾਤਾ ਸੰਤੋਖ ਪਿਤਾ

0: Now understand the Shabad. Jin har hirde naamna vasyo tin maat kijay. Har banja guru maanu dasa kedi kende ya maa kedi. Kende mat nu kehre ne mat maata. Mat maanu kehre ne guru. Ke teri mat vich je change khyal ni paida ho sakde sache. Khyal ni jam sake. Phir tu janam ditta kyon aa? You know how people say, if you can't say anything good, don't say anything at all? This is what Guru is saying. Oh, the mother mind, if you can't give birth to good thoughts, then why are you giving birth at all? It makes sense, doesn't it? Je mata, mat mata, santok, content is the father. Mat, understanding, ma, je teri mat vichu change khyal ni paida hoye. Tu mat mata, tu janam kyon ditta, e mat tu banja randa, tu banji randi. Samajh aaiya pyareo singho, piche baithe hain, do you understand? Bhaina piche baithi hain, samajh aa rahi hai? Guru kade kise maa nu nahi idda ungal kahega, kyon nahi kahega? Itihas vichon vekho. Who was the wife of Guru Ram Das ji? Who was the wife of Guru Ram Das ji? Bolo bolo, pata? Who was the wife of Guru Ram Das ji? Hanji? Okay. Guru Ram Das ji Maharaj de ghar hon. They gave birth to Guru Arjan Dev ji, Baba Arjan Dev ji. Theek hai ji? And Prithiye nu vi janam ditta si. Prithiye nu vi janam ditta si, Guru Arjan Dev ji da bhra Prithiya si. And je banji rehn di gall aa, fir Prithiya ta Guru di gall hi nahi manda reha. Oh ta sach naal judeya nahi si. Fir appa माता नू कह सकते हैं कि तू बांझी रहंदी आपा कह सकते हैं कि तू बांझी रहंदी खंभी सही दा नहीं क्योंकि गुरु नू भी जन्म दित्ता होए गुरु अर्जन देव जी पाशा नू भी जन्म दित्ता सो दिस गुरबाणी पंक्ति इज ऑल टू डू विद द माइंड एंड गुरु महाराज इज सेइंग जे तेरी मत विच चंगे ख्याल नहीं पैदा होंदे इफ यू कांट गिव बर्थ टू गुड थॉट्स डोंट गिव बर्थ एट ऑल इफ यू कांट से एनीथिंग गुड डोंट से एनीथिंग एट ऑल जे चंगा नहीं कुछ कर सकता माड़ा भी ना करी जे चंगे ख्याल नहीं पैदा कर सकती मत मां फिर तू माड़ा भी ना पैदा करी ए महाराज कह रहे ने तिन सुन्नी दे फिरे बिन नावे दे शरीरा सुन्ना इज लॉस्ट क्वाइट लॉस्ट ए दे सुन्नी फिरदी आ जेदे अंदर नाम नहीं वसिया जेदे अंदर सच्चे चंगे ख्याल नहीं पैदा हुंदे ओ सुन्नी दे फिरदी आ द बॉडी इज जस्ट वॉकिंग अराउंड लाइक अ डेड पर्सन क्वेश्चन ही हैड देयर इज नो फीलिंग्स इन दैट पर्सन द पर्सन दैट कांट डू गुड अपॉन एनीबॉडी देयर इज नो फीलिंग्स इन दैट पर्सन देयर इज नो दया देयर इज नो कंपैशन देयर इज नो ह्यूमिलिटी नथिंग इन दैट पर्सन एंड दिस इज व्हाट गुरु इज सेइंग जिन सुन्नी दे फिर बिन नाम है वो खप खप मुहे करंजा कहंदे वो खप खप करदे फिरदे ने अखो सतनाम जिवें आपां नहीं कहंदे लोकी खप पाउंदे फिरदे आ जेड़ा बंदा अंदरों नहीं सच्चा वो खप ही पाएगा अज आपां गल कर रहे सीगे ट्राई एंड अंडरस्टैंड दिस समाप्ति कर देनी आपां वी गोना गो टू समाप्ति ट्राई एंड अंडरस्टैंड दिस पॉइंट जेड़ा बंदा सुखी हो है ना जी ਉਹ ਲੋਕਾਂ ਨੂੰ ਸੁਖੀ ਵੇਖਦੇ ਖੁਸ਼ ਹੋਏਗਾ ਦ ਪਰਸਨ ਦੈਟ ਇਜ਼ ਹੈਪੀ ਹਿਮਸੈਲਫ ਵਿਲ ਬੀ ਹੈਪੀ ਵੈਨ ਅਦਰ ਪੀਪਲ ਆਰ ਹੈਪੀ ਜਿਹੜਾ ਬੰਦਾ ਆਪ ਅੰਦਰੋਂ ਸੁਖੀ ਆ ਹੈ ਨਾ ਜੀ ਉਹ ਲੋਕਾਂ ਨੂੰ ਵੇਖ ਕੇ ਜਿਹੜੇ ਸੁਖੀ ਲੋਕ ਆ ਉਹਨਾਂ ਨੂੰ ਵੇਖ ਕੇ ਸੁਖੀ ਹੋਊਗਾ ਜਿਹੜਾ ਬੰਦਾ ਅੰਦਰੋਂ ਦੁਖੀ ਆ ਉਹ ਸੁਖੀਏ ਨੂੰ ਵੇਖ ਕੇ ਨਫ਼ਰਤ ਕਰੇਗਾ ਦ ਪਰਸਨ ਦੈਟ ਪੁਲਸ ਪੀਪਲਸ ਲੈਗਸ ਡਾਊਨ ਜਿਹੜਾ ਬੰਦਾ ਲੋਕਾਂ ਦੀਆਂ ਲੱਤਾਂ ਖਿੱਚ ਰਿਹਾ ਟੂ ਬ੍ਰਿੰਗ ਹਿਮ ਔਨ ਟੂ ਹਿਸ ਓਨ ਲੈਵਲ ਲੱਤਾਂ ਖਿੱਚਣੀਆਂ ਇਹੀ ਹੁੰਦੀਆਂ ਕਿ ਮੈਂ ਥੱਲੇ ਆ ਤੂੰ ਮੇਰੇ ਲੈਵਲ ਤੇ ਆ ਲੱਤਾਂ ਹੀ ਖਿੱਚਣੀਆਂ ਹੁੰਦੀਆਂ ਜਿਹੜਾ ਬੰਦਾ ਲੋਕਾਂ ਦੀਆਂ ਲੱਤਾਂ ਖਿੱਚੇ ਸਮਝ ਲਓ ਉਹ ਆਪ ਬਹੁਤ ਦੁਖੀ ਆ ਤਾਂ ਉਹ ਕਿਸੇ ਨੂੰ ਖੁਸ਼ ਹੁੰਦੇ ਆ ਵੇਖ ਨਹੀਂ ਸਕਦਾ ਦੈਟਸ ਵਾਈ ਹੀ ਇਜ਼ ਪੁਲਿੰਗ ਦਾ ਪਰਸਨ ਡਾਊਨ ਐਂਡ ਯੂ ਨੋ ਵਾ ਗੁਰੂ ਨਾਨਕ ਪਾਤਸ਼ਾਹ ਸੇਜ਼ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਦੋਂ ਤੂੰ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਲਿਸਨ ਟੂ ਗੁਰੂਜ਼ ਵਨ ਟੀਚਿੰਗ ਨਾਟ ਟੂ ਨਾਟ ਥ੍ਰੀ ਨਾਟ ਫੋਰ ਨਾਟ ਹੰਡਰਡ ਇੱਕ ਸਿੱਖਿਆ ਲਿਸਨ ਟੂ ਯੋਰ ਗੁਰੂਜ਼ ਵਨ ਟੀਚਿੰਗ ਐਂਡ ਵਾਟ ਵਿਲ ਹੈਪਨ ਯੋਰ ਮਤ ਯੋਰ ਅੰਡਰਸਟੈਂਡਿੰਗ ਵਿਲ ਬੀ ਫੁੱਲ ਆਫ ਡਾਇਮੰਡਸ ਜੂਹਰਾਤ ਜੂਲਸ ਐਂਡ ਹੀਰੇ ਕਹਿੰਦੇ ਤੇਰੀ ਜਿਹੜੀ ਮਤ ਆ ਕਹਿੰਦੇ ਮਤ ਵਿੱਚ ਹੀਰੇ ਪੈਦਾ ਹੋਣਗੇ. ਹੀਰੇ ਮੀਨਿੰਗ ਗੁੱਡ ਥੋਟਸ. ਐਂਡ ਗੈਸ ਵਾ, ਗੁਰਬਾਣੀ ਪੜ੍ਹ ਕੇ, ਬਾਈ ਰੀਡਿੰਗ ਗੁਰਬਾਣੀ, ਬਾਈ ਅੰਡਰਸਟੈਂਡਿੰਗ ਗੁਰਬਾਣੀ, ਵਟ ਵਿਲ ਹੈਪਨ? ਗੁੱਡ ਥੋਟਸ ਵਿਲ ਕਮ ਇਨ ਟੂ ਯੋਰ ਲਾਈਫ, ਵੋਂਟ ਦੇ? ਚੰਗੇ ਖਿਆਲ ਹੋਣਗੇ, ਚੰਗੇ ਖਿਆਲਾਂ ਨੇ ਚੰਗੀਆਂ ਪਲਾਨਾਂ ਬਣਾਉਣੀਆਂ, ਚੰਗੀ ਪਲਾਨ ਨੇ ਬੰਦੇ ਤੋਂ ਚੰਗੇ ਕੰਮ ਕਰਾਉਣੇ ਨੇ, ਚੰਗੇ ਕੰਮਾਂ ਤੋਂ ਚੰਗਾ ਫਲ ਮਿਲਣਾ. ਖੋ ਸਤਨਾਮ. ਲੈਟ ਮੀ ਸੇ ਦੈਟ ਇਨ ਇੰਗਲਿਸ਼, ਗੁਰਬਾਣੀ ਇਜ਼ ਅੰਡਰਸਟੈਂਡਿੰਗ ਗੁਰੂਜ਼ ਮਤ. ਵੈਨ ਯੂ ਬ੍ਰਿੰਗ ਦੈਟ ਇਨ ਟੂ ਯੋਰ ਲਾਈਫ, ਇਟਸ ਗੋਇੰ ਟੂ ਚੇਂਜ ਦ ਵੇ ਯੂ ਥਿੰਕ. ਗੁੱਡ ਥੋਟਸ ਵਿਲ ਰਾਈਜ਼ ਵਿਦ ਇਨ ਯੂ, ਗੁੱਡ ਥੋਟਸ ਵਿਲ ਬੀ ਬੋਰਨ ਵਿਦ ਇਨ ਯੂ, ਐਂਡ ਵੈਨ ਗੁੱਡ ਥੋਟਸ ਆਰ ਬੋਰਨ, ਦੇ ਵਿਲ ਮੇਕ ਯੂ ਪਲਾਨ ਅ ਗੁੱਡ ਪਲਾਨ. And when a good plan is made, you will do good work. When you do good work, the result of that work will be good as well. Changa kaam karunga.
1: Appa kehnde ha jadon banda siyana hunda, sir kampyo pag dag magai, nain jot te heen. This is shabd of Guru Tegh Bahadur Paatshah, 9th Paatshah de slokan ch. Appa eh shabd padhde ha na ji. Sir kampyo pag dag magai, nain jot te heen. Eyesight's gone, is where it's going. Nigah ghat rahi ja rahi aa, sir kamb lag gaya, sir kampyo pag dag magai, pair hun sahi nahi chal rahe, sir kamb lag gaya, hands are moving around. What does that show us? Sign of old age, doesn't it? Ke banda siyana ho reha, buzurg ho reha, sir kamb lag gaya, hath vi kamb rahe ne, ਤੁਰਿਆ ਨੀ ਸਹੀ ਜਾਂਦਾ, ਚੱਕਰ ਆਉਂਦੇ ਆ. ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤੇ ਹੀਨ. ਅੱਛਾ, ਹੁਣ ਗੁਰਬਾਣੀ ਤਾਂ ਸਾਰਿਆਂ ਨੂੰ ਲਾਗੂ ਆ. ਗੁਰਬਾਣੀ ਗੋਇਸ ਟੂ ਐਵਰੀਬਾਡੀ, ਨਾਟ ਜਸਟ ਦ ਆਊਟਸ, ਡਸ ਇਟ? ਗੁਰਬਾਣੀ, ਵੀ ਬਲੀਵ ਕੇ ਉਪਦੇਸ਼ ਚੌ ਵਰਨਾ ਕੋ ਸਾਂਝਾ, ਛੱਤਰੀ ਬ੍ਰਾਹਮਣ ਸੂਦ ਵੈਸ, ਦ ਬਚਨ ਆਫ ਗੁਰਬਾਣੀ ਗੋਇਸ ਟੂ ਅ ਯੰਗ ਕਿਡ ਇਜ਼ ਵਾਓ. ਹਾਓ? ਇਟ ਗੋਇਸ ਟੂ ਅਸ, us youth generation as well. Don't just think when Naume Pasha says ki the head is shaking now, the hands are shaking now, the legs are shaking now, hon sahi marg te turya ni janda, nain jot te heen, nigah vi ghat gayi, ainka vi lag gayiyan. Bachcha kave eh mere vaste ni shabd hai, mere bapu vaste. Aankho satna nahi, gurbani talks to us. How? When Guru Maharaj Naume Paatshah is saying that your head is shaking, sar kamb lag gaya, eh na sochi ke budda ho ke sar kambu. Oh pyareya, when you're thinking wrong, jadon teri sochni mari ho jaye, samjh la tera sar kamb lag gaya. Galat vicharan aa rahiyan, bad thinking about others, negative thoughts are coming in your mind, samjh la sar kamb gaya tera. Your head is shaking now. ਐਂਡ ਜਦੋਂ ਸਿਰ ਕੰਬਦਾ ਫਿਰ ਪਿਆਰਿਓ ਚੱਕਰ ਵੀ ਆਉਂਦੇ ਆ, ਹਨਾ. ਵੈਨ ਯੂ ਹੈਡ ਸਟਾਰਟ ਸ਼ੇਕਿੰਗ, ਦੈਨ ਵਾਟ ਹੈਪਨਸ? ਦੈਨ ਵਾਟ ਸਟਾਰਟਸ ਹੈਪਨਿੰਗ? ਯੂ ਸਟਾਰਟ ਫੀਲਿੰਗ ਡਿਜ਼ੀ, ਡੋਂਟ ਯੂ? ਐਂਡ ਜਿਹੜੇ ਬੰਦੇ ਦੇ ਗਲਤ ਖਿਆਲ ਆ ਜਾਣ ਪਿਆਰਿਓ, ਉਹ ਵੀ ਮਾੜੇ ਕੰਮਾਂ ਚ ਪੈ ਜਾਂਦਾ ਆ. ਆਖੋ ਸਤਨਾਮ. ਸਮਝਣ ਦੀ ਕੋਸ਼ਿਸ਼ ਕਰੋ. ਗੁਰਬਾਣੀ ਗੋਇਸ ਟੂ ਅਸ, ਵੈਨ ਵੀ ਰੀਡਿੰਗ ਗੁਰਬਾਣੀ ਇਜ਼ ਟੋਕਿੰਗ ਅਬਾਊਟ ਅਸ, ਨਾਟ ਅਬਾਊਟ ਐਨੀ ਅਦਰ ਪਰਸਨ. ਗੁਰਬਾਣੀ ਸਾਨੂੰ ਲਾਗੂ ਆ, ਇਹ ਨਹੀਂ ਕਿ ਫਲਾਨੇ ਬੰਦੇ ਨੂੰ ਲਾਗੂ ਆ, ਫਲਾਨੇ ਬੰਦੇ ਨੂੰ ਲਾਗੂ ਆ, ਨਹੀਂ. ਵੈਨ ਯੂ ਰੀਡ ਗੁਰਬਾਣੀ, ਥਿੰਕ ਅਬਾਊਟ ਗੁਰੂ ਸਾਹਿਬ ਇਜ਼ ਟੋਕਿੰਗ ਟੂ ਯੂ. ਦ ਸੇਮ ਵੇ ਵੈਨ ਗੁਰੂ ਅਮਰਦਾਸ ਪਾਤਸ਼ਾਹ ਸੇਜ਼ ਇਨ ਅਨੰਦ ਸਾਹਿਬ ਕਿ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਓ ਬਾਡੀ ਬਾਈ ਕਮਿੰਗ ਇਨ ਟੂ ਦਿਸ ਵਰਲਡ, ਵਾਟ ਹੈਵ ਯੂ ਡਨ? ਇਹ ਸਰੀਰਾ ਮੇਰਿਆ, ਇਸ ਜੱਗ ਵਿੱਚ ਆਏ ਕੇ ਕਿਆ ਤੁਧ ਕਰਮ ਕਮਾਇਆ, ਕੀ ਕੰਮ ਕੀਤਾ ਦੁਨੀਆਂ ਚ ਆ ਕੇ? ਵੀ ਮੇਈ ਥਿੰਕ ਬੱਚੇ ਪਾਲ ਲਏ, ਘਰ ਬਣਾ ਲਿਆ, ਬਿਜ਼ਨਸ ਸ਼ੁਰੂ ਕਰ ਲਈ, ਗਾਂ ਮੇਰੇ ਬੱਚੇ ਦਾ ਵੀ ਜੀਣਾ ਵਧੀਆ ਹੋ ਜੂਗਾ, ਪੀੜ੍ਹੀ ਵਧੀਆ ਸੁੱਖ ਮਾਣੂਗੀ, ਆਈਵ ਗਾਟ ਸੋ ਮਚ ਮਨੀ ਇਨ ਦ ਬੈਂਕ, ਆਈਵ ਸੇਵਡ ਸੋ ਮਚ, ਆਈਵ ਡਨ ਅ ਲੋਟ ਇਨ ਮਾਈ ਲਾਈਫ, ਕਿ ਬਹੁਤ ਕੁਛ ਕਰ ਲਿਆ. ਪਰ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਆ, ਪਸ਼ੂ ਵੀ ਬੱਚੇ ਪਾਲਦੇ ਆ, ਤੂੰ ਇਹ ਦੱਸ ਤੂੰ ਕੀ ਕੀਤਾ? ਆਖੋ ਸਤਨਾ.
2: ਸ੍ਰੀ ਵਾਹਿਗੁਰੂ.
1: Animals look after the kids as well. You tell me, what have you done? And when we say that your head shakes, it means that bad thoughts come into your mind. Okay? Maade khyaal aa gaye. And when the mind starts thinking bad, and when you let those thoughts take over your body, what starts happening? your actions turn into bad actions as well. Then you become dizzy, don't you? Fir chakkar aunde ya jadon maade khyal aunde ne pyare oh sir kamb gaya. Appa kahi dinde ya bande nu oh tera dimag idhar firda. Sahi tikane la. Where's your mind wandering off? What are you doing? Sahi kamm kar maade sangat vich phasya rehnda. Draggaan ch pae gaya. Maadi company ch pae gaya. Tera sir kamb gaya. You feeling dizzy? We say that, don't we? You feeling dizzy? It's true. Jada banda galat kam kare oh sahi galla. Onu bhi chola chola dis lag janda. He goes into dizzy. Why? Because he hasn't got the knowledge of his guru. Guru da gyan ni. And then what does Maharaj say? Jadon banda dol jave, jadon maade kamma ch pae je, nain jot te, sangate bolo nain jot te, heen, his eyesight is going down. Heen means his eyesight is going down. Nain means your eyes. Heen paav, eh ya ke nigah vi ghat rahi ja rahi hai, nigah vi nahi rahi. Sir vi kamb gaya. Turiya nahi sahi janda, chakkar aunde ne. Nigah vi ghat gayi. And pyareo sahi gall aa, saadi sahi marg ton nigah ghat gayi. Baki kamma vaste saadi nigah qaim aa, kho satna.
2: Sri Vaheguru.
1: Sahi paseo saadi nigah ghat gayi. How? We should have been sitting down, reading Gurbani. We should have been understanding Gurbani. Eh nigah vartni sigi, lokaan vaste changa kardeyan. Doing good upon others. Eh nigah vartni si, Gurbani padke, samaj aundi. Par eh nigah ta bani parnu kade lai ni. Maadiyan video vekhde rahe on YouTube, searching wrong videos. Eh nigah o kamma vaste teja. Par jado kahiye ke bani padho, fir kande ya nigah ni chaldi. Par je koi keh dewe, je koi keh dewe TV agge 3 ghante di movie, one soap's finished, Sony te ek soap khatam, dujja shuru ho gaya, ek hor shuru ho gaya, 3 ghante mata nu agge bithali rakh, o ain kala ke vi vendi ya ke eh miss na ho jaye akho satna.
2: Waheguru.
1: Ain kala ke vi rakhdi hai us vele mata. Enu fir appa eh keh sakde ha ke maade kamma vaste nigah ni ghati, change kamma vaste ghat gayi. And the truth is, main kise utthe Canada vich ik buzurg nu keha, main kehn laga bhai saab koshish kariya karo, main vi koshish karda, I'm trying to as well to understand what Guru Sahib is saying, and we should all try and understand what Guru Sahib is saying. Je mera Guru Granth Sahib aa, unna tuhada vi Guru Granth Sahib aa. Eh ni ke mera jyada tuhada ghat aa, saada saryan da Guru Granth Sahib ji aa. For everybody is the same. And I was talking to that buzurg, main kehn laga bapu ji bani samjhan di koshish kariya karo, kehn laga ki karan, nigah ghat gayi aa meri, hun disde ni akhar, akhar ni disde. Main keha acha, us vele oda putt hasan laga, kehn laga bapu jadon TV agge kabaddi venda odo ta fir vadiya vadiya vekhda, us vele ta eh vi pata hunda kehdi team jit rahi aa, kehdi team haar rahi aa. Odo nigah tej aa bani padhan vele, nigah sangate bolo bani padhan vele nigah ghat gayi. And it's true, isn't it? Jitter interest banje udhar nigah chaldi aa, par Guru Sahib nove paasha keh rahe ne nain jot te, sangate bolo nain jot te heen, your eyesight is going down. Why? Kyunki sach de marg to dur ho gaya, sir kamb gaya, tere pair vi kamb gaye, you fall dizzy. And what's happening? Your eyesight from good things is going bad, and for bad doings,
3: har simrat sab mitak kles, charan kamal man mein parvesh.
1: Har simrat, bolo pyare ho, har simrat sab
3: mitak kles.
1: Haan, kles ki hunda jenu marji puch lo.
4: ਕਲੇਸ਼ ਬੜਾ ਜੀ ਘਰ ਵਿੱਚ, ਕਲੇਸ਼ ਬੜਾ, ਬੱਚੇ ਮਾਪਿਆਂ ਦੀ ਨਹੀਂ ਗੱਲ ਸੁਣੇ, ਕਲੇਸ਼ ਬਹੁਤ ਆ, ਫਾਈਟਿੰਗ ਸੋ ਮਚ ਆਰਗੂਮੈਂਟਸ ਇਨ ਦਾ ਫੈਮਿਲੀ ਬਿਟਵੀਨ ਦਾ ਹਸਬੈਂਡ ਐਂਡ ਵਾਈਫ ਐਂਡ ਦਾ ਕਿਡਸ ਐਂਡ ਦਾ ਪੇਰੈਂਟਸ, ਬਸ ਲੜਾਈਆਂ ਲੜਾਈਆਂ, ਬਸ ਪੁੱਛੀ, ਬਸ ਨਿੱਕੀ ਗੱਲ ਕਰਨ ਦੀ ਦੇਰ ਆ, ਬਸ ਉਦੋਂ ਹੀ ਘਰ ਵਾਲੀ ਚੁੱਪ ਜਾਂਦੀ, ਘਰ ਵਾਲਾ ਕਹਿੰਦਾ ਬਸ ਕੀ ਕਰੀਏ, ਘਰ ਵਾਲੀ ਕਹਿੰਦੀ ਘਰ ਵਾਲਾ ਨਹੀਂ, ਸਭ ਕਲੇਸ਼. So in this Shabad, what are we going to understand it as? Ke har simrat sab mitai kalesh. ਸਾਰੇ ਕਲੇਸ਼ ਮੁੱਕ ਜੂਗੇ, ਸਾਰੀਆਂ ਲੜਾਈਆਂ ਮੁੱਕ ਜੂਗੀਆਂ। ਕਦੋਂ? ਜਦੋਂ ਹਰ ਸਿਮਰੂਗੇ। ਹੁਣ ਜਦੋਂ ਆਪਾਂ ਹਰ ਸਿਮਰਨ ਦੀ ਡੈਫੀਨੇਸ਼ਨ ਕੀਤੀ, ਆਪਾਂ ਕੀ ਕਿਹਾ? ਵਾਹਿਗੁਰੂ ਵਾਹਿਗੁਰੂ ਜਪ ਲਓ ਪਿਆਰਿਓ, ਤਾਂ ਸਾਰੇ ਕਲੇਸ਼ ਮਿਟ ਜੂਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ। ਇੱਦਾਂ ਹੀ ਸਮਝਦੇ ਆ ਰਹੇ ਆਪਾਂ ਕਿ ਸਿਮਰਨ ਕਰ ਲਓ ਯਾਰ, ਤੇਰਾ ਕਲੇਸ਼ ਦੂਰ ਹੋ ਜਾਏਗਾ। ਮੈਂ ਕਿਹਾ ਕਿ ਸਿਮਰਨ ਕਰੋ, ਪਰ ਕਲੇਸ਼ ਸਿਮਰਨ ਕਰਨ ਦੇ ਨਾਲ ਨਹੀਂ ਮਿਟਣਾ। ਸਮਝੋ ਪਿਆਰਿਓ, ਹੁਣ ਤੂੰ ਬੈਠਾ ਘਰ ਵਾਲੀ ਨਾਲ ਲੜਾਈ ਹੋ ਗਈ ਤੇਰੀ, ਯਾਰ ਵਾਹਿਗੁਰੂ ਯੂ ਵਾਹਿਗੁਰੂ ਯੂ ਜਸਟ ਸਿਟ ਦੇਅਰ ਡੂਇੰਗ ਸਿਮਰਨ, ਫਰਸਟਲੀ ਯੂ ਵਿਲ ਨਾਟ ਬੀ ਏਬਲ ਟੂ ਕੰਸੈਂਟਰੇਟ। ਕਮ ਔਨ ਗਾਇਸ, ਹੈਜ਼ ਦੈਟ ਐਵਰ ਹੈਪਨਡ ਵਿਦ ਯੂ? ਘਰ ਲੜਾਈ ਹੁੰਦੀ ਹੋਵੇ ਤਾਂ ਆਪ ਬਹਿ ਜਾਵੇ ਨਾ ਕਮਰੇ ਚ, ਮੈਂ ਹੁਣ ਭਜਨ ਬੰਦਗੀ ਕਰ ਲੱਗਾ। ਉਹ ਜਿਹੜੀ ਲੜਾਈ ਹੋਈ ਆ ਤੇਰੇ ਅੰਦਰ ਹੱਲੇ ਚੱਲਦੀ ਆ, ਤੇਰਾ ਮਨ ਟਿਕ ਲੱਗਾ, ਤੂੰ ਭਵਾਂ ਘੰਟਾ ਲਾ ਲਾ ਵਾਹਿਗੁਰੂ ਤੇ, ਭਵਾਂ ਦੋ ਘੰਟੇ ਲਾ ਲਾ। ਮੇਰੀ ਭੈਣ ਕਹੇ ਘਰ ਵਾਲੇ ਵਾਸਤੇ ਮੈਂ ਪ੍ਰਸ਼ਾਦਾ ਬਣਾਉਂਦੀ, ਘਰ ਵਾਲਾ ਕੰਮ ਤੋਂ ਆਇਆ ਹੋਵੇ, ਹੁਣ ਉਹ ਲੜੇ, ਮੈਨੂੰ ਕਿਦੋਂ ਕਿਹਾ ਸੀ ਪ੍ਰਸ਼ਾਦਾ ਬਣਾਉਣਾ? ਮੈਨੂੰ ਕਿਦੋਂ ਕਿਹਾ ਸੀ? ਹਨਾ, ਇੱਦਾਂ ਲੜੇ। ਹੁਣ ਮੈਨੂੰ ਇਹ ਦੱਸੋ, ਭੈਣ ਸ਼ਾਮ ਨੂੰ ਰਹਿ ਰਸ ਕਰਨ ਲੱਗੀ ਆ, ਭੈਣੇ ਤੇਰਾ ਧਿਆਨ ਲੱਗੇਗਾ? ਬੋਲ ਕੇ ਦੱਸੋ ਭੈਣ। No, you won't be able to because you just had a fight. ਹੁਣ ਮੈਂ ਜਾਵਾਂ, ਮੇਰਾ ਵਿਆਹ ਨਹੀਂ ਹੋਇਆ, ਮੈਂ ਜਾਵਾਂ ਨਾ ਕਿਸੇ ਦੇ ਘਰ, ਹਸਬੈਂਡ ਐਂਡ ਵਾਈਫ ਵਾਸਤੇ ਇਨ ਫਰੰਟ ਆਫ ਮੀ, ਉਹਨਾਂ ਨੇ ਕਹਿਣਾ ਭਾਈ ਸਾਹਿਬ ਜੀ ਦੱਸੋ ਸਾਡੇ ਘਰ ਵਿੱਚ ਬਹੁਤ ਕਲੇਸ਼ ਆ, ਸਾਡੇ ਘਰ ਵਿੱਚ ਕੀ ਆ? ਬੋਲੋ ਪਿਆਰਿਓ, ਕਲੇਸ਼ ਬਹੁਤ ਆ। ਤਾਂ ਮੈਂ ਕਿਉਂ ਕਹਾਂ, ਹਾਂ ਜਦੋਂ ਹਨਾ ਕਲੇਸ਼ ਹੋਵੇ ਬਸ ਵਾਹਿਗੁਰੂ ਵਾਹਿਗੁਰੂ ਜਪ ਲਿਆ। ਮੈਂ ਇੱਦਾਂ ਕਹਿਤਾ, ਕਲੇਸ਼ ਹੋਵੇ ਤਾਂ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰੋ। ਹੁਣ ਮੈਂ ਤੁਰ ਗਿਆ, ਮੈਂ ਤੁਰ ਗਿਆ, I've gone, ਮੈਂ ਸਿੰਪਲੀ ਦੱਸਦਾ, ਬਸ ਆਨਸਰ ਕਰਕੇ ਦੱਸਦਾ, ਈਜ਼ੀ ਵੇ ਆਊਟ, ਨਿਕਲ ਜੋ, ਚਲੋ। ਪਰ ਮੈਨੂੰ ਇਹ ਦੱਸੋ, ਜਿਹੜੀ ਘਰ ਵਾਲੀ ਤਾਂ ਘਰ ਵਾਲਾ ਆਪਸ ਵਿੱਚ ਹੀ ਲੜਦੇ ਆ, ਜਦੋਂ ਕਲੇਸ਼ ਹੁੰਦਾ ਹੋਵੇ ਤਾਂ ਉਹ ਸਿਮਰਨ ਕਰਨ ਲੱਗ ਜਾਣ ਤਾਂ ਮਨ ਜੁੜੇਗਾ? ਬੋਲੋ ਸਿੰਘੋ, ਮਨ ਜੁੜੇਗਾ? ਵਿਲ ਯੂ ਬੀ ਐਬਲ ਟੂ ਕੰਸੈਂਟ੍ਰੇਟ? ਨੋ। ਸੋ ਵਾਟ ਗੁਰੂ ਸਾਹਿਬ ਇਜ਼ ਐਕਚੁਅਲੀ ਐਕਸਪਲੇਨਿੰਗ, ਨਾਮ ਦਾ ਭਾਵ ਕੀ ਆ? ਪਰਮਾਤਮਾ ਨੂੰ ਸਮਝਣਾ ਕੀ ਆ? ਅੰਡਰਸਟੈਂਡ ਦ ਸਿਚੁਏਸ਼ਨ। ਜੇ ਲੜਾਈ ਆ ਤਾਂ ਹੱਲ ਲੱਭ, ਜੇ ਕਲੇਸ਼ ਹੋ ਰਿਹਾ ਤਾਂ ਕੀ ਕਰ? ਸਮਝ, ਸਮਝ ਕੇ ਫਾਈਂਡ ਦ ਪ੍ਰੋਬਲਮ ਐਂਡ ਸੋਲਵ ਇਟ। ਘਰ ਵਾਲੀ ਲੜਦੀ ਆ ਕਿਉਂਕਿ ਤੂੰ ਟਾਈਮ ਨਹੀਂ ਸਪੈਂਡ ਕਰ ਰਿਹਾ, ਤੂੰ ਹੁਣ ਆਪਣੇ ਆਪ ਤੇ ਹਨਾ ਥੋੜਾ ਜਿਹਾ ਬਾਹਰ ਜਾਣਾ, ਫਰੈਂਡਾਂ ਨਾਲ ਕੰਟਰੋਲ ਕਰ, ਤਾਂ ਘਰ ਬੈਠ, ਅੰਡਰਸਟੈਂਡ ਦ ਸਿਚੁਏਸ਼ਨ। ਜੇ ਘਰ ਵਾਲੀ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੀ ਆ, ਜੋਬ ਵੀ ਕਰ ਰਹੀ ਆ, ਐਂਡ ਉਸ ਲੁਕਿੰਗ ਆਫਟਰ ਦ ਖੇਤ, ਤਾਂ ਕਹਿ ਰਹੀ ਆ ਜੀ ਤੁਸੀਂ ਘਰ ਵੀ ਥੋੜਾ ਜਿਹਾ ਟਾਈਮ ਸਪੈਂਡ ਕਰਿਆ ਕਰੋ, ਬਾਹਰ ਨਾ ਇੰਨਾ ਜਾਇਆ ਕਰੋ, ਅੰਡਰਸਟੈਂਡਿੰਗ ਸਪੈਂਡ ਟਾਈਮ। ਜੇ ਹੁਣ ਘਰ ਵਾਲਾ ਆਇਆ ਥੱਕਿਆ ਤਾਂ ਘਰ ਵਾਲੀ ਕਵੇ ਕਿ ਮੈਂ ਹੁਣ ਸਾਰਾ ਦਿਨ ਬੈਠੀ ਨਾਟਕ ਵੇਖਦੀ ਰਹੀ ਆ, ਹੁਣ ਘਰ ਵਾਲਾ ਕੰਮ ਤੋਂ ਆਇਆ ਤਾਂ ਕਵੇ ਕਿ ਹੁਣ ਤੂੰ ਘਾਹ ਵੀ ਕੱਟ ਜਾ ਕੇ, ਤਾਂ ਘਰ ਵਾਲੇ ਨੇ ਅੱਗੇ ਉਹ ਲੜਨਾ ਹੀ ਆ ਕਿ ਤੂੰ ਸਵੇਰ ਦੀ ਘਰ ਬੈਠੀ ਸੀ, ਤੂੰ ਘਾਹ ਕੱਟ ਲੈਂਦੀ, ਨਾਟਕ ਨਹੀਂ ਮੁੱਕਦੇ। ਵੀ ਨੀਡ ਟੂ ਅੰਡਰਸਟੈਂਡ ਦ ਪ੍ਰੋਬਲਮ ਗਾਇਸ। ਹੁਣ ਮੈਨੂੰ ਇੱਕ ਮਿੰਟ ਦੱਸੋ, ਮੈਂ ਕੱਲ ਵੀ ਡੈਫੀਨੇਸ਼ਨ ਦੱਸਿਆ ਸੀ ਕਿ ਅਨੰਦਪੁਰ ਸਾਹਿਬ ਜਦੋਂ ਲੜਾਈ ਹੋ ਰਹੀ ਸੀ, ਜੰਗ ਯੁੱਧ ਹੋ ਰਹੇ ਸੀ, ਦ ਤੁਰਕਸ ਕੇਮ ਟੂ ਅਟੈਕ ਦ ਸਿੰਘ, ਯੈਸ, ਅਨੰਦਪੁਰ ਸਾਹਿਬ ਘੇਰਾ ਪਿਆ ਤਾਂ ਕਲੇਸ਼ ਸੀ ਨਾ ਜੀ, ਫਿਰ ਇਧਰੋਂ ਵੀ ਚੜ ਕੇ ਆ ਰਹੇ ਨੇ, ਇਧਰੋਂ ਵੀ ਚੜ ਕੇ ਆ ਰਹੇ ਨੇ, ਇਧਰੋਂ ਵੀ ਪਿਆਰੇ, ਉਧਰ ਧਿਆਨ ਦਿਓ, ਚੜ ਕੇ ਆ ਰਹੇ ਨੇ ਤੁਰਕਾਂ ਦੀਆਂ ਫੌਜਾਂ। ਹੁਣ ਮੈਨੂੰ ਇਹ ਦੱਸੋ, ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ? ਸਾਰੇ ਵਾਹਿਗੁਰੂ ਵਾਹਿਗੁਰੂ ਜਪ ਲਓ, ਜਿਹੜਾ ਤੁਸੀਂ ਜਪਦੇ ਆ ਜਪੋ, ਪਰ ਜਦੋਂ ਸਿਚੁਏਸ਼ਨ ਇੱਦਾਂ ਦੀ ਆਵੇ ਮੈਨੂੰ ਇਹ ਦੱਸੋ, ਮਹਾਰਾਜ ਨੇ ਕੀ ਕਿਹਾ ਸੀ? ਕਿ ਹੱਲ ਕੱਢੀਏ ਕਿ ਸਾਰੇ ਬੈਠ ਕੇ ਵਾਹਿਗੁਰੂ ਜਪੀਏ? ਬੋਲੋ ਸਿੰਘੋ, ਵਰਜ ਮਹਾਰਾਜ ਸੇ ਫਾਈਂਡ ਦ ਸੋਲੂਸ਼ਨ, ਹੱਲ ਕੱਢੀਏ ਇਸਦਾ। ਜਦੋਂ ਕਲੇਸ਼ ਆਵੇ ਪਿਆਰੇ, ਹੱਲ ਕੱਢੋ। There's different obstacles in different people's lives. Doesn't mean you're going to have a jang in your life. ਤੋ ਅੱਜ ਕੱਲ ਤਾਂ ਜੰਗ ਬਸ ਘਰ ਵਾਲੀ ਘਰ ਵਾਲੇ ਦਾ ਹੋ ਰਿਹਾ ਹੈ, ਹੋਰ ਜੰਗ ਕੀ ਚਾਹੀਦੇ ਨੇ? ਆਪਾਂ ਕਹਿੰਦੇ ਤੁਰਕ ਚੜ ਕੇ ਆਉਣਗੇ, ਆਹ ਚੜ ਕੇ, ਜਦੋਂ ਸਵੇਰ ਨੂੰ ਚੜ ਕੇ ਘਰ ਵਾਲਾ ਪੈ ਜਾਂਦਾ, ਜਦੋਂ ਚੜ ਕੇ ਘਰ ਵਾਲੀ ਪੈ ਜਾਂਦੀ ਆ ਸਵੇਰੇ ਹੀ ਸਵੇਰੇ, ਇਹ ਜੰਗ ਹੀ ਆ। But we need to understand that. ਉਧਰ ਲੜਾਈ ਹੁੰਦੀ ਹੋਵੇ ਤੂੰ ਬਸ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਲੈ। No, you need to understand. And ਮਹਾਰਾਜ ਕਹਿ ਰਹੇ ਨੇ ਹਰ ਸਿਮਰਤ ਸਭ ਮਿਟੈ ਕਲੇਸ਼। The day you understand, ਕਹਿੰਦੇ ਸਕੈਂਟ ਨਹੀਂ ਲੱਗਣਾ, ਪ੍ਰੋਬਲਮ ਦਾ ਹੱਲ ਲੱਭਿਆ। ਹਨਾ, ਬੱਚਾ ਨਹੀਂ ਪੜ੍ਹਦਾ ਸੀ, ਬੱਚੇ ਨੂੰ ਇਹ ਕਹਿਤਾ, ਅੱਛਾ ਪ੍ਰੋਬਲਮ ਆ ਮੈਨੂੰ, ਮੇਰਾ ਬੱਚਾ ਨਹੀਂ ਪੜ੍ਹ ਰਿਹਾ, that's the problem. Then what do we say to our child? Son, if you pass, then we'll get you whatever you want. If you want a holiday, we'll take you on holiday. Problem da solution lab le ana, ਹੁਣ ਬੱਚਾ ਪੜ੍ਹਦਾ ਨੀ, ਤੁਸੀਂ ਬੱਚੇ ਨੂੰ ਕਹੋ ਪੜ੍ਹਾਈ ਵਾਸਤੇ, ਤਰੱਕੀ ਵਾਸਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਬੱਚੇ ਦਾ ਅੱਗੇ ਨੀ ਧਿਆਨ ਲੱਗਦਾ, ਲਾਲਚ ਤਾਂ ਦੇਣਾ ਹੀ ਪੈਣਾ। ਲਾਲਚ ਦੇ ਕੇ ਉਹਨੂੰ ਹੋਲੀਡੇ ਦਾ, ਤਾਂ ਪੁੱਤਰਾ ਤੈਨੂੰ ਹੋਲੀਡੇ ਲੈ ਕੇ ਜਾਵਾਂਗੇ, ਯੂ ਨੀਡ ਟੂ ਸਟੱਡੀ। ਐਂਡ ਬੱਚੇ ਨੇ ਕੀ ਕਹਿਣਾ, ਚਲੋ ਠੀਕ ਆ, ਉਸੀ ਵੇਲੇ ਪ੍ਰੋਬਲਮ ਦਾ ਹੱਲ ਹੋ ਗਿਆ। ਦੇਖੇ ਸਟਾਰਟਸ ਟੂ ਰਿਵਾਈਜ਼, ਹੋ ਗਈ ਪੜ੍ਹਾਈ, ਕਿਉਂਕਿ ਯੂ ਫਾਊਂਡ ਦ ਸੋਲੂਸ਼ਨ ਆਫ ਦ ਪ੍ਰੋਬਲਮ। ਇੰਟਿਲ ਯੂ ਡੋਨਟ ਫਾਈਂਡ ਦ ਸੋਲੂਸ਼ਨ, ਯੋਰ ਪ੍ਰੋਬਲਮਸ ਵੋਂਟ ਬੀ ਸੋਲਵਡ। ਮਹਾਰਾਜ ਨੇ ਸੋਲੂਸ਼ਨ ਲੱਭੇ ਜ਼ਿੰਦਗੀ ਚ ਤਾਂ ਹੱਲ ਕੀਤਾ, ਸੋਲੂਸ਼ਨ ਲੱਭੇ ਤਾਂ ਹੱਲ ਕੀਤਾ। ਜਦੋਂ ਮਨ ਵਿੱਚ ਜਦੋਂ ਨਾਮ ਦੀ ਗੱਲ ਆਵੇ, ਇਹਦਾ ਮਤਲਬ ਇਹ ਹੁੰਦਾ ਟੂ ਅੰਡਰਸਟੈਂਡ, ਸਮਝ ਕੇ ਹੱਲ ਲੱਭ। ਸਿਮਰੋ ਸਿਮਰ ਸਿਮਰ, ਕੀ ਹੋਏਗਾ, ਸੁੱਖ ਪਾਵ, ਸੁੱਖ ਆ ਜਾਏਗਾ ਜਦੋਂ ਤੂੰ ਸੋਲੂਸ਼ਨ ਦਾ ਹੱਲ ਲੱਭ। ਮੁੜ ਮੁੜ ਕੇ ਸੋਚ, ਮੁੜ ਮੁੜ ਕੇ ਸੋਚ, ਸਿਮਰਨ ਯਾਦ ਕਰਕੇ ਵੇਖ, ਗਿਆਨ ਲੈ ਜਿਹੜੀ ਸਮਝ ਦੇ ਰਿਹਾ ਨਾ ਗੁਰੂ, ਅੰਡਰਸਟੈਂਡ ਅੰਡਰਸਟੈਂਡ ਅੰਡਰਸਟੈਂਡ। ਐਂਡ ਵੈਨ ਯੂ ਅੰਡਰਸਟੈਂਡ, ਹਨਾ ਜਦੋਂ ਸਿਮਰ ਸਿਮਰ ਸਿਮਰ ਲਿਆ ਅੰਦਰੋਂ, ਤਾਂ ਸਮਝ ਆ ਗਈ, ਤਾਂ ਕੀ ਹੋਏਗਾ, ਬੰਦਾ ਆਪੇ ਹੀ ਸੁੱਖ ਪਾ ਲੇਗਾ। ਹੁਣ ਲੜਾਈਆਂ ਝਗੜੇ ਖਤਮ, ਤਾਂ ਸੁਖੀ ਸੁੱਖਾ। ਹੁਣ ਪਿਆਰੇ ਮੈਨੂੰ ਇਹ ਦੱਸੋ, ਜਿਹੜੀ ਘਰ ਵਿੱਚ ਲੜਾਈ ਹੋਵੇ, ਨਰਕਾਂ ਚ ਜਾਣ ਦੀ ਲੋੜ ਨੀ, ਘਰ ਹੀ ਨਰਕ ਬਣ ਜਾਂਦੇ। ਇਸ ਟ੍ਰਿਵਿਸ ਨੇ ਕਹਾ, ਨਰਕ ਜਾਣ ਦੀ ਲੋੜ ਹੈਗੀ, ਦ ਹਾਊਸ ਬਿਕਮਸ ਹੈਲ, ਵੇਅਰਐਵਰ ਦੇਅਰ ਇਜ਼ ਸੋ ਮੱਚ ਸ਼ਾਂਤ ਸੀਤਲ ਸਹਿਜ। ਹਨਾ ਜੀ, ਜਦੋਂ ਗੱਲ ਵੀ ਕਰਦਾ ਨਾ ਬੰਦਾ ਸ਼ਾਂਤੀ ਨਾਲ, ਜਿਹੀ ਗੱਲ ਕਰਦਾ, ਏਦਾਂ ਨੀ ਕਿ ਬਹੁਤ ਉੱਚੀ ਬੋਲ ਕੇ ਖਾਣ ਨੂੰ ਪੈ ਜਾਣਾ, ਜਦੋਂ ਆਪਸ ਵਿੱਚ ਗੱਲ ਵੀ ਕਰਦੇ ਨੇ, ਐਨ ਸਲਾਸੀ ਨਾਲ ਬੋਲਦੇ ਨੇ, ਸੋ ਨਾਈਸਲੀ ਦੇ ਕਨਵਰਸੇਸ਼ਨ ਬਿਟਵੀਨ ਈਚ ਅਦਰ। ਐਂਡ ਫਿਰ ਆਪਾਂ ਕੀ ਕਹਿੰਦੇ ਆ ਯਾਰ, ਸਵਰਗ ਕੀ ਜਾਣਾ, ਇਹਨਾਂ ਦਾ ਘਰ ਹੀ ਸਵਰਗ ਬਣਿਆ, ਜਾਣਾ ਕੀ ਸਵਰਗ, ਲੁੱਕ ਐਟ ਦ ਫੈਮਿਲੀ, ਲੁੱਕ ਹਾਊ ਨਾਈਸਲੀ ਦੇ ਸਪੀਕ ਟੂ ਈਚ ਅਦਰ। ਸ਼ਾਮਾਂ ਨੂੰ ਬਹਿੰਦੇ ਨੇ, ਰਹਿਰਾ ਸਪੀਕਰ ਤੋਂ ਬਾਅਦ ਇਕੱਠੇ ਬੈਠ ਕੇ, ਪਿਓ ਪੁੱਛਦਾ ਪੁੱਤਰਾ ਅੱਜ ਸਕੂਲ ਨੂੰ ਕੀ ਸਿੱਖਿਆ, ਮਾਂ ਪੁੱਛਦੀ ਆ ਅੱਜ ਕੰਮ ਤੇ ਕੀ ਹੋਇਆ, ਵਾਹ ਪਟਾ ਹੋਏ ਉੱਠ ਰਹੀ, ਇਕੱਠੇ ਬੈਠ ਕੇ ਸਾਰੀਆਂ ਪ੍ਰੋਬਲਮ ਇਕੱਠੀਆਂ ਸੋਲਵ ਕਰ ਰਹੇ ਨੇ। ਇਨ ਟੂ ਵੀ ਡੋਂਟ ਅੰਡਰਸਟੈਂਡ ਦਿਸ ਪੁਆਇੰਟ, ਪਿਆਰਿਓ ਜੇ ਨੁਕਤਾ ਨਾ ਸਮਝ ਆਇਆ, ਆਪਾਂ ਸਿਮਰਨ ਕਰ ਰਹੇ ਹਾਂ, ਸਿਮਰਨ ਕਰੋ, ਪਰ ਨਾਲ ਇਹ ਸਮਝੋ, ਸਿਮਰਨ ਕਰਨ ਦੇ ਨਾਲ ਮੈਨੂੰ ਮੁਸ਼ਕਲ ਆਪਣੀ ਹੱਲ ਕਰਨੀ ਪੈਣੀ ਆ। Just by doing simran, my solution, I won't have a solution for my problem. I need to understand. And when that happens, kal klesh tan mahe mitao. Jeda baaron kal klesh aana ji, kehnde tan to kehnde ke dur ho gaya. And charan kamal man mein pravesh, kehnde ke jehde shabd de charan ne, guru de charan, guru de charan bhav shabd, kehnde mera man vich ki aa, mere andar vase hoye ne, main oho kam karda jehda mera guru mainu chahunda. Patthar peya dharti te, there's a stone on the floor, patthar peya dharti te, jehda langda jaadeya oh lat maar ke lang reya, he's kicking it. So the person walks past that stone, they kick that stone. ਤੁਰੇ ਜਾ ਰਿਹਾ ਰਾਈ, ਪੱਥਰ ਨੂੰ ਲੱਤ ਮਾਰ ਕੇ ਜਾ ਰਿਹਾ, ਉੱਤੇ ਉਹ ਤੁਰ ਕੇ ਜਾ ਰਿਹਾ ਪੱਥਰ ਨੂੰ। ਐਂਡ ਗੈਸ ਵਾਟ, ਕੋਈ ਕਾਰੀਗਰ, ਪਰਸਨ ਦੈਟ ਮੇਕ ਸਟੈਚੂਸ ਵਾਕਸ ਬਾਈ, ਐਨ ਆਰਟਿਸਟ ਵਾਕਸ ਬਾਈ, ਕਾਰੀਗਰ ਤੁਰਿਆ ਜਾ ਰਿਹਾ ਪੱਥਰ ਵੱਲ, ਉਹਦੀ ਨਿਗਾਹ ਪਈ, ਐਂਡ ਥਿੰਕਸ ਜੇ ਮੈਂ ਇਹ ਪੱਥਰ ਚੁੱਕ ਕੇ ਘਰ ਦਿਆਂ, ਇਹ ਬਹੁਤ ਸੋਹਣੀ ਮੂਰਤੀ ਬਣ ਸਕਦੀ ਹੈ। If I pick this stone off and take off the leftover stone pieces, break it off and make it into a statue, a murti ban sakdi hai, can become a goddess of a Hindu statue, murti, a murti ban sakdi hai. So what he does, jehda patthar te loki pair rakhde si, jehde patthar nu loki kikka marde si, oh patthar nu chuk ke koi ghar wala artist comes, ਸਾਰਾ ਫਾਲਤੂ ਲਾ ਲਾ ਕੇ ਪੱਥਰ ਉਹਨੂੰ ਮੂਰਤੀ ਬਣਾ ਕੇ, ਹੀ ਪੁੱਟਸ ਇਟ ਇਨ ਦ ਮਿਡਲ ਆਫ ਦ ਰਾਊਂਡ ਅਬਾਊਟ, ਚੌਂਕ ਚੌਂਕ ਦੇ ਗੱਪੇ ਰੱਖ ਕੇ ਹਾਰ ਪਾ ਦਿੰਦਾ, ਪੁੱਟਸ ਅ ਗਾਰਲੈਂਡ ਆਫ ਫਲਾਵਰਸ ਅਰਾਊਂਡ ਦ ਨੈਕ। ਜਿਹੜਾ ਅੱਗੇ ਲੱਤ ਮਾਰਦਾ ਸੀ, ਜਿਹੜਾ ਅੱਗੇ ਉਹ ਪੱਥਰ ਦੇ ਤੁਰ ਕੇ ਜਾ ਰਿਹਾ ਸੀ, ਹੁਣ ਉਹ ਨਮਸਕਾਰ ਕਰਕੇ ਜਾ ਰਿਹਾ। The person that was walking on the stone, the person that was kicking the stone, now when he goes past that stone, he bows down. Why? Karanale di lod si. Patthar hi si. Someone saw the gun in that stone, saw the quality in that stone, they picked that stone up, faltu pieces la ke, ogun kad ke, unu iddan da ghatta, jehde lat marde si, oh namaskar karde. And
0: प्यारियो गुरबाणी इदां दी आ गुरबाणी सानू घर दी आ
1: साडे विच औगण बहुत ने वे फुल ऑफ बैड क्वालिटीज बड़े औगण ने पैर पैर ते आपा मिस्टेकां कर रहे आ पैर पैर ते We make mistakes each step we take. We think bad things. We talk about bad things. And pyareo guru sada kidda da 1430 ang gurbani de ek gunan da samundar ya is the ocean of qualities. And jadon apa gurbani padde ha dassa guru ki karda sada apa sare par ke hatte ha aise gur ko sang te bolo aise gur ko bal bal jaiye I'm a sacrifice to this guru. Sada guru iddan da pyara guru a sada. Such a beloved guru. Ke sade vichon sade ogan dur karke. Jeda gurbani padda. Jeda asar karda. Ode vichon ogan dur karke. O insanu vi guna da. Guna nal inna par dhandeya. Ke ode vi satkar oda duniya te ho lag janda. Sache marg chaladeya. उस्तत करे जहान हर मन तन वसया सोई जय जयकार करे सब कोई वेख लो प्यारियो किन्ने साल लंघ गए ने इतनी इस तक आ रहा तुसी वेख लो जिधर मर्जी जाके वेखो फिर भी सारी दुनिया ते छातियां ते नौजवान वीर अंठीशत ठीक आ के स्वरूप संत बाबा जरनैल सिंह जी दा पोस्टर लोकी ला रहे सी इंडिया च पोस्टर दी राखी विच साडे भरा शहीद हो गए और ब्रदर्स बिकेम मार्टर्स जस्ट प्रोटेक्टिंग संत बाबा जरनैल सिंह जी पोस्टर मैं सोचदा हुंदा जेडे दिलां विच तस्वीरां लगियां संत बाबा जरनैल सिंह दियां जेडे हिरदियां विच संगतां दे हुण संत बाबा जरनैल सिंह जी वस गए ओ किवें लाऊंगे पोस्टर ता ला ही दिंदे आ लोग पर जिन्हां दे अंदर संत बाबा जरनैल सिंह जी महापुरख वस गए उन्हां तो तुसी दूर नहीं कर सकदे आ प्यारे इज द ट्रूथ जिन्हां दे अंदर भाई साहब भाई रणधीर सिंह जी वस गए जिन्हां दे उन्हां दा जीवन पढ़ के जेड़े इधर नूं लग गए सत्कार हरे गुरसिख दा जोधी सह गुर सिख रा तिस निव निव लागो भाई जी ओ गुरबाणी टीचेस अस टू रिस्पेक्ट ईच वन अनदर के सत्कार करो सब दा गुरबाणी सिखाल दी आ पर जेदे बहाने नाल कोई गुरु साहिब दे चरणा नाल जुड़िया होवे ओदा दिल विच हमेशा सत्कार कोई बाबा नानक सिंह जी नानक सर वाले महापुरखां दा जीवन पढ़ के इधर लगा हमेशा अंत स्वास तक उना दे अंदर उना दा सत्कार रहेगा कोई बाबा हरनाम सिंह जी रामपुर खेड़े वाले महापुरखां दा जीवन पढ़ के इधर लगा उना दा सत्कार हमेशा अंदर वसदा रहूगा क्यों क्योंकि साडा गुरु सिखाल रहा सत्कार सुख उदों आउण जदों गुरबाणी समझांगे गुरबाणी ने साडे मन ते असर करना भमा दुख भी आ जाए गुरबाणी ने इदां दा असर कर देना है ना साडी जिंदगी विच कि दुख विच सुख मनाई आखो सतनाम
4: श्री वाहिगुरु
1: एंड लेट मी जस्ट से वन थिंग There was a guy, he had two sons, and ekhana bahut positive rehnda siga, bahut hi positive. Ghar vich koi bhi situation honi, unne situation vichon, negative situation vichon, hamesha positive result kadna. And daddy ne dassa ki kita nickname paate, ek da na positive rakhta, ek da na siga negative, kyunki je changa vi kam hunda si na ghar vich, changi cheez vi hundi si ghar vich, unne ode vichon vi negativity kadni bas. So you know what the dad did? He named one son positive and he named the other son negative. And you know what happened? The dad was thinking, let me think of a plan, idhar dhyan deo, let me think of a plan, how can I make my positive son think negative? And then he thinks, how can I make my negative son think positive? So you know what he does? Unne do kamre tiyar kite. Ek kamre vich khadone parte, khadone, toys. He fills the whole room up with toys. And in another room, ghodi di lid naal sara parta. He gets the horse doings and he fills it up. That room stinks and it smells. Ghodi di lid naal badbu mushk marda kamra. And you know what he does? He says to the son that is positive, jehda bachcha si positive wala, onu kehn laga ke tu chal oh kamre chithe ghodi di lid da. You go into that room where the horse is doing the And he says to the negative kid, you go into the room where there's so many toys. So the negative son goes into the room full of toys. Jithe khadone sige, negative wale bacche nu udhar bhejta. Jithe ghode di lidd pai hoi sigi, oh kamre vich positive wale bacche nu bhejta. And he thinks ke after a while jehda mera putt na positive wala unne bahar bhajja hona karna bahut mushk aunda, bahut jyada mushk aunda. He's going to become negative. And jehda mera negative bachcha aya inne khadone vekh ke positive ho jayega ke so many toys, I'm so lucky, I'm so happy, there's so many toys. So what the dad does, he leaves them both sons there for a couple of hours. Ghante khand chhad ke wapas jadon aunda hai na pita ohna da, ta janda positive bacche negative bacche kol pehla. He goes over to the negative kid and he says, oh son, tell me, are you happy? And oh bachcha na kamre ch baitha na koi kheed naal khedya, just sitting there looking at all the toys. And he keeps saying to his dad, dad, I can't play with these toys. What if I take them out of the packaging and they break? What if I lose a piece? What if this happens? What if this happens? And his dad was like, ja oye negative a tu ta negative hi rahunga, inne positive cheezan paiyan tere aale dwale, tu fir bhi negative. Look, there's so many toys that are positive things to do, but you're still so negative that you're worried they're going to break, you're going to lose the pieces. When he goes over to the negative kid, jadon gaya hai na positive bacche kol, jehda ghode di lidd wale kamre ch siga, oh ta uchi uchi chikka mare hasse uchi uchi. Daddy kehne lago, yaar inu ki ho gaya, what's happened to him? Why is he jumping around with so much excitement? Why is he so happy? I put him in a room full of horse doings and this guy's jumping around with so excitement. And oh bachcha dassa kehda positive wala si ki kehne laga, kehne laga pita ji je inni ghode di lidda main vich vich vekh reha ghoda vi kithe hoyega. Je inni ghode di lidda, if there's so much horse doings, there must be a horse here somewhere as well. And you know what? This is what Gurbani does to a person. The day you understand Gurbani, you can be in any negative situation, Gurbani will always uplift you. Uplifting you means bring you in Chardi Kala. Uplift you. Chardi Kala kedon aa? Jadon naam aa. Nanak naam Chardi Kala. Tere paane sarbat da pala. The day Gurbani comes within you, the positivity will be so high, you can be in any negative situation. And Gursikh hamesha us negativity vichon vi hamesha positive result kaddega. Ke ede vichon vi kush changa natija nikalna. There's a reason behind this. Akho satna. And eh sikhya na jadon idda aapa ਬਾਣੀ ਪੜਾਂਗੇ ਸੱਚ ਜਾਣਿਓ ਪਿਆਰਿਓ ਜਦੋਂ ਆਪਾਂ ਆਪਣੇ ਕੌਮ ਦੇ ਸ਼ਹੀਦ ਸਿੰਘ ਸਿੰਘਣੀਆਂ ਵੇਖਦੇ ਹਾਂ ਨਾ ਜੀ ਸੱਚੀ ਗੱਲ ਆ ਮਨ ਗਦ ਗਦ ਹੋ ਜਾਂਦਾ ਉਹਨਾਂ ਦਾ ਇਤਿਹਾਸ ਸੁਣ ਕੇ ਕਿ ਉਹਨਾਂ ਨੇ ਗੁਰਬਾਣੀ ਪੜ੍ਹੀ ਸੀ ਉਹ ਗੁਰੂ ਦੀ ਆਗਿਆ ਵਿੱਚ ਸੀ ਗੁਰੂ ਦੀ ਆਗਿਆ ਵਿੱਚ ਰਹੇ ਬਾਣੀ ਉਹਨਾਂ ਨੇ ਪੜ੍ਹੀ ਸਮਝੀ ਦੇ ਅੰਡਰਸਟੂਡ ਗੁਰਬਾਣੀ ਦੇ ਬਰੋ ਗੁਰਬਾਣੀ ਇਨ ਟੂ ਦੈਰ ਲਾਈਫ ਐਂਡ ਵੈਨ ਦੇ ਬਰੋ ਦ ਟੀਚਿੰਗਸ ਆਫ ਗੁਰਬਾਣੀ ਇਨ ਟੂ ਦੈਰ ਲਾਈਫ. As I was saying yesterday or the day before, I've forgotten, but the Mir Mannu's jails, the mothers were sitting there, Mir Mannu diyan jailan vich baithiyan maawan ne dukh nahi samjhya, negative nahi samjhya ke laashan putran diyan paiyan hoiyan ne. Us negative situation vichon vi they got positive vibes out of it. And this is what Gurbani will build us into. This is what Gurbani will mold us into. This is the type of person Gurbani will make us. Ke you can have such a big obstacle in life. Jai mushkil hove atpari. Har ko naam khin mahe udari. Ke any situation, any obstacle, vadde to vaddi takleef bhi aaje hana jindagi cha. Gursikh.